0: ਜਦੋਂ ਵਿਹਲਾ ਹੋਊਗਾ, ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਜਦੋਂ ਵਿਹਲਾ ਵਾ ਤੇ ਉਦੋਂ ਉਹਨੇ ਕੁਛ ਨਾ ਕੁਛ ਕਿਤੇ ਨਾ ਕਿਤੇ ਉਂਗਲ ਮਾਰਨੀ ਮਾਰਨੀ ਆ, ਤੇ ਅੱਜ ਕੱਲ੍ਹ ਉਹਦੇ ਕੋਲ ਫੋਨ ਹੈ ਉੱਥੇ। ਸੋ ਅਦਰਵਾਈਜ਼ ਤੁਸੀਂ ਵੇਖੋਗੇ ਵੀ ਜਦੋਂ ਤੁਹਾਡਾ ਇੰਟਰਸਟ ਵਾਲਾ ਕੋਈ ਕੰਮ ਹੈ, ਤੁਸੀਂ ਆਪਣੇ ਆਪ ਨੂੰ ਇੰਗੇਜ ਰੱਖਿਆ, ਤੁਸੀਂ ਕਿਸੇ ਦੇ ਨਾਲ ਹੱਥ ਹੀ ਵੰਡਾਉਣ ਚਲੇ ਗਏ ਹੋ ਤੁਸੀਂ, ਹੈ ਨਾ, ਕਿਸੇ ਦੇ ਨਾਲ ਤੁਸੀਂ ਘਰ ਦੀ ਸਾਫ਼ ਸਫਾਈ ਕਰ ਰਹੇ ਹੋ ਤੇ ਤੁਸੀਂ ਵੇਖੋਗੇ ਵੀ ਸਾਰਾ ਦਿਨ ਲੰਘ ਗਿਆ, ਅੱਛਾ ਮੈਂ ਵੇਖਿਆ ਨਹੀਂ ਅੱਜ ਕੁਛ।
1: ਹਾਂ ਇੱਦਾਂ ਹੀ ਆ, ਬਿਲਕੁਲ
0: ਇਹ ਚੀਜ਼ਾਂ ਫ੍ਰੀ ਦੇ ਵਿੱਚ ਹੱਲ ਹੋ ਜਾਂਦਾ ਕੋਈ।
1: ਹਾਂ
0: ਖੈਰ ਵਾਪਸ ਆਪਾਂ ਫਿਰ ਆਪਣੇ ਸ਼ੋਪਿੰਗ ਦੇ ਉੱਤੇ ਆਉਣਾ ਕਿ ਸ਼ੋਪਿੰਗ ਦਾ ਜੋ ਬਦਲ ਰਿਹਾ ਹੁਣ ਕੀ ਲੱਗਦਾ ਫਿਰ, ਮਤਲਬ ਆਪਾਂ ਕਹਿ ਲਓ ਵੀ ਹੌਲੀ ਹੌਲੀ ਕਹਿ ਲਓ ਵੀ ਪਿੰਡਾਂ ਤੋਂ, ਕਿਉਂਕਿ ਪਿੰਡ ਮੂਲ ਇਕਾਈ ਆ ਨਾ, ਪਿੰਡਾਂ ਤੋਂ ਸ਼ਹਿਰ ਬਣੇ ਹੋਣਗੇ,
1: ਬਿਲਕੁਲ ਠੀਕ,
0: ਪਿੰਡਾਂ ਤੋਂ ਸ਼ਹਿਰ ਬਣੇ ਅਤੇ ਸ਼ਹਿਰਾਂ ਤੋਂ ਹੌਲੀ ਹੌਲੀ ਸ਼ੋਪਿੰਗ ਦੇ ਟਰੈਂਡ ਬਦਲਦੇ ਬਦਲਦੇ ਬਦਲਦੇ ਆਪਾਂ ਮੌਲਾਂ ਤੱਕ ਆਪਾਂ ਪਹੁੰਚ ਗਏ ਹਾਂ, ਜਿੱਥੇ ਤੁਸੀਂ ਦੱਸਿਆ ਵੀ ਆਪਾਂ ਸ਼ੋਪਿੰਗ ਵੀ ਕਰ ਲੈਂਦੇ ਹਾਂ, ਆਪਾਂ ਖਾ ਪੀ ਵੀ ਲੈਂਦੇ ਹਾਂ, ਆਪਾਂ ਸਿਨੇਮਾ ਵੀ ਵੇਖ ਲੈਂਦੇ ਹਾਂ, ਹੋਰ ਅਤੇ ਹੋਰ ਆਪਾਂ ਨਿਆਣੇ ਵੀ ਜਮ੍ਹਾਂ ਕਰਾ ਲੈਂਦੇ ਹਾਂ, ਇਹ ਵੀ ਫੈਸਿਲਿਟੀਆਂ ਆ ਗਈਆਂ, ਕੁੱਤੇ ਜਮ੍ਹਾਂ ਕਰਾ ਲੈਂਦੇ, ਕੁੱਤੇ ਬਿੱਲੀਆਂ ਜਮ੍ਹਾਂ ਕਰਾ ਲੈਂਦੇ ਹਾਂ। ਹਰ ਇੱਕ ਚੀਜ਼ ਮਤਲਬ ਮਾਰਕੀਟ ਵੇਂਹਦੀ ਆ ਵੀ ਕਿਹੜੀ ਚੀਜ਼ ਆ ਇਹਨੂੰ ਪੈਸੇ ਖਰਚਣ ਤੋਂ ਜਿਹੜੀ ਰੋਕਦੀ ਆ, ਹੈ ਨਾ, ਜਿਹੜੀ ਇਹਦੀ ਸਮੱਸਿਆ ਵਾ, ਅਤੇ ਉਹ ਆਪਾਂ ਇਹਦੀ ਸਮੱਸਿਆ ਹੱਲ ਕਰੀਏ ਅਤੇ ਇਹ ਰਿਲੈਕਸ ਹੋ ਕੇ
1: ਸ਼ੋਪਿੰਗ ਹੀ ਕਰੇ,
0: ਸਾਡੇ ਕੋਲ ਬਵੇ ਅਤੇ ਸਾਡੇ ਨਾਲ ਇਹ ਮਤਲਬ ਕਰੇ ਸ਼ੋਪਿੰਗ ਰੱਜ ਕੇ, ਹੈ ਨਾ। ਹੋਰ ਅਤੇ ਹੋਰ ਤੁਸੀਂ ਮੌਲ ਦੇ ਵਿੱਚ ਜਾਓ ਅਤੇ ਉੱਥੇ ਹੁਣ ਗੱਡੀਆਂ ਦੇ ਸ਼ੋਰੂਮ 'ਤੇ ਨਹੀਂ ਹੋ ਸਕਦੇ, ਪਰ ਇੱਕ ਅੱਧੀ ਗੱਡੀ ਉਹਨਾਂ ਨੇ ਟੰਗੀ ਹੁੰਦੀ ਹੈ ਤਾਂ ਜੇ ਕਰਕੇ,
1: ਹੈ
0: ਨਾ, ਸਾਰਾ ਕੁਛ ਉਹ ਇੱਕੇ 'ਚ ਭਰਨ ਨੂੰ ਫਿਰਦੇ ਆ।
1: ਮੈਂ ਬੜਾ ਮੈਨੂੰ ਔਡ ਲੱਗਦਾ, ਮੈਂ ਜਦੋਂ ਪਹਿਲੀ ਵਾਰੀ ਆਇਆ ਨਾ, ਮੈਂ ਕਿਹਾ ਅਰੇ ਮਤਲਬ ਠੀਕ ਹੈ। ਅੱਛਾ ਖੜੀ ਵੀ ਨਾ ਇਸ ਤਰ੍ਹਾਂ ਦੀ ਬੜੀ ਹਾਈ ਸਟਰੀਟ ਟਾਈਪ ਜਿੱਥੇ ਪਤਾ ਬੜੇ ਬੰਦੇ ਆ ਜਾਣਗੇ, ਉੱਧਰ ਜੇ ਇਹਨੂੰ ਸੈਂਟਰ 'ਚ ਇਹਨੂੰ ਖੜਾ ਕਰਦੇ, ਹੈ ਨਾ,
0: ਕਿ
1: ਦੋ ਕੈਫੇ ਹੈ ਸਾਈਡ 'ਤੇ, ਆਸੇ ਪਾਸੇ ਦੁਕਾਨਾਂ, ਸੈਂਟਰ 'ਚ ਬੀ ਵਾਈ ਡੀ ਖੜੀ ਹੈ, ਬਈ ਇਹ ਤੂੰ ਕਿੱਥੋਂ ਆ ਗਈ,
0: ਇਹ ਤੂੰ ਕਿੱਥੇ ਆਈ ਨਹੀਂ, ਹੈ ਨਾ, ਵੀ ਤੁਸੀਂ ਫੋਟੋ ਫਾਟੋ ਵੀ ਲਾਈ ਹੈ ਤਾਂ ਵੀ ਉਹ ਗੱਲ ਹੀ ਆ, ਪਰ ਵੇਖੋ ਵੀ ਮਾਰਕੀਟਿੰਗ ਵੇਖੋ ਤੁਸੀਂ ਕਿਹੜੇ ਲੈਵਲ ਦੀ ਆ, ਵੀ ਉਹ ਸਾਰਾ ਕੁਛ ਜਿਹੜਾ ਤੁਹਾਨੂੰ ਤੁਸੀਂ ਆਏ ਹੋ ਅਤੇ ਤੁਹਾਨੂੰ ਜਾਣ ਨਹੀਂ ਦੇਣਾ,
1: ਤੂੰ ਕੁਛ ਨਾ ਕੁਛ ਟੱਚ ਕਰਕੇ ਜਾਏਗਾ।
0: ਹਾਂ ਹਾਂ ਬਿਲਕੁਲ, ਕੋਈ ਨਾ ਕੋਈ ਚੀਜ਼ ਤਾਂ ਤੁਹਾਡੇ ਅੰਦਰ ਫਿਲ ਕਰਨੀ ਕਰਨੀ ਹੈ। ਅੱਗੇ ਕੀ ਲੱਗਦਾ ਹੁਣ, ਮਤਲਬ ਇੱਥੋਂ ਤੱਕ ਤਾਂ ਆਪਾਂ ਪਹੁੰਚ ਗਏ ਹਾਂ, ਹੁਣ ਗਾਂਹ ਕੀ ਆਸਾਰ ਨੇ ਮੰਡੀ ਦੇ
1: ਅੱਗੇ, ਜੋ ਚਾਈਨਾ ਕਹਿੰਦੇ ਕੀ ਕਰਦਾ, ਹੈ ਨਾ, ਯੂਜਲੀ ਉਹੀ ਫੋਲੋ ਹੋਣਾ ਸ਼ੁਰੂ ਹੋ ਜਾਂਦਾ ਅਲਟੀਮੇਟਲੀ, ਕਿਉਂਕਿ ਬਹੁਤ ਮੇਜਰ ਚੰਕ ਆਫ ਪਾਪੂਲੇਸ਼ਨ ਆ ਅੱਜ ਵੀ ਦੁਨੀਆ ਦਾ ਜਿਹੜਾ ਇੰਟਰਨੈਟ ਵਰਤ ਰਿਹਾ, ਪਰ ਆਪਣੇ ਹੀ ਇਕੋਸਿਸਟਮ ਦੇ ਅੰਦਰ ਵਰਤ ਰਿਹਾ, ਹੈ ਨਾ। ਅਤੇ ਚਾਈਨਾ ਦਾ ਸ਼ਾਇਦ ਜੋ ਲੋਕ ਕਦੀ ਗਲਤੀ ਨਾਲ ਵੀ ਕਦੀ ਸਰਚ ਕਰਕੇ ਬੈਠੇ ਹੋਣਗੇ ਨਾ ਚਾਈਨਾ ਤੋਂ ਗੁੱਡਸ ਵਗੈਰਾ, ਤਾਂ ਉਹਨਾਂ ਸਾਹਮਣੇ ਹਲਕਾ ਹਲਕਾ ਆਉਂਦਾ ਵੀ ਹੋ ਗਿਆ ਇੰਸਟਾਗ੍ਰਾਮ 'ਤੇ ਕਿ ਚਾਈਨਾ 'ਤੇ ਹੁਣ ਲਾਈਵ ਸੈਲਿੰਗ ਬਹੁਤ ਸ਼ੁਰੂ ਹੋ ਗਈ ਆ, ਮਤਲਬ ਸਿੱਧੇ ਫੈਕਟਰੀਆਂ ਵਾਲੇ ਹੀ ਹੁਣ, ਜਿਸ ਪਹਿਲੇ ਬੜਾ ਓਲਾ ਲੱਗਦਾ ਸੀਗਾ ਨਾ ਕਿ ਆਹ ਚਾਈਨਾ ਤੋਂ ਸਮਾਨ ਲੈ ਕੇ ਆਉਂਦੇ ਲੋਕ ਵੇਚਦੇ ਆ, ਹੁਣ ਓਲਾ ਨਹੀਂ ਰਿਹਾ, ਹੈ ਨਾ, ਕਿ ਆਪ ਹੀ ਦੱਸੇ ਜਾਂਦੇ ਕਿ ਇਹ ਸਭ ਅਸੀਂ ਬਣਾਉਂਦੇ ਹਾਂ, ਫਰਨੀਚਰ ਹੋ ਗਏ, ਕੱਪੜੇ ਵਗੈਰਾ ਵਾਲੇ ਹੋ ਗਏ, ਔਫਕੋਰਸ ਜੇ ਤੁਹਾਡਾ ਕਿਸੇ ਹੋਰ ਚੀਜ਼ 'ਚ ਧਿਆਨ ਆ ਤੁਸੀਂ ਉਹੀ ਸਰਚ ਕਰਦੇ ਹੋ, ਉੱਧਰ ਹੀ ਦਿਸਦੀ ਆ। ਸੋ ਚਾਈਨਾ ਦੇ ਅੰਦਰ ਬਹੁਤ ਸ਼ੁਰੂ ਹੋਇਆ, ਐਂਡ ਸਮਾਲ ਲੋਕਲ ਬਿਜ਼ਨਸਿਸ ਦੇ ਅੰਦਰ, ਇੰਡੀਆ ਦੇ ਅੰਦਰ ਬਹੁਤ ਸ਼ੁਰੂ ਹੋਇਆ ਲਾਈਵ ਸੈਲਿੰਗ, ਕਿ ਤੁਸੀਂ ਯੂਟਿਊਬ 'ਤੇ ਜਾਂ ਫਿਰ ਆਪਣਾ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਜਿੱਥੇ ਵੀ ਤੁਹਾਡੀ ਦੁਕਾਨ ਦਾ, ਤੁਹਾਡੇ ਬਿਜ਼ਨਸ ਦਾ ਪੇਜ ਜ਼ਿਆਦਾ ਮਸ਼ਹੂਰ ਆ, ਉੱਥੋਂ ਲਾਈਵ ਹੁੰਦੇ ਹੋ, ਫਿਰ ਕਹਿੰਦੇ ਜੀ ਅੱਜ ਆਹ ਵਰਾਇਟੀ ਆਈ ਆ, ਹੈ ਨਾ, ਅਤੇ ਤੁਸੀਂ ਲਾਈਵ ਹੀ ਦਿਖਾ ਰਹੇ ਹੋ ਸਮਾਨ, ਅਤੇ ਲੋਕ ਲਾਈਵ ਹੀ ਬਿਡ ਕਰ ਰਹੇ ਕਿ ਪ੍ਰਾਈਸ ਵੀ ਆਪਾਂ ਦੇਖਦੇ ਨਾ, ਦੀਦੀ ਕਿਤਨੇ ਕਾ, ਦੀਦੀ ਵਨ ਫੋਰ ਮੀ ਪਲੀਜ਼,
0: ਲੱਡੂ ਪੀਲਾ,
1: ਲੱਡੂ ਪੀਲਾ, ਸੋ ਗ੍ਰੇਟ ਲੁਕਿੰਗ ਲਾਈਕ ਅ ਵਾਓ।
0: ਮੈਂ ਉਹੀ ਤਾਂ ਹੀ ਮੈਂ ਕਹਿ ਰਿਹਾ ਹਾਂ ਵੀ ਇਸ ਕੰਮ ਦੇ ਵਿੱਚ ਬਾਕੀ ਦੁਨੀਆ ਲੇਟ ਹੈ, ਆਪਾਂ ਤਾਂ ਬਹੁਤ ਪਹਿਲਾਂ ਦੇ ਆ ਗਏ,
1: ਆਪਾਂ ਆ ਗਏ। ਐਕਚੁਲੀ ਇੱਕ ਇਹ ਵੀ ਚੀਜ਼ ਹੁੰਦੀ ਨਾ, ਸਮਾਲ ਬਿਜ਼ਨਸ ਕੀ ਹੈ, ਹੁਣ ਮੇਰਾ ਹੀ ਬਿਜ਼ਨਸ ਆ, ਹੈ ਨਾ, ਮੈਂ ਹੀ ਡਿਸੀਜਨ ਮੇਕਰ ਹਾਂ, ਪਰ ਇੱਕ ਬਹੁਤ ਤਕੜੀ MNC, ਜੇ ਮੈਂ ਇੱਕ ਐਗਜ਼ਾਮਪਲ ਲੈ ਲਵਾਂ ਫਾਸਟ ਫੈਸ਼ਨ ਦੀ, ਜ਼ਾਰਾ ਹੋ ਗਿਆ, HNM ਹੋ ਗਿਆ, ਇਹ ਫਾਸਟ ਫੈਸ਼ਨ ਬ੍ਰਾਂਡ ਨੇ, ਮਤਲਬ ਇਹ ਕਿ ਜੋ ਹਾਈ ਐਂਡ ਬ੍ਰਾਂਡਸ ਨੇ ਉਹਨਾਂ ਦਾ ਹੀ ਡਿਜ਼ਾਈਨ ਚੱਕਦੇ ਅਤੇ ਉਹਨਾਂ ਤੋਂ 10 ਗੁਣਾ ਸਸਤਾ ਬਣਾ ਕੇ ਵੇਚਦੇ ਆ।
0: ਹਾਂ, ਪਲੱਸ ਇਹਨਾਂ ਦੀ ਖਾਸੀਅਤ ਇੱਕ ਇਹ ਆ ਕਿ ਇਹਨਾਂ ਨੇ ਟਰੈਂਡ ਤੋੜਿਆ, ਖੈਰ ਬਾਅਦ ਵਿੱਚ ਤਾਂ ਸ਼ੀਨ ਆ ਗਈ ਜਾਂ ਟੀਮ ਜਾਂ ਹੋਰ ਚੀਜ਼, ਹੋਰ ਬਹੁਤ ਸਾਰੀਆਂ ਐਪ ਆ ਗਈਆਂ, ਪਰ ਇਹਨਾਂ ਦੀ ਖਾਸੀਅਤ ਇਹ ਸੀ ਕਿ ਇਹਨਾਂ ਨੇ ਜਿਹੜੀ ਰੋਟੇਸ਼ਨ ਜਿਹੜੀ ਆ ਉਹ ਸ਼ੋਰਟ ਕਰਤੀ।
1: ਹਾਂ,
0: ਜਿੱਦਾਂ ਮੰਨ ਲਓ ਇੱਕ ਜ਼ਾਰਾ ਪਹਿਲਾ ਦੁਨੀਆ ਦਾ ਬ੍ਰਾਂਡ ਸੀ ਜਿਹਨੇ ਇਹ ਚੀਜ਼ ਨੂੰ ਸਪੈਮ ਨੂੰ ਛੋਟਾ ਕੀਤਾ। ਪਹਿਲਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਬੜਾ ਜ਼ੋਰ ਜ਼ਾਰ ਲਾ ਕੇ ਬਾਕੀ ਕੰਪਨੀਆਂ ਨੇ ਵੇਖਿਆ ਅਤੇ ਕਰਾ ਕੇ ਉਹ 15 ਦਿਨਾਂ ਦੇ ਸਾਈਕਲ 'ਤੇ ਲੈ ਕੇ ਆਏ ਸੀ, ਕਿ ਆਪਾਂ ਇਹਨੂੰ ਜਦੋਂ ਇੱਕ ਚੀਜ਼ ਜਿਹੜੀ ਆ ਉਹ ਹਾਰਡਲੀ 3 ਮਹੀਨਿਆਂ ਦਾ ਇੱਕ ਸਾਈਕਲ ਪੂਰਾ ਹੋਣ ਦੇ ਉੱਤੇ ਲੱਗਦਾ ਵੀ ਇੱਕ ਤੁਸੀਂ ਨਵੀਂ ਚੀਜ਼ ਬਣਾ ਲਈ ਅਤੇ ਉਸ ਚੀਜ਼ ਨੂੰ ਦੁਕਾਨਾਂ ਤੱਕ ਸ਼ੋਰੂਮਾਂ ਤੱਕ ਪਹੁੰਚਾਉਣਾ, ਪ੍ਰੋਡਕਸ਼ਨ ਸਾਰਾ ਕੁਛ ਜੇ ਉਹ ਕਰ ਕਰਾ ਕੇ ਢੋਆ ਢਵਾਈ ਇੱਕ ਦੇਸ਼ ਤੋਂ ਦੂਸਰੇ ਦੇਸ਼, ਅਤੇ ਉਹ 3 ਮਹੀਨੇ ਲੰਘ ਜਾਂਦੇ ਸੀ ਉਹਨੂੰ ਜ਼ੋਰ ਜ਼ਾਰ ਮਾਰ ਕੇ ਔਖੇ ਸੌਖੇ ਹੋ ਕੇ ਮੰਨ ਲਓ 14 ਦਿਨਾਂ ਦੇ ਉੱਤੇ ਲੈ ਕੇ ਆਉਂਦਾ। ਪਰ ਇਹਨਾਂ ਨੇ ਹੁਣ ਕੀ ਕੀਤਾ, ਇਹਨਾਂ 3 ਦਿਨਾਂ ਦੇ ਉੱਤੇ ਲੈ ਆਉਂਦਾ, 3 ਦਿਨਾਂ ਤੋਂ ਹੁਣ ਤਾਂ ਮੈਨੂੰ ਲੱਗਦਾ ਵੀ ਸੇਮ ਡੇ ਵੀ ਲੈ ਆਉਂਦਾ ਹੋਊਗਾ ਇਹਨਾਂ ਨੇ,
1: ਬਿਲਕੁਲ ਠੀਕ
0: ਹੈ ਨਾ। ਹੁਣ ਤੁਸੀਂ ਅੱਜ ਔਡਰ ਕੀਤਾ ਵਾ ਅਤੇ ਉਹ ਤੁਹਾਨੂੰ, ਇਹ ਆਪਾਂ ਗੱਲ ਕਰ ਰਹੇ ਹਾਂ ਪ੍ਰੋਡਕਸ਼ਨ ਦੀ ਠੀਕ ਆ। ਪ੍ਰੋਡਕਸ਼ਨ ਤੁਸੀਂ ਸੋਚੋ ਵੀ ਕਿੰਨੀ ਫਾਸਟ ਹੋਊਗਾ ਇਹਨਾਂ ਦਾ, ਵੀ ਉਹਦੀ ਪ੍ਰੋਡਕਸ਼ਨ ਵੀ ਹੋ ਜਾਣੀ, ਸਾਰੇ ਦਾ ਸਾਰਾ ਜਿਹੜਾ ਉਹ ਤੁਹਾਡੇ ਦੁਕਾਨਾਂ ਸ਼ੋਰੂਮਾਂ ਤੱਕ ਵੀ ਪਹੁੰਚ ਜਾਣਾ, ਅਤੇ ਫਿਰ ਜਿਹੜੀ ਤੁਹਾਡੇ ਸ਼ੋਰੂਮ ਦੇ ਵਿੱਚ ਜੋ ਪਿਆ ਸਮਾਨ ਆ ਉਹ ਇੱਕ ਸਾਰੇ ਦਾ ਸਾਰਾ ਜਿਹੜਾ ਉਹ ਚੇਂਜ ਵੀ ਹੋ ਜਾਣਾ,
1: ਬਿਲਕੁਲ
0: ਸਾਰੇ ਦਾ ਸਾਰਾ ਨਹੀਂ ਤੇ ਨਵਾਂ ਜਿਹੜਾ ਵਾ ਉਹਦੇ ਵਿੱਚ ਇਹਨੂੰ ਹੋਣਾ। ਹੁਣ ਉਹਦੇ ਨਾਲ ਤੁਹਾਡੇ ਦਿਮਾਗ ਦੇ ਉੱਤੇ ਕਿੰਨਾ ਫਰਕ ਪੈਂਦਾ, ਪਹਿਲਾਂ ਹੁੰਦਾ ਸੀ ਵੀ ਉਹੀ ਚੀਜ਼ ਆ ਯਾਰ,
1: ਹਾਂ
0: ਹੈ ਨਾ, ਵੀ ਤੁਸੀਂ ਅੱਜ ਲੈ ਲਈ ਆਏ ਹੁਣ ਸਾਲ ਤੇ ਇਹੋ ਹੀ ਰਹਿਣਾ,
1: ਬਿਲਕੁਲ
0: ਮੰਨ ਲਓ ਗਰਮੀਆਂ ਸਾਰੀਆਂ ਇਹੋ ਕੁਛ ਹੀ ਚੱਲਣਾ,
1: ਹੈ
0: ਨਾ, ਹੁਣ ਆਪਾਂ ਕਿਤੇ ਹੋਰ ਜਾਂਦੇ ਹਾਂ। ਪਰ ਇਹਨਾਂ ਨੇ ਉਹ ਕੀਤਾ ਵੀ ਤੁਸੀਂ ਜਦੋਂ ਵੀ ਸਾਡੇ ਕੋਲ ਆਓਗੇ ਤੁਹਾਨੂੰ ਕੁਛ ਵੱਖਰਾ ਮਿਲੂਗਾ। ਉਹ ਵੱਖਰੀ ਗੱਲ ਹੁਣ ਤਾਂ ਬਹੁਤ ਆ ਗਏ ਅਤੇ ਹੁਣ ਥੋੜ੍ਹੀ ਠੱਲ ਪਈ ਆ ਮੇਰੇ ਹਿਸਾਬ ਨਾਲ, ਹੁਣ ਤਾਂ ਬਹੁਤ ਜਿਹੜੇ ਸ਼ੇਅਰ ਥੱਲੇ ਆ ਗਏ ਜ਼ਾਰਾ ਦੇ ਪਿਛਲੇ ਸਮੇਂ 'ਚ, ਪਰ ਪਹਿਲੀਆਂ ਦੇ ਵਿੱਚ ਇਹ ਇਸ ਕਰਕੇ ਜ਼ਿਆਦਾ ਵੀ ਆਪਾਂ ਤੁਹਾਨੂੰ ਸਸਤਾ ਦੇਵਾਂਗੇ ਅਤੇ ਬਾਕੀਆਂ ਦੇ ਨਾਲੋਂ, ਅਤੇ ਤੁਹਾਨੂੰ ਆਪਾਂ ਬਹੁਤ ਕੁਇਕ ਦੇਵਾਂਗੇ।
1: ਬੇਸਿਕ ਇਹਨਾਂ ਦਾ ਬੇਸਿਕ ਸਿੰਗਲ ਪੁਆਇੰਟ ਕਹਿੰਦੇ ਨਾ ਕਿ ਸੈਲਿੰਗ ਪੁਆਇੰਟ ਸੀਗਾ, ਤੂੰ ਅੱਜ ਲੈ ਜਾ, ਇੰਨਾ ਤੇਰੇ ਤੋਂ ਪੈਸਾ ਵੀ ਨਹੀਂ ਲੈ ਰਹੇ, ਤੂੰ ਪਾ, ਤੂੰ 2 ਵਾਰੀ ਪਾ ਤੇ
0: ਸੁੱਟ ਦੇ,
1: ਦੁਬਾਰਾ ਤੇਰੇ ਕੋਲ ਨਵਾਂ ਆਇਆ ਖੜਾ। ਸਾਰਿਆਂ ਨੇ ਫੋਲੋ ਕਰਨਾ ਸ਼ੁਰੂ ਕਰਤਾ। ਹੁਣ ਇਹਨਾਂ ਦੇ ਹੁਣ ਇਹੀ ਜਿਹੜੀ ਆਪਾਂ ਲਾਈਵ ਸੈਲਿੰਗ ਦੀ ਗੱਲ ਕਰਦੇ ਪਏ ਹਾਂ, ਕਹਿੰਦੇ ਨੇ ਕਿ ਜਿਸ ਤਰ੍ਹਾਂ ਸ਼ੀਨ ਦੀ ਵੀ ਗੱਲ ਕੀਤੀ ਤੁਸੀਂ, ਇੱਧਰ ਹੀ ਜਿਹੜੀ ਮੇਜਰ ਕੰਟਰੀਜ਼ ਕੰਪਨੀਜ਼ ਆ ਜਿਹਨਾਂ ਦੀ ਬਹੁਤ ਜ਼ਿਆਦਾ ਡਿਸਟ੍ਰੀਬਿਊਸ਼ਨ ਆ, ਉਹ ਵੀ ਇਸ ਕੰਮ 'ਚ ਹੁਣ ਅੱਗੇ ਆਉਣਗੀਆਂ ਕਿ AI ਫੇਸ ਨਹੀਂ ਤਾਂ ਇੱਕ ਪੱਕਾ ਹੀ, ਕਿਉਂਕਿ ਆਪਾਂ ਕਹਿੰਦੇ ਇੱਕ ਚੀਜ਼ ਆ UGC ਕੰਟੈਂਟ ਕ੍ਰੀਏਸ਼ਨ, ਕਿ ਇੱਕ ਅਦਾਰਾ ਆਪਣੀ ਐਡ ਕਰਨ ਲਈ ਆਪਣੇ ਹੀ ਪੇਜ 'ਤੇ ਕਰਦਾ ਐਂਡ ਇੱਕ ਬੰਦੇ ਨੂੰ ਉਹਦੇ ਲਈ ਹਾਇਰ ਕਰਦਾ, ਕੰਟੈਂਟ ਕ੍ਰੀਏਟਰ ਨੂੰ ਹਾਇਰ ਕਰਦਾ, ਉਹਨੂੰ ਸੈਲਰੀ 'ਤੇ ਰੱਖਦਾ। ਸੋ ਉਹ ਹੁਣ ਉਹ ਵਾਲਾ ਕੰਮ ਤਾਂ ਹਰ ਕਿਸੇ ਨੇ ਸ਼ੁਰੂ ਕਰਤਾ, ਕੰਟੈਂਟ ਇਨ ਹਾਊਸ ਬਣਾਉਣਾ। ਹੁਣ ਇਹ ਵੀ ਅੱਗੋਂ ਸ਼ੁਰੂ ਹੋ ਗਿਆ ਕਿ ਉਹ ਕੰਟੈਂਟ ਕੀ ਹੋਏਗਾ, ਕੰਟੈਂਟ ਹੋਏਗਾ ਲਾਈਵ ਸੈਲਿੰਗ, ਕਿ ਆਪਾਂ ਲਾਈਵ ਹੀ ਸਮਾਨ ਪਾਇਆ ਹੋਏਗਾ ਕਿ ਅੱਜ ਜੀ ਪੇਜ 'ਤੇ ਪਾ ਦਿੱਤਾ ਕਿ ਸ਼ੁੱਕਰਵਾਰ ਨੂੰ ਜੀ ਸੇਲ ਲੱਗਣੀ ਹੈ ਸਾਡੇ ਲਾਈਵ ਪੇਜ 'ਤੇ, 10 ਤੋਂ 4 ਲਾਈਵ ਸੈਲਿੰਗ ਹੋਏਗੀ ਅਤੇ ਤੁਸੀਂ ਜੋ ਖਰੀਦਣਾ ਖਰੀਦ ਲਓ। ਕਿਉਂਕਿ ਅਲਟੀਮੇਟਲੀ ਬਾਜ਼ਾਰ ਦੇ ਅੰਦਰ ਕੀ ਆ, ਹਰ ਕਿਸੇ ਦੀ ਆਪਣੀ ਆਪਣੀ ਦੁਕਾਨ, ਹਰ ਕਿਸੇ ਦੀ ਮਲਕੀਅਤ ਆ, ਚਾਹੇ ਨਾ ਚਾਹੇ ਬੰਦ ਨਹੀਂ ਕਰਦਾ, ਹਰ ਕੋਈ ਕੰਮ ਛੱਡ ਕੇ ਰਾਜ਼ੀ ਨਹੀਂ। ਇੱਕ ਹੈ ਨਾ ਸੋਰਸ ਆਫ ਇਨਕਮ ਤੋਂ ਅਲੈਦਾ ਜੇ ਆਪਾਂ ਲੈ ਲਈਏ ਗੱਲ ਨੂੰ, ਤਾਂ ਇੱਕ ਮੈਟਰ ਆਫ ਪ੍ਰਾਈਡ ਹੋ ਜਾਂਦਾ, ਇੱਕ ਸੈਂਟੀਮੈਂਟਲ ਵੈਲਿਊ ਆ ਜਾਂਦੀ ਹੈ। ਮੌਲ ਦੀ ਕੋਈ ਸੈਂਟੀਮੈਂਟਲ ਵੈਲਿਊ ਨਹੀਂ ਆ। ਜ਼ਾਰਾ ਨੂੰ ਅੱਜ ਜੇ ਆਪਾਂ ਐਗਜ਼ਾਮਪਲ ਲੈ ਲਈਏ ਕਿ ਜ਼ਾਰਾ ਜੇ ਹਾਈ ਪੁਆਇੰਟ 'ਤੇ ਨਹੀਂ ਵਧੀਆ ਵੇਚ ਪਾ ਰਿਹਾ, ਉਹ ਉਹਨਾਂ ਨੂੰ ਟਾਈਮ ਥੋੜ੍ਹਾ ਨਾ ਲੱਗਣਾ ਬੰਦ ਕਰਨ ਲੱਗੇ, ਉਹਨਾਂ ਨੂੰ ਕੋਈ ਲੈਣਾ ਦੇਣਾ ਥੋੜ੍ਹਾ ਨਾ ਕਿ ਮੇਰੇ ਸਾਡੇ ਅੰਡਰ ਉੱਥੇ 20-30 ਸਟਾਫ ਮੈਂਬਰ ਨੇ ਕੰਮ ਕਰਦੇ ਨੇ, ਹੈ ਨਾ, ਕੋਈ ਪਰਿਵਾਰ ਸਾਡੇ ਕਰਕੇ ਚੱਲਦਾ, ਨਹੀਂ, ਨਥਿੰਗ ਲਾਈਕ ਦੈਟ। ਮੌਲ ਓਬਸਲੀਟ ਕਰਨ ਦੀ ਹੁਣ ਗੱਲ ਹੋ ਜਾਣੀ ਹੈ ਕਿ ਮੌਲਸ ਦੇ ਅੰਦਰ, ਜੋ ਕਾਫੀ ਥਾਵਾਂ 'ਤੇ ਹੋ ਵੀ ਗਿਆ, ਤੁਸੀਂ ਜੇ ਨੋਟਿਸ ਕਰੋ, ਇਹੀ ਵਾਲੇ ਹਾਈ ਐਂਡ ਜਿਹੜੇ ਬ੍ਰਾਂਡਸ ਵਗੈਰਾ ਨੇ ਥੋੜ੍ਹੇ ਜਿਹੇ, ਹੈ ਨਾ, ਇਹਨਾਂ ਕੋਲ ਹੁਣ ਨਾਮ ਦੇ ਹੀ ਪ੍ਰੋਡਕਟ ਪਏ ਹੁੰਦੇ ਅੰਦਰ, ਅਤੇ ਤੁਸੀਂ ਜਾਂਦੇ ਹੋ ਅਤੇ ਜਾ ਕੇ ਬਸ ਵੇਖਦੇ ਹੋ, ਤਾਂ ਫਿਰ ਉਹ ਤੁਹਾਡੇ ਲਈ ਔਡਰ ਪਲੇਸ ਅੱਜ ਕੱਲ੍ਹ ਇੰਟਰਨੈਟ 'ਤੇ ਕਰਨਾ ਸ਼ੁਰੂ ਹੋ ਗਿਆ ਇੱਕ ਵੈਬਸਾਈਟ ਤੋਂ ਹੀ। ਘੜੀਆਂ ਦੀ ਗੱਲ ਕਰੀਏ, ਤੁਸੀਂ ਕਿਸੇ ਵੀ ਸ਼ੋਰੂਮ 'ਤੇ ਚਲੇ ਜਾਓ, ਸਵਿਸ ਵਾਚਿਸ ਵਾਲੇ, ਜਿਹੜੇ ਮੈਂ ਅਗੇਨ ਹਾਈ ਐਂਡ ਦੀ ਗੱਲ ਕਰਾਂ, ਰੋਲੈਕਸ ਵਗੈਰਾ, ਟੈਗ ਦੀ ਗੱਲ ਕਰ ਰਿਹਾ, ਉਹਨਾਂ ਕੋਲ ਕਦੀ ਵੀ ਮੌਕੇ 'ਤੇ ਕੋਈ ਘੜੀ ਨਹੀਂ ਹੈ, ਹੈਗੀਆਂ, ਉਹ ਕਹਿਣਗੇ ਪਰ ਇਹ ਤੁਸੀਂ ਐਕਸਪ੍ਰੈਸ਼ਨ ਆਫ, ਹੈ ਨਾ, ਇੰਟਰਸਟ ਪਾ ਦਿਓ, ਤੁਹਾਡੇ ਕੋਲ 6 ਮਹੀਨੇ ਤੱਕ ਤੁਹਾਡੀ ਸ਼ਾਇਦ ਵਾਰੀ ਆ ਜਾਏ, ਜਾਂ ਫਿਰ ਤੁਹਾਡੀ ਜਿਹੜੀ ਆਹ ਘੜੀ ਆ 2 ਹਫ਼ਤੇ ਤੱਕ ਆ ਜਾਏਗੀ, ਮਤਲਬ ਡਿਪੈਂਡਿੰਗ ਔਨ ਦਾ ਅਵੇਲੇਬਿਲਿਟੀ।
0: ਓਕੇ, ਐਂਡ ਤੁਸੀਂ ਆਰਡਰ ਦਿਓ ਫਿਰ ਬਣਾ ਦਾਂਗੇ।
1: ਹਾਂ, ਰੋਲੈਕਸ ਦੇ ਨਾਲ ਤਾਂ ਇਸ ਤਰ੍ਹਾਂ ਹੀ ਆ। ਰੋਲੈਕਸ ਦੀ ਇੱਕ ਮਾਡਲ ਆ ਬਹੁਤ ਮਸ਼ਹੂਰ, ਡੇਟ ਜਸਟ ਨਾਮ ਉਹਦਾ, ਅਤੇ ਉਸ ਮਾਡਲ ਨੂੰ ਜੇ ਤੁਸੀਂ ਅੱਜ ਜਾਓ ਰੋਲੈਕਸ ਦੇ ਸ਼ੋਰੂਮ, ਉੱਥੇ ਜਾ ਕੇ ਪੁੱਛਣ ਕਿ ਵਟ ਵੁੱਡ ਯੂ ਲਾਈਕ ਟੂ ਹੈਵ, ਸ਼ੈਂਪੇਨ ਕਹਿ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ, ਆਰਾਮ ਨਾਲ ਸ਼ੈਂਪੇਨ ਪੀਓ, ਠੀਕ ਹੈ, ਫਿਰ ਕੋ ਮੈਂ ਡੇਟ ਜਸਟ ਲੈਣੀ ਆ, ਠੀਕ ਹੈ, ਉਹ ਤੁਹਾਡੀ ਵਾਚ ਉੱਥੇ ਹੀ ਬਣਾਉਣਗੇ ਕਿ ਮਤਲਬ ਸਟੀਲ 'ਚ ਲੈਣੀ ਹੈ ਕਿ ਗੋਲਡ 'ਚ ਲੈਣੀ ਆ, ਹੈ ਨਾ, ਕਿਹੜੇ ਰੰਗ ਦਾ ਡਾਇਲ ਚਾਹੀਦਾ, ਅਤੇ ਗ੍ਰੀਨ ਬਹੁਤ ਅੱਜ ਕੱਲ੍ਹ ਮਸ਼ਹੂਰ ਆ, ਤੁਸੀਂ ਕਹੋਗੇ ਮੈਂ ਗ੍ਰੀਨ ਡਾਇਲ ਲੈਣਾ, ਓਕੇ, ਥੈਂਕ ਯੂ, ਆ ਸਾਰਾ ਬਣ ਗਿਆ, ਉਹਨਾਂ ਨੇ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦੇਣਾ, ਦੱਸ ਦੇਣਾ ਕਿ ਹਾਂਜੀ ਇਹ ਕੁਛ $62 ਬਣਦੀ ਜੀ, $63 ਰੇਟ ਬਣ ਰਿਹਾ ਤਾ, ਹੈ ਨਾ, ਅਤੇ ਤੁਸੀਂ ਲਿਸਟ 'ਚ ਪੈ ਗਏ ਹੋ ਸਾਡੀ, ਵੇਟਿੰਗ ਇਸ 24 ਮਹੀਨੇ, ਜੇ ਪਹਿਲੇ ਹੋ ਗਿਆ ਤੁਹਾਨੂੰ ਪਹਿਲੇ ਫੋਨ ਕਰ ਦਾਂਗੇ,
0: ਅੱਛਾ,
1: ਨਹੀਂ ਤਾਂ 24 ਮਹੀਨੇ ਤੱਕ ਤਾਂ ਆ ਹੀ ਜਾਏਗੀ ਤੁਹਾਡੀ ਘੜੀ।
0: ਪਹਿਲਾਂ ਲੈਂਦੇ
1: ਪੈਸੇ? ਨਹੀਂ, ਪੈਸੇ ਨਹੀਂ ਲੈਂਦੇ ਪਹਿਲਾਂ, ਉਹੀ ਤਾਂ ਕਹਿ ਰਿਹਾ, ਸ਼ੈਂਪੇਨ ਪੀਓ।
0: ਅੱਛਾ, ਪੈਸੇ ਵੀ ਪਹਿਲਾਂ ਨਹੀਂ ਲੈਣੇ?
1: ਨਹੀਂ, ਪੈਸੇ ਨਹੀਂ, ਘੜੀ ਨਹੀਂ ਦੇ ਪਾ ਰਹੇ ਨਾ ਤੁਹਾਨੂੰ ਹਜੇ,
0: ਮੈਂ ਤਾਂ ਨਹੀਂ ਐਡਵਾਂਸ ਐਡਵੂਸ
1: ਨਥਿੰਗ,
0: ਮੈਂ ਤਾਂ ਸੁਣਿਆ ਵੀ ਹਰ ਇੱਕ ਨੂੰ ਦਿੰਦੇ ਵੀ ਨਹੀਂ ਆ, ਹਰ ਇੱਕ ਗਾਹਕ ਨੂੰ ਨਹੀਂ ਆਪਣਾ ਸੌਦਾ ਵੇਚਦੇ।
1: ਇਹ ਇਹ ਹੈਗੇ ਆ ਦੂਸਰੇ ਬ੍ਰਾਂਡਸ, ਇੱਦਾਂ ਦੇ ਵੀ ਬ੍ਰਾਂਡਸ ਨੇ, ਜਿਸੋ ਰਿਚਰਡ ਮਿਲ ਦੀ ਗੱਲ ਕਰਦੇ ਆ ਨਾ, ਆਹ ਜਿਹੜਾ ਕਰਨ ਔਜਲਾ ਪਾਉਂਦਾ ਅਤੇ ਹਾਰਦਿਕ ਪਾਂਡਿਆ ਪਾਉਂਦਾ, ਉਹ 5-6 ਕਰੋੜ ਦੀ ਘੜੀ ਪੈਂਦੀ, ਉਹ ਇਸ ਤਰ੍ਹਾਂ ਕਰਦੇ ਆ। ਹਰਮਿਸ ਜਿਹੜਾ ਬ੍ਰਾਂਡ ਆ ਬਹੁਤ ਮਸ਼ਹੂਰ, ਉਹਨਾਂ ਦੀ ਮੈਂ ਇਹ ਗੱਲ ਸੁਣੀ ਹੈ ਕਿ ਹਰ ਕਿਸੇ ਨੂੰ ਨਹੀਂ ਚੀਜ਼ ਵੇਚਦੇ, ਕਿ ਤੁਹਾਨੂੰ ਉਹਨਾਂ ਨਾਲ ਜੁੜਨਾ ਪੈਂਦਾ। ਇੱਕ ਹੋਰ ਤਰੀਕਾ,
0: ਮੇਰੇ ਕੋਲ ਤਾਂ ਪਰਫਿਊਮ ਹੈਗਾ ਹਰਮਿਸ ਦਾ,
1: ਹਾਂ ਮੈਂ ਇੱਕ ਹੋਰ ਹੀ ਕਹਿਣ ਲੱਗਾ ਸੀਗਾ, ਇੱਕ ਹੋਰ ਤਰੀਕਾ ਕਿ ਕਈ ਬ੍ਰਾਂਡਸ ਕੀ ਕਰਦੇ ਨੇ ਕਿ ਜਿਹੜੀ ਉਹਨਾਂ ਦੀ ਫਲੈਗਸ਼ਿਪ ਆਈਟਮ ਹੈ, ਜਿਹੜੀ ਮੇਨ ਆਈਟਮ ਹੈ, ਹਨਾ, ਉਹ ਤੁਹਾਨੂੰ ਤਦ ਹੀ ਵੇਚਣਗੇ ਜੇ ਤੁਸੀਂ ਕੁਛ ਪਹਿਲਾਂ ਇੰਨੇ ਕੁ ਦਾ ਖਰੀਦਿਆ ਹੋਏਗਾ, ਉਹਨਾਂ ਨਾਲ ਪੋਰਟਫੋਲੀਓ ਬਣਾਇਆ ਹੋਏਗਾ। ਇਹ ਵੀ ਇੱਕ ਸੈਲਿੰਗ ਦਾ ਪੁਆਇੰਟ ਹੈ ਹਾਈ ਐਂਡ ਦੇ ਅੰਦਰ। ਸਭ ਤੋਂ ਪਿਆਰੀ ਗੱਲ ਹੈ, ਮੈਂ ਹੁਣ ਨਾਮ ਅਗਲੇ ਸੈਗਮੈਂਟ 'ਚ ਤੁਹਾਨੂੰ ਪੱਕਾ ਦੱਸ ਵੀ ਦਊਂਗਾ, ਆਲਮੋਸਟ ਸਾਰੇ ਇਹ ਜਿਹੜੇ ਹਾਈ ਐਂਡ ਬ੍ਰਾਂਡਸ ਨੇ ਇੱਕੋ ਆਦਮੀ ਹੈ ਜਿਹੜਾ ਓਨ ਕਰਦਾ।
0: ਅੱਛਾ,
1: ਇੱਕੋ ਆਦਮੀ ਹੈ, ਉਹਦਾ ਨਾਮ ਐਪਸਟੀਨ ਫਾਈਲ 'ਚ ਵੀ ਆਇਆ ਸੀਗਾ, ਜਿਹੜਾ ਐਪਸਟੀਨ ਸਾਰਿਆਂ ਨੂੰ ਪਤਾ, ਪੀਡੋਫਾਈਲ ਬੜਾ ਤਗੜਾ, ਹੈ ਨਾ। ਉਹਦਾ ਨਾਮ ਆਇਆ ਸੀਗਾ ਕਿਉਂਕਿ ਕਹਿੰਦੇ ਕਿ ਦੋਨੋਂ ਬੜੇ ਪੱਕੇ ਯਾਰ ਸੀਗੇ ਅਤੇ ਮਾਡਲਸ ਪ੍ਰੋਵਾਈਡ ਕਰਦਾ ਹੁੰਦਾ ਸੀਗਾ ਐਪਸਟੀਨ ਉਹਨੂੰ ਆਪਣੇ ਬ੍ਰਾਂਡਸ ਵਾਸਤੇ, ਅਤੇ ਐਲਵੀ ਤੋਂ ਲੈ ਕੇ ਅਰਮਾਨੀ, ਅਰਮੈਸ, ਇਹ ਸਾਰੇ ਜਿਹਨੇ ਗੁੱਚੀ, ਬੈਲੈਂਸੀਆਗਾ, ਇਹ ਸਾਰੇ ਦੇ ਸਾਰੇ ਮੇਜਰ 80-95% ਜਿਹੜੇ ਲਗਜ਼ਰੀ ਨੇ ਘੜੀਆਂ ਹਟਾ ਕੇ, ਸਿਰਫ ਆ ਕੱਪੜੇ ਵਾਲੇ ਡਿਜ਼ਾਈਨਰ, ਇੱਕੋ ਬੰਦਾ ਜਿਹੜਾ ਓਨ ਕਰਦਾ ਐਂਡ ਟੋਪ 10 ਰਿਚ ਪੀਪਲ ਇਨ ਦੀ ਲਿਸਟ 'ਚ ਆਉਂਦਾ। ਅਤੇ ਕੋਵਿਡ ਦੇ ਦੌਰਾਨ, ਪੋਸਟ ਕੋਵਿਡ ਜਿਹੜਾ ਆਪਾਂ ਕਹਿੰਦੇ ਕਿ ਪਹਿਲੀ ਵੇਵ ਤੋਂ ਲੈ ਕੇ ਦੂਜੀ ਵੇਵ ਜਿਹੜੀ ਹੋਈ ਆ, ਉਹਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਵੀ ਬਣਿਆ ਸੀਗਾ ਉਹ ਉਸ ਟਾਈਮ ਪੀਰੀਅਡ 'ਚ, ਕਿਉਂਕਿ ਘਰੇ ਲੋਕ ਬੈਠੇ ਪਏ ਆ ਐਂਡ ਦੇ ਡੋਂਟ ਨੋ ਵੋਟ ਟੂ ਡੂ, ਔਰ ਅਮੀਰ ਆਦਮੀ ਜਿਹੜਾ ਉਹ ਜਦੋਂ ਘਰ ਬੈਠਾ ਉਹਨੂੰ ਕੁਛ ਸਮਝ ਨਹੀਂ ਆ ਰਿਹਾ ਕਰਨ ਨੂੰ, ਤਾਂ ਫਿਰ ਸ਼ੋਪਿੰਗ ਕਰਦਾ, ਇਹ ਜ਼ਰੂਰ ਪਤਾ ਲੱਗ ਗਿਆ ਲੋਕਾਂ ਨੂੰ ਉਸ ਟਾਈਮ ਲਈ ਉਹ ਸਭ ਤੋਂ ਅਮੀਰ ਬੰਦਾ ਬਣਿਆ ਸੀਗਾ। ਐਂਡ ਇੱਕ ਦੇਖੋ ਇਹਦੇ ਅੰਦਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਨਾ 14 ਦਿਨ ਦੀ ਰਿਟਰਨ ਪੋਲਿਸੀ ਵਗੈਰਾ, ਬੜਾ ਸਿਸਟਮੈਟਿਕ ਵੇ 'ਚ ਇਹ ਛੋਟੇ ਬਿਜ਼ਨਸ ਨੂੰ ਖਤਮ ਕਰਨ ਦਾ ਤਰੀਕਾ ਆਇਆ, ਹੈ ਨਾ। ਪਹਿਲੇ ਆਇਆ ਇੰਟਰਨੈਟ ਸ਼ੋਪਿੰਗ ਤੋਂ ਹੀ ਕਿ 30 ਦਿਨ ਦੇ ਅੰਦਰ ਚੀਜ਼ ਰਿਟਰਨ ਕਰ ਦਿਉ, 14 ਦਿਨ ਅੰਦਰ ਕਰ ਦਿਉ, ਹਰ ਕਿਸੇ ਨੂੰ ਹੋਣਾ। ਸਾਡੇ ਕੋਲ ਤਾਂ ਕੋਈ ਆ ਜਾਵੇ ਅਤੇ ਕੱਪੜਾ ਲੈ ਕੇ ਵਾਪਸ ਆਏ, ਉਸ ਦਿਨ ਤਾਂ ਪੈਟੀ, ਉਸ ਦਿਨ ਕਿ ਲੈ ਜਿਹਨੇ ਰੋਟੀ ਨਹੀਂ ਖਾਣੀ,
0: ਵਕਤ ਪੈ ਗਿਆ,
1: ਖਾਸ ਕਰਕੇ ਸਵੇਰੇ ਆ ਜਾਵੇ।
0: ਕਿਹੜੀ ਗੱਲੋਂ ਮਨਾ ਕਿੱਦਾਂ, ਕਿਹੜੀ ਗੱਲੋਂ ਕਰੀਏ।
1: ਅੱਛਾ, ਕੋਈ ਸਵੇਰੇ ਆ ਜਾਵੇ ਨਾ, ਫਿਰ ਤੁਹਾਨੂੰ ਪਤਾ ਕਿ ਸਵੇਰੇ ਆ ਬੋਨੀ ਦੇ ਟਾਈਮ ਕੋਈ ਆ ਗਿਆ ਨਾ ਚੇਂਜ ਕਰਾਉਣ ਲਈ, ਫਿਰ ਕਈ ਤਾਂ ਹੁੰਦੇ ਸੀਗੇ ਦੇ ਵੁੱਡ ਅੰਡਰਸਟੈਂਡ ਕਿ ਦੇਖੋ ਬਈ ਜਿੰਨਾ ਕੁ ਮੈਂ ਅੰਧਵਿਸ਼ਵਾਸੀ ਹਾਂ ਇਸ ਚੀਜ਼ ਨੂੰ ਲੈ ਕੇ ਨਾ, ਕਿ ਬੋਨੀ ਦੇ ਟਾਈਮ 'ਚ ਮੈਂ ਚੇਂਜ ਕਰਦਾ ਮੇਰਾ ਸਾਰਾ ਦਿਨ ਇੱਦਾਂ ਨਿਕਲਣਾ, ਉਹਨੇ ਤੁਸੀਂ ਵੀ ਤਾਂ ਹੋਵੋਗੇ ਨਾ। ਗਾਹਕ ਕਹਿੰਦਾ ਹਾਂ ਇੰਨਾ ਕੁ ਤਾਂ ਮੈਂ ਵੀ ਹਾਂ, ਉਹ ਕਹਿੰਦਾ ਮਾੜਾ ਗੇੜਾ ਲਾਓ ਭਾਅ ਜੀ, ਹੈ ਨਾ, ਕੋਈ ਚੱਕਰ ਵਾਲੀ ਗੱਲ
0: ਕੋਈ ਨਹੀਂ, ਤੁਸੀਂ ਆਹ ਛੱਡ ਜਾਓ,
1: ਹਾਂ ਘੰਟੇ ਕੁ ਤੱਕ ਨਹੀਂ ਰਖਾਣੀ ਨਹੀਂ,
0: ਅੱਛਾ ਰਖਾਉਣੇ ਨਹੀਂ
1: ਰਖਾਣੀ ਨਹੀਂ, ਨਾ ਲੈ ਜਾਓ, ਕੋਈ ਨਹੀਂ ਵਾਪਸ ਆ ਜਾਓ ਯਾਰ, ਵਾਪਸ ਆ ਕੇ, ਮਤਲਬ ਮੈਨੂੰ ਬਹੁਤ ਹੁੰਦਾ ਸੀਗਾ। ਐਂਡ ਸੱਚੀ ਗੱਲ ਹੈ, ਜੇ ਕਦੀ ਕੋਈ ਹੁੰਦਾ ਨਾ ਬੰਦਾ ਕਹਿੰਦਾ ਮੈਂ ਤਾਂ ਕਰਨਾ ਹੀ ਕਰਨਾ, ਕਿ ਮੈਂ ਕਹਿੰਦਾ ਚਲੋ ਮੂਡ ਨਾ ਖਰਾਬ ਕਰੋ, ਹੈ ਨਾ, ਆਪਣਾ ਤਾਂ ਹੋ ਗਿਆ, ਇਹਦਾ ਵੀ ਕੀ ਕਰਨਾ, ਕਰ ਦਿਉ ਚੇਂਜ। ਅਤੇ ਜਿਹੜੇ ਸੇਲਮੈਨ ਵੀ ਹੋਣੇ ਨਾ ਆਪਣੇ ਕੋਲ, ਹੈ ਨਾ, ਉਹਨਾਂ ਨੇ ਵੀ ਇਸਾ ਦੇਖਣਾ ਕਿ ਅੱਜ ਇੰਨੇ ਮਿਹਨਤ ਕਰਵਾਉਣੀ ਆ, ਕਿਉਂ, ਕਿਉਂਕਿ ਸੱਚੀ ਗੱਲ ਆ, ਉਸ ਦਿਨ ਬਸ ਤੁਹਾਨੂੰ ਲੋਕ ਇਹੀ ਕਹਿਣ ਆਇਆ ਕਿ ਭਾਜੀ ਆ ਮੈਂ ਗਲਤ ਸਾਈਜ਼ ਦੀ ਕਮੀਜ਼ ਲੈ ਗਿਆ, ਭਾਜੀ ਆ ਪੈਂਟ ਮੈਂ ਗਲਤ ਲੈ ਗਿਆ, ਮੈਂ ਇਹ ਗਲਤ ਲੈ ਗਿਆ, ਸਾਰੀ ਗਲਤੀਆਂ ਉਸ ਦਿਨ ਹੀ ਨਿਕਲ ਕੇ ਆਉਣੀਆਂ ਨਾ ਅੱਗੇ ਨਾ।
0: ਅੱਛਾ, ਇਹ ਚੀਜ਼ ਹੁੰਦਾ ਵਾ ਫਿਰ,
1: ਹਮੇਸ਼ਾ ਹੋਇਆ।
0: ਓਕੇ,
1: ਮੈਨੂੰ ਨਹੀਂ ਖਿਆਲ 'ਚ ਕਦੀ ਕਿ ਇਸ ਤਰ੍ਹਾਂ ਨਾ ਹੋਇਆ ਹੋਵੇ ਕਿ ਜੇ ਮੈਂ ਸਵੇਰੇ ਸਵੇਰੇ ਕਿਸੇ ਦੇ ਕੱਪੜੇ ਚੇਂਜ ਕਰਾਤੇ ਆ ਅਤੇ ਮੇਰੇ ਕੋਲ ਸ਼ਾਮ ਤੱਕ 7 ਜਾਂ 8 ਇੱਦਾਂ ਦਾ ਕੰਮ ਨਾ ਹੋਇਆ ਹੋਵੇ। 5-7 ਤਾਂ ਡੈਫੀਨੇਟਲੀ, ਐਂਡ ਉੱਦਾਂ ਨੋਰਮਲ ਦਿਨ ਤਾਂ ਤੁਹਾਡੇ ਕੋਲ ਕੋਈ ਵੀ ਨਹੀਂ ਆਉਂਦਾ ਚੇਂਜ ਕਰਵਾਉਣ ਲਈ, ਕਿਉਂਕਿ ਯੂਜਲੀ ਹਰ ਕੋਈ ਟਰਾਈ ਕਰਦਾ, ਜ਼ਿਆਦਾਤਰ ਚੇਂਜ ਕਰਵਾਉਣ ਲਈ ਹੁੰਦੇ ਕਿ, ਹੈ ਨਾ, ਜ਼ਿਆਦਾਤਰ ਆਹ ਭਾਬੀ ਜੀਜ਼ ਆਪਣੇ ਹਸਬੈਂਡ ਜੀਜ਼ ਲਈ ਲੈ ਜਾਂਦੀਆਂ ਕਮੀਜ਼ਾਂ, ਫਿਰ ਉਹ ਹਸਬੈਂਡ ਜੀ ਜਾਂਦੇ ਕਿ ਇੱਕ ਹੀ ਪਤਾ ਨਹੀਂ ਇਹਨੂੰ ਕਿਉਂ ਲਾਦਾ ਮੈਂ ਪ੍ਰਿੰਟ ਪਾਉਂਦਾ, ਭਾਜੀ ਕੋਈ ਪ੍ਰਿੰਟ ਪਾਉਂਦਾ, ਮੈਂ ਕਹਿੰਦਾ ਭਾਜੀ ਦੇਖੋ ਮੈਂ ਤਾਂ ਵੇਚ ਹੀ ਰਿਹਾ, ਕੋਈ ਨਾ ਕੋਈ ਤਾਂ ਪਾ ਰਿਹਾ, ਉਹ ਛੱਡੋ ਯਾਰ, ਮਤਲਬ ਮੈਂ ਪ੍ਰੋਡਕਟ ਨੂੰ ਥੋੜ੍ਹਾ ਨਾ ਖਰਾਬ ਕਹਿ ਸਕਦਾ, ਹੈ ਨਾ, ਮੈਂ ਭਾਬੀ ਜੀਜ਼ ਨੂੰ ਵੀ ਨਹੀਂ ਖਰਾਬ ਕਹਿ ਸਕਦਾ, ਉਹ ਤਾਂ ਖਰੀਦ ਕੇ ਜਾ ਰਹੇ ਆ, ਤੂੰ ਤਾਂ ਮੇਰਾ 20 ਰੁਪਏ ਚੇਂਜ ਹੀ ਕਰਾਉਣਾ,
0: ਤੈਨੂੰ ਕੀ ਜਾਂ ਤੂੰ ਉਹਦੇ ਮਤਲਬ ਦੀ ਪਾਏਗਾ ਜਾਂ ਤੂੰ
1: ਪਤਾ ਹੀ ਨਹੀਂ, ਹੈ ਨਾ, ਲੈ ਕੇ ਅਗਲੇ ਮੈਨੂੰ ਪਤਾ, ਅੱਛਾ ਪਤਾ ਵੀ ਹੁੰਦਾ ਸੀਗਾ, ਫਿਰ ਕਈਆਂ
0: ਨੂੰ ਉਹ ਕਹਿੰਦੇ ਹੋਣੇ ਫਿਰ ਤੂੰ ਆਪੇ ਜਾ ਹੁਣ,
1: ਹਾਂ ਇਹੀ ਹੈ ਕਿ ਮੈਨੂੰ ਮੈਂ ਨਹੀਂ ਜਾਣਾ ਕਿ ਤੁਸੀਂ ਜਾਓ, ਹੈ ਨਾ, ਤੁਸੀਂ ਜਿਹੜੇ ਤੁਸੀਂ ਆਉਂਦੇ ਹੋ ਪਤਾ ਉਹਨਾਂ ਨੇ ਲੈਣੀ ਕੀ, ਉਹਨਾਂ ਜੀ ਆਹ ਬਲੂ ਸਟ੍ਰਾਈਪ ਵਾਲੀ ਕਮੀਜ਼ ਲੈਣੀ ਆ, ਪਲੇਨ ਲੈਣੀ ਆ, ਮੈਂ ਕਈ ਵਾਰੀ ਕਈ ਨੂੰ ਕਹਿੰਦੇ ਭਾਅ ਜੀ 2 ਵਾਰੀ ਤਾਂ ਮੇਰੇ ਤੋਂ ਹੀ ਲੈ ਗਏ, ਹੋਰ ਵੀ ਕਿੰਨੀ ਮਾਰਕੀਟ ਆ, ਕੋਈ ਹੋਰ ਹੀ ਕਲਰ ਲੈ ਲਓ ਯਾਰ, ਨਹੀਂ ਆ ਬੈਂਕ 'ਚ ਆ ਠੀਕ ਰਹਿੰਦੀ ਆ, ਆਹੀ ਸਹੀ ਰਹਿੰਦੀ ਆ, ਚਲੋ
0: ਇਹ ਠੀਕ ਆ, ਪਹਿਲੀ ਘਸਾਲੀ ਆ ਤੇ ਨਵੀਂ ਲੈ ਲੈ। ਅੱਛਾ, ਜਿਹੜਾ ਬਾਜ਼ਾਰਾਂ ਦਾ ਜਿਹੜਾ ਕੰਸੈਪਟ, ਜਿਹੜਾ ਦੁਕਾਨਾਂ ਵਾਲਾ ਸੀ, ਕਿਉਂਕਿ ਉਹ ਹੋ ਸਕਦਾ, ਚਲੋ ਆਪਾਂ ਨੂੰ ਮੈਨੂੰ ਬਹੁਤਾ ਆਈਡੀਆ ਨਾ ਹੋਵੇ, ਪਰ ਮੈਨੂੰ ਲੱਗਦਾ ਵੀ ਉੱਥੇ ਬਹੁਤਾ ਥਰੂ ਆਊਟ ਲੰਮੇ ਸਮੇਂ ਦੇ ਲਈ ਵਿਹਲ ਵੀ ਨਹੀਂ ਰਹਿੰਦਾ ਕੋਈ, ਇੱਕਾ ਦੁੱਕਾ ਗਾਹਕ ਜਿਹੜਾ ਥਰੂ ਆਊਟ ਸਵੇਰ ਤੋਂ ਹੀ ਬੈਠਾ ਰਹਿੰਦਾ, ਬਹੁਤ ਘੱਟ ਇੱਦਾਂ ਦੁਕਾਨਾਂ ਹੁੰਦੀਆਂ ਵਾ ਵੀ ਕੋਈ ਵੀ ਨਹੀਂ ਹੈਗਾ ਯਾਰ, ਮਤਲਬ ਮੈਂ ਤਾਂ ਬਹੁਤ ਘੱਟ ਇੱਦਾਂ ਵੇਖਿਆ।
1: ਨਹੀਂ ਮਤਲਬ ਯੂਜਲੀ ਕਹਿ ਲਓ ਮਾਰਕੀਟ ਜੇ ਖਾਸ ਕਰ ਵਿਆਹ ਸ਼ਾਦੀਆਂ ਵਾਲੇ ਸੀਜ਼ਨ ਨਹੀਂ ਆ ਤਾਂ ਫਿਰ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਜਿਹੜੇ ਦਿਨ ਚੱਲਦੇ ਪਏ ਨਾ ਸ਼ਰਾਧ ਵਗੈਰਾ, ਸ਼ਰਾਧ ਤਾਂ ਇਸ ਤਰ੍ਹਾਂ ਸਾਰੇ ਇੱਕ ਦੂਜੇ ਸ਼ਕਲ ਦੇਖ ਲੈਂਦੇ ਸੀ ਕਿ ਅੱਜ ਆ ਵੀ ਕਿਉਂ ਗਏ ਰਹਿ ਨਹੀਂ ਦਿੰਦੇ, ਕਿਉਂਕਿ ਲੋਕ ਬਹੁਤ ਕਰਦੇ ਨਾ ਕਿ ਆ ਦਿਨਾਂ 'ਚ
0: ਸ਼ੋਪਿੰਗ
1: ਨਹੀਂ ਕਰਨੀ ਹੈ ਨਾ ਕਾਫੀ ਲੋਕਾਂ 'ਚ ਹੋਣਾ। ਅਤੇ ਫਿਰ ਇੱਕ ਆਹ ਇੱਕ ਇਹਦਾ ਬੜਾ ਹੋਣਾ ਇਹ ਤਾਰਾ ਡੁੱਬ ਗਿਆ ਤਾਰਾ ਆ ਗਿਆ ਵਿਆਹ ਸ਼ਾਦੀਆਂ ਵਾਲਾ ਹੈ ਨਾ, ਅਤੇ ਉਹ ਫਿਰ ਮੈਨੂੰ ਬੜਾ ਫੀਲ ਹੋਣਾ ਅਤੇ ਕਈ ਵਾਰੀ ਨਾ ਕਿ ਯਾਰ ਮਤਲਬ ਕਿੰਨੇ ਮਿੱਤਰ ਹੋਣੇ ਨਾ ਸਰ ਤੁਹਾਡੇ ਕਸਟਮਰ ਤੁਹਾਡੇ ਯਾਰਾਂ ਦੋਸਤ ਅੰਕਲ ਜੀ ਹੋਇਆ, ਅੰਕਲ ਜੀ ਤੁਸੀਂ ਸਾਡੇ ਵਾਲੇ ਪੰਗਿਆਂ 'ਚੋਂ ਕਿਉਂ ਪੈ ਗਏ ਹੋ, ਤੁਸੀਂ ਤਾਂ ਐਤਵਾਰ ਦੇ ਐਤਵਾਰ ਕਰੋ ਨਾ ਆਨੰਦ ਕਾਰਜ। ਕਹਿੰਦੇ ਨਹੀਂ ਯਾਰ ਬੀਬੀਆਂ ਵੀ ਦਿਖਾਉਣ ਦੀਆਂ ਟੇਵਾ, ਅਤੇ ਉਹ ਕਹਿੰਦੀਆਂ ਕਿ ਨਹੀਂ ਪੰਡਿਤ ਕਹਿੰਦਾ, ਪਤਾ ਨਹੀਂ ਪਿੰਡ ਦੇ ਅੰਦਰ ਕਿਹੜਾ ਪੰਡਿਤ ਬੈਠਾ ਹੁੰਦਾ ਇਹ ਤਾਰਾ ਡੁਬੋ ਦਿੰਦਾ ਸੀਗਾ, ਹਿੰਦੂ ਛੱਡੋ ਸਿੱਖ ਵਾਲੇ ਵਿਆਹ ਵੀ ਨਹੀਂ ਹੋ ਰਹੇ ਅਤੇ ਹੁਣ ਬੈਠੇ, ਤਦ ਹੁੰਦਾ ਵਿਹਲ ਪਰ ਅਦਰ ਬਾਈ ਸ਼ਾਮ ਨੂੰ 6-7 ਵਜੇ ਤੁਸੀਂ ਵਿਹਲੋ, ਪਰ ਉਹ ਵੀ ਕੀ ਹੈ ਤੁਸੀਂ ਸਮਾਨ ਸਮੇਟਾ ਸਮੇਟੀ ਕਰ ਰਹੇ ਹੋ, ਆਹ ਸਭ ਵੀ ਹੈ
0: ਮਤਲਬ ਕੁਛ ਨਾ ਕੁਛ ਤਾਂ ਚੱਲੀ
1: ਕੁਛ ਨਾ ਕੁਛ ਤਾਂ ਚੱਲਦਾ ਹੀ ਰਹਿਣਾ ਹਰ ਵਾਰ।
0: ਅੱਛਾ ਇਹਦੇ ਨਾਲ ਨਾਲ ਨਾ ਇੱਕ ਹੁਣ ਆਪਾਂ ਜੇ ਇੰਡੀਆ ਦੀ ਗੱਲ ਕਰੀਏ, ਇੱਕ ਚੀਜ਼ ਆਪਾਂ ਮਿਸ ਕਰ ਰਹੇ ਹਾਂ ਜਿਹੜਾ ਅਜੋਕਾ ਟਰੈਂਡ ਹੈ ਇਸ ਟਾਈਮ ਦੇ ਉੱਤੇ ਚੱਲ ਰਿਹਾ ਹਾਈਵੇ ਸ਼ੋਪਿੰਗ ਦਾ। ਹੁਣ ਸ਼ਾਇਦ ਪਤਾ ਨਹੀਂ ਉਹਦੇ ਪਿੱਛੇ ਕੀ ਆ, ਇੱਕ ਤਾਂ ਰੀਜ਼ਨ ਇਹ ਆਮ ਜੀ ਚੱਲਦੀ ਜੀ ਗੱਲਬਾਤ ਇਹ ਵੀ ਆ ਵੀ ਯੂਰਪ ਦੇ ਵਿੱਚ ਯੂਰਪੀਅਨ ਸਟਾਈਲ ਦੇ ਉੱਤੇ ਉਹ ਸ਼ੋਪਿੰਗ ਸੈਂਟਰ ਬਣਾਏ ਗਏ ਨੇ, ਜਿੱਦਾਂ ਤੁਸੀਂ ਮੰਨ ਲਓ ਕਿਤੇ ਵੀ ਨਿਕਲੋਗੇ ਤੁਸੀਂ ਉੱਥੇ ਇੰਡੀਆ ਦੇ ਵਿੱਚ ਹਾਈਵੇ 'ਤੇ, ਅਤੇ ਮੇਨ ਸ਼ਹਿਰ ਤੋਂ ਤੁਸੀਂ ਬੜਾ ਜਿਹਾ ਬਾਹਰ ਤੁਸੀਂ ਨਿਕਲੋਗੇ ਅਤੇ ਨਾਲ ਹੀ ਤੁਹਾਨੂੰ ਖੱਬੇ ਸੱਜੇ ਤੁਹਾਨੂੰ ਉਹ ਵਾਲੇ ਸ਼ੋਪਿੰਗ ਸੈਂਟਰ ਮਿਲਣੇ ਸ਼ੁਰੂ ਹੋ ਜਾਣਗੇ, ਅਤੇ ਹੁਣ ਇੱਕ ਤੋਂ ਬਾਅਦ ਇੱਕ ਲਗਾਤਾਰ ਹੀ ਖੁੱਲ੍ਹੀ ਜਾਂਦੇ ਆ। ਇੱਕ ਤਾਂ ਇਹ ਆ ਵੀ ਉਹ ਚਲੋ ਯੂਰਪੀਅਨ ਸਟਾਈਲ ਦੇ ਉੱਤੇ ਕਿਸੇ ਨੇ ਬਣਾ ਲਿਆ, ਪਰ ਦੂਸਰਾ ਇਹ ਵੀ ਆ ਉਹਦਾ ਰੀਜ਼ਨ ਕਿ ਸ਼ੋਪਿੰਗ ਸੈਂਟਰ 'ਤੇ ਆ ਕਿ ਤੁਸੀਂ ਉਹ ਸ਼ਹਿਰਾਂ ਦੇ ਵਿੱਚ ਬਣੇ ਆ, ਤੁਸੀਂ ਚੇਚਾ ਜਾਓਗੇ ਜੇ ਜਾਓਗੇ ਤਾਂ
1: ਬਿਲਕੁਲ
0: ਹੈ ਨਾ, ਤੁਸੀਂ ਇਹ ਨਹੀਂ ਆ ਵੀ ਐਕਸੀਡੈਂਟਲੀ ਤੁਸੀਂ ਚਲੇ ਗਏ ਹੋ ਤੁਸੀਂ, ਪਰ ਇਹਦੇ ਵਿੱਚ ਕੀ ਆ ਕਿ ਤੁਸੀਂ ਮਾੜਾ ਜਿਹਾ ਤੁਸੀਂ ਕਹਿੰਦੇ ਹੋ ਵੀ ਅਸੀਂ ਇਹ ਦੋ ਚੀਜ਼ਾਂ ਨੇ, ਇੱਕ ਤਾਂ ਆ ਵੀ ਅਸੀਂ ਭੀੜ ਭੜੱਕੇ ਦੇ ਵਿੱਚ ਨਹੀਂ ਜਾਣਾ ਅਤੇ ਅਸੀਂ ਮਾੜਾ ਜਿਹਾ ਸ਼ਹਿਰੋਂ ਜਦੋਂ ਬਾਹਰ ਨਿਕਲੇ ਜਾਂ ਉੱਦਾਂ ਹੀ ਤੁਸੀਂ ਕਿਤੇ ਜਾਣਾ ਵਾ ਅਤੇ ਤੁਸੀਂ ਹੋਰ ਨਹੀਂ ਕੁਛ ਤਾਂ ਖਾਣ ਪੀਣ ਲਈ ਤੁਸੀਂ ਕਹੋਗੇ ਚਲੋ ਆਪਾਂ ਮਾਰ ਲੈਂਦੇ ਕੱਟ।
1: ਹਾਂ ਉੱਥੇ ਫਿਰ ਆਹ ਵਾਲੇ ਮੋਲ 'ਚ ਨੋਟਿਸ ਕਰਨਾ ਸਭ ਤੋਂ ਵਧੀਆ ਵਧੀਆ ਫਰੈਂਚਾਈਜ਼ ਆਈਆਂ ਹੁੰਦੀਆਂ,
0: ਤਗੜੇ ਤਗੜੇ ਬ੍ਰੈਂਡ, ਤਗੜੇ ਤਗੜੇ ਬ੍ਰੈਂਡ, ਸੋ ਉੱਥੇ ਤੁਸੀਂ ਮੈਨੂੰ ਲੱਗਦਾ ਵਾ ਵੀ ਉਹ ਜਿਹੜਾ ਉਹ ਜ਼ਿਆਦਾ ਧਿਆਨ ਖਿੱਚ ਰਹੇ ਲੋਕਾਂ ਦਾ।
1: ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਇਹਦੇ ਅੰਦਰ, ਜਿਸ ਤਰ੍ਹਾਂ ਸਮਝੋ ਆਪਾਂ ਕੋਈ ਹਾਈ ਸਟਰੀਟ ਦੀ ਗੱਲ ਕਰੀਏ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਕਿ ਹਾਈ ਸਟਰੀਟ ਹੈ ਜੀ ਇਹ, ਕਿ ਸਦਰ ਬਾਜ਼ਾਰ ਜਿਹਨੂੰ ਆਪਾਂ ਕਹਿ ਦਿੰਦੇ ਹੈ ਨਾ, ਉਹਨਾਂ ਸਾਰੇ ਬਾਜ਼ਾਰਾਂ 'ਚ ਇੱਕ ਇਸ਼ੂ ਅੱਜ ਵੀ ਹੈ ਜੋ ਕਦੀ ਖਤਮ ਹੋਣਾ ਹੀ ਨਹੀਂ, ਕਿ ਗੱਡੀਆਂ ਨਹੀਂ ਜਾ ਸਕਦੀਆਂ, ਪਰ ਲੋਕ ਜ਼ਿਆਦਾਤਰ ਹੁਣ ਗੱਡੀਆਂ ਕਾਰਾਂ ਵਾਲੇ ਹੋ ਗਏ ਆ ਹੈ ਨਾ, ਸੋ ਲੋਕਾਂ ਨੂੰ ਇਹ ਹੈ ਕਿ ਯਾਰ ਮੈਂ ਜਿੱਥੇ ਵੀ ਕੁਛ ਸ਼ੋਪਿੰਗ ਕਰਨਾ ਚਾਹੁੰਦਾ ਮੇਰੀ ਕਾਰ ਸਿੱਧੇ ਜਾ ਕੇ ਹੈ ਨਾ ਖੜੀ ਹੋਵੇ। ਜਲੰਧਰ ਦਾ ਐਗਜ਼ਾਮਪਲ ਲੈ ਲਈਏ ਕਿ ਮਾਡਲ ਟਾਊਨ ਬਿਕੇਮ ਮਾਡਲ ਟਾਊਨ ਇੰਨਾ ਹਿਊਜ ਇਸ ਕਰਕੇ ਹੀ ਹੋ ਗਿਆ ਕਿਉਂਕਿ ਉੱਥੇ ਗੱਡੀਆਂ ਚੱਲ ਜਾਂਦੀਆਂ, ਨਹੀਂ ਤਾਂ ਜਲੰਧਰ ਦੇ ਅੰਦਰ ਅੰਦਰ ਹੀ ਕਿੰਨੇ ਛੋਟੇ ਛੋਟੇ ਐਂਡ ਕਿੰਨੇ ਤਗੜੇ ਬਾਜ਼ਾਰ ਨੇ ਹੈ ਨਾ, ਪਰ ਕਿਉਂਕਿ ਉੱਥੇ ਕਾਰਾਂ ਖੜੀਆਂ ਹੋ ਜਾਂਦੀਆਂ ਐਂਡ ਦੈਨ ਅਗੇਨ ਜਦੋਂ ਮੌਲ ਹੀ ਆ ਗਿਆ ਫਿਰ ਤਾਂ ਹੈ ਨਾ ਤੁਸੀਂ 30 ਰੁਪਏ ਦਿੱਤੇ ਅੰਦਰ ਬੇਸਮੈਂਟ 'ਚ ਕਾਰ ਖੜੀ ਕੀਤੀ ਐਂਡ ਵਟ ਐਵਰ ਹੈ ਨਾ ਜੋ ਕੁਛ ਹੁੰਦਾ ਇੱਥੇ ਵਾਲਾ ਹਿਸਾਬ ਹੀ ਹੋ ਗਿਆ ਹੈ ਨਾ। ਇਹ ਚੀਜ਼ਾਂ ਮੇਨ ਨੇ ਐਂਡ ਜਿਹੜੇ ਮੇਜਰ ਬ੍ਰਾਂਡਸ ਵੀ ਨੇ, ਕਿਉਂਕਿ ਇਹ ਮੈਂ ਪਰਸਨਲੀ ਟਰਾਈ ਕੀਤਾ ਬਹੁਤ ਵਾਰੀ, ਕੋਈ ਵੀ ਤੁਸੀਂ ਬ੍ਰਾਂਡ ਦਾ ਨਾਮ ਲੈ ਲਓ ਜਿਹੜਾ ਬ੍ਰਾਂਡ ਆ ਮੈਟਰ ਨਹੀਂ ਕਰਦਾ ਕਿ ਉਹ ਕਿੰਨੇ ਦੀ ਚੀਜ਼ ਵੇਚਦੇ ਆ, ਭਾਵੇਂ ਉਹ 200 ਦੀ ਕਮੀਜ਼ ਵੇਚਣ ਵਾਲਾ ਬ੍ਰਾਂਡ ਹੋਵੇ, ਭਾਵੇਂ ਉਹ ਐਡੀਡਾਸ ਵਰਗਾ ਕੋਈ ਬ੍ਰਾਂਡ ਹੋਵੇ, ਭਾਵੇਂ ਉਹ ਕੋਈ ਹਾਈ ਐਂਡ ਹੋਵੇ, ਉਹ ਲੋਕ ਹਾਈ ਸਟਰੀਟ 'ਤੇ ਆਉਣਾ ਜ਼ਰੂਰੀ ਨਹੀਂ ਮੰਨਦੇ। ਉਹਨਾਂ ਲਈ ਜ਼ਰੂਰੀ ਹੈ ਕਿ ਗੱਡੀ ਪਾਰਕ ਹੋਣੀ ਚਾਹੀਦੀ ਹੈ, ਤਾਂ ਹੀ ਉਹ ਉੱਥੇ ਜਾਂਦੇ ਆ। ਇਸ ਕਰਕੇ ਅਗੇਨ ਫਿਰ ਉਹੀ ਗੱਲ ਹੈ ਕਿ ਜਿੱਥੇ ਜ਼ਿਆਦਾ ਮੇਜਰ ਮੇਜਰ ਬ੍ਰਾਂਡ ਜਾਣਗੇ ਉੱਥੇ ਹੀ ਉਹ ਫਿਰ ਮਾਰਕੀਟ ਪਨਪ ਜਾਏਗੀ। ਸਿਰਫ ਇੱਕੋ ਬ੍ਰਾਂਡ ਆ ਬਹੁਤ ਮਸ਼ਹੂਰ ਮਾਨਿਆਵਰ ਨਾਮ ਆ ਇੰਡੀਆ ਦੇ ਅੰਦਰ, ਉਹ ਪਰਵਾਹ ਨਹੀਂ ਕਰਦੇ। ਉਹਨਾਂ ਦੀ ਫਿਲੋਸਫੀ ਹੈ ਕਿ ਅਸੀਂ ਵਿਆਹ ਸ਼ਾਦੀ ਦੇ ਐਥਨਿਕ ਕੱਪੜੇ ਵੇਚਣੇ ਆ, ਸਾਨੂੰ ਉਸ ਸ਼ਹਿਰ ਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਬਾਜ਼ਾਰ ਚਾਹੀਦਾ, ਭਾਵੇਂ ਉੱਥੇ ਬੰਦਾ ਲਾਈਨ ਸਿਰ ਤੁਰਦਾ ਹੋਵੇ, ਵੀ ਡੋਂਟ ਕੇਅਰ। ਐਂਡ ਤੁਸੀਂ ਵਾਕਈ ਵੇਖੋਗੇ ਜਿੱਥੇ ਵੀ ਮਾਨਿਆਵਰ ਦੇ ਸਟੋਰਸ ਸੀਗੇ ਜਦੋਂ, ਅੱਜ ਤੋਂ 5-6 ਸਾਲ ਪਹਿਲਾਂ ਤਾਂ ਮਤਲਬ ਦੇਵਰ ਸੀਕਿੰਗ ਵੈਲੂਏਸ਼ਨ ਆਫ 2500 to 3000 crore, ਇੰਨੀ ਤਕੜੀ ਵੈਲੂਏਸ਼ਨ 'ਤੇ ਉਹ ਚਲੇ ਗਏ ਸੀਗੇ, ਕਿਉਂਕਿ ਇਕੱਠੇ 300-400 ਸਟੋਰ ਖੋਲ੍ਹੇ। ਐਂਡ ਸਿੰਪਲ ਕੰਸੈਪਟ ਕਿ ਜਿੱਥੇ ਵਿਆਹ ਸ਼ਾਦੀ ਦਾ ਸਮਾਨ ਵਿਕਦਾ ਉਹ ਜ਼ਿਆਦਾਤਰ ਹਮੇਸ਼ਾ, ਜਿਸ ਤੁਸੀਂ ਆਹ ਅੰਮ੍ਰਿਤਸਰ ਦੀ ਗੱਲ ਕਰਦੇ ਹੋ ਕਿ ਉਹ ਜਿਹੜੇ ਟ੍ਰੈਡੀਸ਼ਨਲ ਬਾਜ਼ਾਰ ਨੇ ਹੈ ਨਾ ਉੱਥੇ ਹੀ ਆ, ਤੇ ਉੱਥੇ ਅਸੀਂ ਵੀ ਖੋਲਾਂਗੇ ਸਾਹਮਣੇ ਇੱਕਦਮ, ਪਰ ਸਾਡਾ ਤਰੀਕਾ ਕੀ ਹੋਏਗਾ ਕਿ ਅੰਦਰ ਜਦੋਂ ਬੰਦਾ ਆਏਗਾ ਉਹ ਮਾਡਰਨ ਸੈਲਿੰਗ ਹੈ, ਉਹ ਵਾਲਾ ਨਹੀਂ ਹੈ ਕਿ ਬੰਦੇ ਨੇ ਰੇਟ ਕਰਨਾ, ਨੈਗੋਸ਼ੀਏਟ ਕਰਨਾ, ਫਿਕਸ ਪ੍ਰਾਈਸ ਹੈ, ਰੇਟ ਲੱਗੇ ਪਏ ਆ, ਇੱਕ ਮਾਸਟਰ ਜੀ ਬੈਠੇ ਆ ਤੁਹਾਡੀ ਜਿਹੜੀ
0: ਐਗਜ਼ੈਕਟਲੀ, ਇਹ ਇੱਕ ਵੱਡਾ ਫਰਕ ਆ ਵੀ ਆ ਮਾਲਸ ਦਾ ਤੇ ਉਹਦਾ।
1: ਹਾਂ,
0: ਮਾਲਸ ਦੇ ਵਿੱਚ ਨੈਗੋਸ਼ੀਏਸ਼ਨ ਨਹੀਂ, ਖਾਸ ਤੌਰ ਤੇ ਇੱਥੇ ਤਾਂ ਨਹੀਂ, ਬਿਲਕੁਲ ਉੱਥੇ ਵੀ ਨਹੀਂ ਆ,
1: ਉੱਥੇ ਵੀ ਨਹੀਂ ਆ, ਵੈਸੇ
0: ਉੱਥੇ ਵੀ ਨਹੀਂ ਆ।
1: ਇਨਫੈਕਟ ਬਾਜ਼ਾਰਾਂ 'ਚ ਵੀ ਹੁਣ ਨਾ ਮਾਤਰ ਹੋ ਗਿਆ, ਕਿਉਂਕਿ ਅਗੇਨ NRI ਕਲਚਰ ਕਰਕੇ ਤੁਸੀਂ ਫੀਲ ਕਰਦੇ ਹੋ ਕਿ
0: ਉੱਥੇ ਲੱਗੀ ਫੱਬੀ ਆ, ਲੋਕਲ ਬੰਦੇ ਬਹੁਤ ਕਰ ਲੈਂਦੇ ਆ।
1: ਹਾਂ, ਇਹ ਵੀ ਗੱਲ ਆ,
0: ਬਾਹਰ ਵਾਲਿਆਂ ਨੂੰ ਉਦਾਂ ਸ਼ਰਮ ਆਉਂਦੀ ਆ।
1: ਹਾਂ, ਇਹ
0: ਬਾਹਰ ਵਾਲਿਆਂ ਨੂੰ ਤੇ ਉਹ ਗਾਲਾਂ ਵੀ ਕੱਢਦੇ ਆ ਨਾ ਕਿ ਤੁਸੀਂ ਆ ਗਏ ਐਵੇਂ ਰੇਟ ਵਿਗਾੜੀ ਜਾਂਦੇ ਹੋ, ਚਲੋ ਚਲੋ ਪਿੱਛੇ ਚੱਲ ਜਾਂਦੇ ਤੁਹਾਡੇ ਨਾਲ ਪਰ ਗੱਲ ਐਂ ਕਰਾਂਗੇ, ਚਲੋ।
1: ਇੱਦਾਂ ਦੇ ਬਹੁਤ ਹੁੰਦੇ ਆ। ਹਾਂ, ਇੱਕ ਮਾਮਾ ਜੀ ਜ਼ਰੂਰ ਤੁਰੇ ਹੁੰਦੇ ਨਾ।
0: ਅੱਛਾ,
1: ਸੋ ਇਹ ਪੰਗਾ ਬੰਦਾ। ਅੱਛਾ, ਇੱਕ ਇੱਕ ਦੋ ਮਾਮਾ ਜੀ ਤਾਂ ਮੈਂ ਇੱਦਾਂ ਦੇ ਵੀ ਦੇਖੇ ਹੋਏ ਆ ਕਿ ਕਹਿਣਾ ਕਿ ਕੋਈ ਰੀਤ ਹੁੰਦੀ ਆ ਕਿ ਮੁੰਡੇ ਨੂੰ ਵਿਆਹ ਦੇ ਕੱਪੜੇ ਮਾਮੇ ਨੇ
0: ਮਾਮੇ ਲੈ ਕੇ ਦਿੰਦੇ,
1: ਨਾਨਕੇ ਪਰਿਵਾਰ ਨੇ ਸ਼ਾਇਦ ਲੈ ਕੇ ਦੇਣੇ, ਇੱਦਾਂ ਦਾ ਕੋਈ ਰੀਤ ਹੋਣੀ। ਅਤੇ ਮੈਂ ਇੱਕ ਦੋ ਇੱਦਾਂ ਦੇ ਵੀ ਦੇਖੇ ਕਿ ਪਹਿਲੇ ਆ ਜਾਣਾ, ਕਹਿ ਜਾਣਾ ਕਿ ਤੁਸੀਂ ਆਹ ਰੇਟ ਲਾ ਦਿਓ ਅਤੇ ਮੈਂ ਵਿੱਚੋਂ ਫਿਰ ਕਰ ਲੂੰਗਾ, ਕਿ ਉਹ ਸ਼ਾਇਦ ਪਹਿਲੇ ਕੋਈ ਸੈਟਿੰਗ ਹੋਈ ਹੁੰਦੀ ਆ ਅਤੇ ਉਹਨੇ ਜਿਹੜਾ ਆਪਣਾ ਵੀ ਕੱਪੜਾ ਲੈ ਕੇ ਦੇਣਾ, ਸਮਝੋ ਕਿ ਚਾਰ ਜੋੜੇ ਲੈਣੇ ਮੁੰਡੇ ਨੇ ਹੈ ਨਾ, ਅਤੇ ਮਾਮੇ ਨੇ ਤਾਂ ਦੋ ਲੈ ਕੇ ਦੇਣੇ ਆ, ਦੋ ਮੁੰਡੇ ਨੇ ਆਪ ਆਪਣੇ ਵੱਲੋਂ ਲੈ ਲਿੱਤੇ, ਕਿ ਤੁਸੀਂ ਰੇਟ ਭਾਜੀ ਇੱਧਰ ਦਾ ਲਾ ਦਿਓ,
0: ਮਾਮੇ ਨੂੰ ਵੱਧ ਲਾ ਲਿਓ,
1: ਮੈਂ ਥੋੜਾ ਮਾਤੜ ਦਿਆਂ ਕਿ ਮੈਂ ਆਪਣੇ ਪੈਸੇ ਵਿੱਚੋਂ ਵਾਰ ਵਾਰ ਕੱਢ ਲਾਂਗਾ ਤੁਹਾਨੂੰ ਤਾਂ ਚੀਜ਼ ਵੇਚਣ ਤੋਂ। ਤਦ ਮੇਰਾ ਮੋਰਲ ਕੰਪਸ ਬੜਾ ਖਰਾਬ ਹੋਇਆ ਗਾਇਸ, ਮੈਂ ਕਿਹਾ ਦੁਨੀਆਂ ਸਾਫ਼ ਨਹੀਂ ਹੈ, ਸ਼ਕੁਨੀ ਅੱਜ ਵੀ ਹੈ, ਕੰਸ ਅੱਜ ਵੀ ਹੈ ਗਾਇਸ।
0: ਨਹੀਂ, ਕਦਾ ਸ਼ਕੁਨੀ ਹੋਇਆ, ਇਹ ਤਾਂ ਭਾਂਜਾ ਗਲਤ ਹੋਇਆ।
1: ਨੀ, ਭਾਂਜਾ ਨੀ, ਮਾਮਾ ਕਹਿ ਰਿਹਾ।
0: ਅੱਛਾ, ਮਾਮਾ ਕਹਿ ਰਿਹਾ,
1: ਮਾਮਾ ਕਹਿ ਰਿਹਾ ਪਹਿਲੇ, ਮਾਮਾ ਲੋਕਲ ਹੈ ਨਾ, ਮਾਮਾ ਜੀ ਆ ਗਏ ਪਹਿਲੇ, ਉਹਨੇ ਕਹਿਤਾ ਕਿ ਬਈ ਅਸੀਂ ਦੋ ਜੋੜੇ ਲੈ ਕੇ ਦੇਣੇ ਹਨਾ, ਮੁੰਡੇ ਪੰਜ ਕੁ ਚੀਜ਼ਾਂ ਬਣਾ ਕੇ ਦੇਣੀਆਂ ਹੁੰਦੀਆਂ ਸੀਗੀਆਂ ਨਾ, ਜਿੰਨਾ ਕੁ ਮੈਨੂੰ ਧਿਆਨ 'ਚ ਆ ਰਿਹਾ ਹਨਾ, ਕਿ ਅਸੀਂ ਉਹ ਲੈ ਕੇ ਦੇਣੀਆਂ ਤੇ ਮੁੰਡਾ ਆਪ ਵੀ ਸ਼ੋਪਿੰਗ ਕਰੇਗਾ, ਬਾਹਰੋਂ ਆਇਆ ਸਾਡਾ ਹਨਾ ਭਾਂਜਾ, ਉਹਨੇ ਆਪਣੀ ਵੀ ਸ਼ੋਪਿੰਗ ਕਰਨੀ ਆ, ਰੇਟ ਥੋੜਾ ਨਾ ਉਦਾਂ ਦਾ ਹੀ ਲਾਇਓ ਕਿ ਜਿਹੜੇ ਮੈਂ ਤੁਹਾਡੇ ਕੋਲ ਦੁਬਾਰਾ ਵਾਪਸ ਆਊਂਗਾ, ਜਿਹਦੇ ਪੈਸੇ ਮੈਂ ਦਿੱਤੇ ਹੋਣੇ ਮੇਰੇ ਬਾਹਰੋਂ ਬਾਹਰ ਨਿਕਲ ਜਾਣ।
0: ਅੱਛਾ, ਮੇਰੇ ਵਾਪਸ ਕਰ ਦਿਓ, ਇੱਕ ਤਰ੍ਹਾਂ ਦੇ ਨਾਲ ਉਹਦੀ ਸ਼ੋਪਿੰਗ ਤੁਹਾਡੇ ਕੋਲੋਂ ਹੋ ਜਾਊਗੀ, ਤੁਹਾਡੇ ਪੈਸੇ ਵੱਟੇ ਜਾਣਗੇ।
1: 25,000 ਜੇ ਉਹ ਵਟਾ ਗਿਆ ਤੁਹਾਨੂੰ, ਤੇ ਜੇ ਮੇਰੀ 6,000 ਦੀ ਚੀਜ਼ ਹੈ ਤੁਸੀਂ ਉਹਦਾ ਹੀ 25,000 ਬਣਾ ਦਿਓ ਭਰਾਵਾ, ਕਿ ਮੈਂ ਸ਼ਾਮੀ ਆਣਾ ਤੁਹਾਡੇ ਕੋਲ, ਜੇ ਕਰਦੇ ਹੋ ਤਾਂ ਫੇਰ ਲਊਂਗਾ।
0: ਅੱਛਾ,
1: ਜੇ ਨਹੀਂ ਕਰਦਾ ਤਾਂ ਸਾਹਮਣੇ ਵਾਲਾ ਤਿਆਰ ਨਾ ਕਿ ਨਾ। ਇੱਕ ਅੱਧੀ ਵਾਰੀ ਮੈਂ ਇਸ ਤਰ੍ਹਾਂ ਕੀਤਾ ਕਿ ਨਹੀਂ ਯਾਰ, ਹਨਾ, ਫਿਰ ਮੈਂ ਕਹਿ ਰਿਹਾ ਯਾਰ ਇਹ ਕੀ ਗੱਲ ਹੋਈ, ਮੈਂ ਵੀ ਤਾਂ ਕੁਛ ਕਰ ਲੈ ਕੇ ਜਾਣਾ। ਕਹਿੰਦਾ ਕੋਈ ਨਹੀਂ ਮਾਮਾ ਜੀ, ਠੀਕ ਹੈ, ਹੁਣ ਜੋ ਹੋਇਆ ਸੋ ਹੈ, ਕੀ ਕੀਤਾ ਜਾ ਸਕਦਾ, ਇਹ ਹਾਲ ਹੈ।
0: ਮਤਲਬ ਇਹ ਚੀਜ਼ ਫਿਰ ਮਾਲ ਚ ਨਹੀਂ ਹੋ ਸਕਦੀ,
1: ਇਹ ਚੀਜ਼ ਮਾਲ ਚ ਨਹੀਂ ਹੋ ਸਕਦੀ, ਵੈਸੇ ਕਿਤੇ ਵੀ ਨਹੀਂ ਹੋਣੀ ਚਾਹੀਦੀ ਬਾਈ।
0: ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਆਉਂਦੇ ਹਾਂ ਹੁਣ, ਤੇ ਗਾਣਾ ਤੁਸੀਂ ਸੁਣੋ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸ਼ੋਪਿੰਗ ਦੀਆਂ ਚੱਲ ਰਹੀਆਂ ਸੀ, ਸ਼ੋਪਿੰਗ ਦੇ ਟ੍ਰੈਂਡਸ ਦੀਆਂ ਚੱਲ ਰਹੀਆਂ ਸੀ, ਮੌਲਸ ਦੀਆਂ ਚੱਲ ਰਹੀਆਂ ਸੀ, ਬਾਜ਼ਾਰਾਂ ਦੀਆਂ ਚੱਲ ਰਹੀਆਂ ਸੀ। ਅਤੇ ਹੁਣ ਆਪਾਂ ਆਖਰੀ ਹਿੱਸੇ ਦੇ ਵਿੱਚ ਤੁਹਾਡੇ ਲੈ ਕੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਤਾਂ ਹਾਜ਼ਰ ਹੋ ਗਏ ਹਾਂ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ, ਮਜ਼ਾ ਸ਼ਜ਼ਾ ਆਇਆ ਹੋਏਗਾ। ਅਤੇ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਭਾਈ ਕਿ ਆਲਮੋਸਟ ਟੂਵਰਡਸ ਦਾ ਐਂਡ ਹੈਗੇ ਹਾਂ ਅੱਜ ਦੇ ਸ਼ੋਅ ਦੇ, ਅਤੇ ਹੁਣ ਆਪਾਂ ਜੇ ਥੋੜ੍ਹਾ ਡਾਟਾ ਵਾਈਜ਼ ਦੀ ਗੱਲ ਕਰਨੀ ਹੋਵੇ ਤਾਂ ਇਹ ਵੀ ਕਰ ਸਕਦੇ ਹਾਂ।
0: ਹਾਂਜੀ,
1: ਕਿ ਕਹਿੰਦੇ ਨੇ ਕਿ ਪ੍ਰੋਡਕਟਸ ਦੇ ਅੰਦਰ ਇਜ਼ਾਫਾ ਵੀ ਬਹੁਤ ਜ਼ਿਆਦਾ ਹੋਇਆ ਥੈਂਕਸ ਟੂ ਇੰਟਰਨੈਟ। ਜਿਸ ਤਰ੍ਹਾਂ ਸਕਿਨ ਕੇਅਰ ਐਜ਼ ਐਨ ਇੰਡਸਟਰੀ ਬਹੁਤ ਜ਼ਿਆਦਾ ਤਦ ਜਾ ਕੇ ਬੈਟਰ ਹੋਈ ਆ, ਜਾਂ ਫਿਰ ਜਿਹੜੀ ਮੇਕਅਪ ਇੰਡਸਟਰੀ ਉਹ ਕਹਿੰਦੇ ਤਦ ਜਾ ਕੇ ਜ਼ਿਆਦਾ ਬੈਟਰ ਹੋਈ ਆ, ਜਦ ਦਾ ਤੁਸੀਂ ਇੰਟਰਨੈਟ 'ਤੇ ਚੀਜ਼ਾਂ ਮੰਗਾ ਸਕਦੇ ਹੋ, ਕਿ ਇੰਨਾ ਕੁਛ ਐਡ ਕਰ ਦਿੱਤਾ ਗਿਆ ਉਸ ਇੰਡਸਟਰੀ ਦੇ ਅੰਦਰ ਕਿ ਦੁਕਾਨਾਂ ਦੇ ਅੰਦਰ ਵੇਚਣਾ ਨੈਕਸਟ ਇੰਪੋਸੀਬਲ ਆ, ਜਾਂ ਫਿਰ ਬਹੁਤ ਹੀ ਵੱਡੀ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਇੰਨੀ ਵੱਡੀ ਦੁਕਾਨਾਂ ਚਾਹੀਦੀਆਂ ਸੀਗੀਆਂ ਸਟਾਰਟਿੰਗ 'ਚ, ਜਿਸ ਹਿਸਾਬ ਦੀ ਤੁਸੀਂ ਐਡਵਰਟਾਈਜ਼ਮੈਂਟ ਕਰ ਨਹੀਂ ਸਕਦੇ ਸੀਗੇ। ਸੋ ਇਹ ਵੀ ਇੱਕ ਬਹੁਤ ਵੱਡਾ ਦੇਣ ਇੰਟਰਨੈਟ ਦੀ, ਸਿਰਫ ਸ਼ੋਪਿੰਗ ਦੀ ਦੁਨੀਆ ਵੱਲੋਂ ਜੇ ਆਪਾਂ ਵੇਖੀਏ ਕਿ ਸਾਡਾ ਕੰਜ਼ਿਊਮਰ ਡਿਸੀਜਨ ਦੇ ਉੱਪਰ ਜੇ ਵੇਖੀਏ,
0: ਕੁੱਲ ਮਿਲਾ ਕੇ ਵੇਖਿਆ ਜਾਵੇ ਬਾਇੰਗ ਪਾਵਰ ਤਾਂ ਵਧੀ ਆ ਨਾ ਹਰ ਇੱਕ ਪਾਸੋਂ। ਆਪਾਂ ਜੇ ਗੱਲ ਕਰੀਏ ਆਲ ਟੂਗੈਦਰ, ਤਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਇੱਕ ਵਾਰੀ ਬੰਦਾ ਜਿਹੜਾ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਦੋਂ ਵੜ ਜਾਂਦਾ ਵਾ, ਮੌਲ ਦੇ ਵਿੱਚ ਵੜ ਜਾਂਦਾ, ਤਾਂ ਕਹਿੰਦੇ ਨੇ ਕਿ ਐਵਰੇਜ 80-85% ਬੰਦੇ ਸ਼ੋਪਿੰਗ ਕੀਤੇ ਬਿਨਾਂ ਨਹੀਂ ਮੁੜਦੇ, ਰਿਗਾਰਡਲੈਸ ਉਹ ਭਾਵੇਂ ਵੈਸੇ ਹੀ ਘੁੰਮਣ ਫਿਰਨ ਗਏ ਹੋਣ।
1: ਹਾਂ ਬਿਲਕੁਲ।
0: ਸੋ ਉਹ ਇੱਕ ਇੱਦਾਂ ਦੀ ਚੀਜ਼ ਆ। ਸੋ ਤੁਹਾਡਾ ਮਾਡਰਨ ਸਮੇਂ ਦੇ ਵਿੱਚ ਸਿਰਫ ਤੁਹਾਡੀ ਜ਼ਰੂਰਤ ਨੂੰ ਚੀਜ਼ ਨਹੀਂ ਵੇਚੀ ਜਾਂਦੀ, ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡ ਕੇ ਉਹ ਚੀਜ਼ ਤੁਹਾਨੂੰ ਪ੍ਰਵੋਕ ਕੀਤਾ ਜਾਂਦਾ ਉਸ ਚੀਜ਼ ਦੇ ਲਈ, ਉੱਦਾਂ ਦਾ ਮਿਊਜ਼ਿਕ, ਉੱਦਾਂ ਦੀਆਂ ਲਾਈਟਾਂ, ਉੱਦਾਂ ਦਾ ਉੱਥੇ ਮੌਲ, ਤਾਮਾ ਜਾਮਾ। ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਅਟਰੈਕਟ ਕਰਦੀ। ਹੁਣ ਤੁਸੀਂ ਸੋਚੋ ਵੀ ਤੁਸੀਂ ਮੰਨ ਲਓ ਕਿਸੇ ਪਾਸੇ ਨੂੰ ਤੁਸੀਂ ਜਾ ਰਹੇ ਹੋ, ਈਵਨ ਖਾਣ ਪੀਣ ਤੋਂ ਲੈ ਕੇ ਸ਼ੋਪਿੰਗ ਤੱਕ, ਕਈ ਥਾਵਾਂ ਇੱਦਾਂ ਦੀਆਂ ਨੇ ਤੁਹਾਨੂੰ ਭੁੱਖ ਨਹੀਂ ਆ, ਤੁਸੀਂ ਉੱਧਰ ਨੂੰ ਵੇਂਹਦੇ ਹੋ, ਤੁਹਾਡਾ ਜੀ ਕਰਦਾ ਯਾਰ ਮਾੜਾ ਮੋਟਾ ਕੁਛ ਲੈ ਲਈਏ, ਹੈ ਨਾ। ਕਈ ਦੁਕਾਨਾਂ ਇੱਦਾਂ ਦੀਆਂ ਤੁਸੀਂ ਕਿਸੇ ਦੇ ਨਾਲ ਹੀ ਗਏ ਹੋ, ਤੁਹਾਨੂੰ ਲੱਗਦਾ ਯਾਰ ਬੜਾ ਸੋਹਣਾ ਲੱਗ ਰਿਹਾ ਸ਼ੋਰੂਮ, ਹੈ ਨਾ, ਆਪਾਂ ਗੇੜਾ 'ਤੇ ਮਾਰ ਲਈਏ, ਗੇੜਾ ਮਾਰਿਆ ਤਾਂ ਤੁਹਾਨੂੰ ਲੱਗਾ ਵੀ ਹਾਂ ਠੀਕ ਆ, ਲਿਆ ਜਾ ਸਕਦਾ। ਤੇ ਜੇ ਰਹਿੰਦਾ ਖੁੰਜਾ ਤੁਸੀਂ ਬਚ ਗਏ ਤੇ ਫਿਰ ਤੁਹਾਨੂੰ ਸੇਲ ਵਾਲਾ ਦਿਖ ਪੈਣਾ ਸਾਨੂੰ, ਮਤਲਬ ਕਿਸੇ ਵੀ ਢੰਗ ਤਰੀਕੇ ਦੇ ਨਾਲ
1: ਸੇਲ। ਵਾਕਈ ਸੇਲ ਦਾ ਤਾਂ ਇਹ ਹਾਲ ਹੈ ਕਿ ਹੁਣ ਵਿਚਾਰੇ ਦੀ ਇੱਜ਼ਤ ਨਹੀਂ ਰਹੀ ਹੈ ਕੋਈ, ਹੁਣ ਤਾਂ ਬਹਾਨਾ ਸੇਲ ਦਾ ਨਾ। ਮੇਰੇ ਹਿਸਾਬ ਨਾਲ ਕਈ ਦੁਕਾਨਾਂ ਨੇ ਤਾਂ ਉਹ ਸੇਲ ਵਾਲਾ ਜਿਹੜਾ ਬੈਨਰ ਉਹ ਉਤਾਰਦੇ ਨਹੀਂ ਹੈ, ਬਸ ਉਹ ਵਕਤ ਬਦਲਦੇ ਰਹਿੰਦੇ ਹੈ ਨਾ, ਵਿੰਟਰ ਸਮਰ ਮਿਡ ਸਮਰ ਮਿਡ ਵਿੰਟਰ।
0: ਉਹ ਵੀ ਬ੍ਰਾਂਡਸ ਦੀਆਂ ਆਪਣੀ ਆਪਣੀਆਂ ਟੈਕਨੀਕਸ ਨੇ।
1: ਬਿਲਕੁਲ,
0: ਹੁਣ ਕੁਛ ਇੱਕ ਬ੍ਰਾਂਡ ਹੁੰਦੇ ਸੀ, ਉਦੋਂ ਮੈਨੂੰ ਯਾਦ ਹੈ ਅਸੀਂ ਕਾਲਜ ਪੜ੍ਹਦੇ ਹੁੰਦੇ ਹਾਂ, ਤਾਂ ਕੁਛ ਇੱਕ ਬ੍ਰਾਂਡ ਸੀ ਉਹਨਾਂ ਨੇ ਆਲਵੇਜ਼ 70% ਡਿਸਕਾਊਂਟ ਦਾ ਲਾਇਆ ਹੁੰਦਾ ਹੈ ਬਹੁਤ ਵਾਰ,
1: ਹੈ ਨਾ। ਸੋ ਇਹ ਨਾ 50+20,
0: ਹਾਂ, ਤੇ ਉੱਤੇ ਨਿਗਾਹ ਜੇ ਅਪਟੂ,
1: ਹਾਂ ਅਪਟੂ, ਬਿਲਕੁਲ।
0: ਉੱਥੇ ਬੰਦਾ ਚੰਗੀ ਭਲੀ ਮਹਿੰਗੀ ਚੀਜ਼ ਵੀ ਨਹੀਂ ਲੈ ਕੇ ਪਾਉਂਦਾ ਹੁੰਦਾ, ਕਿਸੇ ਨੇ ਕਹਿਣਾ ਵੀ ਲੈ 70% ਡਿਸਕਾਊਂਟ ਵਾਲੀ ਲਈ, ਤੇ ਕਹਿੰਦੇ ਵੀ ਹੁੰਦੇ ਸੀ। ਪਰ ਆਮ ਜਿਹੜਾ ਬੰਦਾ ਵਾ, ਜਿੰਨੇ ਮੰਨ ਲਓ ਰੋਜ਼, ਇਹ ਤਾਂ ਹੋ ਗਿਆ ਨਾ ਵੀ ਆਪਾਂ ਰੋਜ਼ ਨਿਕਲਦੇ ਹਾਂ ਕਾਲਜੋਂ ਸਾਹਮਣੇ ਦੇਖ ਪੈਂਦਾ ਰੋਜ਼ ਰੋਜ਼ ਰੋਜ਼, ਪਰ ਜਿਹੜਾ ਬੰਦਾ ਪਹਿਲੀ ਵਾਰੀ ਵੇਂਹਦਾ ਵਾ, ਲੰਘਦੇ ਵੜਦੇ ਵੇਖਦਾ, ਉਹ ਕਹਿੰਦਾ ਖਲਾ ਰੋਏ।
1: ਹਾਂ ਬਿਲਕੁਲ, ਨਾਲੇ ਜਿਹੜਾ ਖਾਸ ਕਰ ਆਏ ਇਸ ਕਰਕੇ ਕਿ ਆ ਸ਼ੋਪਿੰਗ ਕਰਨ ਗਏ ਆ, ਉਹ ਤਾਂ ਕਹਿੰਦਾ ਯਾਰ ਇੱਥੇ ਤਾਂ ਦੇਖੀ ਯਾਰ, ਮੈਂ ਤਾਂ ਮੇਲਾ ਲੁੱਟ ਲੈਣਾ।
0: ਪਲੱਸ ਇੱਕ ਚੀਜ਼ ਹੋਰ ਤੁਸੀਂ ਵੇਖੀ ਹੋਊਗੀ, ਮੰਡੀ ਇੱਦਾਂ ਦੀ ਹੋ ਗਈ ਆ ਕਿ ਹੁਣ ਤੁਹਾਨੂੰ ਨਾ

0: ਕੁਛ ਸੋ ਐਂਡ ਸੋ ਕੰਮ ਕਰਨ ਦੇ ਲਈ ਤੁਹਾਨੂੰ ਇਸ ਤਰੀਕੇ ਦੇ ਨਾਲ ਚੀਜ਼ਾਂ ਪਰੋਸੀਆਂ ਜਾਂਦੀਆਂ ਵੀ ਜੇ ਤੁਸੀਂ ਇੱਦਾਂ ਦੇ ਕੱਪੜੇ ਇੱਦਾਂ ਦੇ ਬੂਟ ਨਹੀਂ ਪਾਓਗੇ ਤਾਂ ਤੁਹਾਡੇ ਕੋਲ ਹੋਣਾ ਹੀ ਨਹੀਂ ਚੱਜ ਨਾਲ। ਫੋਰ ਐਗਜ਼ਾਮਪਲ ਜਿਮ ਆ, ਹੈ ਨਾ, ਜਿਮ ਦੇ ਅਲੱਗ ਤੋਂ ਕੱਪੜੇ ਪ੍ਰਮੋਟ ਕੀਤੇ ਜਾਂਦੇ ਆ, ਹੈ ਨਾ। ਤੁਸੀਂ ਮੰਨ ਲਓ ਉੱਦਾਂ ਨੋਰਮਲ ਕੱਪੜਿਆਂ ਦੇ ਵਿੱਚ ਰਿਲੈਕਸ ਕੱਪੜਿਆਂ ਦੇ ਵਿੱਚ ਵੀ ਚੱਲ ਜਾਓਗੇ, ਤੁਹਾਨੂੰ ਆਮ ਆਲੇ ਦੁਆਲੇ ਮਾਹੌਲ ਚੱਲ ਵੇਖ ਕੇ ਲੱਗੂਗਾ ਯਾਰ ਸ਼ਰਮ ਜੀ ਆਉਣ ਡਈ ਆ, ਕੱਲ੍ਹ ਪ੍ਰੋਪਰ ਕੱਪੜੇ ਲੈ ਕੇ ਜਾਵਾਂਗੇ।
1: ਐਬਸੋਲੂਟਲੀ, ਹੁਣ ਆਹ ਕੱਪੜਿਆਂ ਦੀ ਵੀ ਪ੍ਰੋਪਰ ਕੈਟੇਗਰਾਈਜੇਸ਼ਨ ਹੋ ਗਈ ਕਿ ਆਹ ਲਾਊਂਜਵੇਅਰ ਹੈ ਜੀ, ਆਹ ਐਥਲੀਜਰ ਹੈ, ਫਿਰ ਆਹ ਐਥਲੀਜਰ ਦੇ ਅੰਦਰ ਵੀ ਕਿੰਨੇ ਤਰ੍ਹਾਂ ਦੇ ਆ ਗਏ ਨਾ ਕਿ ਇਹ ਜਿਮਵੇਅਰ ਆ, ਇਹ ਰਨਿੰਗ ਵੇਅਰ ਆ, ਸ਼ੂਜ਼ ਤੱਕ ਸਮਝ ਆਉਂਦਾ ਸੀਗਾ, ਹੁਣ ਤਾਂ ਕੱਪੜੇ ਦਾ ਵੀ ਇਸ ਤਰ੍ਹਾਂ ਹੋ ਗਿਆ ਹੋਇਆ। ਐਂਡ ਸੇਮ ਜੈਂਟਸ ਹੋਣ, ਲੇਡੀਜ਼ ਹੋਣ, ਦੋਨਾਂ ਵਾਸਤੇ
0: ਤੁਹਾਨੂੰ ਮਾਰਕੀਟ ਤੁਹਾਨੂੰ ਮਹਿਸੂਸ ਕਰਾਉਂਦੀ ਆ ਵੀ ਤੂੰ, ਪਰ ਖੈਰ ਇਹ ਜਿੰਨਾ ਕੁਛ ਮਰਜ਼ੀ ਹੁੰਦਾ ਰਹੇ, ਮੈਂ ਇੰਡੀਆ ਦਾ ਵੇਖ ਰਿਹਾ ਹਾਂ ਡਾਟੇ, ਕਹਿੰਦੇ ਨੇ ਕਿ ਜਿੰਨੇ ਮਰਜ਼ੀ ਹੁਣ ਖੁੱਲ੍ਹ ਗਏ ਨੇ, ਚਾਹੇ ਉਹ ਹਾਈਵੇ ਵਾਲੇ ਸ਼ੋਪਿੰਗ ਸੈਂਟਰ ਯੂਰਪ ਸਟਾਈਲ, ਚਾਹੇ ਫਿਰ ਆਪਣਾ ਮੌਲ ਖੁੱਲ੍ਹ ਗਏ ਨੇ ਜਿੱਦਾਂ, ਪਰ ਫਿਰ ਵੀ ਕਹਿੰਦੇ ਨੇ ਕਿ ਅੱਜ ਵੀ ਇੰਡੀਆ ਭਰ ਦੇ ਜਿਹੜੇ ਡਾਟੇ ਨੇ ਰਿਟੇਲ ਸੈਕਟਰ ਦਾ 80-85% ਹਿੱਸੇਦਾਰੀ ਅੱਜ ਵੀ ਉਹ ਲੋਕਲ ਬਾਜ਼ਾਰਾਂ ਦੀ ਆ, ਲੋਕਲ ਦੁਕਾਨਾਂ, ਰਵਾਇਤੀ ਬਾਜ਼ਾਰ, ਗਲੀ ਮੁਹੱਲੇ ਦੇ ਸਟੋਰ। ਸੋ ਅੱਜ ਵੀ ਤੁਸੀਂ ਸੋਚੋ ਵੀ ਉਹ ਇੰਨਾ ਜ਼ਿਆਦਾ ਮਾਰਕੀਟ 'ਚ ਹੋਣ ਦੇ ਬਾਵਜੂਦ ਵੀ 15-20% ਹੀ ਲੈ ਪਾਏ ਆ।
1: ਉਹਦੇ ਪਿੱਛੇ ਕਾਰਨ ਇੱਕ ਇਹ ਬਹੁਤ ਆ ਜਾਂਦਾ, ਅਗੇਨ ਜੇ ਮੈਂ ਆਪਣੇ ਹੀ ਪੁਆਇੰਟ ਆਫ ਵਿਊ ਨਾਲ ਸੋਚ ਕੇ ਦੱਸਾਂ ਕਿ ਅੱਜ ਵੀ ਜਿਹੜੀ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਜਨਰੇਸ਼ਨ ਆ, ਉਹਨਾਂ ਲਈ ਹੁਣ ਵੀ ਜੇ ਆਪਾਂ ਇੰਡੀਆ 'ਚ ਆਪਾਂ ਇੱਕ ਨੋਰਮਲ ਸਟੋਰ ਕਿਹਨੂੰ ਕਹਿ ਦਿੰਦੇ ਹਾਂ, ਵੈਸਟ ਸਾਈਡ ਨੂੰ ਕਹਿ ਦਿੰਦੇ ਹਾਂ, ਪੈਂਟਲੂਨ ਨੂੰ ਕਹਿ ਦਿੰਦੇ ਹਾਂ, ਹੈ ਨਾ, ਅਤੇ ਅੱਜ ਵੀ ਮੇਰੇ ਖਿਆਲ ਨਾਲ ਹਰ ਕੋਈ 1500 ਦੀ ਕਮੀਜ਼ ਨਹੀਂ ਖਰੀਦ ਸਕਦਾ, ਹੈ ਨਾ, 12-13 ਦੀ ਕਮੀਜ਼ ਨਹੀਂ ਖਰੀਦ ਸਕਦਾ, ਅਗੇਨ ਹੈ ਨਾ 2-3 ਦਾ ਸ਼ੂਜ਼ ਦਾ ਜੋੜਾ ਨਹੀਂ ਖਰੀਦ ਸਕਦਾ, ਕਿ ਉਹ ਥੈਂਕਸ ਟੂ ਤਗੜੀ ਤਗੜੀ ਇੰਡਸਟਰੀ ਜਿਹੜੀ ਲੁਧਿਆਣੇ 'ਚ ਲੱਗੀਆਂ ਹੋਈਆਂ, ਹੈ ਨਾ, ਜਾਂ ਫਿਰ ਆਗਰਾ ਕਹਿੰਦੇ ਕਿ ਬਹੁਤ ਮੇਜਰ ਹੈ ਸ਼ੂਜ਼ ਵਗੈਰਾ ਦੇ ਅੰਦਰ। ਮੈਂ ਸਿਰਫ ਜੇ ਕੱਪੜੇ ਅਤੇ ਸ਼ੂਜ਼ ਦੀ ਗੱਲ ਹੀ ਕਰਾਂ ਕਿ ਇਹ ਲੋਕਲ ਮਾਰਕੀਟਸ ਉਹ ਹਰ ਤਰ੍ਹਾਂ ਦੇ ਗਾਹਕ ਵਾਸਤੇ ਇੱਕ ਤਾਂ ਚੀਜ਼ਾਂ ਬਣਾ ਕੇ ਰੱਖੀਆਂ, ਇੱਕ ਅਗੇਨ ਜੋ ਮਜ਼ਾ ਕਸਟਮਾਈਜ਼ਡ ਮੇਰੇ ਨੋਨ ਬੰਦੇ ਨੋਨ ਦੁਕਾਨਦਾਰ ਕੋਲ ਜਾ ਕੇ ਚੀਜ਼ ਲੈ ਕੇ ਆਉਂਦਾ, ਉਹ ਸ਼ਾਇਦ ਅਗੇਨ, ਹੈ ਨਾ, ਉਹ ਅਸੀਂ ਕਿਉਂਕਿ ਦੂਰ ਬੈਠੇ ਸਾਨੂੰ ਜ਼ਿਆਦਾ ਸ਼ਾਇਦ ਫੀਲ ਹੁੰਦਾ,
0: ਸਾਨੂੰ ਆਓ ਭਗਤ ਵੀ ਚੰਗੀ ਲੱਗਦੀ ਨਾ। ਸੋ ਸਾਨੂੰ ਇਹ ਵੀ ਚੀਜ਼ ਚੰਗੀ ਲੱਗਦੀ ਹੈ ਵੀ ਅਗਲਾ ਜਦੋਂ ਤੁਸੀਂ ਕਿਸੇ ਦੇ ਨਾਲ ਜਾਓਗੇ ਕਹੋਗਾ ਹੋਰ ਭਾਅ ਜੀ ਠੀਕ ਠਾਕ ਹੋ, ਕੀ ਹਾਲ ਚਾਲ ਹੈ, ਬੈਠੋ ਚਾਹ ਪੀਓ, ਤੁਹਾਡੀ ਉਹ ਵੀ ਚੀਜ਼ ਤੁਹਾਨੂੰ ਅੰਦਰੋਂ ਅੰਦਰ, ਤੁਸੀਂ ਮਾੜੀ ਚੀਜ਼ ਵੀ ਲੈ ਆਓਗੇ, ਤੁਸੀਂ ਅਗਲੇ ਦੀ ਚੀਜ਼ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਹੋ, ਮਾੜੀ ਨੂੰ ਵੀ, ਜਦੋਂ ਤੁਹਾਨੂੰ ਅੱਗੋਂ ਇੱਜ਼ਤ ਕੋਈ ਦਿੰਦਾ।
1: ਬਿਲਕੁਲ ਠੀਕ।
0: ਸੋ ਇਹ ਪੁਰਾਣੇ ਦੁਕਾਨਦਾਰਾਂ ਨੂੰ ਰੱਬ ਵੱਲ ਬੜਾ ਭਲੀ ਭਾਂਤ ਆਉਂਦਾ ਹੈ। ਹੁਣ ਜਿਹੜੇ ਆਪਣੇ ਖਰੀਦਦਾਰੀ ਆ, ਮੰਨ ਲਓ ਮੌਲ ਆ ਜਿਹੜਾ, ਜੋ ਕਾ ਕੰਸੈਪਟ ਹੈ ਇਸ ਟਾਈਮ ਦੇ ਉੱਤੇ, ਜੋ ਇੱਥੇ ਵੀ ਇਸ ਹਿਸਾਬ ਨਾਲ ਚੱਲ ਰਿਹਾ, ਅਤੇ ਉਹਦੇ ਵਿੱਚ ਵੇਖਿਆ ਜਾਵੇ ਤਾਂ ਸਿਰਫ ਆਪਾਂ ਇੱਕ ਫੈਕਟ ਇਹ ਆ ਵੀ ਆਪਾਂ ਖਰੀਦਣ ਨਹੀਂ ਜਾਂਦੇ, ਸਿਰਫ ਇੱਕ ਟਰਮ ਹੈ ਵਿੰਡੋ ਸ਼ੋਪਿੰਗ, ਆਪਾਂ ਸਿਰਫ ਵੇਖਣ ਜਾਂਦੇ ਹਾਂ, ਜਾਂ ਫਿਰ ਆਪਾਂ ਕਹਿੰਦੇ ਹਾਂ ਵੀ ਆਪਾਂ ਵਿਹਲੇ ਹੋਈਏ ਤਾਂ ਆਪਾਂ ਘੁੰਮ ਹੀ ਆਉਂਦੇ ਹਾਂ, ਇਹ ਵੀ ਤਾਂ ਕਰਦੇ ਹਾਂ ਆਪਾਂ ਵੀ ਉੱਦਾਂ ਹੀ ਘੁੰਮ ਆਉਂਦੇ ਹਾਂ ਆਪਾਂ, ਜਿਹੜੇ ਅੱਗੇ ਆਪਾਂ 80% ਦੱਸੇ ਨਾ ਵੀ ਉਹ ਇੱਦਾਂ ਹੀ ਜਾਂਦੇ ਇੱਦਾਂ ਹੀ ਆ, ਪਰ ਮੋੜ ਨਹੀਂ ਖਾਲੀ ਪਾਉਂਦੇ, ਨੋ ਵੇ, ਕੋਈ 25-30% ਉਹਨਾਂ ਦੀ ਐਵਰੇਜ ਆ ਵੀ 25-30% ਜਿਹੜੇ ਬਾਕੀ ਘਰੋਂ ਅਤੇ ਜਾਂ ਫਿਰ ਘਰੋਂ ਮਨ ਬਣਾ ਕੇ ਆਉਂਦੇ ਅਤੇ ਹੈਵੀ ਖਰੀਦਦਾਰੀ ਕਰਕੇ ਜਾਂਦੇ ਆ, ਅਤੇ ਬਾਕੀ ਜਿਹੜੇ ਨੇ ਉਹ ਫਿਰ ਜਿਹੜੀ ਉਹਨਾਂ ਨੇ ਕੁੰਡੀ ਸੁੱਟੀ ਆ ਉਹਦੇ ਉਹਦੇ ਵਿੱਚ ਹੀ ਫਸਦੇ ਆ। ਜੋ ਖੈਰ ਸਾਡੇ ਨਾਲ 000 ਨੇ, ਅਤੇ ਇਸ ਹਿੱਸੇ ਦੇ ਵਿੱਚ ਦੋਸਤੋ ਤੁਸੀਂ ਵੀ ਕਰ ਸਕਦੇ ਕਾਲ, ਜੇਕਰ ਮੈਸੇਜ ਆ ਤਾਂ ਉਹ ਮੈਂ ਹਾਲੇ ਸੋਰੀ ਮੈਂ ਚੇ ਖਿਆਲ ਨਹੀਂ ਰਿਹਾ, ਉਹ ਮੈਂ ਹੁਣ ਪੜ੍ਹਦਾ ਵਾਂ, ਅਤੇ ਬਾਕੀ ਜੇ ਕਾਲ ਕਰਨੀ ਤੁਸੀਂ ਆਪਣਾ ਕੁਛ ਰੱਖਣਾ ਇਸ ਵਿਸ਼ੇ ਦੇ ਉੱਤੇ ਤੁਸੀਂ ਰੱਖ ਸਕਦੇ ਹੋ, 000 ਤੁਸੀਂ ਆਉਂਦੇ ਰਹੋ ਜੀ।
1: ਹੈਲੋ
2: ਭਾਜੀ, ਮੈਂ ਬਜਾਜ ਗੱਲ ਕਰ ਰਿਹਾ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਫਸਟ ਟਾਈਮ ਕਾਲ ਕੀਤੀ ਹੈ ਅਤੇ ਮੈਂ 2018 ਤੋਂ ਸੁਣ ਰਿਹਾ ਜੀ।
0: ਜੀ ਜੀ, ਥੈਂਕ ਯੂ ਜੀ,
2: ਥੈਂਕ ਯੂ। ਇਕਬਾਲ ਭਾਜੀ ਸੈਣੀ ਸਾਹਿਬ ਨੇ ਐਡਲੇਡ ਤੋਂ ਮੈਨੂੰ ਰੈਫਰ ਕੀਤਾ ਸੀ ਫਸਟ ਟਾਈਮ, ਉਹ ਫੈਮਿਲੀ ਫਰੈਂਡ ਨੇ।
0: ਓਕੇ ਓਕੇ ਓਕੇ ਓਕੇ, ਥੈਂਕ ਯੂ ਥੈਂਕ ਯੂ ਸੈਣੀ ਸਾਹਿਬ। ਤੁਹਾਡਾ ਵੀ, ਸੈਣੀ ਸਾਹਿਬ ਵੀ ਗਏ ਵੀ ਨੇ ਅੱਜ ਕੱਲ੍ਹ, ਮੈਨੂੰ ਲੱਗਦਾ ਕੰਮ ਕਾਰ ਕੋਈ ਉੱਦਾਂ ਦਾ ਕੋ ਫੜ ਲਿਆ।
2: ਹਾਂਜੀ ਹਾਂਜੀ, ਬਿਜ਼ੀ ਰਹਿੰਦੇ ਹੋ,
0: ਹਾਂ, ਮੈਸੇਜ ਤਾਂ ਆ ਜਾਂਦਾ ਉਹਨਾਂ ਦਾ ਪਰ ਕਾਲ ਵਾਵਾ ਚਿਰ ਹੋਈ ਹੈ ਨਹੀਂ ਆਈ।
2: ਹਾਂਜੀ ਹਾਂਜੀ ਭਾਜੀ, ਮੈਂ ਦੱਸਣਾ ਸੀਗਾ ਕਿ ਵੀ ਅੱਜ ਜਿਹੜਾ ਟੌਪਿਕ ਚੱਲ ਰਿਹਾ ਸੀ ਉਹ ਕਾਫੀ ਰੈਲੇਵੈਂਟ ਹੈ ਮੇਰੇ ਤੋਂ, ਕਿ ਸਾਡੀ ਵੀ ਸ਼ੌਪ ਹੈ ਮੈਨਸਵੀਅਰ ਦੀ ਇੰਡੀਆ 2008 ਤੋਂ, ਤੇ ਮਤਲਬ ਕਲਾਇੰਟੇਜ ਬੇਸ ਤੇ ਸੇਮ ਹੀ ਹੈ ਜੀ ਅੱਜ ਵੀ, ਕਿਉਂਕਿ ਆਪਣਾ ਡਿਸਟ੍ਰਿਕਟ ਕਰਨਾਲ ਹੈ ਤੇ ਤਹਿਸੀਲ ਪੈਂਦੀ ਆ ਸਾਨੂੰ ਏਰੀਆ, ਤੇ ਅੱਜ ਕੱਲ ਤੇ ਜਿਵੇਂ ਚੇਂਜ ਹੋ ਗਿਆ ਸਿਸਟਮ ਕੀ ਸੀ, ਮੇਰੇ ਬ੍ਰਦਰ ਨੇ ਸ਼ੌਪ ਕੀਤੀ ਸੀ, ਉੱਥੇ ਟ੍ਰੈਂਡ ਆ ਗਈ ਸੀ 2010 ਵਿੱਚ ਫਸਟ ਕਾਪੀ ਸੈਕਿੰਡ ਕਾਪੀ ਥਰਡ ਕਾਪੀ,
0: ਹਾਂ ਇਹ ਵੀ ਇੱਕ ਟ੍ਰੈਂਡ ਨਵਾਂ, ਹਾਂ ਸਹੀ ਸਹੀ,
2: ਤੇ ਮੁੰਡਿਆਂ ਨੂੰ ਹੈਬਿਟ ਕੀ ਸੀ ਉੱਥੇ ਉਦੋਂ ਨਾ ਨਵਾਂ ਨਵਾਂ ਆਪਣੇ, ਉਹਦੇ ਤੋਂ ਪਹਿਲੀ ਟ੍ਰੈਂਡ ਕੀ ਚੱਲਦਾ ਸੀ ਕਿ ਇੱਕ ਵਾਰੀ ਕੱਪੜੇ ਲੈ ਲਏ ਸਾਲੇ 2-3 ਜੋੜੇ 10-50 ਹੰਢਾਂ ਤੇ 5 ਹੰਢਾਂ ਤੇ, ਹੁਣ ਕੀ ਸੀ ਮੁੰਡਿਆਂ ਨੇ ਇੱਕ ਵਾਰੀ ਪਾ ਲਿਆ, ਦੂਜੀ ਵਾਰ ਉਹਨਾਂ ਨੇ ਹਰ ਸੋਮਵਾਰ ਸਵੇਰੇ ਦੁਕਾਨ ਤੇ 5-7-15-20 ਮੁੰਡਿਆਂ ਨੇ ਗੇੜੇ ਲਾਉਣ ਆ ਜਾਣਾ ਵੀ ਬਜਾਜ ਕੀ ਲੈ ਕੇ ਆਇਆ ਨਵਾਂ, ਕੀ ਲੈ ਕੇ ਆਇਆ ਨਵਾਂ, ਤੇ ਮਤਲਬ ਮੈਨੂੰ ਯਾਦ ਹੈ 2021-22 ਤੱਕ ਮੇਰਾ ਬ੍ਰਦਰ ਨੋਟ ਈਵਨ ਏ ਸਿੰਗਲ ਸੰਡੇ ਵੀ ਪੂਰੇ ਸਾਲ ਦਿੱਲੀ ਨਹੀਂ ਜਾਣਾ ਜਾਂ ਲੁਧਿਆਣੇ ਨਹੀਂ ਜਾਣਾ ਉਹਨੇ, ਕਿਉਂਕਿ ਹੁਣ ਲੋਕਾਂ ਨੂੰ ਹੈਬਿਟ ਪੈ ਚੁੱਕੀ ਸੀ ਮੁੰਡਿਆਂ ਨੂੰ। ਉਦੋਂ ਹੁੰਦਾ ਕੀ ਸੀ ਭਾਜੀ, ਸ਼ਹਿਰ ਦੇ ਅੰਦਰ ਆਪਾਂ ਵੀ ਦੇਖੀਏ ਆਪਣੇ ਛੋਟੇ ਸ਼ਹਿਰ, ਵਿਰਲੀ ਵਿਰਲੀ ਤਿੰਨ ਜਾਂ ਚਾਰ ਹੀ ਮੈਨਸ ਵੀਅਰ ਦੀਆਂ ਦੁਕਾਨਾਂ ਹੁੰਦੀਆਂ ਸੀ, ਅੱਜ ਤੇ ਬਹੁਤ ਜ਼ਿਆਦਾ ਨੇ। ਤੇ ਉਹਦੇ ਫਿਰ ਕੁਆਲਿਟੀ ਮੇਨਟੇਨ ਕਰਨ ਵਾਸਤੇ ਵੀ ਅਸੀਂ ਮੰਨ ਲਓ ਉਦੋਂ 1000 ਦੀ ਜੀਨਸ ਦੇਣੀ, 500 ਦੀ ਸ਼ਰਟ ਦੇਣੀ, ਤੇ ਨਾਲ ਵਾਲੇ ਸਾਡੇ ਦੋ ਦੁਕਾਨਾਂ ਛੱਡ ਕੇ ਉਹਨੇ 800 ਦਾ ਜੋੜਾ ਦੇ ਦੇਣਾ। ਉਹ ਇਹੋ ਜਿਹਾ ਕਸਟਮਰ ਬੇਸ ਅੱਜ ਸੈੱਟ ਹੋਇਆ, ਮਤਲਬ ਸਾਡਾ ਏਰੀਆ ਮੋਸਟਲੀ ਵੀਰਕਾਂ ਦਾ ਏਰੀਆ, ਜੱਟਾਂ ਦਾ 70%, ਤੇ ਉਹਦਾ 90% ਕਲਾਇੰਟ ਆਊਟ ਆਫ ਟਾਊਨ ਹੈ, ਜਾਂ ਜੋਬ ਤੇ ਹੈ ਜਾਂ ਫਿਰ ਓਵਰਸੀਜ਼ ਨੇ। ਅੱਜ ਵੀ ਉਹ ਐਵਰੀ ਮੰਡੇ ਰੀਲ ਪਾਉਂਦਾ ਵੀ ਆਹ ਮੇਰੇ ਕੋਲ ਨਵਾਂ ਆਇਆ, ਸਾਰੇ ਵਟਸਐਪ ਤੇ ਅਟੈਚ ਨੇ। ਮਤਲਬ ਉਹਦਾ ਐਵਰੀ ਵੀਕ 3 ਜਾਂ 4 ਪਾਰਸਲ, ਕੋਈ ਅਮੈਰੀਕਾ, ਕਦੇ ਕੈਨੇਡਾ, ਕੋਈ ਆਸਟ੍ਰੇਲੀਆ ਆ ਹੀ ਰਿਹਾ, ਸਾਰੇ ਫਸਟ ਕਾਪੀ। ਤੇ ਉਹਦੀ ਮਤਲਬ ਪਰਚੇਜ਼ਿੰਗ ਕੋਈ, ਮੈਂ ਦੱਸ ਰਿਹਾ ਸੀ ਟ੍ਰੈਂਡ ਇਹ ਚੇਂਜ ਹੋ ਗਏ, ਹੁਣ ਮੁੰਡੇ ਆਉਂਦੇ ਨੀ ਸ਼ੋਪ ਤੇ, ਉਹ ਵਟਸਐਪ ਤੇ ਅਟੈਚ ਹੋ ਗਏ। ਤੇ ਕਲਾਇੰਟ ਓਨਾ ਹੀ ਆ, ਬਲਕਿ 50% ਕਲਾਇੰਟ ਮੂਵ ਓਨ ਕਰ ਗਿਆ ਵੀ ਜਿਵੇਂ ਮਾਇੰਡ ਨਵੀਂ ਨਵੀਂ, ਅੱਜ ਤੋਂ 5-7 ਸਾਲ ਇੱਕ ਮੁੰਡੇ ਨੇ ਗੱਡੀ ਲਈ, 4 ਜਣੇ ਭਾਈ ਤੇ ਧੀਰ ਜੋ ਅਸੀਂ ਕਰਨਾਲ ਤੋਂ ਲੈ ਕੇ ਆਵਾਂਗੇ। ਚੀਜ਼ ਭਾਜੀ ਸੇਮ ਹੈ, ਅਸੀਂ ਦਿੱਲੀ ਜਾਂਦੇ ਸੀ ਦੁਕਾਨ ਤੇ ਸ਼ੋਪਿੰਗ ਕਰਨ, ਇੱਕ ਜੀਨਸ ਸਾਨੂੰ 900 ਦੀ ਹੋਲਸੇਲ ਮਿਲ ਰਹੀ ਹੈ, ਨਾਲ ਹੀ ਸਾਡੇ ਕਰਨਾਲ ਵਾਲਾ ਬੈਠਾ, ਨਾਲ ਹੀ ਚੰਡੀਗੜ੍ਹ ਵਾਲਾ ਬੈਠਾ, ਉਹ ਗੱਲਾਂ ਕਰ ਰਹੇ ਹਾਂ ਭਾਜੀ ਤੁਸੀਂ ਕਿੰਨੇ ਦੀ ਵੇਚ ਦਿਓ, ਅਸੀਂ ਕਹਿੰਦੇ ਅਸੀਂ 1200 ਦੀ, ਕਰਨਾਲ ਵਾਲੇ ਨੇ ਕਹਿੰਦੇ ਜੀ ਅਸੀਂ 2200 ਦੀ, ਚੰਡੀਗੜ੍ਹ ਕਹਿੰਦੇ ਵੀ ਮੈਂ 3700 ਦੀ ਵੇਚਣਾ, ਕਿਉਂਕਿ ਉਹਨਾਂ ਦੇ ਓਨਾ ਹੀ ਖਰਚੇ ਨੇ। ਤੇ ਮੁੰਡਿਆਂ ਦੇ ਮਾਇੰਡ 'ਚ ਕੀ ਹੈ, ਨਹੀਂ ਨਹੀਂ ਹੁਣ ਅਸੀਂ ਕਰਨਾਲ ਤੋਂ ਲੈਣੀ ਹੈ, ਜੇ ਵੀ ਥੋੜੇ ਪੈਸੇ ਖਰਚੀ ਜ਼ਿਆਦਾ ਮਿਲਣ ਲੱਗ ਗਈ, ਟ੍ਰੈਂਡ ਚੇਂਜ ਹੋਇਆ, ਸਾਡੇ ਟਾਈਮ ਬਹੁਤ ਘੱਟ ਸੀ, ਨਹੀਂ ਹੁਣ ਚੰਡੀਗੜ੍ਹ ਤੋਂ ਸ਼ੋਪਿੰਗ ਕਰਾਂਗੇ। ਚੀਜ਼ ਬਿਲਕੁਲ ਐਗਜੈਕਟਲੀ ਸੇਮ ਹੈ। ਤੇ ਜਿਹੜੀ ਭਾਜੀ ਸੈਕਿੰਡ ਚੀਜ਼ ਮੈਂ ਦੱਸਾਂਗਾ, ਜਿਹੜੀ ਆਪਾਂ ਗੱਲ ਕਰ ਰਹੇ ਸੀ ਬ੍ਰੈਂਡ 80-90% ਹਾਈਵੇ ਤੇ ਹਮੇਸ਼ਾ ਔਫ ਲੱਗਿਆ ਰਹਿੰਦਾ, ਉਹ ਮੇਰੇ ਬ੍ਰਦਰ ਨੇ ਵੀ ਪਿੱਛੇ ਕੀਤਾ ਸੀ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਭਾਜੀ, ਉਹ ਜਾਂ ਦੂਸਰੇ ਬ੍ਰਾਂਡ ਯੂਰੋਪ ਵਿੱਚ ਇਹਨਾਂ ਦੀ ਲਾਈਫ ਹੁੰਦੀ ਹੈ ਨਾ ਸ਼ੈਲਫਿੰਗ ਦੀ, 6 ਮਹੀਨੇ ਬਾਅਦ ਇਹਨੂੰ ਔਫ ਕਰ ਦਿੰਦੇ ਨੇ। ਤੇ ਇੰਡੀਆ ਦੇ ਅੰਦਰ ਬਹੁਤ ਏਜੰਟ ਨੇ ਦਿੱਲੀ ਦੇ ਅੰਦਰ ਜਿਹਨਾਂ ਨਾਲ ਮਤਲਬ ਇਹਨਾਂ ਦੇ ਲਿੰਕ ਹੈਗੇ ਨੇ, ਉਹ ਕਹਿੰਦੇ ਨੇ ਸਾਡੇ ਕੋਲ 7-8-6-5 ਬ੍ਰਾਂਡ ਆਲਵੇਜ਼ ਹੁੰਦੇ ਨੇ, ਬਟ ਉਹ ਮਿਲਣਗੇ ਤੁਹਾਨੂੰ 95% ਔਫ ਦੇ। ਕੰਡੀਸ਼ਨ ਇਸ ਕਿ ਤੁਹਾਨੂੰ ਮਿਨੀਮਮ 3-4 ਕੰਟੇਨਰ 5-5-6 ਕਰੋੜ ਦਾ ਸਟਾਕ ਇਕੱਠਾ ਹੀ ਚੁੱਕਣਾ ਪੈਣਾ। ਉਹ ਜੈਨੂਇਨ ਬਿਲਿੰਗ ਹੋਏਗੀ ਉਹਨਾਂ ਦੀ ਕੰਪਨੀ ਤੋਂ,
0: ਓਕੇ,
2: ਮਤਲਬ ਕੰਪਨੀ ਸਾਰ ਆਪਣੀ ਹੈਡਕ ਘਟਾ ਦਿੰਦੀ ਹੈ ਨਾ ਕੰਪਨੀ। ਤੇ ਭਾਈ ਦੂਸਰੀ ਗੱਲ ਹੈ, ਕਿਉਂਕਿ ਕੰਪਨੀ ਨੇ ਆਲਰੇਡੀ ਇੰਨਾ ਪੈਸਾ ਕਮਾ ਲਿਆ ਹੁੰਦਾ, ਕਿਉਂਕਿ ਇਹ ਇੱਕ ਵਾਰੀ ਬੰਗਲਾਦੇਸ਼ ਗਏ ਸੀ ਕੋਵਿਡ ਤੋਂ ਪਹਿਲੇ ਕੀ ਸੀ, ਵਰਲਡ ਦੇ 50% ਬ੍ਰਾਂਡ ਬੰਗਲਾਦੇਸ਼ ਮੈਨੂਫੈਕਚਰਿੰਗ ਕਰਦਾ ਸੀ ਕੱਪੜਿਆਂ ਦੀ, ਕਿਉਂਕਿ ਮੋਸਟਲੀ ਬ੍ਰਾਂਡ ਆਪਣੀ ਮੈਨੂਫੈਕਚਰ ਨਹੀਂ ਕਰਦੇ, ਟ੍ਰੇਡਿੰਗ ਕਰਵਾਉਂਦੇ ਨੇ ਆਪਣਾ ਸੈਂਪਲ ਲੈ ਕੇ। ਉੱਥੇ ਇਹਨਾਂ ਨੂੰ ਏਜੰਟ ਮਿਲੇ ਸੀ, ਦਿੱਲੀ ਦੇ ਹੀ ਸੀ, ਬੰਬੇ ਦੇ ਸੀ, ਉਹ ਕਹਿੰਦੇ ਨੇ ਵੀ ਆਹ ਕੰਪਨੀ ਹੈ, ਇਹਦੇ ਅੰਦਰ ਨਾਇਕੀ, ਰਿਬੋਕ, ਐਡੀਡਾਸ ਦਾ ਸਟਫ ਬਣ ਰਿਹਾ। ਜਦੋਂ ਕੋਈ ਕੰਪਨੀ ਮੰਨ ਲਓ ਉਹਨੇ ਆਰਡਰ ਦਿੱਤਾ ਵੀ ਸਾਨੂੰ 50,000 ਪੀਸ ਚਾਹੀਦਾ, ਉਹ ਫੈਕਟਰੀ ਮੈਨੂਫੈਕਚਰ ਨੇ ਪੀਸ ਬਣਾਉਣਾ 55,000, ਕਿਉਂਕਿ ਕਟਿੰਗ ਫਟਿੰਗ ਉੱਤੇ ਥੱਲੇ ਹੋ ਜਾਂਦਾ ਜਦੋਂ ਉਹਨਾਂ ਦੀ ਟੈਸਟਿੰਗ ਹੁੰਦੀ ਹੈ, 50,000 ਤੇ ਕੰਪਨੀ ਲੈ ਜਾਏਗੀ। ਜਿਹੜਾ 5,000 ਚੋਂ ਮੰਨ ਲਓ 4,500 ਪੀਸ ਅਜੇ ਵੀ ਠੀਕ ਬਚਿਆ, ਉਹ ਉਹਨਾਂ ਨੇ ਬਿਨਾਂ ਬਿਲਿੰਗ ਤੋਂ ਕੈਸ਼ ਵਿੱਚ ਉਹਨਾਂ ਨੇ ਬਾਹਰ ਮਾਰਕੀਟ ਦੇ ਦੇਣਾ। ਮੈਕਸੀਮਮ ਦੁਨੀਆ ਦੀ ਵਧੀਆ ਤੋਂ ਵਧੀਆ ਸ਼ਰਟ ਤਿਆਰ ਕਰਨ ਚ ਜਾਂ ਸਵੈਟ ਸ਼ਰਟ ਤਿਆਰ ਕਰ, ਜੀਨਸ ਤਿਆਰ ਕਰ, 1,000 ਰੁਪਇਆ ਨੀ ਲੱਗਦਾ ਭਾਜੀ, ਉਹ ਵਿਕ ਰਹੀ ਹੈ 50,000 ਦੀ। ਤੇ ਆਪਣੇ ਇੰਡੀਆ ਦੇ ਅੰਦਰ ਭਾਜੀ ਕਾਪੀ ਕਰਨ ਦੇ ਅੰਦਰ ਵਿੰਟਰ ਦੇ ਅੰਦਰ ਲੁਧਿਆਣੇ ਦੇ ਅੰਦਰ ਇਹੋ ਜਿਹੇ ਬੰਦੇ ਬੈਠੇ ਨੇ, ਮਤਲਬ ਜਦੋਂ ਕੋਈ ਬ੍ਰਾਂਡ ਸਵੈਟਸ਼ਰਟ ਲਾਂਚ ਕਰਦਾ ਨਾ, ਉਹਨਾਂ ਨੇ ਸਟਾਫ ਨਾਲ ਸੈਟਿੰਗ ਕੀਤੀ ਹੋਈ ਹੈ ਦਿੱਲੀ ਜਾਂ ਬੰਬੇ ਜਾਂ ਚੰਡੀਗੜ੍ਹ, ਜਾਂ ਉਹਨਾਂ ਨੇ ਓਵਰਸੀਜ਼ ਵੀ ਸੈਟਿੰਗ ਕੀਤੀ ਹੋਈ ਵੀ ਕੋਈ ਬ੍ਰਾਂਡ ਨਵੀਂ ਪੀਸ ਲਾਂਚ ਹੋਣਾ ਉਹ ਤੁਸੀਂ ਸਾਨੂੰ ਇੰਡੀਆ ਭੇਜਣਾ। ਉਹਨਾਂ ਨੇ ਇਹੋ ਜਿਹੀ ਕਾਪੀ ਤਿਆਰ ਕਰ ਦੇਣੀ ਹੈ, ਦੁਨੀਆ ਦੀ ਕੋਈ ਤਾਕਤ ਅਗਰ ਸਾਹਮਣੇ ਓਰੀਜਨਲ ਤੇ ਉਹਨਾਂ ਦਾ ਪੀਸ ਪਿਆ ਹੋਏਗਾ ਨਾ, ਤਾਂ ਕੋਈ ਫਰਕ ਨਹੀਂ ਕਰ ਸਕਦਾ।
1: ਬਿਲਕੁਲ, ਸਗੋਂ ਭਾਜੀ ਆਪਾਂ ਤਾਂ ਨਾ ਉਲਟਾ ਕਦੀ ਕਹਿਣਾ, ਆਹ ਜਦੋਂ ਮਾਲ ਆਉਣਾ ਨਾ ਇਸ ਤਰ੍ਹਾਂ ਦਾ, ਤੇ ਕਹਿਣਾ ਸੀ ਕਿ ਯਾਰ ਇਹ ਨਾਇਕੀ ਵਾਲਿਆਂ ਨੇ ਵੀ ਆਹ 4 ਰੰਗ ਨਹੀਂ ਬਣਾਏ ਹੋਣੇ, ਸਾਡੇ ਫੈਕਟਰੀਆਂ ਨੇ ਐਡ ਕਰਤੇ, ਸਗੋਂ ਵਧੀਆ ਇਹਨੇ 2 ਟਿੱਕਾਂ ਵੱਧ ਮਾਰੀਆਂ।
2: ਇਹ ਰਿਐਲਿਟੀ ਹੈ, ਇੱਕ ਦਿੱਲੀ ਦੇ ਅੰਦਰ ਆਪਾਂ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਹਾਂ, ਲਿਵਾਈਸ, ਲੀ, ਰੈਂਗਲਰ, ਪੈਪੇ ਦੀ ਜੀਨ ਬਣਾਉਂਦੇ ਨੇ, ਉਹ ਆਮ ਬੰਦੇ ਨੂੰ ਮਾਲ ਹੀ ਨਹੀਂ ਦਿੰਦੇ ਹੁਣ। ਜਿਹੜੇ ਮੈਂ ਮਤਲਬ ਅਗਰ ਨਵਾਂ ਫੇਸ ਚਲਾ ਜਾਏ, ਉਹ ਕਹੇ ਮੈਂ 2 ਲੱਖ ਦਾ ਮਾਲ ਲੈਣਾ, ਉਹ ਨਹੀਂ ਦੇਣਾ। ਉਹ ਕਹਿਣਗੇ ਜਿਹੜੇ ਬੰਦੇ ਸਾਡੇ ਨਾਲ ਮੰਦੇ ਟਾਈਮ ਵਿੱਚ ਕੰਮ ਕਰਦੇ ਨੇ, ਅਸੀਂ ਉਹਨਾਂ ਦਾ ਸਟਾਕ ਨਹੀਂ ਪੂਰਾ ਕਰ ਪਾ ਰਹੇ। ਹੁਣ ਮੈਂ ਤੁਹਾਨੂੰ ਦੱਸਣਾ ਸੀ, ਇੱਕ ਵਾਰ ਅੱਜ ਤੋਂ 7-8 ਸਾਲ ਪਹਿਲੇ ਦਿੱਲੀ ਬੈਠੇ ਸੀ ਲਿਵਾਈਸ ਤੇ ਰੈਗੂਲਰ ਦੀ ਜੀਨਸ ਲੈ ਕੇ, ਸਾਨੂੰ ਉੱਥੇ ਪਾਣੀਪਤ ਮੋਲ ਦੇ ਅੰਦਰ ਜਿਨ੍ਹਾਂ ਦਾ ਲਿਵਾਈਸ ਦਾ ਸ਼ੋਰੂਮ ਹੈ ਅਗਰਵਾਲ ਹੈ, ਉਹ ਦੋ ਭਰਾ ਮਿਲ ਗਏ ਉੱਥੇ। ਤੇ ਉਹਨਾਂ ਨੇ ਫਿਰ ਸਾਨੂੰ ਸੱਚਾਈ ਦੱਸੀ, ਕਹਿੰਦੇ ਜਿੰਨੇ ਇੰਡੀਆ ਦੇ 80% ਮੋਲ ਦੇ ਅੰਦਰ ਦੁਕਾਨਾਂ ਨੇ ਨਾ ਬ੍ਰਾਂਡਿਡ, ਜਿਹੜੇ ਜੈਨੂਇਨ ਮਤਲਬ ਐਵਰੇਜ ਬ੍ਰਾਂਡ ਨੇ ਲਿਵਾਈਸ ਲਈ ਰੈਗੂਲਰ, ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ। ਉਹ ਕਹਿੰਦਾ ਅਸੀਂ 5% ਓਰੀਜਨਲ ਮਾਲ ਰੱਖਣੇ ਆ, 90% ਅਸੀਂ ਦਿੱਲੀ ਲੁਧਿਆਣੇ ਦਾ ਮਾਲ ਰੱਖਣੇ ਆ
0: ਓਰੀਜਨਲ। ਇਹ ਤੇ ਕਾਫੀ ਅੱਜ ਕੱਲ ਕਾਫੀ ਚੱਲ ਰਿਹਾ ਹੈ।
2: ਉਹ ਕਹਿੰਦਾ ਅਸੀਂ ਬਿਲਿੰਗ ਦਿੰਨੇ ਆ ਤੇ ਜਦੋਂ ਕਸਟਮਰ ਗਿਆ ਅਸੀਂ ਬਿੱਲ ਡਿਲੀਟ ਕਰ ਦਿੰਦੇ। ਕਹਿੰਦਾ ਸਾਡੀ ਜੀਨਸ ਆਉਂਦੀ ਹੈ 900 ਦੀ, ਵੇਚ ਰਹੇ ਹਾਂ ਅਸੀਂ 4800 ਦੀ। ਤੇ ਕਹਿੰਦਾ ਐਗਜੈਕਟਲੀ ਭਾਈ ਉਹ ਦਿੱਲੀ ਮਤਲਬ ਪੀਟਰ ਇੰਗਲੈਂਡ ਦੀ ਸ਼ਰਟ ਬਣਦੀ ਹੈ ਗੁੜਗਾਵਾਂ ਦੇ ਅੰਦਰ ਜੈਪੁਰ ਹਾਈਵੇ ਤੇ ਪਿਛਲੇ 16 ਸਾਲ ਤੋਂ। ਤੁਸੀਂ ਜਦੋਂ ਮਰਜ਼ੀ ਚਲੇ ਜਾਓ ਤੁਹਾਨੂੰ ਏਜੰਟ ਹੈਗੇ ਨੇ ਦਿੱਲੀ, ਉਹ ਲੈ ਜਾਣਗੇ। ਉਹ ਕਹਿਣਗੇ ਆ ਪਿਛਲੇ 3 ਮਹੀਨੇ ਪਹਿਲੇ ਸਟੋਕ ਹੈ ਇਹਦੀ, 5000 ਪੀਸ ਪਿਆ, ਦੱਸੋ ਕਿੰਨੇ ਚ ਲੈਣਾ। ਮਤਲਬ ਓਰੀਜਨਲ ਹੀ ਚੀਜ਼ ਹੈ ਭਾਈ ਉਹ। ਮਤਲਬ ਇੱਕ ਲਿਮਿਟ ਹੁੰਦੀ ਹੈ, ਦੇਖੋ ਦੁਨੀਆਂ ਦਾ ਸਭ ਤੋਂ ਵਧੀਆ ਧਾਗਾ, ਵਧੀਆ ਤੋਂ ਵਧੀਆ ਜੀਨਸ ਦਾ ਕੱਪੜਾ, ਉਹਦੀ ਇੱਕ ਲਿਮਿਟ ਹੈ ਕਿ ਮੈਕਸੀਮ ਅਗਰ ਤੁਸੀਂ ਮਤਲਬ ਬੈਲੈਂਸ ਹੀ ਹੈਗਾ ਵੀ ਕੁਛ ਬਣਾ ਰਿਹਾ ਤੇ 3000 ਤੋਂ ਉੱਤੇ ਚੀਜ਼ ਤਿਆਰ ਨਹੀਂ ਹੋਏਗੀ। ਬਟ ਜਦੋਂ ਉਹਨਾਂ ਨੇ ਲਾਂਚ ਹੀ ਮਤਲਬ ਟਾਈਮ ਸਕੇਅਰ ਤੇ ਕਰਨਾ US ਦੇ ਅੰਦਰ, ਜਿਹੜਾ ਸੈਲੀਬ੍ਰਿਟੀ ਨੇ ਕਰਨਾ ਉਹਨੇ 5 ਮਿਲੀਅਨ ਲੈਣਾ, ਤੇ ਫਿਰ ਸਾਰਾ ਖਰਚਾ ਇੱਥੋਂ ਹੀ ਨਿਕਲ ਜਾਣਾ। ਉਹ ਕਈ ਵਾਰੀ ਕੀ ਹੋਣਾ ਵੀ ਉਹਨੇ ਹੋਣਾ ਨੀ ਆਂਟੀ ਮਤਲਬ ਜਿਵੇਂ ਆਉਣਾ ਵੀ ਨਹੀਂ ਨਹੀਂ ਇਹ ਹਲਕੀ ਹੈ ਵਧੀਆ ਵਿਖਾ, ਤੀਜੀ ਵਾਰ ਵਿਖਾਈ ਨਹੀਂ ਹੋਰ ਵਧੀਆ। ਜਿਹੜੀ ਪੈਂਟ ਅਸੀਂ 1000 ਦੀ ਸੀ ਥੱਲੋਂ ਕੱਢ ਕੇ ਦੁਬਾਰਾ ਪੈਂਟ ਇਹ 1800 ਦੀ, ਆਹ ਵਧੀਆ ਇਹੀ ਮੈਂ ਮੰਗਦੀ ਸੀ, ਚੀਜ਼ ਉਹੀ ਹੈ। ਫਿਰ ਉਹਨੂੰ ਸਮਝਾਉਣਾ ਵੀ ਭੈਣ ਜੀ ਉਹੀ ਪੈਂਟ ਹੈ, ਤੁਸੀਂ ਵਿਸ਼ਵਾਸ ਕਰੋ। ਮਤਲਬ ਇਹ ਨਾ ਉੱਥੇ ਸਾਈਕੋਲੋਜੀਕਲ ਇੰਡੀਅਨ ਮਾਰਕੀਟ ਅੱਜ ਵੀ ਟਰਸਟ ਤੇ ਬਹੁਤ
1: ਚੱਲਦਾ।
0: ਥੈਂਕ ਯੂ ਤੁਹਾਡਾ, ਤੁਸੀਂ ਅੰਦਰ ਦੀਆਂ ਗੱਲਾਂ ਬਾਤਾਂ ਵੀ ਤੁਸੀਂ ਦੱਸੀਆਂ, ਥੈਂਕ ਯੂ ਜੀ। ਮਿਹਰਬਾਨੀ ਸਰਨਾ ਬਜਾਜ ਸਾਹਿਬ ਅਤੇ ਕਹਿੰਦੇ ਵੀ ਈਬੇ ਦੇ ਉੱਤੇ ਲਾਈਵ ਸੇਲ ਸਟਾਰਟ ਹੋ ਗਈ 2022 ਦੇ ਵਿੱਚ, ਇਨ ਆਸਟ੍ਰੇਲੀਆ 2025 ਦੇ ਵਿੱਚ। ਧੰਨਵਾਦ ਜੀ ਤੁਹਾਡਾ। ਅਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਾਈਸ ਟੋਪਿਕ। ਕਹਿੰਦੇ ਕਿ ਤਾਂ ਫਿਰ ਸਾਡੀ ਕਮੀ ਹੋਈ ਕਿ ਅਸੀਂ ਬਾਜ਼ਾਰਾਂ ਦੇ ਵਿੱਚ ਜਾ ਕੇ ਸਮਾਨ ਵੇਚ ਕੇ ਵੇਖ ਕੇ ਥਿਰਕ ਜਾਂਦੇ ਹਾਂ। ਉਹਨਾਂ ਦਾ ਉਹਨਾਂ ਨੇ ਤਾਂ ਸਮਾਨ ਰੱਖਿਆ ਵੇਚਣ ਲਈ, ਲੈਣਾ ਲਓ ਨਹੀਂ ਜਾਓ, ਸ਼ੁਕਰਾਨਾ। ਹਾਂ ਠੀਕ ਹੈ ਜੀ,
1: ਵਧੀਆ ਸਹੀ ਹੈ ਬਾਈ,
0: ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਨਾਈਸ ਸ਼ੋ ਆਲਵੇਜ਼, ਆਈ ਲਾਈਕ ਵਿਸਕੀ ਐਂਡ ਟਰਾਈ ਟੂ ਸਪੈਂਡ ਮਨੀ ਔਨ ਡਿਫਰੈਂਟ ਸਕੋਚਿਸ। ਗੁੱਡ ਗੁੱਡ, ਚਲੋ ਅਤੇ ਥੈਂਕ ਯੂ ਜੀ। ਅਤੇ ਆਪਣਾ ਅਸੀਂ ਤਾਂ ਹੀ ਵੇਖੋ ਨਾਲ ਸ਼ੋਪਿੰਗ ਦੇ ਨਾਲ ਉਹ ਕਹਿ ਰਹੀ ਆ ਵੀ ਤੈਨੂੰ ਵੀ ਤੇ ਕੀੜੇ ਪੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੱਲ ਸਤਿ ਸ਼੍ਰੀ ਅਕਾਲ ਬੋਥ ਆਫ ਯੂ, ਅਤੇ ਯੋਰ ਟੋਪਿਕ ਵੈਰੀ ਇੰਟਰਸਟਿੰਗ। ਅਤੇ ਅੱਜ ਵੀ ਕਹਿੰਦੇ ਕਿ ਇੰਡੀਆ ਜਾ ਕੇ ਬਾਜ਼ਾਰ ਦੇ ਵਿੱਚ ਆਪਣਾ ਲੱਗਦਾ, ਬਿਕੋਜ਼ ਦੇ ਆਲ ਬਿਲੋਂਗ ਯੂਅਰ ਵਿਲੇਜ ਐਂਡ ਫਰੈਂਡ ਸਰਕਲ, ਅਤੇ ਯੂ ਆਰ ਐਬਸੋਲੂਟ ਲਾਈਟ ਵੇਟ ਜੀ, ਕਮ ਫਰੋਮ ਰੈਨਮਾਰਕ ਤੋਂ ਮੈਸੇਜ ਕਰ ਰਹੇ ਨੇ। ਅਤੇ ਹਾੜੀ ਸੋਹਣੀ ਕਹਿੰਦੇ ਕਿ ਮਨੀ ਦੇ ਦੇਣੀ ਜੀ, ਥੈਂਕ ਯੂ ਤੁਹਾਡਾ, ਮਿਹਰਬਾਨੀ ਮੈਸੇਜ ਕਰਨ ਦੇ ਲਈ। ਅਤੇ ਕਵਲਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਗਿੱਲ ਸਾਹਿਬ ਭੇਜਦੇ ਨੇ, ਅਤੇ ਧੰਨਵਾਦ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕ੍ਰਿਸ਼ਨਾ ਜੀ ਝੂਠ ਮਾਰੀ ਜਾਂਦੇ ਹੋ, ਜਗਜੀਤ ਥੀਏਟਰ ਇਨ ਸਿਨੇਮਾ ਇਨ ਫਰੰਟ ਆਫ ਦਾ ਕੋਰਟਸ।
1: ਭਾਈ ਮੈਂ ਉੱਥੇ ਬੋਡੀਗਾਰਡ ਦੇਖਣ ਗਿਆ ਸੀਗਾ ਫਿਲਮ, ਉੱਥੇ ਗਾਣਾ ਆਇਆ ਵਜਾ ਦੇ ਦੇਸੀ ਬੀਟ ਸੁਣਿਆ, ਠੀਕ ਹੈ ਜੀ। ਕਸਮ ਹੈ ਅੱਲਾਹ ਪਾਕ ਦੀ, ਕਸਮ ਹੈ ਮਹਾਦੇਵ ਦੀ, ਕਸਮ ਹੈ ਹਰ ਰੂਹ ਦੀ, ਬੀਟ ਨਹੀਂ ਵੱਜੀ। ਮੈਂ ਕਿਆ ਕੱਲਾ ਕਰਾਂ, ਵਜਾ ਦੇ ਦੇਸੀ ਬੀਟ ਸੁਣਿਆ, ਫਿਰ ਬਾਅਦ ਚੋਂ ਬੰਦ, ਕੁਛ ਵੀ ਨਹੀਂ, ਕਿਉਂ ਉਹ ਪਤਾ ਨੀ ਕੀ ਡੋਲਬੀ ਤਗੜੀ ਸਾਊਂਡ ਸੀਗੀ। ਪੁਰਾਣੀਆਂ ਆਈਆਂ ਫਿਲਮਾਂ ਲੱਗਦੀਆਂ ਸੀਗੀਆਂ, ਹੁਣ ਵੈਸੇ ਟੁੱਟ ਗਿਆ ਭਾਜੀ ਉਹ ਥੀਏਟਰ। ਹਾਂ ਉਹ ਟੁੱਟ ਗਿਆ,
0: ਪਰ ਇਹ ਗੱਲ ਕੀ ਸੀ ਮੈਨੂੰ ਤਾਂ ਸਮਝ ਨਹੀਂ ਲੱਗੀ, ਗੱਲ ਕੀ ਹੋ ਰਹੀ?
1: ਉਹ ਕਹਿੰਦੇ ਕਿ ਕਪੂਰਥਲਾ 'ਚ ਵੀ ਸਿਨੇਮਾ ਹੈਗਾ, ਪਰ ਉਹ ਮਤਲਬ ਉਹ ਸਿੰਗਲ ਸਕਰੀਨ ਸੀਗਾ, ਹਮੇਸ਼ਾ ਵਿਚਾਰਾ ਹੁੰਦਾ ਨਾ ਕਿ ਬੜੀ ਕੋਈ 47-48 ਟਾਈਪ ਫਿਲਮ ਲੱਗੀ ਹੋਣੀ, ਸੋ ਇੱਦਾਂ ਦਾ ਸੀਗਾ। ਇੱਕ ਦੋ ਫਿਲਮਾਂ ਦੇਖੀਆਂ ਕਦੀ, ਪਰ ਉਹ ਵਾਲੀ ਗੱਲਬਾਤ ਨਹੀਂ ਸੀ ਉੱਥੇ।
0: ਅੱਛਾ, ਆਪਣੇ ਗੱਲ ਹੋਈ ਸੀ ਸ਼ੋਅ 'ਚ?
1: ਹਾਂ ਆਪਾਂ ਕੀਤੀ ਸੀ ਨਾ ਕਿ ਜਦੋਂ ਵੀ ਜਾਣਾ ਤੇ ਜਲੰਧਰ ਜਾਣਾ ਫਿਲਮ ਵਗੈਰਾ ਵੇਖਣ ਲਈ, ਤੇ ਉਸ ਬਹਾਨੇ ਸ਼ੋਪਿੰਗ ਵੀ ਹੋ ਜਾਣੀ ਉਸ ਬਹਾਨੇ।
0: ਆਹੋ, ਤੇ ਇਹਦੇ ਕੋਈ ਵੱਡੀ ਗੱਲ ਨਹੀਂ, ਆਪਣੇ ਅੰਮ੍ਰਿਤਸਰ ਤੋਂ ਜਲੰਧਰ ਆਪਾਂ ਵੀ ਜਾਂਦੇ ਰਹੇ ਫਿਲਮ ਵੇਖਣ, ਕਿਉਂਕਿ ਜਦੋਂ ਸਰਬ ਖੁੱਲਾ ਵਾ ਉੱਥੇ। ਹਾਂ, ਅੰਮ੍ਰਿਤਸਰ ਦੇ ਵਿੱਚ ਕੋਈ ਉਸ ਲੈਵਲ ਦਾ ਉਦੋਂ ਤਾਂ ਬੜਾ ਕਰੇਜ਼ ਸੀ ਵੀ ਹਾਂ ਉੱਥੇ ਨਵਾਂ ਸਿਨੇਮਾ ਖੁੱਲਾ, ਉੱਥੇ ਵੇਖਣ ਜਾਣਾ।
1: ਮੈਨੂੰ ਪਤਾ ਨਹੀਂ ਅੰਮ੍ਰਿਤਸਰ 'ਚ ਪਹਿਲਾਂ ਨਹੀਂ ਖੁੱਲਿਆ ਮਾਲ?
0: ਅੰਮ੍ਰਿਤਸਰ ਤੋਂ ਨਹੀਂ, ਸਭ ਤੋਂ ਪਹਿਲਾਂ ਸਰਬ ਖੁੱਲਾ ਨਾ।
1: ਓਕੇ,
0: ਅੰਮ੍ਰਿਤਸਰ ਦੇ ਵਿੱਚ ਤੇ ਪੁਰਾਣੇ ਟ੍ਰੈਡੀਸ਼ਨਲ ਸਿਨੇਮੇ ਚੱਲਦੇ ਹੁੰਦੇ ਸੀ, ਆਦਰਸ਼, ਸੂਰਜ, ਚੰਦਾ ਤਾਰਾ ਤੇ ਐਂਡ ਆਲ, ਗਗਨ ਹੋ ਗਿਆ। ਪਰ ਉਹ ਜਿਹੜਾ ਇਹ ਕਨਸੈਪਟ ਸੀ, ਇਹ ਸਭ ਤੋਂ ਪਹਿਲਾਂ ਆਇਆ ਜਲੰਧਰ, ਤੇ ਅੰਮ੍ਰਿਤਸਰ ਤੋਂ ਚੇਚਾ ਜਲੰਧਰ ਫਿਲਮ ਵੇਖਣ ਜਾਂਦੇ ਹੁੰਦੇ ਹਾਂ। ਗਗਨ ਤੋੜ ਕੇ ਸੈਲੀਬ੍ਰੇਸ਼ਨ ਬਣਾਤਾ ਨਾ ਤੇ ਸੈਲੀਬ੍ਰੇਸ਼ਨ ਨੇ ਫਿਰ ਉਦੋਂ ਸਾਰੀ ਜਿਹੜੀ ਆ ਉਹ ਸਰਬਾੜੀ ਭੀੜ ਖਿੱਚ ਲਈ ਇੱਥੋਂ ਵਾਲੀ ਇੱਥੇ ਰੋਕ ਲਈ ਪਰ ਜਿੱਦਾਂ ਹੀ ਉਹ ਦੂਸਰਾ ਆਇਆ ਪਰਲਾ ਆਈ ਥਿੰਕ ਉਨੇ ਚਿਰ ਨੂੰ ਤੇ ਆਪਾਂ ਆ ਗਏ ਇੱਥੇ ਉਹਨਾਂ ਕੁ ਦਿਨਾਂ ਦੀ ਗੱਲ ਹੈ ਉੱਥੇ ਨਹੀਂ ਮੈਂ ਕਦੇ ਗਿਆ ਮੈਨੂੰ ਚੇਤਾ ਨਹੀਂ ਬਾਅਦ 'ਚ ਇੱਥੋਂ ਜਾ ਕੇ ਇੱਕ ਦੋ ਵਾਰੀ ਗਿਆ ਜਿਹੜਾ ਉਹ ਨਵਾਂ ਆਇਆ ਸ਼ੋਪਿੰਗ ਮਾਲ ਮੇਰੇ ਹੁਣ ਨਾਂ ਨਹੀਂ ਆ ਰਿਹਾ ਅਤੇ ਉਹ ਆਇਆ ਫਿਰ ਉਹਨੇ ਸੈਲੀਬ੍ਰੇਸ਼ਨ ਵੀ ਬੰਦ ਕਰਵਾਤਾ ਖੈਰ ਟ੍ਰਿਲੀਅਮ ਜਿਹੜਾ ਉਹ ਕੁਛ ਖਾਸ ਨਹੀਂ ਕਰ ਪਾਇਆ
1: ਅੱਛਾ ਓਕੇ
0: ਉਹ ਨਹੀਂ ਚੱਲਿਆ ਉਹ ਸ਼ੋਪਿੰਗ ਸੈਂਟਰ ਉਹ ਇਹਨਾਂ ਨੇ ਚੱਲਿਆ ਜਦਕਿ ਸਭ ਤੋਂ ਵੱਡੀ ਇਨਵੈਸਟਮੈਂਟ ਉਹ ਮੰਨੀ ਜਾ ਰਹੀ ਉਹਦੇ ਉੱਤੇ ਤਾਂ ਟਾਟਾ ਨੇ
1: ਖੁੱਲਿਆ ਹੀ ਤਦ ਤਾਂ ਬਹੁਤ ਇਸ ਤਰ੍ਹਾਂ ਸੀ ਕਿ ਮਤਲਬ ਅਸੀਂ ਵੀ ਸਪੈਸ਼ਲੀ ਮੈਂ ਕਦੀ ਅੰਮ੍ਰਿਤਸਰ ਕੋ ਮੈਂ ਨਹੀਂ ਸੀਗਾ ਸਪੈਸ਼ਲੀ ਟ੍ਰਿਲੀਅਮ ਹੀ ਵੇਖਣ ਗਿਆ ਸੀਗਾ ਮੈਂ
0: ਉਹ ਤਾਂ ਸਾਰਾ ਪਾਗਲਖਾਨਾ ਦੇੜ ਕੇ ਉਹਨਾਂ ਨੇ ਤੇ ਉੱਥੇ ਉਹ ਵਸਾਤਾ
1: ਅੱਛਾ ਪਾਗਲਖਾਨਾ ਸੀਗਾ ਪਹਿਲੇ ਉੱਥੇ
0: ਇੱਕ ਪਾਗਲਖਾਨੇ ਦੀ ਜਗ੍ਹਾ ਸੀ ਉਹਤੇ ਉਹਦੇ ਮੇਰੇ ਕੋਲ ਟਾਟਿਆਂ ਦਾ ਆਇਆ ਵੀ ਸੀ ਬਿਆਨ ਵੀ ਸਾਡੀ ਸਭ ਤੋਂ ਗੰਦੀ ਇਨਵੈਸਟਮੈਂਟ ਰਹੀ ਆ ਮੇਰੇ ਖਿਆਲ ਬਾਦਲਾਂ ਨੇ ਕਰਵਾਈ ਸੀ ਚਲੋ ਖੈਰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕ੍ਰਿਸ਼ਨਾ ਜੀ ਅਸੀਂ ਕਹਿੰਦੇ ਨਿੱਕੇ ਹੁੰਦੇ ਆਪਣੇ ਪਾਪਾ ਨਾਲ ਜਾਂਦੇ ਹੁੰਦੇ ਸੀ ਗੁਰਜੀਤ ਜੀ ਹੁਣ ਕਰ ਲਿਓ ਤੁਸੀਂ ਸੋਰੀ ਤੁਹਾਡੀ ਕਾਲ ਮਿਸ ਹੋ ਗਈ ਤੇ ਸ਼ਹਿਰ ਤੇ ਕਹਿੰਦੇ ਕਿ ਬਹੁਤ ਦੁਕਾਨਦਾਰ ਮਾਣ ਬਹੁਤ ਕਰਦੇ ਹੁੰਦੇ ਸੀ ਤੇ ਬਹੁਤ ਜ਼ਿਆਦਾ ਉਹ ਪੁਰਾਣੇ ਟਾਈਮ ਤੋਂ ਜਾਣਦੇ ਹੁੰਦੇ ਸੀ ਅਤੇ ਬਹੁਤ ਖੁਸ਼ੀ ਦੇ ਨਾਲ ਬੁਲਾਉਂਦੇ ਹੁੰਦੇ ਸੀ ਅਤੇ ਪ੍ਰਾਈਜ਼ ਵੀ ਕਹਿੰਦੇ ਕਿ ਘੱਟ ਲੈਂਦੇ ਹੁੰਦੇ ਸੀ ਬਹੁਤ ਵਧੀਆ ਲੱਗਦਾ ਸੀ ਅਤੇ ਪਾਪਾ ਦੇ ਨਾਲ ਜਾ ਕੇ ਗੁੱਡ ਅਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਿਨੀਪੈਗ ਤੋਂ ਸਰਬੱਤ ਦਾ ਭਲਾ ਲੋਚਦੇ ਨੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਸੀ ਅਤੇ ਨਾਲ ਗਾਰਡਨਿੰਗ ਕੀਤੀ ਅਤੇ ਬਹੁਤ ਸੋਹਣਾ ਲੱਗਾ ਅਤੇ ਧੰਨਵਾਦ ਅਤੇ ਸੈਮੀ ਸਾਹਿਬ ਕਹਿੰਦੇ ਕਿ ਮਾਮਿਆਂ ਤੋਂ ਸਾਵਧਾਨ ਸ਼ੋਪਿੰਗ ਵੇਲੇ ਕਹਿੰਦੇ ਆਈ ਲਾਈਕ ਸ਼ੋਪਿੰਗ ਇਨ ਬਾਜ਼ਾਰ
1: ਅੱਛਾ ਇੱਕ ਨਾ ਇਹ ਇੱਕ ਟੌਪਿਕ ਛੂਹਣਾ ਰਹਿ ਗਿਆ ਇਹਦੇ ਅੰਦਰ ਕਿ ਬਹੁਤ ਬਹੁਤ ਥੈਂਕ ਯੂ ਹੈ ਆਹ ਤਗੜੇ ਸੂਰਮੇ ਜਿਹੜੇ ਸਾਡੇ ਤਗੜੇ ਸਿੰਗਰਸ ਨੇ ਕਿਉਂਕਿ ਉਹਨਾਂ ਕਰਕੇ ਬਹੁਤ ਕੱਪੜਾ ਵਿਕਦਾ ਤੁਹਾਨੂੰ ਪਤਾ ਜੋ ਜਦੋਂ ਗਾਣਾ ਗਾਤਾ ਨਾ ਮਨਿੰਦਰ ਬੁੱਟੜ ਨੇ ਆਹ ਬਾਠ ਕੀ ਬੁੱਟੜ ਸਖੀਆਂ ਮੈਨੂੰ ਮੇਣੇ ਮਾਰ ਦੀਆਂ ਹਾਂ ਉਹਨੇ ਪਾਇਆ ਪਿੰਕ ਕਲਰ ਦਾ ਕੋਟ ਪੈਂਟ ਮੈਂ ਹਮੇਸ਼ਾ ਸੋਚਦਾ ਸੀ ਕਿ ਕਦੀ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਮੇਰੀ ਦੁਕਾਨ ਤੇ ਪੂਰਾ ਫਰੰਟ 20 ਫੁੱਟ ਦਾ ਪਿੰਕ ਕੋਟ ਪੈਂਟਾਂ ਨਾਲ ਭਰਿਆ ਹੋਇਆ ਕਿਉਂਕਿ ਮੁੰਡੇ ਆ ਰਹੇ ਦਿਖਾ ਰਹੇ ਭਾਜੀ ਆਹ ਵਾਲਾ ਲੈਣਾ ਲੈ ਉਸ ਸਾਲ ਫੇਅਰਵੈਲ 'ਚ ਸਾਰੇ ਹੀ ਪਿੰਕ ਪਿੰਕ ਬਣ ਕੇ ਗਏ ਆ ਜੀ ਤਰਸੇਮ ਜੱਸੜ ਦੇ ਬੜੇ ਫੈਨ ਬੋਇਜ਼ ਹੁੰਦੇ ਸੀ ਤਰਸੇਮ ਜੱਸੜ ਦੀ ਇੰਨੀ ਤਸਵੀਰ ਆਉਣੀ ਹੈ ਜੀ ਫਿਰ ਪੈਗ ਦੀ ਵਾਸ਼ਨਾ ਗਾਣਾ ਦੇ ਅੰਦਰ ਨਾ ਟੋਰਕੋਇਸ਼ ਕਲਰ ਦਾ ਕੋਟ ਪੈਂਟ ਪਾਇਆ ਹੋਇਆ ਫਿਰੋਜ਼ੀ ਜੇ ਰੰਗ ਦਾ ਅੰਮ੍ਰਿਤਮਾਨ ਨੇ ਉਹਨੂੰ ਵੇਖ ਕੇ ਫਿਰ ਆ ਗਿਆ ਬੂਟ ਕੱਟ ਉਹ ਫਿਰ ਪ੍ਰੇਮ ਢਿੱਲੋਂ ਨੇ ਜਦ ਦਾ ਬੂਟ ਕੱਟ ਪਾਉਂਦੇ ਆ ਨਜ਼ਰਾਂ 'ਚ ਆਉਂਦੇ ਆ ਕੀਤਾ ਨਾ ਮੈਂ ਤਾਂ ਚਲੋ ਸਾਡਾ ਤਾਂ ਸੀ ਹੀ ਸੀ ਕਿ ਬਰਬਰੀ ਦੀ ਫਸਟ ਕਾਪੀ ਆ ਗਈ ਨਾਲ ਇਹ ਵਿਕਦਾ ਪਿਆ ਮੇਰਾ ਪੱਕਾ ਬਚਪਨ ਦਾ ਸਾਥੀ ਉਹਨਾਂ ਦੀ ਹੈਂਡਲੂਮ ਦੀ ਦੁਕਾਨ 10 ਦੁਕਾਨਾਂ ਅੱਗੇ ਮੈਂ ਉਹਦੇ ਕੋਲ ਦੁਕਾਨ ਮਿਲਣ ਗਿਆ ਉਹਨਾਂ ਨੇ ਬੈਡਸ਼ੀਟ ਵੀ ਰੱਖੀ ਹੋਈ ਉਹਦੇ ਪ੍ਰਿੰਟ ਦੀ ਬਰਬਰੀ ਦੇ ਪ੍ਰਿੰਟ ਦੀ ਕਹਿੰਦਾ ਯਾਰ ਦੁਨੀਆ ਪਾਗਲ ਹੀ ਹੋ ਗਈ ਹੈ ਮੈਂ ਕਿਹਾ ਬਰਬਰੀ ਨੂੰ ਪਤਾ ਕਿ ਇਹ ਚੱਦਰ ਬੰਨ ਰਹੀ ਹੈ ਕਹਿੰਦਾ ਰੱਬ ਜਾਣੇ ਥੋੜੇ ਹਾਈਪਰ ਟੈਂਸਿਵ ਸੀਗੇ ਠੀਕ ਹੈ ਬੀਪੀ ਦੀ ਗੋਲੀ ਲੱਗੀ ਸੀ ਉਹ ਦਿਨ ਚ ਜਦੋਂ 8ਵੀਂ ਵਾਰੀ ਕੋਈ ਆ ਗਿਆ ਨਾ ਇਹ ਵਾਰੀ ਹੁੱਡੀ ਮੰਗੇ ਨੇ ਕਹਿੰਦੇ ਤੇਰੇ ਮਾਮੇ ਦਾ ਮੁੰਡਾ ਗੈਰੀ ਸੰਧੂ ਵਾਲੀ
0: ਕਰੇਜ਼ ਵੇਖੋ ਕਿੰਨਾ
1: ਕਿੰਨਾ ਕਰੇਜ਼ ਸਿੰਗਰਾਂ ਨੇ ਕਿੰਨਾ ਫੈਸ਼ਨ ਚਲਾਇਆ ਅੱਜ ਵੀ ਮਤਲਬ ਲੋਕੀ ਤਸਵੀਰ ਦਿਖਾਉਂਦੇ ਕਿ ਆਹੀ ਕਮੀਜ਼ ਪਾਣੀ ਆਹੀ ਪੈਂਟ ਪਾਣੀ
0: ਚੱਲਦਾ ਹੋਵੇ ਹੁਣ ਇਹ ਵੱਡੀਆਂ ਕੰਪਨੀਆਂ ਵਾਲੇ ਕਿਤੇ ਪਿੰਡ ਆ ਕੇ ਵੇਖ ਲੈਣ ਨਾ
1: ਸਹੀ ਗੱਲ ਆ
0: ਵੀ ਉੱਥੇ ਵੱਡੇ ਦਾਤਰ ਦੇ ਨਾਲ ਇੱਕ ਬੰਦਾ ਅਮੀਰੀ ਦੀ ਤੁਹਾਡੀ ਹੂਡੀ ਪਾ ਕੇ ਤੇ ਪੱਠੇ ਵੱਢਣ ਡਿਆ ਪਤਾ ਨੀ ਕੀ ਕਰ ਲੈਣ ਆਪਣੇ ਆਪ ਨੂੰ ਉਹਦੇ ਤਾਂ ਤੁਸੀਂ ਲਾਗੇ ਕਿਤੇ ਅਸਲੀ ਪਾ ਕੇ ਕਿਤੇ ਜਾਣ ਡਿਆ ਹੋ ਨਾ ਤੂੰ ਤੁਹਾਡੇ ਵੱਲ ਵੇਖ ਕੇ ਤੇ ਆਪਣੀ ਵੱਲ ਵੇਖ ਕੇ ਤੇ ਇਹ ਕਰਨ ਡਿਆ ਮੈਂ ਵੀ ਲਈ
1: ਮੈਨੂੰ ਇੱਕ ਵਾਰੀ ਤਸਵੀਰ ਭੇਜੀ ਭੈਣ ਜੀ ਨੇ ਕਿ ਪੋਲੋ ਦੀ ਰਾਫ ਲੋਰਨ ਦੀ ਕਿਤੇ ਲਿਆ ਹੁੱਡੀ ਲਿਆਵਾਂ ਅੰਦਰ ਹੋਏ ਹਨਾ ਤੇ ਉਹ ਟੈਡੀ ਬੇਅਰ ਜਿਹਾ ਬਣਿਆ ਪਿਆ ਤੇ ਮੈਂ ਉਸ ਟਾਈਮ ਨਾ ਦੇਖ ਲਓ ਕਿ ਉਸ ਟਾਈਮ ਮਾਲ ਆਇਆ ਹੀ ਸੀਗਾ ਦਿੱਲੀ ਵਗੈਰਾ ਤੋਂ, ਮੈਂ ਇੱਦਾਂ ਦੁਕਾਨ ਦੀ ਨਾ ਉੱਪਰੋਂ ਦੀ ਟੋਪ ਫਰੰਟ ਤੋਂ ਫੋਟੋ ਖਿੱਚ ਕੇ ਭੇਜੀ, ਸਾਰਾ ਖਿਲ ਰਿਹਾ ਪਿਆ ਮਾਲ, ਜੀਨ ਦੇ ਫਰੰਟ ਤੇ ਵੀ ਟੈਡੀ ਬੇਅਰ, ਜੀਨ ਦੀ ਬੈਕ ਤੇ ਵੀ ਟੈਡੀ ਬੇਅਰ.
0: ਟੌਮੀ ਦਾ ਸਾਈਨ ਆ, ਉਹ ਮਾਸਾ ਵੱਡਾ ਕਰਕੇ ਲਾਉਂਦੇ ਆ. ਹਾਂ ਵੀ ਤੁਸੀਂ ਯਾਰ ਮਤਲਬ ਹੁਣ ਬਣਾਉਣਾ ਤਾਂ ਹੈਗਾ ਹੀ, ਮਾਸਾ ਵੱਡਾ ਬਣਾਵਾਂਗੇ ਆਪਾਂ.
1: ਸਹੀ ਹੈ, ਇਹਨਾਂ ਨੂੰ ਥੋੜ੍ਹਾ ਨਾ ਆਉਂਦਾ ਕੁਛ, ਸਾਨੂੰ ਪਤਾ ਟੌਮੀ ਕਿੱਦਾਂ ਬਣਾਉਣਾ.
0: ਹਾਂ, ਤੇ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਉਹ ਇੰਨਾ ਕਿਤੇ ਬਣਾਉਂਦੇ ਯਾਰ, ਉਹ ਦੇਖਦਾ ਤਾਂ ਨਹੀਂ ਆ, ਆਹ ਵੇਖੋ ਇਹ ਥੋੜ੍ਹਾ ਵੱਡਾ, ਇਹ ਵੱਡਾ ਵਾ, ਇਹ ਤੁਸੀਂ ਆਹ ਵਾਲਾ ਲਓ. ਹਾਂਜੀ ਗੁਰਜੀਤ ਜੀ, ਤੁਸੀਂ ਆਉਂਦੇ ਰਹੋ. ਸਤਿ ਸ਼੍ਰੀ ਅਕਾਲ
3: ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਭਾਅ
0: ਜੀ, ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ? ਠੀਕ ਠਾਕ
0: ਜੀ, ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਦੱਸੋ?
3: ਹਾਂਜੀ ਠੀਕ ਠਾਕ. ਮੈਂ ਗੱਲ ਕਰਾਂਗੀ ਵੀ ਹੁਣ ਵੀ ਜਿਵੇਂ ਸ਼ੋਪਿੰਗ ਕਰਨ ਜਾਈਏ ਇੰਡੀਆ ਵੀ ਨਾ, ਤੇ ਉਹੀ ਮੇਨ ਬਾਜ਼ਾਰ ਸਾਡੇ ਸ਼ਹਿਰ ਇੱਕ ਬਾਜ਼ਾਰ ਹੈ ਚੱਕਰੀ ਬਾਜ਼ਾਰ
0: ਜੀ,
3: ਉੱਥੇ ਜਾਈਦਾ. ਹਾਂਜੀ ਬਟਾਲੇ, ਉਹੀ ਚੱਕਰੀ ਬਾਜ਼ਾਰ ਮੇਨ ਆ, ਨਿੱਕੀ ਜੀ ਗਲੀ ਆ, ਦੋਵੇਂ ਪਾਸੇ ਦੁਕਾਨਾਂ. ਉਹ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉੱਥੇ ਗਰਮੀ ਨੀ ਲੱਗਦੀ ਨਾ ਠੰਡ ਆਉਂਦੀ, ਬਹੁਤ ਮਜ਼ਾ ਆਉਂਦਾ ਭਾਜੀ ਉੱਥੇ ਹਜੇ ਵੀ ਜਾ ਕੇ, ਮਤਲਬ ਪੱਕੀਆਂ ਦੁਕਾਨਾਂ ਨੇ, ਉੱਥੇ ਹੀ ਜਾਣਾ ਵਾ, ਤੁਸੀਂ ਸਮਾਨ ਲੈਣਾ ਵਾ ਤੇ ਆ ਜਾਣਾ.
0: ਵਧੀਆ, ਉੱਥੋਂ ਦੀ ਰੌਣਕ ਹੀ ਵੱਖਰੀ ਹੈ ਨਾ, ਆਸੇ ਪਾਸੇ ਵਹਿਣੀਆਂ, ਉਹ ਲੱਗਦਾ ਹੀ ਨਹੀਂ ਆ ਵੀ ਇਹਨਾਂ 'ਚ ਕੁਛ ਮਤਲਬ ਪਾਣੀ ਮਤਲਬ ਡਿਸਇਨਫੈਕਟੈਂਟ ਦਿਸ ਦੈਟ ਕੁਛ ਨਹੀਂ, ਮਤਲਬ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਜੋ ਵੀ ਚੱਲ ਰਿਹਾ.
1: ਹਾਂ,
0: ਇਹ ਸ਼ਿੰਗਾਰ ਆ ਉਸ ਜਗ੍ਹਾ ਦਾ,
3: ਨਾਲੀਆਂ ਦੇ ਉੱਪਰ ਭਾਜੀ ਗੋਲ ਗੱਪੇ ਖਾਈ ਦੇ ਔਰ ਡੇਰੀ ਲੱਗੀ ਹੁੰਦੀ ਹੈ.
0: ਜਦੋਂ ਤੁਸੀਂ ਕਰਨਾ ਉਦੋਂ ਸਭ ਕੁਛ ਕਰ ਲੈਣਾ, ਇੱਥੇ ਵੇਖ ਲਓ ਆਪਾਂ 36 ਨਖਰੇ ਕਰਦੇ ਹਾਂ, ਆਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ.
3: ਗੱਡੀਆਂ ਸੈਨੇਟਾਈਜ਼ਰ ਰੱਖੇ ਹੁੰਦੇ ਭਾਜੀ, ਨਾਲ ਹੀ ਹੱਥ ਸਾਫ ਕਰ ਲਈਦੇ.
0: ਹਾਂਜੀ, ਹੱਥ ਮਿਲਾ ਕੇ ਲੋਕ ਸੈਨੇਟਾਈਜ਼ ਕਰ ਲੈਂਦੇ ਆ ਤੁਹਾਡੇ ਸਾਹਮਣੇ.
3: ਹਾਂ
0: ਸਹੀ ਗੱਲ ਆ, ਤੁਹਾਡੇ ਸਾਹਮਣੇ ਤੁਹਾਡੇ ਨਾਲ ਹੱਥ ਮਿਲਾ ਕੇ ਨਾਲ ਹੀ ਸੈਨੇਟਾਈਜ਼ਰ ਕੱਢ ਕੇ ਸੈਨੇਟਾਈਜ਼ ਕਰਨੇ. ਮੈਂ ਯਾਰ ਅਜੀਬ ਬਦਤਮੀਜ਼ੀ ਆ,
1: ਬਦਤਮੀਜ਼ੀ ਆ ਬਈ.
0: ਅੱਛਾ ਨਾਲ ਤੁਹਾਨੂੰ ਵੀ ਆਫਰ ਕਰਨ ਗਿਆ ਲੋ,
1: ਤੁਸੀਂ ਵੀ
3: ਕਰ ਲਓ. ਮੇਰਾ 2-3 ਵਾਰੀ ਹੋਇਆ
0: ਇੱਦਾਂ, ਹੈ ਨਾ, ਵੇਖ ਲਓ ਵੀ ਕੋਵਿਡ ਤੋਂ ਪਹਿਲਾਂ ਕਿਹਨੂੰ ਪਤਾ ਸੀ ਵੀ ਇੱਦਾਂ ਵੀ ਕਰੀਦਾ ਵਾ.
1: ਸਹੀ ਗੱਲ,
0: ਇਹ ਵੀ ਇੱਕ ਨਜਾਇਜ਼ ਹੀ ਵੇਖ ਲਓ, ਪ੍ਰੋਡਕਟ ਵੇਚ ਕੇ
1: ਪ੍ਰੋਡਕਟ ਆ ਗਿਆ.
0: ਗੱਲ ਨਹੀਂ
3: ਕੋਈ ਬਾਤ, ਨਿਆਣੇ ਵੀ ਨਾਲ ਜਦੋਂ ਜਾਂਦੇ ਨੇ ਹਨਾ, ਤੇ ਉਹਨਾਂ ਦੁਕਾਨਾਂ ਵਾਲਿਆਂ ਨੂੰ ਵੀ, ਬੱਚਿਆਂ ਦੀ ਵੀ ਪਛਾਣ ਵੀ ਉਹਨਾਂ ਨੇ, ਬੱਚੇ ਨੇ ਉਧਰੋਂ ਆਏ ਨੇ. ਹਾਂਜੀ, ਮਤਲਬ ਇੰਨੀ, ਈਵਨ ਮੰਮੀ ਡੈਡੀ ਜੀ ਦਾ ਰਿਸ਼ਤਾ ਵੀ ਉਹਨਾਂ ਦੁਕਾਨਾਂ ਵਾਲਿਆਂ ਚ, ਜਿਹੜੇ ਪੱਕੀਆਂ ਦੁਕਾਨਾਂ ਸੀ, ਕਿਉਂਕਿ ਨਾਨਕੇ ਵੀ ਲੱਗ ਗਏ ਨੇ ਬਟਾਲੇ ਦੇ
0: ਜੀ,
3: ਤੇ ਉਹ ਮੰਮੀ ਹੁਣੀ ਵੀ ਪਹਿਲਾਂ ਸ਼ੋਪਿੰਗ ਕਰਨ ਆਉਂਦੇ ਹੁੰਦੇ ਸੀਗੇ ਉੱਥੇ,
1: ਗੇੜੇ
3: ਮਾਰਦਾ ਸੀ ਮੁੰਡੇ ਉਧਰੋਂ, ਮੰਮੀ ਬੀਜੀ ਹੁਣੀ ਵੀ ਜਾਂਦੇ ਹੁੰਦੇ ਸੀਗੇ, ਬਸ ਉਹਨਾਂ ਨੇ
0: ਇਹਦਾ ਕੰਮ ਨਾ ਗਲੀ ਦੇ ਵਿੱਚ ਕੋਈ ਇਹਦਾ ਰਿਸ਼ਤਾ ਕਰਾਓ,
3: ਰਿਸ਼ਤਾ ਕਰਾਓ, ਮੁੜ ਕੇ ਡੈਡੀ ਕਦੀ ਦੁਕਾਨ ਦੀ ਨੀ ਗਏ.
0: ਹਾਂਜੀ, ਫਿਰ ਕਿੱਥੇ ਜਾ,
1: ਹੁਣ ਤਾਂ ਗੱਲ ਖਤਮ ਹੋਈ ਆ.
0: ਇਹ ਇਹ ਵੀ ਚੰਗੀ ਗੱਲ ਆ, ਫੇਰ ਨਹੀਂ ਗਏ.
3: ਕੂੜਾ
0: ਟੱਪੀ ਜਾਂਦਾ,
3: ਤੇਰਾ ਵਿਆਹ ਦੁਬਾਰਾ ਹੋਊਗਾ.
0: ਥੈਂਕ ਯੂ
3: ਚੰਗਾ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿੱਧੂ ਮੂਸੇ ਵਾਲੇ ਦਾ ਵੀ ਕਹਿੰਦੇ ਸਲੀਵਲੈਸ ਖਾਕੀ ਜੈਕਟ, ਕਹਿੰਦੇ ਬੜੀ ਵਿਕੀ. ਹਾਂ
1: ਬਹੁਤ ਵਿਕੀ, ਹਾਂ ਥੈਂਕ ਯੂ ਯਾਦ ਕਰਾਉਣ ਲਈ, ਵੀ ਬਹੁਤ ਵਿਕੀ.
0: ਕੋਈ ਵੀ ਗਾਣਾ ਚੱਲ ਜੇ, ਕੋਈ ਵੀ ਫਿਲਮ ਚੱਲ ਜੇ, ਤੇ ਬਸ ਮਤਲਬ
1: ਬਹਿਜਾ ਬਹਿਜਾ ਫਿਰ ਤੇ.
0: ਹਾਂ, ਆਪਣੇ ਤਾਂ ਗਾਣੇ ਵੀ ਇੱਦਾਂ ਹੀ ਨਾ, ਨੇਰੀਆਂ ਲਿਆ ਤੂੰ ਕਿਲੋ ਨੇਰੀਆਂ, ਆਪਣੇ ਤਾਂ ਗਾਣੇ ਵੀ ਇੱਦਾਂ ਦੇ ਹੀ ਆ. ਥੈਂਕ ਯੂ. ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਕਿ ਪਰਿਵਾਰ ਸਮੇਤ ਸਾਰਿਆਂ ਲਈ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਦੀ ਅਰਦਾਸ. ਅਤੇ ਅਸ਼ਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਤੁਹਾਡਾ. ਬਰੋਏ ਸਿਸਟਰਸ ਵੱਲੋਂ ਧੰਨਵਾਦ, ਅਤੇ ਲਵਜੋਤ ਉਹਨਾਂ ਜੀ ਸਲਬਾਤ ਅਤੇ ਭਲੇ ਦੀ ਅਰਦਾਸ ਕਰਦੇ ਨੇ. ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ. ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 22 ਅੱਸੂ, ਅੱਜ ਧੰਨਵਾਦ, ਮਿਹਰਬਾਨੀ. ਗੁਰਜੰਟ ਸਿੰਘ ਸਿੱਧੂ ਜੀ, ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਡਰਾਈਵ ਧਿਆਨ ਦੇ ਨਾਲ ਕਰਿਓ, ਸਭ ਰੱਬ ਰੱਖਾ. ਅਤੇ ਮਾਨ ਸਾਹਿਬ ਮੈਲਬਨ ਤੋਂ ਵੀ ਢੇਰ ਸਾਰੀਆਂ ਖੁਸ਼ੀਆਂ ਭੇਜਦੇ ਨੇ. ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ. ਅਤੇ ਹੁਣ ਆਪਾਂ ਲਈਏ ਇਜਾਜ਼ਤ.
1: ਬਿਲਕੁਲ ਜੀ, ਬਿਲਕੁਲ
0: ਠੀਕ ਹੈ. ਇਹਨਾਂ ਮੌਲਾਂ ਤੋਂ ਇਹਨਾਂ ਦੁਕਾਨਾਂ ਤੋਂ, ਇਹਨਾਂ ਬਾਜ਼ਾਰਾਂ ਤੋਂ। ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਸੀਂ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹੋਣਗੀਆਂ। ਅਤੇ ਜੇਕਰ ਕਿਤੇ ਵੀ ਮੌਕਾ ਮਿਲੇ ਤਾਂ ਇੱਕ ਵਾਰੀ ਤੁਸੀਂ ਜਾ ਕੇ ਅਤੇ ਜ਼ਰੂਰ ਉਹਨਾਂ ਬਾਜ਼ਾਰਾਂ ਦੇ ਵਿੱਚ ਫਿਰ ਗੇੜਾ ਗੂੜਾ ਮਾਰਿਆ ਕਰੋ। ਵਾਹਵਾ ਦਿਮਾਗ ਟਿਕਾਣੇ ਹੋ ਜਾਂਦਾ, ਹਲਕਾ ਹੋ ਜਾਂਦਾ। ਠੀਕ ਆ, ਤੁਹਾਨੂੰ ਦਿਮਾਗ ਇਹ ਵੀ ਉਹ ਸਹੀ ਕਰ ਦੇਣਗੇ ਵੀ ਠੀਕ ਆ
1: ਨਾ ਕਹਿ ਕੇ ਵੀ ਬਹੁਤ ਕੁਛ ਕਹਿ ਕੇ ਵੈਰੀ ਗੁੱਡ ਵੈਰੀ ਨਾਈਸ ਗੁੱਡ ਗੁੱਡ ਹਾਂ ਹਾਂ ਨਹੀਂ ਨਾਈਸ
0: ਤੁਹਾਨੂੰ ਨਹੀਂ ਕੋਈ ਫਰਕ ਪੈਂਦਾ ਇਸ ਚੀਜ਼ ਦੇ ਨਾਲ ਹੈ ਨਾ ਹੋਵੋਗੇ ਤੁਸੀਂ
1: ਹੋਵੋਗੇ ਹਾਂ ਬਿਲਕੁਲ ਠੀਕ
0: ਹਾਂ ਉਹਨਾਂ ਨੇ ਤੁਹਾਡੀ ਐਨਕ ਵੇਖਣੀ ਉਹਨਾਂ ਕਹਿਣਾ ਕਿੰਨੇ ਦੀ ਲਈ ਆ ਹਾਲ ਹੈ ਮੇਰੇ ਕੋਲ ਹੈਗੀ 100 ਦੀ
1: ਬਿਲਕੁਲ ਠੀਕ ਬਿਲਕੁਲ ਠੀਕ
0: ਉਹਨਾਂ ਨੇ ਆਪਣੀ ਵੱਖਰੀ ਗੱਡੀ ਕਰਾ ਦੇਣੀ ਤੁਹਾਡੇ ਸਾਹਮਣੇ ਹੈ ਨਾ ਕਾਕਾ ਵੱਖੀ ਤੇ ਟੰਗਣ ਵਾਲਾ ਬੈਗ ਦੇਵਾਂ
1: ਹਾਂ
0: ਉਹਨਾਂ ਪੱਲੇ ਪੱਲੇ ਵੀ ਸਲਾਹ ਦੇ ਦੇਣੀ ਆ ਬੜਾ ਵਧੀਆ ਬੜਾ ਵਧੀਆ ਅੱਜ ਕੱਲ੍ਹ ਦੇ ਫੈਸ਼ਨ ਦਾ ਆ ਵੇਖ
1: ਜੈਂਗੋ ਲੱਗੇਗਾ ਜੈਂਗੋ
0: ਆ ਚੈੱਕ ਕਰ ਯਾਰਾ ਚਲੋ ਜੀ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ
1: ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 8 ਤਰੀਕ ਆ, ਅਕਤੂਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜੰਤਰ ਮੰਤਰ ਵੱਲ ਵਧ ਰਹੇ ਇੰਡੀਆ ਬਲਾਕ ਦੇ ਆਗੂਆਂ ਨੂੰ ਜਿਹੜਾ ਹੈ ਰਾਹ 'ਚ ਰੋਕਿਆ। ਰਾਹੁਲ ਤੇ ਪ੍ਰਿਯੰਕਾ ਨੂੰ ਫਿਰ ਹਿਰਾਸਤ ਵਿੱਚ ਲਿਆ ਤੇ 2 ਘੰਟਿਆਂ ਬਾਅਦ ਛੱਡਿਆ ਤੇ ਉਹਨਾਂ ਦੇ ਖਿਲਾਫ਼ ਆਕਾਸ਼ਵਾਣੀ ਭਵਨ 'ਚ ਬਿਨਾਂ ਮਨਜ਼ੂਰੀ ਦਾਖਲ ਹੋਣ ਦੇ ਮਾਮਲੇ ਜਿਹੜਾ ਹੈਗਾ ਉਹ ਕੇਸ ਦਰਜ ਕੀਤਾ ਗਿਆ। ਉੱਧਰ CJP ਤੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜਾ ਹੈਗਾ ਉਹ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਫਿਰ ਇਕਜੁੱਟਤਾ ਵਿਖਾਈ ਹੈ ਤੇ ਉਹਨਾਂ ਨੇ ਕੱਲ੍ਹ ਇਕੱਠੇ ਹੋ ਕੇ ਕਿਹਾ ਕਿ ਉਹਨਾਂ ਦਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੇਗਾ, ਸੂਬਿਆਂ ਦੇ ਵਿੱਚ ਵੀ ਉਹ ਇਸ ਅੰਦੋਲਨ ਨੂੰ ਲੈ ਕੇ ਜਾਣਗੇ। ਉੱਧਰ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਹੋਰਨਾਂ ਥਾਵਾਂ ਤੇ ਛਾਪਿਆਂ ਦੌਰਾਨ CBI ਨੂੰ ਜਿਹੜਾ ਕੋਈ ਖਾਸ ਸੁਰਾਗ ਨਹੀਂ ਮਿਲਿਆ। ਮੋਬਾਈਲ ਚੈਟ ਦੇ ਆਧਾਰ ਤੇ ਜਿਹੜਾ ਹੈ ਦਿੱਲੀ 'ਚ ਇੱਕ ਕੇਸ ਦਰਜ ਕੀਤਾ ਗਿਆ ਜਿਹਦੇ 'ਚ 250 ਸਫ਼ਿਆਂ ਤੋਂ ਵੱਧ ਦੀ FIR ਹੈ ਜਿਹੜੀ ਉਹ ਲਾਂਚ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ CBI ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਕਿ ਉਹਨਾਂ ਦੇ ਨੂੰ ਕੁਛ ਨਹੀਂ ਮਿਲਿਆ। ਤੇ ਉੱਧਰ ਹਾਈਕੋਰਟ ਨੇ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਕਿ ਮਾਡਾ ਤੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਇਹ ਕਾਰਵਾਈ ਕੀਤੀ ਗਈ ਹੈ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਤੇ 2 ਹੋਰ ਮਿਊਂਸਪਲ ਕੌਂਸਲਾਂ ਦੇ 50 ਵਾਰਡਾਂ ਦੀ ਜਿਹੜੀ ਚੋਣ ਆ ਉਹ ਰੱਦ ਕਰ ਦਿੱਤੀ ਹੈ ਤੇ 6 ਹਫ਼ਤਿਆਂ 'ਚ ਮੁੜ ਚੋਣਾਂ ਕਰਾਉਣ ਲਈ ਆਖਿਆ। ਇਹ ਇੱਕ ਤਰੀਕੇ ਦਾ ਜਿਹੜਾ ਹੈਗਾ ਰਾਜ ਸਰਕਾਰ ਲਈ ਜਿਹੜਾ ਉਹ ਇੱਕ ਵੱਡਾ ਝਟਕਾ ਸਮਝਿਆ ਜਾ ਰਿਹਾ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖ਼ਬਰ 'ਤੇ ਲਗਾਤਾਰ ਜਿਹਦੇ ਉੱਤੇ ਚਰਚਾ ਚੱਲ ਰਹੀ ਆ, ਮੰਗ ਚੱਲ ਰਹੀ ਆ ਵੀ ਗਿਆਨੇਸ਼ਵਰ ਨੂੰ ਹਟਾਇਆ ਜਾਵੇ, ਅਤੇ ਇਸ ਵਿਸ਼ੇ ਦੇ ਉੱਤੇ ਲਗਾਤਾਰ ਹਰ ਰੋਜ਼ ਰੌਲਾ ਰੱਪਾ ਪੈ ਰਿਹਾ। ਕੱਲ੍ਹ ਵੀ ਜਿੱਦਾਂ ਤੁਸੀਂ ਦੱਸਿਆ ਗ੍ਰਿਫਤਾਰੀਆਂ ਹੋਈਆਂ, ਫਿਰ ਛੱਡ ਦਿੱਤਾ ਗਿਆ। ਹੌਲੀ ਹੌਲੀ ਇਹ ਸਿਲਸਿਲਾ ਵੱਧ ਰਿਹਾ ਵਾ ਅਖਬਾਰਾਂ ਦੀਆਂ, ਆਪਾਂ ਕਹਿ ਲਈਏ ਇੱਕ ਮੁੱਖ ਸੁਰਖੀਆਂ ਇਹੋ ਹੀ ਨੇ ਅੱਜ ਦੀ ਡੇਟ ਦੇ ਵਿੱਚ। ਇੱਕ ਚੀਜ਼ ਜਿਹੜੀ ਨਾਲ ਚਰਚਾ ਦੇ ਵਿੱਚ ਹੋ ਰਿਹਾ ਕਿ ਜੇਕਰ ਹਟਾ ਵੀ ਦਿੱਤਾ ਜਾਂਦਾ ਤਾਂ ਕੀ ਸਿਸਟਮ ਉਹਦੇ ਨਾਲ ਠੀਕ ਹੋ ਜਾਊਗਾ? ਸੋ ਜਿਹੜੇ ਹੋਰ ਆਉਣੇ ਨੇ ਗਾਂਹ ਉਹ ਕੀ ਉਹ ਠੀਕ ਹੋਣਗੇ? ਜਿਹੜੇ ਔਲਰੇਡੀ ਫੇਰਬਦਲ ਕਰ ਦਿੱਤੇ ਗਏ, ਜਿਹੜੀਆਂ ਔਲਰੇਡੀ ਆਪਾਂ ਨਿਯੁਕਤੀਆਂ ਦੇ ਕਾਨੂੰਨ ਚੇਂਜ ਕਰ ਲਏ, ਉਹ ਕਿਹੜੇ ਤਰੀਕੇ ਦੇ ਨਾਲ ਠੀਕ ਹੋਣਗੇ? ਹਾਲਾਂਕਿ ਜਿੱਦਾਂ ਤੁਸੀਂ ਦੱਸਿਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਹਦੇ ਉੱਤੇ ਵੀ ਧਿਆਨ ਧਰਨਗੇ, ਪਰ ਕੀ ਸਿਰਫ ਪਾਰਟੀਆਂ ਦਾ ਇੰਨਾ ਕੀ ਆ ਕਿ ਇਹ ਹਟਾਉਣਾ ਵਾ ਅਤੇ ਉਹ ਇੱਕ ਸਾਈਕੋਲੋਜੀਕਲ ਗੇਮ ਜਿੱਤਣੀ ਆ, ਜਾਂ ਫਿਰ ਸਿਸਟਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕੀਤਾ ਜਾਊਗਾ?
1: ਨਹੀਂ ਦੇਖੋ, ਫਿਲਹਾਲ ਤਾਂ ਜਿਹੜਾ ਇਮੀਡੀਏਟ ਜਿਹੜੀ ਪਾਰਟੀਆਂ ਕੋਲ ਗੱਲ ਆ ਉਹ ਤਾਂ ਇਹੀ ਹੈ ਕਿ ਇੱਕ ਵਾਰੀ ਜਿਹੜਾ ਹੈ ਗਿਆਨੇਸ਼ ਜਿਹੜਾ ਹੈਗਾ ਕੁਮਾਰ ਨੂੰ ਉਹਦੇ ਤੋਂ ਜਾਂ ਅਸਤੀਫਾ ਦੇਵੇ ਜਾਂ ਹਟਾਇਆ ਜਾਵੇ, ਨਹੀਂ ਫਿਰ ਉਹਦੇ ਖਿਲਾਫ ਇੰਪੀਚਮੈਂਟ ਮੋਸ਼ਨ ਜਿਹੜਾ ਹੈ ਉਹ ਲਿਆਂਦਾ ਜਾਏਗਾ। ਤੇ ਵੈਸੇ ਤਾਂ ਜਦੋਂ ਇੰਨਾ ਰੌਲਾ ਰੱਪਾ ਪੈ ਜੇ ਜਿਹੜਾ ਹੈ ਰਣਜੋਤ ਜੀ, ਅਖਲਾਕੀ ਤੌਰ ਤੇ ਮੁੱਖ ਚੋਣ ਕਮਿਸ਼ਨਰ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਕਿਉਂਕਿ ਉਹਨੂੰ ਇੱਕ ਆਪਣੇ ਇੱਕ ਇਹ ਕਹਿ ਲਓ ਕਿ ਆਪਣੇ ਇੱਕ ਡਿਵਾਈਸ ਦੇ ਤੌਰ ਤੇ ਜਿਹੜਾ ਹੈਗਾ ਫਿੱਟ ਕੀਤਾ ਹੋਇਆ BJP ਨੇ ਜਾਂ ਸੈਂਟਰ ਗੌਰਮੈਂਟ ਨੇ ਕਹਿ ਲਓ ਕਿ ਉਹ ਇਸ ਤਰ੍ਹਾਂ ਫਿਰ ਛੇਤੀ ਕੀਤਿਆਂ ਆਪਣੇ ਅਹੁਦੇ ਤੋਂ ਇਸ ਕਰਕੇ ਪਿੱਛੇ ਹਟਣ ਵਾਲਾ ਜਿਹੜਾ ਹੈਗਾ ਉਹ ਨਹੀਂ ਹੈ। ਤੇ ਹੁਣ ਜਿਹੜੀ ਨਾਲ ਤੁਸੀਂ ਗੱਲ ਦੂਸਰੀ ਕੀਤੀ ਹੈ ਕਿ ਇਹ ਇੱਕ ਕੰਸਟੀਟਿਊਸ਼ਨਲ ਬੋਡੀ ਹੈ, ਵਿਧਾਨਕ ਜਿਹੜੀ ਹੈ ਸੰਸਥਾ ਹੈ ਜਿਹੜਾ ਹੈਗਾ ਚੋਣ ਕਮਿਸ਼ਨ। ਹੁਣ ਚੋਣ ਕਮਿਸ਼ਨ ਦੇ ਵਿੱਚ ਜਦੋਂ ਜੇ ਚੋਣ ਕਮਿਸ਼ਨ ਹੀ ਏਦਾਂ ਜਿਹੜੀ ਹੈ ਸਰਕਾਰ ਦੇ ਨਾਲ ਰਲ ਕੇ ਤੇ ਉਹਦੇ ਹਿਸਾਬ ਦੇ ਨਾਲ ਅੱਗੇ ਸਿਸਟਮ ਚਲਾਊਗਾ ਕਿ ਇਹੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਰਹੇ, ਤੇ ਫਿਰ ਕੁਦਰਤੀ ਤੌਰ ਤੇ ਹੈ ਕਿ ਉਹਦਾ ਜਿਹੜਾ ਹੈਗਾ ਉਹਦੇ ਖਿਲਾਫ਼ ਜਿਹੜਾ ਰੋਹ ਜਾਗਣਾ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਇਹ ਗੱਲ ਆਉਣੀ। ਤੇ ਨਾਲ ਤੁਸੀਂ ਇੱਕ ਗੱਲ ਇਹ ਵੀ ਕਹੀ ਹੈ ਕਿ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਇੰਨਾ ਕੀ ਜਿਹੜਾ ਕੰਮ ਹੈ ਕਿ ਇਹਦਾ ਜਿਹੜਾ ਹੈਗਾ ਗਿਆਨੇਸ਼ ਨੂੰ ਜਿਹੜਾ ਹੈਗਾ ਹਟਾਇਆ ਜਾਵੇ ਤੇ ਉਹਦੀ ਥਾਂ ਤੇ ਜੇ ਨਵਾਂ ਬੰਦਾ ਆਊਗਾ ਤੇ ਕੀ ਉਹ ਕੀ ਜਿਹੜਾ ਹੈ ਉਹਨਾਂ ਦੀ ਜਿਹੜਾ ਹੈਗਾ ਕਠਪੁਤਲੀ ਨਹੀਂ ਹੋਏਗਾ ਸੈਂਟਰ ਗੌਰਮੈਂਟ ਦੀ, ਤੇ ਇਹ ਵੀ ਇੱਕ ਜਿਹੜਾ ਹੈਗਾ ਵੱਡਾ ਸਵਾਲ ਹੈ। ਦੂਜਾ ਸਵਾਲ ਇਹ ਇਸ ਨਾਲ ਵੀ ਜੁੜਦਾ ਹੈ ਕਿ ਪਿੱਛੇ ਜਦੋਂ ਇਹਨਾਂ ਨੇ ਸੋਧ ਕੀਤੀ ਤਰਮੀਮ ਕੀਤੀ ਕਿ ਜਿਹੜਾ ਹੈਗਾ ਚੋਣ ਕਮਿਸ਼ਨਰਾਂ ਦੀ ਜਿਹੜਾ ਪੈਨਲ ਜਿਹੜਾ ਹੈਗਾ ਉਹਦੇ ਵਿੱਚ ਕਿਹੜੇ ਬੰਦੇ ਹੋਣ, ਉੱਥੇ ਵੀ ਜਿਹੜੀ ਗੜਬੜ ਹੈ ਜਿਹਦੇ ਤੇ ਲਗਾਤਾਰ ਵਿਰੋਧੀ ਧਿਰ ਇਹਦੇ ਤੇ ਵੀ ਉਂਗਲ ਉਠਾ ਰਹੀ ਹੈ ਕਿ ਆਪਣੀ ਮਰਜ਼ੀ ਦੇ ਨਾਲ ਠੀਕ ਹੈ ਉਹਦੇ ਚ ਵਿਰੋਧੀ ਧਿਰ ਦੇ ਨੇਤਾ ਨੂੰ ਪਾ ਲਿਆ, ਪਰ ਨਾਲ ਜਿਹੜਾ ਹੈਗਾ ਹਾਊਸ ਆਫ ਦਾ ਲੀਡਰ ਆਫ ਦਾ ਹਾਊਸ ਜਿਹੜਾ ਹੈਗਾ ਉਹਨੂੰ ਪਾ ਲਿਆ, ਤੇ ਨਾਲ ਹੀ ਇੱਕ ਬੰਦਾ ਸਰਕਾਰ ਦਾ ਹੋਰ ਪਾ ਲਿਆ, ਤੇ ਇਹਦਾ ਮਤਲਬ ਉਹ ਗੱਲ ਕਲੀਅਰ ਹੈ ਕਿ ਜਿੱਧਰ ਦੋ ਜਾਣੇ ਹੋਣਗੇ ਮੰਨੀ ਉਹਨਾਂ ਦੀ ਜਾਏਗੀ। ਜੇ ਵਿਰੋਧੀ ਧਿਰ ਦਾ ਨੇਤਾ ਉਹਦੇ ਤੇ ਡਾਈਸੈਂਟ ਨੋਟ ਵੀ ਦੇਗਾ ਜਾਂ ਉਹਦੇ ਤੇ ਅਸਹਿਮਤੀ ਵੀ ਪ੍ਰਗਟ ਕਰੂਗਾ ਤਾਂ ਵੀ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਪਹਿਲਾਂ ਜਿਹੜਾ ਇੱਕ ਸਿਸਟਮ ਸੀ ਇਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੁੰਦੇ ਸੀ ਉਹ ਇਹਦੇ ਚ ਮੈਂਬਰ ਸੀ ਇਸ ਪੈਨਲ ਚ, ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸੀਨੀਅਰ ਜੱਜ ਉਹ ਇਹਦੇ ਚ ਪੈਨਲ ਦੇ ਵਿੱਚ ਮੈਂਬਰ ਸੀ, ਉਹਨੂੰ ਹਟਾ ਦਿੱਤਾ ਗਿਆ। ਹੁਣ ਸੁਪਰੀਮ ਕੋਰਟ ਨੇ ਖੈਰ ਕਿਹਾ ਕਿ ਕਿਉਂਕਿ ਇਹਦੇ ਤੇ ਵੀ ਪਟੀਸ਼ਨ ਬੜੀ ਪੈਂਡਿੰਗ ਪਈ ਹੈ ਕਿ ਉਹ ਇਸ ਤੇ ਵੀ ਜਿਹੜਾ ਹੈ ਗੱਲ ਤੇ ਵਿਚਾਰ ਕਰਨਗੇ। ਗਲਤ ਅਸਲ ਇਹ ਹੈ ਵੀ ਜਦੋਂ ਬਦਨੀਤੀ ਸ਼ੁਰੂ ਹੋ ਜੇ ਕਿਸੇ ਵੀ ਗੱਲ ਤੇ ਫਿਰ ਉਹਨੂੰ ਜਿਹੜਾ ਹੈਗਾ ਛੇਤੀ ਕੀਤਿਆਂ ਠੀਕ ਕਰਨਾ ਜਾਂ ਸੈੱਟ ਕਰਨਾ ਬਹੁਤ ਔਖਾ ਹੋ ਜਾਂਦਾ। ਇੱਕ ਤਾਂ ਇਹ ਹੈ ਕਿ ਹੁਣ ਪਿਛਲੇ ਜਿਹੜਾ ਹੈਗਾ 12-13 ਸਾਲ ਤੋਂ ਲਗਾਤਾਰ ਕੇਂਦਰ ਦੇ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਚੱਲੀ ਆ ਰਹੀ ਹੈ ਸੱਤਾ ਚ, ਬਹੁਤ ਸਾਰੇ ਬਹੁ ਗਿਣਤੀ ਸੂਬਿਆਂ ਦੇ ਵਿੱਚ ਵੀ ਸੱਤਾ ਚ ਹੈ, ਤੇ ਜਦੋਂ ਲਗਾਤਾਰ ਸੱਤਾ ਚ ਰਹਿੰਦੇ ਨੇ ਲੀਡਰ ਜਾਂ ਆਗੂ ਤੇ ਥੋੜਾ ਜਿਹਾ ਫਿਰ ਉਹਨਾਂ ਨੂੰ ਇਹ ਵੀ ਹੋ ਜਾਂਦਾ ਕਿ ਉਹ ਹੁਣ ਸੱਤਾ ਚ ਉਹੀ ਰਹਿਣ ਹੋਰ ਕੋਈ ਨਾ ਆਉਣ, ਤੇ ਫਿਰ ਅੰਦਰੋਂ ਅੰਦਰ ਹੀ ਜਿਹੜਾ ਹੈਗਾ ਆਪਣੇ ਸਿਸਟਮ ਨੂੰ ਵੀ ਆਪਣੇ ਹਿਸਾਬ ਨਾਲ ਉਹ ਆਪਣੀ ਸੂਟੇਬਿਲਟੀ ਦੇ ਨਾਲ ਜਿਹੜਾ ਹੈਗਾ ਉਹ ਸੈੱਟ ਕਰ ਲੈਂਦੇ ਆ, ਠੀਕ ਕਰ ਲੈਂਦੇ ਆ, ਜਿਹਦੇ ਚ ਕਾਫੀ ਜਿਹੜਾ ਕੁਛ ਹੋਇਆ ਜਿਹੜੀਆਂ ਤਰੱਕੀਆਂ ਕਰਨੀਆਂ ਬੰਦਿਆਂ ਦੀਆਂ ਅਪੁਆਇੰਟਮੈਂਟਾਂ ਕਰਨੀਆਂ ਉੱਪਰੋਂ ਜਿਹੜਾ PMO ਦੇ ਐਡਵਾਈਜ਼ਰਾਂ ਤੋਂ ਲੈ ਕੇ ਨੀਚੇ ਤੱਕ ਜਾਂ ਜਿਹੜੀਆਂ ਨਿਯੁਕਤੀਆਂ ਜਿਵੇਂ ED ਦੇ ਡਾਇਰੈਕਟਰ ਕਿਹਨੂੰ ਲਾਇਆ ਜਾਵੇ, CBI ਦਾ ਜਿਹੜਾ ਹੈਗਾ ਮੁਖੀ ਕਿਹਨੂੰ ਲਾਇਆ ਜਾਵੇ, ਇਹ ਜਿਹੜਾ ਹੈਗਾ ਇਹ ਇੱਕ ਸਿਸਟਮ ਦੇ ਵਿੱਚ ਫਿਰ ਇਸ ਤਰੀਕੇ ਦਾ ਹੋ ਜਾਂਦਾ, ਉਹ ਹੌਲੀ ਹੌਲੀ ਉਹ ਡੈਮੋਕ੍ਰੇਸੀ ਨਾ ਰਹਿ ਕੇ ਇੱਕ ਡਿਕਟੇਟਰਸ਼ਿਪ ਵਾਲੀ ਜਿਹੜੀ ਗੱਲ ਬਣ ਜਾਂਦੀ ਹੈ ਕਿ ਕਿਸੇ ਦੀ ਸੁਣੀ ਨਹੀਂ ਜਾਣੀ। ਹੁਣ ਦੇਖੋ ਜੰਤਰ ਮੰਤਰ ਜਿਹੜਾ ਹੈ ਉਹ ਇੱਕ ਰੋਸ ਪ੍ਰਗਟ ਕਰਨ ਵਾਸਤੇ ਇੱਕ ਥਾਂ ਜਿਹੜੀ ਹੈ ਉਹ ਨਿਯੁਕਤ ਕੀਤੀ ਹੋਈ ਹੈ, ਇੱਕ ਨਿਸ਼ਚਿਤ ਕੀਤੀ ਹੋਈ ਹੈ ਕਿ ਜੇ ਪਾਰਲੀਮੈਂਟ ਦੇ ਵੱਲ ਵੀ ਕਿਸੇ ਨੇ ਮਾਰਚ ਲੈ ਕੇ ਜਾਣਾ ਤਾਂ ਵੱਧ ਤੋਂ ਵੱਧ ਤੁਸੀਂ ਜੰਤਰ ਮੰਤਰ ਤੱਕ ਆ ਸਕਦੇ ਹੋ, ਇੱਥੇ ਤੁਸੀਂ ਧਰਨਾ ਦੇ ਸਕਦੇ ਹੋ, ਆਪਣਾ ਮੈਮੋਰੈਂਡਮ ਦੇ ਸਕਦੇ ਹੋ, ਰੋਸ ਜ਼ਾਹਰ ਕਰ ਸਕਦੇ ਹੋ। ਜੇ ਹੁਣ ਵਿਰੋਧੀ ਧਿਰ ਹੈ ਜਿਹਦੇ ਚ ਵਿਰੋਧੀ ਧਿਰ ਦਾ ਆਗੂ ਵੀ ਹੈ ਜਿਹੜਾ ਕੈਬਨਿਟ ਦੇ ਬਰਾਬਰ ਜਿਹਦਾ ਇੱਕ ਰੁਤਬਾ ਹੁੰਦਾ, ਤੇ ਜਿਹੜਾ ਉਹਨੂੰ ਵੀ ਜੇ ਰਾਹ ਚ ਰੋਕਿਆ ਜਾਂਦਾ ਕਿ ਨਹੀਂ ਤੁਸੀਂ ਜੰਤਰ ਮੰਤਰ ਤੇ ਨਹੀਂ ਜਾ ਸਕਦੇ, ਫਿਰ ਹੁਣ ਇਹਦੇ ਅਰਥ ਕੀ ਕੱਢੇ ਜਾ ਸਕਦੇ ਕਿ ਡੈਮੋਕ੍ਰੇਸੀ ਸਾਡੀ ਕਿੰਨੀ ਕੁ ਜਿਹੜੀ ਹੈਗੀ ਆ ਉਹ ਠੀਕ ਦਿਸ਼ਾ ਚ ਹੈ ਜਾਂ ਉਹ ਸਿਹਤਮੰਦ ਹੈ, ਤੇ ਜਾਂ ਬਿਲਕੁਲ ਜਿਹਨੂੰ ਆਪਾਂ ਰੀਅਲ ਇੱਕ ਕਹਿੰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸਿਸਟਮ ਹੈ ਜਾਂ ਉਹ ਹੈ। ਜਦੋਂ ਤੁਸੀਂ ਜੇ ਧੱਕੇ ਨਾਲ ਜਿਹੜਾ ਹੈ ਕਿਸੇ ਨੂੰ ਏਦਾਂ ਕਰਨਾ ਰੋਕਣਾ ਕਿ ਤੁਸੀਂ ਰੋਸ ਵੀ ਨਹੀਂ ਪ੍ਰਗਟ ਕਰ ਸਕਦੇ, ਤੁਸੀਂ ਨਾਰਾ ਵੀ ਨਹੀਂ ਮਾਰ ਸਕਦੇ, ਸੋ ਉੱਥੋਂ ਇਹ ਗੱਲ ਜਿਹੜੀ ਹੈ ਉਹ ਜ਼ਾਹਿਰ ਹੁੰਦੀ ਹੈ। ਤੇ ਹੁਣ ਮਸਲਾ ਤਾਂ ਇਹ ਹੈ ਕਿ ਜਦੋਂ ਲਗਾਤਾਰ ਸੱਤਾ ਦੇ ਵਿੱਚ ਕੋਈ ਪਾਰਟੀ ਜਾਂ ਕੋਈ ਏਦਾਂ ਦੀ ਰਹਿ ਜਾਂਦੀ ਹੈ ਤੇ ਉਹ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਇਮਾਨਦਾਰ ਹੈ ਆਪਣੇ ਜਿਹੜਾ ਹੈਗਾ ਸਿਸਟਮ ਨੂੰ ਚਲਾਉਣ ਪ੍ਰਤੀ। ਤੇ ਇੱਥੇ ਬਾਕੀ ਗੱਲਾਂ ਜਿਹੜੇ ਭ੍ਰਿਸ਼ਟਾਚਾਰ ਹੈ, ਜਮਾਖੋਰੀ ਹੈ, ਹੋਰ ਹੈ ਕਿਸੇ, ਚਲੋ ਪੋਲੀਟੀਕਲ ਪਾਰਟੀਆਂ ਤਾਂ ਹੋਰ ਤਰ੍ਹਾਂ ਦੀ ਜਿਹੜੇ ਹੈ ਨੈਰੇਟਿਵ ਉਹ ਵੀ ਨਾਲ ਨਾਲ ਸਿਰਜਦੀਆਂ ਨੇ ਨਾ ਕਿ ਇਹ ਵੱਡੇ ਘਰਾਣਿਆਂ ਦੇ ਹੱਕ ਚ ਹੈ ਜਾਂ ਹੋਰ ਹੈ, ਤੇ ਪਰ ਮੈਂ ਸਮਝਦਾ ਕਿ ਜੇ ਉਹ ਇੱਕ ਆਪਣੇ ਇਸ ਸਿਸਟਮ ਨੂੰ ਠੀਕ ਰੱਖਣ ਚ ਇਮਾਨਦਾਰ ਹੈ ਤਾਂ ਫਿਰ ਉਹ ਇੱਦਾਂ ਦੀਆਂ ਐਕਟੀਵਿਟੀ ਜਿਹੜਾ ਹੈ ਉਹ ਨਹੀਂ ਕਰਦੀ। ਕਾਂਗਰਸ ਲੰਬਾ ਸਮਾਂ ਜਿਹੜੀ ਆ ਉਹ ਸੱਤਾ ਚ ਰਹੀ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਤੇ ਰਾਜੀਵ ਗਾਂਧੀ ਤੱਕ ਤਾਂ ਜਿਹੜਾ ਹੈ ਉਹ ਲੰਬਾ ਸਮਾਂ ਉਹਨਾਂ ਦਾ ਜਿਹੜਾ ਰਜੀਮ ਰਿਹਾ, ਉਸ ਤੋਂ ਬਾਅਦ ਵੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਚ ਵੀ 10 ਸਾਲ ਫਿਰ ਲਗਾਤਾਰ ਫਿਰ ਸੱਤਾ ਚ ਰਹੀ, ਪਹਿਲਾਂ ਨਰਸਿਮਹਾ ਰਾਓ ਦੀ ਅਗਵਾਈ ਚ ਰਹੀ, ਤੇ ਉਹਦੇ ਤੇ ਅਕਸਰ ਇਹ ਦੋਸ਼ ਲੱਗਦੇ ਸੀ ਕਿ ਇਸ ਤਰ੍ਹਾਂ ਇਹਨੇ ਆਪਣੇ ਹਿਸਾਬ ਨਾਲ ਬਾਅਦ ਚ ਇਹਨਾਂ ਨੇ ਕਾਫੀ ਕੇਸ ਕੱਢਣ ਦੀ ਵੀ ਜਿਹੜੀ ਹੈ ਕੋਸ਼ਿਸ਼ ਕੀਤੀ, ਜਿਵੇਂ ਸਟੇਟਸਮੈਨ ਵਾਲਾ ਇਸ਼ੂ ਹੈ ਤੇ ਜਾਂ ਕੁਛ ਹੋਰ ਜਿਹੜੇ ਹੈਗੇ ਨੇ ਉਹ ਇਸ਼ੂਜ ਨੇ, ਪਰ ਇਸ ਲੈਵਲ ਦੀ ਬੇਈਮਾਨੀ ਉਹਨਾਂ ਨੇ ਵੀ ਨਹੀਂ ਸੀ ਕੀਤੀ ਕਿ ਤੁਸੀਂ ਜਿਹੜੇ ਹੈਗੇ ਅਦਾਰਿਆਂ ਨੂੰ ਜਾਂ ਕੰਸਟੀਟਿਊਸ਼ਨਲ ਜਿਹੜੀਆਂ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਬਦਲ ਦਿਓ ਕਿ ਹਮੇਸ਼ਾ ਜਿਹੜਾ ਹੈ ਤੁਹਾਡੇ ਹੀ ਜਿਹੜਾ ਹੱਕ ਦੇ ਵਿੱਚ ਸਾਰੀ ਗੱਲ ਰਹੇ ਜਾਂ ਤੁਹਾਡੇ ਹੀ ਹੱਕ ਚ ਭੁਗਤੇ। ਹੁਣ ਇਹ ਚ ਜਿਹੜਾ ਸਭ ਤੋਂ ਵੱਡੀ ਜਿਹੜੀ ਇਹਦੀ ਮੁੱਖ ਚੋਣ ਕਮਿਸ਼ਨਰ ਦੀ ਜਿਹੜੀ ਇਹ ਸਭ ਤੋਂ ਇਹ ਹੈ ਕਿ SIR ਦੇ ਉੱਪਰ ਜਿਹੜਾ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਕਿ ਧੱਕੇ ਨਾਲ ਦੇਖੋ ਸੁਪਰੀਮ ਕੋਰਟ ਵੀ ਨਾ ਰਲ ਗਈ, ਕਿਸੇ ਦੀ ਸੁਣਵਾਈ ਨਹੀਂ, ਲੋਕਾਂ ਦੀਆਂ ਵੋਟਾਂ ਹੀ ਘੱਟ ਗਈਆਂ, ਸਿਰਫ ਇਸ ਕਰਕੇ ਕਿ ਅਸੀਂ ਸੱਤਾ ਚ ਬਣੇ ਰਹੀਏ, ਤੇ ਉਹਦੇ ਤੇ ਨਾਰਾ ਇਹ ਦਿੱਤਾ ਗਿਆ ਕਿ ਦੇਖੋ ਬਾਹਰੋਂ ਘੁਸਪੈਠੀਏ ਆਏ ਨੇ ਇਸ ਕਰਕੇ ਜ਼ਰੂਰੀ ਹੈ ਕਰਨਾ। ਤੇ ਉਹ ਘੁਸਪੈਠੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਘੱਟ ਗਿਣਤੀ ਭਾਈਚਾਰਿਆਂ ਦੀਆਂ ਜ਼ਿਆਦਾ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ, ਕਿਤੇ ਉਹਨਾਂ ਦੀ ਸੁਣਵਾਈ ਨਹੀਂ। ਸੁਪਰੀਮ ਕੋਰਟ ਤੱਕ ਲੋਕ ਗਏ, ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਚਲੋ ਕੋਈ ਨਹੀਂ 5 ਸਾਲ ਬਾਅਦ ਦੁਬਾਰਾ ਤੁਸੀਂ ਵੋਟਾਂ ਬਣਵਾ ਲਓ, 5 ਸਾਲ ਬਾਅਦ ਫਿਰ ਪਾ ਦਿਓ। ਇਹਦਾ ਮਤਲਬ ਕਿ ਇਹਦੇ ਚ ਸਿੱਧੀ ਸਿੱਧੀ ਬੇਈਮਾਨੀ ਹੈ ਕਿ ਜਿਹੜੇ ਇੰਨੇ ਲੋਕ ਇਸ ਸਾਰੇ ਇਸ ਐਕਸਰਸਾਈਜ਼ ਤੋਂ ਹੀ ਬਾਹਰ ਹੋ ਗਏ, ਇਸ ਫਰੈਂਚਾਈਜ਼ ਤੋਂ ਹੀ ਬਾਹਰ ਹੋ ਗਏ ਕਿ ਉਹ ਜਿਹੜਾ ਆਪਣੇ ਵੋਟ ਦਾ ਹੱਕ ਹੀ ਨਹੀਂ ਇਸਤੇਮਾਲ ਕਰ ਸਕਦੇ, ਫਿਰ ਕਾਹਦੀ ਡੈਮੋਕ੍ਰੇਸੀ ਹੈ। ਹੁਣ ਦਿੱਲੀ ਵਰਗੀ ਜਿਹੜੀ ਹੈਗੀ ਹੈ ਉਹ ਸਟੇਟ ਦੇ ਵਿੱਚ 1/3 ਜਿਹੜੀਆਂ ਨੇ ਉਹ ਵੋਟਾਂ ਕੱਟੀਆਂ ਜਾਣੀਆਂ, ਤੇ ਇਹ ਬਹੁਤ ਵੱਡੀ ਗੱਲ ਹੈ। ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਚੰਡੀਗੜ੍ਹ 'ਚ ਵੀ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੀਆਂ ਵੋਟਾਂ ਤੱਕ ਜਿਹੜੀਆਂ ਨੇ ਉਹ ਕੱਟੀਆਂ ਗਈਆਂ, ਕਿਉਂਕਿ ਸਿਸਟਮ ਹੀ ਇੱਦਾਂ ਦਾ ਬਣਾ ਤਾ ਕਿ ਆਹ ਕਰੋ ਜੀ, ਆਹ ਮੈਪਿੰਗ ਕਰੋ ਜੀ, ਆਹ ਜਦੋਂ ਤੁਹਾਡੇ ਕੋਲੇ ਇੱਕ ਆਪਣਾ ਇੱਕ ਸਿਸਟਮ ਪਹਿਲਾਂ ਤੋਂ ਇੱਕ ਬਣਿਆ ਹੋਇਆ, ਤੁਹਾਡੇ ਕੋਲ ਰਾਸ਼ਨ ਕਾਰਡ ਨੇ, ਆਧਾਰ ਕਾਰਡ ਨੇ, ਬੈਂਕਾਂ 'ਚ ਖਾਤੇ ਨੇ, ਬੜਾ ਕੁਛ ਹੈਗਾ, ਤੇ ਉਹ ਕਿਤੇ ਉਹਨਾਂ ਉਹ ਇਸ ਹਿਸਾਬ ਨਾਲ ਬਣਾ ਦਿੱਤੀ ਗਈ ਸਿਸਟਮ ਕਿ ਉਹਨਾਂ ਨੂੰ ਮੰਨਣਾ ਹੀ ਨਹੀਂ, ਰਿਜੈਕਟ ਕਰੀ ਜਾਂਦਾ ਇਹ ਤਾਂ ਜੀ ਆਨਲਾਈਨ ਹੈ ਤੁਹਾਡਾ ਰਿਜੈਕਟ ਹੋ ਗਿਆ ਜੀ, ਕੋਈ ਹੋਰ ਸਬੂਤ ਲਿਆਓ। ਏਦਾਂ ਦੀਆਂ ਵੀ ਉਦਾਹਰਨਾਂ ਨੇ ਜਿੱਥੇ ਇਹ ਹੈ ਕਿ ਲੋਕਾਂ ਨੇ 4-4, 5-5 ਪ੍ਰੂਫ ਦਿੱਤੇ ਜਿਹਨੂੰ ਉਹਨਾਂ ਨੇ 12 ਕਿਹਾ, ਤੇ ਉਹਨਾਂ ਦੇ ਸਿਸਟਮ ਨੇ ਕੋਈ ਵੀ ਨਹੀਂ ਮੰਨਿਆ। ਤੇ ਜਿਹੜੇ ਨਾਲ ਮੁੱਖ ਚੋਣ ਕਮਿਸ਼ਨਰ ਦੇ ਜਿਹੜੇ 2 ਹੋਰ ਕਮਿਸ਼ਨਰ ਜਿਨ੍ਹਾਂ ਨੇ ਡਾਈਸ ਐਂਡ ਨੋਟ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੋਰਟਲ ਹੈ ਜਾਂ ਜਿਹੜੀ ਇਹਨਾਂ ਦਾ ਜਿਹੜਾ ਸਿਸਟਮ ਹੈ ਤੇ ਉਹਦੀ ਐਕਸੈਸ ਹੀ ਹੈ ਨਹੀਂ, ਤੇ ਫਿਰ ਜਦੋਂ ਉਹਦੇ ਤੱਕ ਐਕਸੈਸ ਨਹੀਂ ਤਾਂ ਫਿਰ ਲੋਕ ਕਿੱਥੋਂ ਉਹਦੀ ਇਨਕੁਆਇਰੀ ਕਰਨ, ਕਿੱਥੋਂ ਉਹ ਇਨਸਾਫ਼ ਲੈਣ। ਸੁਪਰੀਮ ਕੋਰਟ ਨੇ ਕਹਿਤਾ ਕਿ ਕੋਈ ਗੱਲ ਨਹੀਂ, ਜੇ ਐਤਕੀ ਤੁਹਾਡੀ ਵੋਟ ਕੱਟੀ ਗਈ ਫਿਰ ਕੀ ਹੋ ਗਿਆ, ਫਿਰ ਉਦੋਂ ਬਾਅਦ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੀ ਨਾਗਰਿਕਤਾ ਨਾਲ, ਤੇ ਮਗਰੋਂ ਜਿਹੜਾ ਹੈਗਾ ਇਹ ਕਹਿਤਾ ਇਹਨਾਂ ਨੇ, ਚੀਫ ਜਸਟਿਸ ਨੇ ਕਹਿਤਾ ਕਿ ਨਹੀਂ ਇਹ ਕੰਮ ਜਿਹੜਾ ਹੈਗਾ ਚੋਣ ਕਮਿਸ਼ਨ ਦਾ ਨਹੀਂ, ਇਹ ਤੁਹਾਡੀ ਨਾਗਰਿਕਤਾ ਇਹ ਸੈੱਟ ਕਰੂਗਾ। ਤੇ ਪਰ ਜਦੋਂ ਇਹ ਹੈ ਕਿ ਸਾਰਾ ਕੁਛ ਵੋਟ ਨਾਲ ਜੋੜਤਾ, ਤੇ ਆਧਾਰ ਦਾ ਜਿਹੜਾ ਸਿਸਟਮ ਸੀ ਉਹ ਪਹਿਲਾਂ ਕਾਂਗਰਸ ਰਜੀਮ ਵੇਲੇ ਸ਼ੁਰੂ ਹੋਇਆ ਸੀਗਾ, ਉਦੋਂ ਬੀਜੇਪੀ ਸਭ ਤੋਂ ਵੱਧ ਵਿਰੋਧ ਕਰਦੀ ਸੀ ਇਹਦਾ ਕਿ ਦੇਖੋ ਜੀ ਤੁਹਾਡੀ ਪ੍ਰਾਈਵੇਟ ਸਾਰੀ ਉਹ ਜਾ ਰਹੀ ਹੈ, ਤੁਹਾਡਾ ਲੀਕ ਹੋ ਰਿਹਾ। ਤੇ ਉਦੋਂ ਬਾਅਦ ਜਦੋਂ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਉਹਨੇ ਸਾਰਾ ਕੁਛ ਆਧਾਰ ਨਾਲ ਜੋੜਤਾ ਕਿ ਆਹ ਵੀ ਇਹਦੇ ਲਈ ਵੀ ਆਧਾਰ ਹੋਣਾ ਚਾਹੀਦਾ, ਬੈਂਕ ਖਾਤੇ ਨਾਲ ਵੀ ਹੋਣਾ ਚਾਹੀਦਾ, ਇਸ ਨਾਲ ਜੇ ਤੁਸੀਂ ਟਰੈਵਲ ਕਰਨਾ ਤਾਂ ਵੀ ਤੁਹਾਡਾ ਆਧਾਰ ਨਾਲ ਜੋੜਿਆ ਹੋਣਾ ਚਾਹੀਦਾ, ਤੇ ਇੱਦਾਂ ਕਰਤਾ ਹੁਣ ਉਹਨੂੰ। ਤੇ ਪਰ ਜਦੋਂ ਇਹਦਾ ਆਇਆ ਵੋਟਾਂ ਦਾ ਮਾਮਲਾ, ਫਿਰ ਆਧਾਰ ਤਾਂ ਕੋਈ ਕਹਿੰਦੇ ਜੀ ਕੋਈ ਤਾਂ ਸਿਸਟਮ ਹੀ ਨਹੀਂ, ਤਾਂ ਆਧਾਰ ਹੀ ਨਹੀਂ ਹੈਗਾ ਤੁਹਾਡੀ ਨਾਗਰਿਕਤਾ ਦਾ ਜਾਂ ਤੁਹਾਡੇ ਇੱਥੇ ਰਹਿਣ ਦਾ ਪ੍ਰੂਫ ਹੀ ਨਹੀਂ। ਤੇ ਸੋ ਇਸ ਤਰ੍ਹਾਂ ਦੀ ਜਦੋਂ ਤੁਸੀਂ ਇਸ ਪਾਸੇ ਨੂੰ ਪੈ ਜਾਂਦੇ ਹੋ ਕਿ ਤੁਸੀਂ ਸਿੱਧਾ ਤੇ ਸਿੱਧਾ ਲੋਕਾਂ ਦੀ ਨਾਗਰਿਕਤਾ ਨੂੰ, ਲੋਕਾਂ ਦੀ ਐਗਜਿਸਟੈਂਸ ਨੂੰ ਚੈਲੰਜ ਕਰਦੇ ਹੋ, ਤੇ ਫਿਰ ਕੁਦਰਤੀ ਤੌਰ ਤੇ ਹੈ ਕਿ ਇੱਦਾਂ ਦੀਆਂ ਜਿਹੜੀਆਂ ਫਿਰ ਉਹ ਗੱਲਾਂ ਉੱਠਣੀਆਂ ਜ਼ਰੂਰੀ ਹੈ। ਇਸ ਕਰਕੇ ਹੁਣ ਲੋਕਾਂ ਨੂੰ ਇਹ ਜਟਣੀਆਂ ਸ਼ੁਰੂ ਹੋ ਗਈਆਂ ਨੇ ਗੱਲਾਂ, ਤੇ ਠੀਕ ਹੈ ਕੁਛ ਗਿਣਤੀ ਸਾਰੀਆਂ ਪਾਰਟੀਆਂ ਦੇ ਨਾਲ ਉਹਨਾਂ ਨੂੰ, ਚਲੋ ਵੈਸੇ ਲੋਕ ਜੁੜੇ ਹੁੰਦੇ ਨੇ ਪੋਲੀਟੀਕਲ ਪਾਰਟੀਆਂ ਦੇ ਨਾਲ, ਉਹ ਕੁਛ ਵੀ ਕਹਿਣ, ਪਰ ਆਮ ਜਿਹੜਾ ਹੈਗਾ ਬੰਦਾ ਆਵਾਮ ਜਿਹੜਾ ਉਹ ਇਸ ਗੱਲ ਤੇ ਆ ਜਿਹੜਾ SIR ਇਸ਼ੂ ਹੈ ਇਹਦੇ ਤੇ ਕੋਈ ਵੀ ਜਿਹੜਾ ਸੰਤੁਸ਼ਟ ਨਹੀਂ। ਇੱਥੋਂ ਤੱਕ ਕਿ ਜਿਹੜੇ ਸਾਰਾ ਕੁਛ ਕਰ ਰਹੇ ਨੇ ਅਧਿਕਾਰੀ ਔਰ ਉਹ ਵੀ ਕਹਿੰਦੇ ਆ ਕਿ ਐਵੇਂ ਵਾਧੂ ਪੰਗਾ ਹੀ ਹੈ, ਇਹਦੇ ਚ ਕੁਛ ਨਹੀਂ ਹੈਗਾ। ਤੇ ਸੋ ਜਦੋਂ ਇੱਦਾਂ ਦਾ ਤੁਸੀਂ ਇੱਕ ਸਿਸਟਮ ਚਲਾਓਗੇ, ਆਪਦੇ ਲੋਕਾਂ ਨੂੰ ਪਰੇਸ਼ਾਨ ਕਰੋਗੇ, ਤਾਂ ਫਿਰ ਕੁਦਰਤੀ ਹੈ ਫਿਰ ਵਿਰੋਧੀ ਪਾਰਟੀਆਂ ਦੀ ਜਿਹੜੀ ਉਹ ਸੁਣੀ ਜਾਣ ਲੱਗ ਪੈਂਦੀ ਹੈ ਹੁਣ, ਕਿਉਂਕਿ 2027 ਦੇ ਵਿੱਚ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਤੇ ਹੁਣ ਵਿਰੋਧੀ ਪਾਰਟੀਆਂ ਨੂੰ ਵੀ ਇਹ ਹੈ ਕਿ ਜੇ ਅਸੀਂ ਜ਼ੋਰ ਨਾਲ ਹਮਲਾ ਮਾਰਾਂਗੇ, ਵਿਰੋਧ ਕਰਾਂਗੇ, ਤਾਂ ਲੋਕ ਸਾਡੇ ਨਾਲ ਵੀ ਜਿਹੜਾ ਹੈ ਜੁੜ ਸਕਦੇ ਆ। ਤੇ ਉਧਰੋਂ ਬੀਜੇਪੀ ਹੈ ਇਹਨੂੰ ਡਰਾਮਾ ਹੀ ਦੱਸ ਰਹੀ ਹੈ, ਤੇ ਬੀਜੇਪੀ ਨੇ ਨਾਲ ਹੁਣ ਜਿਹੜਾ ਹੈ ਪ੍ਰਧਾਨ ਮੰਤਰੀ ਨੂੰ ਨਾਇਕ ਬਣਾਉਣ ਦਾ ਇੱਕ ਹੋਰ ਸਿਲਸਿਲਾ ਸ਼ੁਰੂ ਕਰ ਲਿਆ। ਪਰਸੋਂ ਕੈਬਨਿਟ ਨੇ ਮੀਟਿੰਗ ਬੁਲਾ ਕੇ ਉਹਨਾਂ ਦਾ ਇੱਕ ਰੈਜੂਲੇਸ਼ਨ ਪਾਇਆ ਜਿਹੜਾ ਹੈਗਾ ਮੰਤਰੀ ਮੰਡਲ ਨੇ, ਕਿ ਦੇਖੋ ਜੀ ਬੜੀ ਵੱਡੀ ਪ੍ਰਾਪਤੀ ਹੈ, 25 ਸਾਲ ਤੋਂ ਸਿਆਸਤ ਦੇ ਵਿੱਚ ਹੈ, ਤੇ ਪਹਿਲਾਂ ਜਿਹੜੇ ਹੈਗੇ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ, ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਤੇ ਇਸ ਕਰਕੇ ਉਹ ਨਾਇਕ ਨੇ। ਤੇ ਉਹਨਾਂ ਨੇ ਵੀ ਜਿਹੜਾ ਹੈਗਾ ਨਵਾਂ ਨਾਰਾ, ਪ੍ਰਧਾਨ ਮੰਤਰੀ ਨੇ ਵੀ ਜਿਹੜਾ ਨਵਾਂ ਨਾਰਾ ਦੇ ਤਾ ਕਿ ਕਰਕੇ ਦਿਖਾਵਾਂਗੇ, ਹੁਣ ਇਹ ਇਸ ਤਰ੍ਹਾਂ ਦਾ ਜਿਹੜਾ ਨਾਰਾ ਦੇ ਤਾ। ਤੇ ਸੋ ਜਿਹੜੀ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈ, ਬੜੀ ਜਿਹੜਾ ਹੈਗਾ ਰਣਜੋਤ ਜੀ ਫਲੂਡ ਜੀ ਸਿਚੁਏਸ਼ਨ ਇਹ ਬਣੀ ਹੋਈ ਹੈ। ਅੱਗੋਂ ਗੱਲ ਕਿੱਧਰ ਨੂੰ ਜਾਂਦੀ ਹੈ ਜਾਂ ਕਿੰਨੀ ਹੋਰ ਸਖਤੀ ਵਿਰੋਧੀ ਪਾਰਟੀਆਂ ਤੇ ਹੋਏਗੀ ਜਾਂ ਵਿਰੋਧੀ ਪਾਰਟੀਆਂ ਹੋਰ ਕਿੰਨਾ ਇਹਦੇ ਤੇ ਕੰਸੋਲੀਡੇਟ ਹੋ ਕੇ ਇਕੱਠੀਆਂ ਹੋ ਕੇ ਜਿਹੜੀਆਂ ਨੇ ਉਹ ਨਿਕਲਦੀਆਂ ਨੇ, ਤੇ ਜਾਂ ਫਿਰ ਕੁਛ ਨਾ ਕੁਛ ਇਹਨਾਂ ਅਦਾਰਿਆਂ ਦੇ ਵਿੱਚ ਨਿਯੁਕਤੀਆਂ ਦੇ ਜਿਹੜਾ ਹੈਗਾ ਉਹਦੀ ਸ਼ੈਲੀ ਨੂੰ ਲੈ ਕੇ ਜਾਂ ਉਹਦੀਆਂ ਨਿਯੁਕਤੀਆਂ ਦੇ ਇੱਕ ਪ੍ਰਣਾਲੀ ਨੂੰ ਲੈ ਕੇ ਕੀ ਕਿਤੇ ਜਾ ਕੇ ਗੱਲ ਮੁੱਕੂਗੀ ਜਾਂ ਨਹੀਂ ਮੁੱਕੂਗੀ, ਤੇ ਇਹ ਦੇਖੋ ਹੁਣ ਕੀ ਅੱਗੋਂ ਬਣਦਾ ਹੈ। ਮੈਨੂੰ ਲੱਗਦਾ ਕਿ ਇਹ ਸੈਸ਼ਨ ਤੱਕ, ਜਦੋਂ ਤੱਕ ਸਰਦ ਰੁੱਤ ਦਾ ਸੈਸ਼ਨ ਨਹੀਂ ਸ਼ੁਰੂ ਹੁੰਦਾ, ਉਦੋਂ ਤੱਕ ਤਾਂ ਏਦਾਂ ਹੀ ਜਿਹੜਾ ਹੈਗਾ ਬਾਹਰ ਪਬਲਿਕ ਫਰੰਟ ਤੇ ਏਦਾਂ ਕੁਛ ਚੱਲਦਾ ਹੀ ਰਹੇਗਾ।
0: ਇਹ ਇੱਕ ਹੋਰ ਐਂਗਲ ਜਿਹੜਾ ਨਾਲ ਦੀ ਨਾਲ ਡਿਸਕਸ ਕੀਤਾ ਜਾ ਰਿਹਾ ਵਾ, ਖਾਸ ਤੌਰ ਦੇ ਉੱਤੇ ਜਿਹੜੀਆਂ ਕਈ ਵੱਡੀਆਂ ਦੁਨੀਆਂ ਦੀਆਂ ਅਖਬਾਰਾਂ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਪਿੱਕ ਕੀਤੀਆਂ, ਜਿਹੜੀ ਨੌਜਵਾਨ ਨਾਲ ਦੀ ਨਾਲ ਇਸ ਚੀਜ਼ ਦੇ ਉੱਤੇ ਪੁੱਛ ਮਾਰ ਰਹੇ ਨੇ, ਕਾਕਰੋਚ ਜਨਤਾ ਪਾਰਟੀ ਦੀ ਗੱਲ ਚੱਲ ਰਹੀ ਆ, ਉਹਨਾਂ ਦੇ ਸਿਰ ਵੀ ਆਪਾਂ ਵੇਖਦੇ ਹਾਂ ਕਿ ਕਈ ਜਿਹੜੇ ਅਖਬਾਰ ਨੇ ਉਹ ਸਿਹਰਾ ਬੰਨ ਰਹੇ ਨੇ ਕਿ ਉਹਨਾਂ ਨੇ ਪਹਿਲਾਂ ਵੀ ਵੇਖੋ ਜੀ ਇੱਕ ਮੁੱਦੇ ਦੇ ਉੱਤੇ ਉਹਨਾਂ ਨੇ ਸਰਕਾਰ ਨੂੰ ਝੁਕਾਇਆ, ਅਸਤੀਫਾ ਦਵਾਇਆ ਉਹਨਾਂ ਨੇ ਨੀਟ ਵਾਲੇ ਮੁੱਦੇ ਦੇ ਉੱਤੇ, ਅਤੇ ਉਸ ਤੋਂ ਬਾਅਦ ਹੁਣ ਇਸ ਮੁੱਦੇ ਦੇ ਉੱਤੇ ਵੀ ਉਹ ਕਸ਼ਮਕਸ਼ ਕਰ ਰਹੇ ਨੇ, ਅਤੇ ਲੱਗਦਾ ਹੈ ਵੀ ਉਹ ਇਹਦੇ ਵਿੱਚ ਵੀ ਕਾਮਯਾਬੀ ਹਾਸਲ ਕਰ ਲੈਣਗੇ। ਉਸ ਸਭ ਕੁਛ ਦੇ ਵਿੱਚ ਆਪਾਂ ਵੇਖਦੇ ਹਾਂ ਨਾਲ ਕਈ ਹਵਾਲੇ ਜਿਹੜੇ ਆ ਕਈ ਥਾਵਾਂ ਦੇ ਉੱਤੇ ਦਿੱਤੇ ਜਾ ਰਹੇ ਆ ਆਪਣੇ ਗੁਆਂਢੀ ਮੁਲਕਾਂ ਦੇ ਵੀ, ਕਿ ਉੱਥੇ ਵੀ ਵੇਖੋ ਜੀ ਨੌਜਵਾਨਾਂ ਨੇ ਆਹ ਚੀਜ਼ਾਂ ਕੀਤੀਆਂ ਸੀ, ਫਿਰ ਜਾ ਕੇ ਪ੍ਰੈਸ਼ਰ ਬਣਿਆ, ਤਖਤਾ ਪਲਟ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਇਨ ਸ਼ੋਰਟ ਕਹਿ ਲਈਏ ਡਾਇਰੈਕਟਲੀ ਤਾਂ ਕਿਤੇ ਨਹੀਂ, ਪਰ ਜਿਹੜੀ ਅੰਦਰ ਖਾਤੇ ਗੱਲਾਂ ਬਾਤਾਂ ਇਹ ਵੀ ਨੇ ਕਿ ਜ਼ਿਆਦਾ ਜਿਹੜਾ ਸਿਹਰਾ ਵਾ ਇਸ ਚੀਜ਼ ਦੇ ਵਿੱਚ ਉਹ ਨੌਜਵਾਨਾਂ ਦੇ ਸਿਰ, ਯਾਨੀ ਕਿ ਕਾਕਰੋਚ ਜਨਤਾ ਪਾਰਟੀ ਦੇ ਸਿਰ ਸ਼ਾਇਦ ਵੱਜ ਰਿਹਾ ਵਾ। ਸੋ ਹਾਲੇ ਹੋਇਆ ਤਾਂ ਕੁਛ ਨਹੀਂ, ਪਰ ਇਸ ਸੰਬੰਧ ਦੇ ਵਿੱਚ ਜੇਕਰ ਇਹ ਚਰਚਾ ਅੱਗੇ ਵੱਧਦੀ ਹੈ ਤਾਂ ਕਾਂਗਰਸ ਇਸ ਚੀਜ਼ ਦੇ ਨਾਲ ਫਿਰ ਕਿੱਦਾਂ ਨਜਿੱਠਦੀ ਹੈ, ਇਹ ਚੀਜ਼ ਉਹਨਾਂ ਦੇ ਵੀ ਧਿਆਨ 'ਚ ਰਹੂਗੀ।
1: ਨਹੀਂ ਦੇਖੋ ਬਿਲਕੁਲ ਇਹ ਜੋੜਾ ਜਿਹੜਾ ਹੁਣ ਪੈਰਲਲ ਨਾਲ ਚੱਲ ਰਿਹਾ ਹੈਗਾ, ਜਿੱਦਾਂ ਤੁਸੀਂ ਕਾਕਰੋਚ ਜਨਤਾ ਪਾਰਟੀ ਦੀ ਗੱਲ ਕੀਤੀ, ਚਲੋ ਉਹਨਾਂ ਕੋਲੇ ਉਦਾਂ ਕੋਈ ਅਜੇ ਸਿਸਟਮ ਨਹੀਂ ਬਣਿਆ, ਅਜੇ ਉਦਾਂ ਦਾ ਜਿਹੜਾ ਕੇਡਰ ਜਾਂ ਅੱਗੇ ਪਾਰਟੀ ਦਾ ਕੀ ਹੋਵੇ, ਕਿੱਦਾਂ ਦਾ ਵਿਧਾਨ ਹੋਵੇ, ਉਹ ਸਾਰਾ ਕੁਛ ਨਹੀਂ ਹੈ। ਪਰ ਹੁਣ ਜਿਵੇਂ ਉਹਨਾਂ ਦੇ ਨਾਲ ਦੂਜੀਆਂ ਵਿਦਿਆਰਥੀ ਜਥੇਬੰਦੀਆਂ ਜੁੜ ਰਹੀਆਂ ਨੇ, ਜਿਹਨਾਂ ਦਾ ਇੱਕ ਸਿਸਟਮ ਵੀ ਹੈਗਾ, ਖਾਸ ਕਰਕੇ ਜਿਵੇਂ ਖੱਬੇ ਪੱਖੀ ਪਾਰਟੀਆਂ ਨੇ, ਖੱਬੇ ਪੱਖੀ ਪਾਰਟੀਆਂ ਦੇ ਵਿੱਚ ISI ਜਿਹੜੀ ਉਹ CPI ਜਿਹੜੀ ਹੈ ਲਿਬਰੇਸ਼ਨ ਦੇ ਨਾਲ, CPI-ML ਲਿਬਰੇਸ਼ਨ ਦੇ ਨਾਲ ਅਫੀਲੀਏਟਡ ਹੈ, ਬੜੇ ਲੰਬੇ ਸਮੇਂ ਤੋਂ ਦਿੱਲੀ ਚ ਸਰਗਰਮ ਹੈ, JNU ਚ, ਦਿੱਲੀ ਯੂਨੀਵਰਸਿਟੀ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਬਿਹਾਰ ਚ, ਤੇ ਇਸੇ ਤਰੀਕੇ ਦੇ ਨਾਲ SFI CPM ਦੇ ਨਾਲ ਜੁੜੀ ਹੋਈ ਹੈ, ਬੜੇ ਲੰਬੇ ਸਮੇਂ ਤੋਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵਿਦਿਆਰਥੀ ਚੋਣਾਂ ਚ ਉਹਨਾਂ ਦਾ ਵੱਡਾ ਰੋਲ ਰਿਹਾ, SFI AISF। ਤੇ ਇਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ, ਕੁਦਰਤੀ ਤੌਰ ਤੇ ਕਿ ਹੁਣ ਨੌਜਵਾਨਾਂ ਦਾ ਜਿਹੜਾ ਹੈਗਾ ਇਹ ਅੱਗੇ ਆਉਣਾ ਜਾਂ ਨਾਲ ਜੁੜਨਾ, ਵੱਖ ਵੱਖ ਇਸ਼ੂਜ਼ ਦਾ ਜਿਹੜਾ ਨੋਟਸ ਲੈਣਾ, ਇੱਕ ਗੱਲ ਤੋਂ ਰਣਜੋਤ ਜੀ ਇਹ ਬੜਾ ਪੋਜ਼ਿਟਿਵ ਹੈ। ਇਹ ਇਹ ਹੈ ਕਿ ਜਿਸ ਪਾਸੇ ਨੂੰ ਸਾਡਾ ਜਿਹੜਾ ਇੱਕ ਟੋਟਲ ਜਿਹੜਾ ਇੱਕ ਰਜੀਮ ਹੈ, ਜਿਹੜਾ ਸਾਡਾ ਇਹ ਨਿਜ਼ਾਮ ਹੈ, ਤੇ ਨੌਜਵਾਨ ਨੂੰ ਜਿਸ ਪਾਸੇ ਨੂੰ ਤੋਰ ਰਿਹਾ ਸੀ, ਖਾਸ ਕਰਕੇ ਆ ਜਿਹੜਾ ਮਿਊਜ਼ਿਕ, ਨਸ਼ੇ, ਹੋਰ ਇਹਨਾਂ ਚੀਜ਼ਾਂ ਤੋਂ, ਰੇਪ ਪਾਰਟੀਆਂ ਇੱਧਰ ਨੂੰ, ਤੇ ਉਹਨੂੰ ਜ਼ਰੂਰ ਇਹਦੇ ਨਾਲ ਕੁਛ ਮੋੜਾ ਪਿਆ, ਕਿਉਂਕਿ ਜਿਹੜੀ ਜੋਤ ਦੇ ਵਿੱਚ ਜਿਹੜੀ ਇੱਕ ਸ਼ਕਤੀ ਹੈ ਜਾਂ ਤਾਕਤ ਹੈ, ਜਿਹੜੀ ਉਹ ਐਨਰਜੀ ਹੈ, ਉਹਨੂੰ ਕਿਸੇ ਨਾ ਕਿਸੇ ਪਾਸੇ ਲਾਉਣ ਵਾਸਤੇ ਮੇਰਾ ਖਿਆਲ ਹੈ ਕਿ ਇਸ ਪਾਸੇ ਨੂੰ ਜਿਹੜਾ ਇਹਦਾ ਫਰਕ ਪਿਆ। ਦੂਜੀ ਗੱਲ ਹੈ ਕਿ ਇੰਡੀਆ ਬਲੋਕ ਨੇ ਕਿਹਾ ਸੀ ਕਿ ਅਸੀਂ ਸਪੋਰਟ ਕਰਦੇ ਹਾਂ ਉਹਨਾਂ ਦੇ ਅੰਦੋਲਨ ਦੀ ਪੂਰੀ, ਉੱਥੋਂ ਉਹ ਗੱਲ ਬੜੀ ਕਲੀਅਰ ਹੈ, ਤੇ ਆਮ ਆਦਮੀ ਪਾਰਟੀ ਦੇ ਜਿਹੜਾ ਕਨਵੀਨਰ ਹੈ ਅਰਵਿੰਦ ਕੇਜਰੀਵਾਲ, ਉਹ ਸ਼ੁਰੂ ਤੋਂ ਹੀ ਜਿਹੜਾ ਹੈ ਉਹਨਾਂ ਦੀ ਸਪੋਰਟ ਕਰ ਰਿਹਾ, ਕਈ ਕਹਿੰਦੇ ਵੀ ਇਹ ਨੇ ਕਿ ਇਹ ਤਾਂ ਪਲਾਂਟ ਹੀ ਇਹਨਾਂ ਨੇ ਕੀਤੇ ਨੇ, ਪਰ ਨਹੀਂ, ਇਹਦੇ ਨਾਲ ਇੱਕ ਪੂਰਾ ਜਿਹੜਾ ਜਿਹਨੂੰ ਜੈਨਜੀ ਕਹਿੰਦੇ ਆਪਾਂ, ਉਹਦੇ ਤੇ ਇੱਕ ਇੱਕ ਪ੍ਰਭਾਵ ਤਾਂ ਇਹ ਗਿਆ ਹੈਗਾ ਕਿ ਇਸ ਤਰ੍ਹਾਂ ਦੀਆਂ ਇੱਥੇ ਧੱਕੇਸ਼ਾਹੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ, ਤੇ ਹੁਣ ਉਹਦੇ ਨਾਲ ਕੁਦਰਤੀ ਹੈ ਕਿ ਜਦੋਂ ਨੌਜਵਾਨ ਤੁਰਦਾ ਫਿਰ ਪੇਰੈਂਟਸ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜ ਜਿਹੜੇ ਉਹ ਜੁੜਦੇ ਆ, ਤੇ ਹੁਣ ਇਹਦੇ ਨਾਲ ਜਿਹੜੀਆਂ, ਹਾਲਾਂਕਿ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹ BJP ਕੋਲੇ ਵੀ ਹੈਗੀਆਂ ਨੇ, ਇਹਨਾਂ ਕੋਲੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਤੇ ਉਹ ਆਪਣੇ ਤਰੀਕੇ ਨਾਲ ਜਿਹੜੀਆਂ ਉਹ ਕੰਮ ਕਰਦੀਆਂ ਨੇ, ਪਰ ਹੁਣ ਜਿਹੜੀਆਂ ਨੇ ਉਹ ਪਿੱਛੇ ਚਲੀਆਂ ਗਈਆਂ ਨੇ ਇਸ ਸਾਰੇ ਮਾਮਲੇ ਦੇ ਵਿੱਚ, ਇਸ ਕਰਕੇ ਕਿਉਂਕਿ ਘਪਲੇ ਹੋਣੇ ਸਾਰੇ ਹੋਣੇ, ਕਿਉਂਕਿ ਉੱਥੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਜਦੋਂ ਕੋਈ ਪੁੱਛਦਾ ਹੈਗਾ, ਤੇ
0: ਜੀ ਮਾਫ਼ੀ ਚਾਹੁੰਦੇ ਜੀ, ਆਵਾਜ਼ ਜਿਹੜੀ ਆ ਉਹ ਕੱਟੀ ਗਈ ਥੋੜ੍ਹੀ ਦੇਰ ਦੇ ਲਈ, ਅਤੇ ਫਿਰ ਵਾਪਸ ਆਪਾਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਟਾਈਮ ਦੇ ਉੱਤੇ ਮਸਲਾ ਕਾਫ਼ੀ ਆਪਾਂ ਕਹਿ ਲਈਏ ਕਿ ਭਖਿਆ ਵਾ ਇਸ ਮੁੱਦੇ ਦੇ ਉੱਤੇ ਸਾਰੇ ਹੀ ਜ਼ੋਰ 'ਤੇ ਜ਼ਰੂਰ ਮਾਰ ਰਹੇ ਨੇ, ਪਰ ਕੀ ਅੱਗੇ ਨਤੀਜਾ ਨਿਕਲਦਾ ਵਾ ਇਹ ਜ਼ਰੂਰ ਵੇਖਣ ਵਾਲੀ ਚੀਜ਼ ਰਹੂਗੀ। ਇਸ ਟਾਈਮ ਗੱਲਬਾਤ ਸਾਡੀ ਪ੍ਰੀਤਮ ਰੁਪਾਲ ਜੀ ਦੇ ਨਾਲ ਚੱਲ ਰਹੀ ਸੀ। ਹਾਂਜੀ ਸਰ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ? ਹਾਂਜੀ, ਦੁਬਾਰਾ ਤੋਂ ਸੰਪਰਕ ਬਣਾਉਣ ਦੀ ਦੋਸਤੋ ਆਪਾਂ ਕੋਸ਼ਿਸ਼ ਕਰਦੇ ਹਾਂ, ਅਤੇ ਨਹੀਂ ਖਬਰਾਂ ਦੇ ਉੱਤੇ ਅੱਗੇ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਇੱਕ ਵਾਰੀ ਫਿਰ ਤੋਂ ਆਪਾਂ ਟਰਾਈ ਕਰਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਇੱਕ ਦੋ ਪੁਆਇੰਟ ਜਿਹੜੇ ਹੋਰ ਨੇ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਵਾ ਲਈਏ। ਸੋ ਜਿੱਦਾਂ ਸੰਪਰਕ ਬਣਦਾ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਅਤੇ ਮੈਨੂੰ ਲੱਗਦਾ ਕਿ ਲਾਈਨ ਦੇ ਵਿੱਚ ਥੋੜ੍ਹੀ ਸਮੱਸਿਆ ਆ ਰਹੀ ਆ। ਸੋ ਇਸ ਕਰਕੇ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ। ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏਂ ਇਸਮੇਂ ਚਾਰ ਚਾਂਦ। ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇਂ ਬਰਕਰਾਰ। ਆਪਣੀ ਥਾਲੀ ਕੋ ਬਣਾਏਂ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
5: मुझे जस्टिस नहीं, बदला चाहिए।
6: दृश्यम दी कंक्लूजन स्टारिंग अजय देवगन, तबू, श्रिया सरन, जयदीप अलावर एंड मेनी मोर।
7: इस बार खतरा कब, कैसे और कहां से आएगा बताना मुश्किल है।
6: The end we've been waiting for, दृश्यम दी कंक्लूजन इन सिनेमा 2nd अक्टूबर।
7: क्योंकि कहानी अभी खत्म नहीं हुई है, आखिरी हिस्सा बाकी है।
6: Overseas release by Zee Studios।
8: हां जी हां जी, ओए हां जी हां जी।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 8 ਤਰੀਕ ਅਕਤੂਬਰ ਦਾ ਮਹੀਨਾ ਤੇ ਵੀਰਵਾਰ ਦਾ ਦਿਨ। ਸਾਡੇ ਨਾਲ ਗੌਤਮ ਕਪਿਲ ਇੱਕ ਵਾਰੀ ਫਿਰ ਤੋਂ ਜੁੜੇ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਅੱਜ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਨ ਏਅਰ ਹੋ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ ਦੇ ਵਿੱਚ ਗਿਆਨੇਸ਼ ਕੁਮਾਰ ਦੇ ਖਿਲਾਫ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ, ਹੁਣ ਤਾਂ ਦੁਨੀਆਂ ਨਾਮ ਜਾਣ ਗਈ ਹੈ, ਦੁਨੀਆਂ ਭਰ ਦੇ ਅਖਬਾਰ ਕੀ ਚਰਚਾ ਕਰ ਰਹੇ ਨੇ ਉਹ ਵੀ ਦੱਸਾਂਗੇ ਤੁਹਾਨੂੰ। ਪੂਰੀ ਦੁਨੀਆਂ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ, ਭਾਰਤ ਤੇ ਆਸਟ੍ਰੇਲੀਆ ਨੂੰ ਛੱਡ ਕੇ ਉਹ ਕਿਉਂ ਨਹੀਂ ਹੋ ਰਹੀ, ਉਹ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਕੱਲ ਦੇ ਦਿਨ ਸਮਾਲ ਬਿਜ਼ਨਸ ਓਨਰਸ ਜਿੰਨੇ ਸੀਗੇ, ਜਿੰਨੇ ਛੋਟੇ ਵਪਾਰ ਚਲਾਉਂਦੇ ਨੇ ਜਾਂ ਮੱਧਮ ਵਰਗ ਦੇ ਜਿਹੜੇ ਵਪਾਰੀ ਨੇ, ਉਹਨਾਂ ਨੇ ATO ਦੇ ਨਾਲ ਬੈਠਕ ਕੀਤੀ ਸੀ ਤੇ ATO ਨੇ ਸਿੱਧਾ ਸਿੱਧਾ ਕਹਿਤਾ ਇੱਕ ਤਰੀਕੇ ਦੇ ਨਾਲ, ਪੰਜਾਬੀ ਚ ਆਪਾਂ ਅੱਖਰ ਵਰਤ ਲੈਂਦੇ ਹਾਂ, ਦਫਾ ਹੋ, ਯਾਨੀ ਕਿ ATO ਨੂੰ ਕੋਈ ਪਰਵਾਹ ਨਹੀਂ ਹੈ ਕਿ ਹੁਣ ਜਿਹੜੇ ਸਰਚਾਰਜ ਨੇ ਉਹ ATO ਦੇ ਭੁਗਤਾਨ ਕਰਨ ਵੇਲੇ ਜਿਹੜੇ ਨੇ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰ ਸਕੋਗੇ ਤੁਸੀਂ, ਉਸ ਗੱਲ ਦੇ ਉੱਤੇ ਹੁਣ ATO ਨੂੰ ਕੋਈ ਵੀ ਪਰਵਾਹ ਨਹੀਂ ਲੱਗਦੀ ਹੈਗੀ। ਖੈਰ ਉਹ ਵੀ ਚੱਲ ਕੇ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਪਰ ਜਿਵੇਂ ਤੁਹਾਨੂੰ ਕੱਲ ਦੇ ਦਿਨ ਦੱਸਿਆ ਸੀ ਕਿ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਹਮੇਸ਼ਾ ਅੱਗੇ ਅਕਸਰ ਜੰਗਾਂ ਦੀਆਂ ਖਬਰਾਂ ਚੱਲਦੀਆਂ ਸੀ, ਪਰ ਘੱਟੋ ਘੱਟ ਆਹ ਹਫ਼ਤਾ ਤਾਂ ਅਸੀਂ ਤੁਹਾਡੇ ਨਾਲ ਨੋਬਲ ਪੁਰਸਕਾਰਾਂ ਦੀਆਂ ਖਬਰਾਂ ਜਾਰੀ ਰੱਖਾਂਗੇ। ਇੱਕ ਹੋਰ ਨੋਬਲ ਪੁਰਸਕਾਰ ਜਿਹੜੀ ਇੱਕ ਨਵੀਂ ਕੈਟੇਗਰੀ ਦੇ ਵਿੱਚ ਅਨਾਊਂਸ ਕੀਤਾ ਗਿਆ, ਕੈਮਿਸਟਰੀ ਦਾ ਨੋਬਲ ਪੁਰਸਕਾਰ ਫਰਾਂਸ ਦੇ ਹੈਨਰੀ ਬੀ ਕੋਗਨ ਤੇ ਜਾਪਾਨ ਦੇ ਕੈਂਸੋ ਸੁਵਾਈ ਨੂੰ ਸਾਂਝੇ ਤੌਰ ਦੇ ਉੱਤੇ ਦਿੱਤਾ ਗਿਆ। ਦੋਹਾਂ ਵਿਗਿਆਨੀਆਂ ਨੂੰ ਇਹ ਪੁਰਸਕਾਰ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਕੈਮੀਕਲ ਗੁੱਥੀ ਸੁਲਝਾਉਣ ਦੇ ਲਈ ਦਿੱਤਾ ਗਿਆ। ਵੈਸੇ ਅਕਸਰ ਜਦੋਂ ਨੋਬਲ ਪੁਰਸਕਾਰਾਂ ਦਾ ਐਲਾਨ ਹੁੰਦਾ ਤਾਂ ਮੀਡੀਆ ਅਦਾਰਿਆਂ ਦੇ ਵਿੱਚ ਸਿਰਫ ਇਹ ਖਬਰ ਦੇ ਦਿੱਤੀ ਜਾਂਦੀ ਹੈ ਕਿ ਕਿਹਨੂੰ ਦਿੱਤਾ ਗਿਆ, ਕਿਹੜੀ ਕੈਟੇਗਰੀ ਚ ਦਿੱਤਾ ਗਿਆ। ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰੇਡੀਓ ਹਾਂਜੀ ਦੇ ਇਸ ਇਹਨਾਂ ਬੁਲੇਟਿਨ ਦੇ ਵਿੱਚ, ਖਾਸ ਤੌਰ ਤੇ ਸਵੇਰ ਦੇ ਬੁਲੇਟਿਨ ਚ, ਕਿ ਤੁਹਾਨੂੰ ਉਸ ਦੇ ਬਾਰੇ ਥੋੜਾ ਜਿਹਾ ਸੌਖੇ ਤਰੀਕੇ ਦੇ ਨਾਲ ਸਮਝਾ ਕੇ ਦੱਸਿਆ ਜਾ ਸਕੇ, ਕਿਉਂਕਿ ਖਬਰ ਤਾਂ ਇਹ ਵੀ। ਹੁਣ ਇਹ ਸਨਮਾਨ ਜਿਹੜਾ ਦੋਹਾਂ ਵਿਗਿਆਨੀਆਂ ਨੂੰ ਦਿੱਤਾ ਗਿਆ ਨੋਬਲ ਪੁਰਸਕਾਰ ਦਾ, ਇਹ ਮਿਰਰ ਇਮੇਜ ਮੋਲੀਕਿਊਲਸ ਨੂੰ ਕੰਟਰੋਲ ਕਰਨ ਤੇ ਓਰੀਜਨ ਆਫ ਲਾਈਫ ਯਾਨੀ ਕਿ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ ਸੀ। ਅਕਸਰ ਅਸੀਂ ਇਹ ਗੱਲ ਕਹਿੰਦੇ ਹਾਂ ਧਰਮਾਂ ਦੇ ਹਵਾਲੇ ਦੇ ਨਾਲ, ਤਾਂ ਬੜੇ ਸਾਰੇ ਨਾਮ ਮਿਲਦੇ ਨੇ, ਕਦੇ ਆਦਮ ਤੇ ਹਵਾ, ਐਡਮ ਤੇ ਈਵ, ਪਰ ਅਸਲ ਦੇ ਵਿੱਚ ਓਰੀਜਨ ਆਫ ਲਾਈਫ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਰਹੱਸ ਹੈ ਜਿਸ ਨੂੰ ਸੁਲਝਾਉਣ ਦੇ ਲਈ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਉਸ ਗੁੱਥੀ ਨੂੰ ਸੁਲਝਾਉਣ ਦੇ ਕਾਫੀ ਨੇੜੇ ਪਹੁੰਚਣ ਦੇ ਲਈ ਇਹ ਸਨਮਾਨ ਦਿੱਤਾ ਗਿਆ। ਖਬਰ ਪੂਰੀ ਸੁਣਿਓ, ਕੰਮ ਦੀ ਖਬਰ ਹੋ ਸਕਦੀ ਹੈ। ਦਰਅਸਲ ਬਹੁਤ ਸਾਰੇ ਕੈਮੀਕਲ ਰਿਐਕਸ਼ਨਸ ਜਿਹੜੇ ਹੁੰਦੇ ਨੇ ਉਹਦੇ ਵਿੱਚ ਇੱਕੋ ਹੀ ਤਰ੍ਹਾਂ ਦੇ ਦੋ ਮੋਲੀਕੂਲ ਬਣਦੇ ਨੇ, ਪਰ ਉਹਨਾਂ ਦੀ 3D ਸ਼ੇਪ ਇੱਕ ਦੂਸਰੇ ਦੀ ਮਿਰਰ ਇਮੇਜ ਕਹਾਉਂਦੀ ਹੈ। ਹੁਣ ਸੌਖੇ ਤੌਰ ਤੇ ਜੇ ਤੁਹਾਨੂੰ ਸਮਝਾਇਆ ਜਾਵੇ ਕਿ ਇੱਕੋ ਹੀ ਤਰ੍ਹਾਂ ਦੇ ਦੋ ਮੋਲੀਕੂਲ ਕਿਵੇਂ ਹੁੰਦੇ ਨੇ, ਪਰ ਉਹ ਦੋਵੇਂ ਇੱਕ ਦੂਸਰੇ ਦੇ ਫਿੱਟ ਨਹੀਂ ਹੁੰਦੇ, ਜਿਵੇਂ ਸਾਡਾ ਖੱਬਾ ਹੱਥ ਤੇ ਸੱਜਾ ਹੱਥ, ਦੋਵੇਂ ਦੇਖਣ ਦੇ ਵਿੱਚ ਇੱਕ ਵਰਗੇ ਲੱਗਦੇ ਨੇ, ਇੱਕੋ ਜਿਹੇ ਦਿਖਦੇ ਨੇ, ਅੰਗੂਠਾ, ਚਾਰ ਉਂਗਲੀਆਂ, ਪਰ ਇੱਕ ਦੂਸਰੇ ਦੇ ਉੱਤੇ ਫਿੱਟ ਨਹੀਂ ਹੁੰਦੇ। ਉਦਾਹਰਨ ਤੁਸੀਂ ਏਦਾਂ ਸਮਝ ਸਕਦੇ ਹੋ ਕਿ ਜੇ ਇੱਕ ਗਲਵ ਜਿਹੜਾ ਖੱਬੇ ਹੱਥ ਦਾ ਉਹਨੂੰ ਸੱਜੇ ਹੱਥ ਦੇ ਪਾਓਗੇ ਪੈ ਨਹੀਂ ਸਕਦਾ, ਕਿਉਂਕਿ ਅੰਗੂਠੇ ਪੁੱਠੇ ਨੇ, ਮਿਰਰ ਇਮੇਜ ਨੇ। ਠੀਕ ਇਸੇ ਤਰੀਕੇ ਦੇ ਨਾਲ ਕੁਦਰਤ ਦੇ ਵਿੱਚ ਬਹੁਤ ਸਾਰੇ ਮੋਲੀਕਿਊਲਸ ਵੀ ਰਾਈਟ ਹੈਂਡਿਡ, ਲੈਫਟ ਹੈਂਡਿਡ ਹੁੰਦੇ ਨੇ। ਸੋ ਇਸੇ ਉਦਾਹਰਨ ਦੇ ਨਾਲ ਆਪਾਂ ਇਸ ਨੂੰ ਅੱਗੇ ਖਬਰ ਨੂੰ ਸਮਝਦੇ ਹਾਂ ਕਿ ਰਾਈਟ ਹੈਂਡਿਡ, ਲੈਫਟ ਹੈਂਡਿਡ ਮੋਲੀਕਿਊਲਸ ਹੁੰਦੇ ਨੇ, ਔਰ ਇਹਨਾਂ ਦੀ ਕੈਮੀਕਲ ਬਨਾਵਟ ਤਾਂ ਇੱਕੋ ਜਿਹੀ ਦਿਖਦੀ ਹੈ, ਪਰ ਇਹਨਾਂ ਦਾ ਬਾਇਓਲੋਜੀਕਲ ਅਸਰ ਬਿਲਕੁਲ ਅਲੱਗ ਅਲੱਗ ਹੁੰਦਾ ਹੈ, ਕਈ ਵਾਰ ਤਾਂ ਉਲਟਾ ਵੀ ਹੋ ਸਕਦਾ ਹੈ। ਕੈਮਿਸਟਰੀ ਦੇ ਵਿੱਚ ਇਸੇ ਨੂੰ ਕਾਇਰਲ ਮੋਲੀਕਿਊਲਸ ਕਿਹਾ ਜਾਂਦਾ ਹੈ। ਵਿਗਿਆਨੀਆਂ ਨੂੰ ਕਈ ਦਹਾਕਿਆਂ ਤੋਂ ਪਤਾ ਸੀ ਕਿ ਐਸੀ ਕੈਮੀਕਲ ਰਿਐਕਸ਼ਨ ਬਣਾਈ ਜਾ ਸਕਦੀ ਹੈ ਜਿਸ ਦੇ ਵਿੱਚ ਸਿਰਫ ਇੱਕੋ ਹੀ ਤਰ੍ਹਾਂ ਦਾ ਮੋਲੀਕਿਊਲ ਜ਼ਿਆਦਾ ਮਾਤਰਾ ਦੇ ਵਿੱਚ ਬਣੇ, ਯਾਨੀ ਕਿ ਜੇਕਰ ਚੰਗਾ ਮੋਲੀਕਿਊਲ ਹੈ ਉਹ ਜ਼ਿਆਦਾ ਬਣ ਜਾਵੇ, ਮਾੜਾ ਘੱਟ ਬਣੇ। ਪਰ ਇਹਨੂੰ ਅਸਲ 'ਚ ਹਾਸਲ ਕਿਵੇਂ ਕਰਨਾ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਹੈਨਰੀ ਬੀ ਕੋਗਨ ਤੇ ਕੈਂਸੋ ਸੁਆਈ ਨੇ ਇਸੇ ਸਮੱਸਿਆ ਦਾ ਹੱਲ ਖੋਜਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ। ਉਹਨਾਂ ਦੀਆਂ ਖੋਜਾਂ ਦੇ ਨਾਲ ਵਿਗਿਆਨੀਆਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲੀ ਹੈ ਕਿ ਕੈਮੀਕਲ ਰਿਐਕਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ, ਕਿਵੇਂ ਮਨਚਾਹੀ ਮਿਰਰ ਇਮੇਜ ਮੋਲੀਕਿਊਲ ਜ਼ਿਆਦਾ ਮਾਤਰਾ ਦੇ ਵਿੱਚ ਬਣਾਏ ਜਾ ਸਕਦੇ ਨੇ। ਖਾਸ ਤੌਰ ਤੇ ਇਹਦਾ ਮਹੱਤਵ ਜਿਹੜਾ ਹੁੰਦਾ ਉਹ ਦਵਾਈਆਂ 'ਚ ਹੁੰਦਾ, ਕਿਉਂਕਿ ਇੱਕ ਦਵਾਈ ਦੇ ਵਿੱਚ ਦੋ ਮਿਰਰ ਇਮੇਜ ਜਿਹੜੀਆਂ ਨੇ, ਇੱਕ ਦਵਾਈ ਦੇ ਜਿਹੜੇ ਦੋ ਮਿਰਰ ਨੇ ਉਹ ਸਰੀਰ ਦੇ ਵਿੱਚ ਇੱਕੋ ਜਿਹਾ ਕੰਮ ਨਹੀਂ ਕਰਦੇ ਹੈਗੇ। ਇਸ ਲਈ ਦਵਾ ਬਣਾਉਂਦੇ ਸਮੇਂ ਜਿਹੜੇ ਸਹੀ ਫਾਰਮ ਹੈ ਉਹਨੂੰ ਚੁਣਨਾ ਬਹੁਤ ਜ਼ਰੂਰੀ ਹੁੰਦਾ। ਇਹਨੂੰ ਹੋਰ ਥੋੜਾ ਜਿਹਾ ਸੌਖਾ ਕਰਕੇ ਤੁਹਾਨੂੰ ਸਮਝਾਉਂਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਫਰਕ ਕਿੰਨਾ ਖਤਰਨਾਕ ਹੋ ਸਕਦਾ ਹੈ ਸਮਝਣਾ ਜ਼ਰੂਰੀ ਹੈ। 1960 ਦੇ ਦਹਾਕੇ ਦੇ ਵਿੱਚ ਪ੍ਰੈਗਨੈਂਟ ਮਹਿਲਾਵਾਂ ਦੇ ਲਈ ਜਿਹੜੀਆਂ ਮਾਰਨਿੰਗ ਸਿਕਨੈਸ ਅਕਸਰ ਹੁੰਦੀ ਹੈ ਪ੍ਰੈਗਨੈਂਟ ਮਹਿਲਾਵਾਂ ਨੂੰ, ਗਰਭਵਤੀ ਮਹਿਲਾਵਾਂ ਨੂੰ, ਸੋ ਮਾਰਨਿੰਗ ਸਿਕਨੈਸ ਦੇ ਲਈ 60ਵਿਆਂ ਦੇ ਦਹਾਕੇ 'ਚ ਇੱਕ ਦਵਾਈ ਦਿੱਤੀ ਜਾਂਦੀ ਸੀ, ਉਹਨੂੰ ਕਿਹਾ ਜਾਂਦਾ ਸੀ ਥੈਲੋਡੋਮਾਈਡ। ਹੁਣ ਇਸ ਦਵਾ ਦੇ ਵਿੱਚ ਠੀਕ ਉਸੇ ਤਰੀਕੇ ਦੇ ਨਾਲ ਲੈਫਟ ਹੈਂਡਿਡ ਰਾਈਟ ਹੈਂਡਿਡ ਦੋ ਮੋਲੀਕਿਊਲ ਸਮਝ ਕੇ ਚੱਲਿਓ, ਇਸ ਦਵਾਈ 'ਚ ਦੋ ਮੋਲੀਕਿਊਲ ਕੰਮ ਕਰਦੇ ਸੀ, ਇੱਕ ਬਿਮਾਰੀ ਠੀਕ ਕਰਦਾ ਸੀ ਪਰ ਦੂਸਰਾ ਜਿਹੜਾ ਜਿਹੜਾ ਮੋਲੀਕਿਊਲ ਸੀ ਉਹ ਗਰਭ 'ਚ ਪਲ ਰਹੇ ਬੱਚੇ ਦੇ ਜਿਹੜੇ ਸਰੀਰਕ ਅੰਗ ਹੁੰਦੇ ਸੀ ਉਹਨਾਂ ਤੇ ਗੰਭੀਰ ਅਸਰ ਛੱਡ ਦਿੰਦਾ ਸੀ, ਗੰਭੀਰ ਜਿਵੇਂ ਡਿਫੈਕਟਸ ਹੋ ਸਕਦੇ ਸੀ। ਸੋ ਇਸ ਕਰਕੇ ਫਾਰਮਾਸਿਟੀਕਲ ਇੰਡਸਟਰੀ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਕਿਸੇ ਦਵਾ ਨੂੰ ਬਣਾਉਂਦੇ ਸਮੇਂ ਸਿਰਫ ਉਹੀ ਰੂਪ ਉਹੀ ਮੋਲੀਕਿਊਲ ਰੱਖਿਆ ਜਾਵੇ ਜਿਹੜਾ ਕਿ ਸੁਰੱਖਿਅਤ ਹੈ, ਨੁਕਸਾਨਦੇਹ ਵਾਲਾ ਨਹੀਂ, ਸਾਈਡ ਇਫੈਕਟਸ ਵਾਲਾ ਨਹੀਂ। ਇਸੇ ਕਰਕੇ ਜਿਹੜੇ ਇਹ ਹੈਨਰੀ ਬੀ ਕੋਗਨ ਦੀ ਨੋਨ ਲੀਨੀਅਰ ਇਫੈਕਟਸ ਵਾਲੀ ਇੱਕ ਖੋਜ ਹੈ ਇਹ ਕੰਮ ਆਈ ਹੈ, ਤੇ ਦੂਜੇ ਪਾਸੇ ਜਿਹੜੇ ਕੈਂਸੋਸੋਆਈ ਨੇ ਜੈਪਨੀਜ਼ ਵਿਗਿਆਨੀ ਉਹਨਾਂ ਦੀ ਜਿਹੜੀ ਆਟੋਕਲੈਟਿਸਿਸ ਵਾਲੀ ਜਿਹੜੀ ਖੋਜ ਹੈ ਉਹ ਕੰਮ ਆਈ ਹੈ। ਸੋ ਇਹ ਖੋਜ ਦੁਨੀਆਂ ਦੇ ਲਈ ਇੰਨੀ ਵਧੀਆ ਕਿਉਂਕਿ ਕੋਗਨ ਤੇ ਸੋਆਈ ਦੀਆਂ ਨਾ ਖੋਜਾਂ ਨੇ ਵਿਗਿਆਨੀਆਂ ਨੂੰ ਇਹ ਸਮਝਣ ਦੇ ਲਈ ਨਵੇਂ ਤਰੀਕੇ ਦਿੱਤੇ ਨੇ ਕਿ ਕਿਵੇਂ ਕਿਸੇ ਕੈਮੀਕਲ ਰਿਐਕਸ਼ਨ ਦੇ ਵਿੱਚ ਇੱਕ ਖਾਸ ਮਿਰਰ ਇਮੇਜ ਵਾਲੇ ਮੋਲੀਕਿਊਲ ਦੀ ਮਾਤਰਾ ਵਧਾਈ ਜਾ ਸਕਦੀ ਹੈ। ਕੋਗਨ ਦਾ ਨੋਨ ਲੀਨੀਅਰ ਇਫੈਕਟ ਤੇ ਸਵਾਈ ਦਾ ਆਟੋਕਲੈਸਿਸ ਦਵਾਈਆਂ ਦੇ ਫਲੇਵਰ ਤੇ ਦੂਸਰੇ ਪ੍ਰੋਡਕਟ ਦੇ ਵਿੱਚ ਵੀ ਜਿੱਥੇ ਕੈਮੀਕਲ ਰਿਐਕਸ਼ਨ ਦੀ ਲੋੜ ਪੈਂਦੀ ਹੈ ਉੱਥੇ ਇਹਨਾਂ ਨੂੰ ਡਿਜ਼ਾਈਨ ਕਰਨ 'ਚ ਕਾਫੀ ਮਹੱਤਵਪੂਰਨ ਹੈ। ਤੇ ਇੱਕ ਦੂਸਰਾ ਪੱਖ ਜਿਹੜਾ ਇਸ ਖਬਰ ਦੀ ਸ਼ੁਰੂਆਤ 'ਚ ਦੱਸਿਆ ਸੀ, ਇਸ ਖੋਜ ਦਾ ਇੱਕ ਵੱਡਾ ਸਵਾਲ ਇਹ ਸੀ ਕਿ ਜੀਵਨ ਦੀ ਸ਼ੁਰੂਆਤ ਸਾਡੇ ਸਰੀਰ ਦੇ ਕਈ ਮੋਲੀਕਿਊਲਸ ਜਿਹੜੇ ਨੇ ਉਹ ਇੱਕੋ ਹੀ ਤਰ੍ਹਾਂ ਦੀ ਹੈਂਡਿਡਨੈਸ 'ਚ ਪਾਏ ਜਾਂਦੇ ਨੇ, ਯਾਨੀ ਜੇ ਖੱਬਾ ਹੱਥੀ ਸਮਝ ਕੇ ਚੱਲੋ ਤੁਸੀਂ। ਸੋ ਇਸ ਨੂੰ ਹੋਮੋਕ੍ਰਾਇਲਿਟੀ ਕਿਹਾ ਜਾਂਦਾ ਹੈ, ਜਿਵੇਂ ਪ੍ਰੋਟੀਨ ਬਣਾਉਣ ਵਾਲੇ ਅਮੀਨੋ ਐਸਿਡ ਦੋ ਮਿਰਰ ਇਮੇਜ ਦੇ ਵਿੱਚ ਹੋ ਸਕਦੇ ਨੇ ਪਰ ਜੀਵਨ ਮੁੱਖ ਤੌਰ ਦੇ ਉੱਤੇ ਇੱਕੋ ਹੀ ਦੇ ਵਿੱਚ ਕੰਮ ਕਰਦਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਇਨਸਾਨ ਬੱਚਾ ਤੇ ਫਿਰ ਹੌਲੀ ਹੌਲੀ ਵੱਡਾ ਹੋਣ ਲੱਗਦਾ, ਟੀਨੇਜ 'ਚ ਜਾਂਦਾ ਤੇ ਫਿਰ ਵੱਡਾ ਹੁੰਦਾ ਤੇ ਫਿਰ ਇਸ ਤਰੀਕੇ ਦੇ ਨਾਲ ਬਜ਼ੁਰਗ ਹੁੰਦਾ, ਇਸ ਤਰੀਕੇ ਦੇ ਨਾਲ ਪ੍ਰੋਟੀਨ ਜਿਹੜੇ ਨੇ ਸਰੀਰ 'ਚ ਕੰਮ ਕਰਦੇ ਨੇ। ਪਰ ਕਈਆਂ ਦੇ ਸਰੀਰ ਦੇ ਵਿੱਚ ਬਹੁਤ ਥੋੜੇ ਕੇਸ ਹੁੰਦੇ ਨੇ ਉਹ ਕੰਮ ਨਹੀਂ ਕਰਦੇ। ਸੋ ਇਹਦੇ ਬਾਰੇ ਵੀ ਜਿਹੜਾ ਇਹ ਯਾਨੀ ਕਈ ਲੋਕ ਜਿਹੜੇ ਨੇ ਉਹਨਾਂ ਦਾ ਜੀਵਨ ਦੇ ਵਿੱਚ ਪ੍ਰੋਟੀਨ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ। ਸੋ ਵਿਗਿਆਨੀ ਇਹ ਸਮਝਣਾ ਚਾਹੁੰਦੇ ਨੇ ਕਿ ਜੀਵਨ ਦੀ ਸ਼ੁਰੂਆਤ 'ਚ ਐਸਾ ਕੀ ਹੋਇਆ ਸੀ। ਹੁਣ ਸੋਈ ਦੇ ਜਿਹੜੇ ਪ੍ਰਯੋਗ ਨੇ ਜਿਹੜੇ ਜੈਪਨੀਜ਼ ਵਿਗਿਆਨੀ ਨੇ ਉਹਨਾਂ ਨੇ ਦਿਖਾਇਆ ਹੈ ਕਿ ਮੋਲੀਕਿਊਲਸ ਦੀ ਬਹੁਤ ਛੋਟੀ ਛੋਟੀ ਸ਼ੁਰੂਆਤ ਜਿਹੜੀ ਹੈ ਉਹ ਅੱਗੇ ਚੱਲ ਕੇ ਜਿਹਨਾਂ ਨੂੰ ਆਟੋਕਲੈਟਿਸਿਸ ਕਿਹਾ ਜਾਂਦਾ ਉਹ ਅੱਗੇ ਚੱਲ ਕੇ ਬਹੁਤ ਵੱਡੇ ਅਸੰਤੁਲਨ ਦੇ ਵਿੱਚ ਵੀ ਬਦਲ ਸਕਦੀ ਹੈ। ਯਾਨੀ ਕਿ ਇੱਕ ਛੋਟਾ ਜਿਹਾ ਫਰਕ ਜਿਹੜਾ ਹੈ ਉਹ ਇੱਕ ਤਰਫਾ ਹੈਂਡਿਡਨੈਸ 'ਚ ਚਲਾ ਜਾਂਦਾ ਤੇ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਇਹਦੇ ਮਾੜੇ ਅਸਰ ਦਿਖਦੇ ਨੇ। ਸੋ ਇਹ ਜਿਹੜੇ ਇਹ ਪੁਰਸਕਾਰ ਇਹਨਾਂ ਦੋਹਾਂ ਵਿਗਿਆਨੀਆਂ ਨੂੰ ਦਿੱਤੇ ਗਏ ਨੇ। ਕੱਲ੍ਹ ਦੇ ਦਿਨ ਖ਼ਬਰਾਂ ਦੇ ਸੈਗਮੈਂਟ 'ਚ ਇੱਕ ਨਵੇਂ ਨੋਬਲ ਕੈਟਾਗਰੀ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਖੈਰ ਇਸ ਤੋਂ ਬਾਅਦ ਹੁਣ ਖ਼ਬਰ, ਕੱਲ ਦੇ ਦਿਨ ਇੱਕ 7 ਅਕਤੂਬਰ ਦਾ ਦਿਨ ਸੀ ਦੁਨੀਆ ਭਰ ਦੇ ਵਿੱਚ ਜਿੱਥੇ ਇਸੇ ਖ਼ਬਰ ਦੀ ਚਰਚਾ ਹੁੰਦੀ ਰਹੀ ਕਿ ਇਜ਼ਰਾਈਲ ਹਮਾਸ ਜੰਗ। ਵੈਸੇ ਤਾਂ ਇਸ ਨੂੰ ਕਾਫੀ ਸ਼ੁਰੂਆਤ ਦੇ ਵਿੱਚ ਹੀ ਹਮਾਸ ਜੰਗ ਕਿਹਾ ਜਾ ਸਕਦਾ ਹੈ, ਉਸ ਤੋਂ ਬਾਅਦ ਤਾਂ ਚੱਲ ਕੇ ਇਹ ਇਜ਼ਰਾਈਲ ਜੰਗ ਹੀ ਰਹਿ ਗਈ। ਇਜ਼ਰਾਈਲ ਦੇ ਤਰਫ ਤੋਂ ਜਿਹੜਾ ਗਜ਼ਾ ਦੇ ਉੱਤੇ ਕਹਿਰ ਬਰਪਾਇਆ ਗਿਆ ਸੀ ਉਸ ਦੀਆਂ ਤਸਵੀਰਾਂ ਉਸ ਦੀਆਂ ਵੀਡੀਓਜ਼ ਹੁਣ ਕੁਝ ਸਾਹਮਣੇ ਆਈਆਂ ਨੇ। ਰਾਫਾ ਸ਼ਹਿਰ ਜਿੱਥੇ ਕਦੇ 2.5 ਲੱਖ ਲੋਕ ਵਸਦੇ ਸੀ ਇਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ। ਸ਼ਾਇਦ ਪਿਛਲੇ 3 ਸਾਲਾਂ ਦੇ ਦਰਮਿਆਨ ਇਜ਼ਰਾਈਲ ਦੀ ਫੌਜੀ ਮੁਹਿੰਮ ਦੇ ਕਾਰਨ ਗਜ਼ਾ ਪੱਟੀ ਨੂੰ ਸਭ ਤੋਂ ਵੱਡਾ ਤੇ ਭਿਆਨਕ ਜ਼ਖਮ ਇਸ ਸ਼ਹਿਰ ਨੂੰ ਮਿਲਿਆ। ਗਾਜ਼ਾ ਦੀ ਲਗਭਗ ਪੂਰੀ ਦੀ ਪੂਰੀ ਆਬਾਦੀ ਬੇਘਰ ਹੋਣ ਦੇ ਕਾਰਨ ਹੁਣ ਇਹ ਤਟੀ ਇਲਾਕਾ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਤੰਬੂ ਸ਼ਹਿਰਾਂ ਦੇ ਵਿੱਚ ਬਦਲ ਗਿਆ। ਕਦੇ ਇਹ ਗਜ਼ਾ ਦਾ ਇਲਾਕਾ ਜਦੋਂ ਇਹ ਜੰਗ ਸ਼ੁਰੂ ਹੋਈ ਸੀ ਉਹਨਾਂ ਦਿਨਾਂ 'ਚ ਤੁਹਾਨੂੰ ਖ਼ਬਰਾਂ ਦੇ ਵਿੱਚ ਵੀ ਤੇ ਆਪਣੇ ਇੱਕ ਵੱਖਰੇ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ 'ਚ ਵੀ ਦੱਸਿਆ ਸੀ ਕਿ ਦੁਨੀਆ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਇਲਾਕਾ ਸੀ। ਲਗਭਗ 25 ਲੱਖ ਲੋਕ ਇਸ ਛੋਟੇ ਜਿਹੇ ਇਲਾਕੇ ਦੇ ਵਿੱਚ ਗਜ਼ਾ ਦੇ ਵਿੱਚ ਰਹਿ ਰਹੇ ਸੀ। ਉੱਚੀਆਂ ਇਮਾਰਤਾਂ ਸੀ ਔਰ ਇੱਥੇ ਕੋਈ ਸਰਕਾਰ ਤਾਂ ਹੁੰਦੀ ਨਹੀਂ ਸੀ, ਇਸ ਕਰਕੇ ਅਮਰੀਕਾ ਯੂਰਪ ਜਾਂ ਦੂਜੇ ਦੇਸ਼ਾਂ ਦੇ ਸਹਿਯੋਗ ਦੇ ਨਾਲ ਜਾਂ ਯੂਨਾਈਟਿਡ ਨੇਸ਼ਨ ਦੇ ਸਾਂਝੇ ਸਹਿਯੋਗ ਦੇ ਨਾਲ ਇੱਥੇ ਦਵਾਈਆਂ ਖਾਦ ਪਦਾਰਥ ਆਦਿ ਦਿੱਤੇ ਜਾਂਦੇ ਰਹਿੰਦੇ ਸੀ। ਸਰਕਾਰ ਤਾਂ ਕੋਈ ਨਹੀਂ ਸੀ, ਇਸ ਕਰਕੇ ਇੱਥੇ ਉਹਦਾ ਕੋਈ ਨਿਜ਼ਾਮ ਵੀ ਨਹੀਂ ਸੀ। ਪਰ ਜਦੋਂ ਤੋਂ ਇਜ਼ਰਾਈਲ ਨੇ 7 ਅਕਤੂਬਰ 3 ਸਾਲ ਪਹਿਲਾਂ ਜਿਹੜੇ ਹਮਲੇ ਕੀਤੇ ਉਸ ਤੋਂ ਬਾਅਦ ਉਦੋਂ ਤੋਂ ਗਜ਼ਾ ਢਹਿ ਢੇਰੀ ਹੋ ਚੁੱਕਿਆ। ਇਸੇ ਕਰਕੇ ਹੁਣ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਤੰਬੂ ਸ਼ਹਿਰ ਕਹਿ ਲਿਆ ਜਾਂਦਾ ਹੈ। ਯਾਨੀ ਕਿ ਇੰਨੇ ਜ਼ਿਆਦਾ ਟੈਂਟ ਲੱਗ ਚੁੱਕੇ ਨੇ ਇੱਥੇ ਕਿ ਟੈਂਟ ਦੇ ਵਿੱਚ ਹੀ ਲੋਕ ਰਹਿਣ ਨੂੰ ਮਜਬੂਰ ਹੋਏ ਪਏ ਨੇ। ਉਪਗ੍ਰਹਿਆਂ ਤੋਂ ਮਿਲੀਆਂ ਤਸਵੀਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਜ਼ਰਾਈਲੀ ਫੌਜ ਨੇ ਦੱਖਣੀ ਸ਼ਹਿਰ ਤੇ ਕਈ ਹੋਰਨਾਂ ਕਸਬਿਆਂ ਦੇ ਵਿੱਚ ਯੋਜਨਾਬੰਦ ਢੰਗ ਦੇ ਨਾਲ ਇਹਨਾਂ ਨੂੰ ਢਾ ਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਕਈ ਥਾਵਾਂ ਤੋਂ ਮਲਬਾ ਹੁਣ ਹਟਣ ਲੱਗ ਪਿਆ, ਬੁਲਡੋਜ਼ਰਾਂ ਤੇ ਵਿਸਫੋਟਕਾਂ ਦੀ ਮਦਦ ਦੇ ਨਾਲ ਭੰਨ ਤੋੜ ਜਿਹੜੀ ਹੈ ਉਹ ਪਾਸੇ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਮਲਬੇ ਦੇ ਵਿੱਚੋਂ ਲਾਸ਼ਾਂ ਵੀ ਮਿਲ ਰਹੀਆਂ ਨੇ। 76,000 ਤਾਂ ਆਲਰੇਡੀ ਮਰ ਚੁੱਕੇ ਨੇ। ਇਜ਼ਰਾਈਲੀ ਫੌਜ ਨੇ ਇਸ ਖੇਤਰ ਦੇ ਲਗਭਗ 60% ਹਿੱਸੇ ਦੇ ਉੱਤੇ ਕਬਜ਼ਾ ਵੀ ਕਰ ਰੱਖਿਆ ਹੈ। ਗਜ਼ਾ ਦੇ ਵਿੱਚ ਤਬਾਹੀ ਦਾ ਇਹ ਮੰਜ਼ਰ ਉਹਨਾਂ ਜ਼ਖਮਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਇਸ ਖੇਤਰ ਦੇ 20-25 ਲੱਖ ਫਲਸਤੀਨੀਆਂ ਨੇ ਹੰਢਾਇਆ 2023 ਤੋਂ। ਔਰ ਇਹਨਾਂ ਹੀ ਜ਼ਖਮਾਂ ਦੇ ਨਾਲ ਜੁੜੀ ਇੱਕ ਫਿਲਮ, ਇਜ਼ਰਾਈਲੀ ਡਾਕੂਮੈਂਟਰੀ ਫਿਲਮ ਨਾਜ਼ਾ, ਹੁਣ ਅਮਰੀਕੀ ਥੀਏਟਰਸ ਦੇ ਵਿੱਚ ਰਿਲੀਜ਼ ਤੋਂ ਪਹਿਲਾਂ ਬਹਿਸ ਦਾ ਵਿਸ਼ਾ ਬਣ ਗਈ ਹੈ। ਡਾਕੂਮੈਂਟਰੀ ਦੇ ਵਿੱਚ ਇਜ਼ਰਾਈਲੀ ਫੌਜ ਦੇ ਅੰਦਰੂਨੀ ਲੋਕ ਗਜ਼ਾ ਦੇ ਵਿੱਚ ਆਮ ਨਾਗਰਿਕਾਂ ਦੀ ਬੇਰਹਿਮੀ ਦੇ ਨਾਲ ਹੱਤਿਆ ਦੇ ਬਾਰੇ ਦੱਸ ਰਹੇ ਨੇ। ਜੰਗ ਦੌਰਾਨ ਇਜ਼ਰਾਈਲ ਦੇ ਵਿਵਹਾਰ ਦੇ ਬਾਰੇ ਆਲਮੀ ਪੱਧਰ ਦੇ ਉੱਤੇ ਚਰਚਾ ਵੀ ਹੋ ਰਹੀ ਹੈ ਔਰ ਜੋ ਬਾਈਡਨ ਤੇ ਫਿਰ ਉਸ ਤੋਂ ਬਾਅਦ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਾਲ ਅਰਬਾਂ ਡਾਲਰ ਦੀ ਮਦਦ ਦਿੱਤੀ ਗਈ, ਅਮਰੀਕੀ ਫੌਜੀ ਮਦਦ ਵੀ ਦਿੱਤੀ ਗਈ, ਇਸ ਦੇ ਉੱਤੇ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਇਜ਼ਰਾਈਲ ਦੇ ਵਿੱਚ ਤਾਂ ਚੋਣਾਂ ਹੋਣੀਆਂ ਹੀ ਨੇ, ਅਮਰੀਕਾ ਦੇ ਵਿੱਚ ਵੀ ਮਿਡ ਟਰਮ ਇਲੈਕਸ਼ਨ ਨੇ। ਇਜ਼ਰਾਈਲੀ ਫੌਜ ਨੇ ਇਸ ਡਾਕੂਮੈਂਟਰੀ ਦੇ ਨਿਰਮਾਤਾਵਾਂ ਨੂੰ ਜਾਂ ਉਹਨਾਂ ਦੇ ਦੁਆਰਾ ਜਿਹੜੀਆਂ ਇਹ ਖੋਜਾਂ ਕੀਤੀਆਂ ਗਈਆਂ ਜਾਂ ਇਹ ਡਾਕੂਮੈਂਟਰੀ 'ਚ ਗੱਲਾਂ ਦੱਸੀਆਂ ਗਈਆਂ ਨੇ ਉਹਨਾਂ ਨੂੰ ਸਿਰੇ ਤੋਂ ਖਾਰਜ ਕੀਤਾ ਔਰ ਕਿਹਾ ਹੈ ਕਿ ਇਹਨਾਂ ਦੇ ਇਸ ਦੇ ਵਿੱਚ ਜਿਹੜੇ ਫੌਜੀ ਵਰਤੇ ਗਏ ਨੇ ਜਾਂ ਅਸਲ ਦੇ ਵਿੱਚ ਉਹ ਫੌਜੀ ਹੈਗੇ ਨੇ ਉਹਨਾਂ ਦੇ ਬਾਰੇ ਪਤਾ ਲਗਾਇਆ ਜਾਏਗਾ। ਇੱਕ ਧਮਕੀ ਵੀ ਇੱਕ ਕਿਸਮ ਦੀ ਇਜ਼ਰਾਈਲ ਦੀ ਆਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਹੈ ਕਿ ਫਿਲਮ ਯਹੂਦੀ ਵਿਰੋਧੀ ਹੈ। ਕੈਬਨਿਟ ਦੀ ਇੱਕ ਮੰਤਰੀ ਨੇ ਫਿਲਮ ਨਿਰਮਾਤਾਵਾਂ ਨੂੰ ਨਾਗਰਿਕਤਾ ਖੋਣ ਦੀ ਧਮਕੀ ਵੀ ਦਿੱਤੀ ਹੈ। ਬਹਿਰਾਲ ਇਸ ਦੇ ਵਿੱਚ ਜਿਹੜੇ ਕੋ ਪ੍ਰੋਡਿਊਸਰ ਨੇ ਯੁਵਾਲ ਅਬਰਾਹਮ, ਉਹਨਾਂ ਨੂੰ ਡਰ ਹੈ ਕਿ ਉਹ ਹੁਣ ਵਾਪਸ ਕਦੇ ਇਜ਼ਰਾਈਲ ਤਾਂ ਜਾ ਹੀ ਨਹੀਂ ਸਕਦੇ। ਵੈਸੇ ਇੱਧਰ ਇਜ਼ਰਾਈਲ ਦੇ ਵਿੱਚ ਚੋਣਾਂ ਜਿਹੜੀਆਂ ਨੇ ਹੁਣ ਉਹ ਮਹਿਜ਼ 20 ਦਿਨਾਂ ਦੇ ਬਾਅਦ ਵੋਟਿੰਗ ਹੋਣੀ ਹੈ ਔਰ 7 ਅਕਤੂਬਰ 2023 ਦੇ ਹਮਲੇ ਇਹਨਾਂ ਵੋਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਨਗੇ ਕਿ ਅਸਲ ਦੇ ਵਿੱਚ ਇਜ਼ਰਾਈਲ ਦੇ ਅੰਦਰ ਕਿਵੇਂ ਹਮਾਸ ਦੇ 6,000 ਲੜਾਕੇ ਦਾਖਲ ਹੋ ਗਏ। ਉਹ ਇਜ਼ਰਾਈਲ ਜਿਹੜਾ ਆਪਣੇ ਆਪ ਨੂੰ ਸਭ ਤੋਂ ਸੁਰੱਖਿਅਤ ਹੋਣ ਦੇਸ਼ ਹੋਣ ਦਾ ਦਾਵਾ ਹੁਣ ਤੱਕ ਕਰਦਾ ਰਿਹਾ ਸੀ, ਉੱਥੇ ਕਿਵੇਂ ਜਿਹੜੇ ਹਮਾਸ ਦੇ ਲੋਕ ਦਾਖਲ ਹੋ ਗਏ ਤੇ 1200 ਇਜ਼ਰਾਈਲੀਆਂ ਨੂੰ ਮਾਰ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਇਜ਼ਰਾਈਲ ਨੇ ਜੋ ਕੀਤਾ ਉਹ ਕਿੰਨਾ ਗੈਰ ਮਨੁੱਖੀ ਸੀ। ਗਜ਼ਾ ਦੇ ਵਿੱਚ ਜਾ ਕੇ ਜਿਹੜੀ ਇੱਕ ਜੰਗ ਛੇੜੀ ਇਜ਼ਰਾਈਲ 'ਚ। ਹੁਣ 27 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ। ਪਹਿਲਾਂ ਮਹਿੰਗਾਈ, ਘਰਾਂ ਦੀਆਂ ਕੀਮਤਾਂ, ਨੇਤਨਯਾਹੂ ਦੇ ਖਿਲਾਫ ਮੁਕੱਦਮੇ, ਗਜ਼ਾ ਦੇ ਉੱਤੇ ਗੈਰ ਮਨੁੱਖੀ ਤਸ਼ੱਦਦ, ਸੁਰੱਖਿਆ, ਹਮਾਸ, ਫੌਜ, ਫਲਸਤੀਨ, ਬਹੁਤ ਸਾਰੇ ਸਵਾਲ ਨੇ ਔਰ ਇਸ ਦਾ ਸਾਰਿਆਂ ਦਾ ਫਾਇਦਾ ਪਹਿਲਾਂ ਤੋਂ ਹੀ ਮਜ਼ਬੂਤ ਜਿਹੜੀ ਇੱਕ ਰਾਈਟ ਵਿੰਗਰ ਰਾਜਨੀਤੀ ਉਸ ਨੂੰ ਮਿਲੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਹਾਰਨ ਦਾ ਖਤਰਾ ਜ਼ਰੂਰ ਮੰਡਰਾ ਰਿਹਾ ਹੈ ਪਰ ਲੈਫਟ ਕਮਜ਼ੋਰ ਹੋਇਆ ਦਿਖਾਈ ਦੇ ਰਿਹਾ। ਅਰਬ ਪਾਰਟੀਆਂ ਦੇ ਲਈ ਵੀ ਸਰਕਾਰ ਬਣਾਉਣ ਵਰਗੀ ਭੂਮਿਕਾ ਜਿਹੜੀ ਉਹ ਪਹਿਲਾਂ ਵਰਗੀ ਨਹੀਂ ਰਹਿ ਸਕਦੀ ਜਿਵੇਂ ਹੁਣ ਤੱਕ ਦੇਸ਼ ਦੇ ਵਿੱਚ ਰਹੀ ਹੈ। ਹਮਾਸ ਹਮਲੇ ਤੋਂ ਪਹਿਲਾਂ ਦੇਸ਼ ਦਾ ਇਹ ਪਹਿਲਾ ਪਹਿਲੀਆਂ ਚੋਣਾਂ ਕਹੀਆਂ ਜਾ ਸਕਦੀਆਂ ਨੇ ਹਮਾਸ ਹਮਲੇ ਤੋਂ ਬਾਅਦ ਔਰ ਇਹਨਾਂ ਚੋਣਾਂ ਦੇ ਵਿੱਚ ਸਵਾਲ ਸਿਰਫ ਇਹੀ ਨਹੀਂ ਹੈ ਕਿ ਨੇਤਨਯਾਹੂ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ। 3 ਸਾਲ ਪਹਿਲਾਂ ਜਿਸ ਹਮਲੇ ਨੇ ਇਜ਼ਰਾਈਲ ਦੀ ਰਾਜਨੀਤੀ ਬਦਲ ਕੇ ਰੱਖ ਦਿੱਤੀ ਸੀ, ਹੁਣ ਉਸੇ ਹਮਲੇ ਦੇ ਲਈ ਨੇਤਨਯਾਹੂ ਦੀ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਹਮਲੇ ਦੇ ਸਮੇਂ ਨੇਤਨਯਾਹੂ ਹੀ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਸੁਰੱਖਿਆ ਜਾਂ ਫਿਰ ਦੇਸ਼ ਦੀ ਸੁਰੱਖਿਆ ਦੇ ਵਿੱਚ ਕਮੀ ਕਿਵੇਂ ਹੋਈ ਹੈ ਉਹਨਾਂ ਤੋਂ ਹੀ ਸਵਾਲ ਹੋਏਗਾ। ਸਿੱਧੀ ਮੁਸ਼ਕਿਲ ਇਹ ਵੀ ਹੈ ਕਿ ਉਹਨਾਂ ਨੂੰ ਸਾਬਕਾ ਫੌਜ ਪ੍ਰਮੁੱਖ ਗਾਦੀ ਆਈਜ਼ਨਕੋਟ ਦੇ ਨਾਲ ਸਿੱਧੀ ਚੁਣੌਤੀ ਮਿਲ ਰਹੀ ਹੈ। ਆਈਜ਼ਨਕੋਟ ਨੇ ਇੱਕ ਅਲੱਗ ਪਾਰਟੀ ਦੇ ਵਿੱਚ ਨੇਤਨਯਾਹੂ ਦੀ ਲਿਕੁਇਡ ਪਾਰਟੀ ਦੇ ਬਰਾਬਰ ਉਹਨਾਂ ਤੋਂ ਇਹ ਪਾਰਟੀ ਦਿਖਾਈ ਦੇ ਰਹੀ ਹੈ ਔਰ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਜਿਹੜੀ ਨੇਤਨਯਾਹੂ ਦੀ ਪਾਰਟੀ ਹੈ ਲਿਕੁਇਡ ਪਾਰਟੀ ਉਹਨੂੰ ਕਰੀਬ 22-23 ਸੀਟਾਂ ਮਿਲ ਰਹੀਆਂ ਨੇ ਜਦਕਿ ਆਈਜ਼ਨਕੋਟ ਦੀ ਪਾਰਟੀ ਨੂੰ ਕਰੀਬ 22 ਸੀਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਨੇਤਨਯਾਹੂ ਦੇ ਨਾਲ ਮੌਜੂਦਾ ਦੱਖਣ ਪੰਥੀ ਪਾਰਟੀਆਂ ਨੂੰ ਵੀ ਪੂਰੀ ਪੂਰੀ ਜਿਹੜੀ ਹਮਾਇਤ ਹੈ ਉਹ ਨਹੀਂ ਮਿਲ ਰਹੀ। ਹਾਲੀਆ ਸਰਵੇ ਦੇ ਵਿੱਚ ਉਹਨਾਂ ਦੇ ਗਠਜੋੜ ਨੂੰ 52-55 ਸੀਟਾਂ ਮਿਲ ਰਹੀਆਂ ਨੇ ਜਦਕਿ ਸਰਕਾਰ ਬਣਾਉਣ ਦੇ ਲਈ ਤਾਂ ਇਜ਼ਰਾਈਲ ਦੇ ਵਿੱਚ 61 ਸੀਟਾਂ ਚਾਹੀਦੀਆਂ ਨੇ। ਇਸ ਕਰਕੇ ਜਿਹੜੀ ਇਜ਼ਰਾਈਲ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਨੇਤਨਯਾਹੂ ਦੀ ਪਾਰਟੀ ਨੂੰ ਸੰਘਰਸ਼ ਕਰਦਾ ਜਾਂ ਉਹਨਾਂ ਦੇ ਪੂਰੇ ਗਠਜੋੜ ਨੂੰ ਸੰਘਰਸ਼ ਕਰਨਾ ਪਏਗਾ ਔਰ ਇਸੇ ਦੇ ਚੱਲਦਿਆਂ ਜਿਹੜੀਆਂ ਅਰਬ ਪਾਰਟੀਆਂ ਕਮਜ਼ੋਰ ਹੋਈਆਂ ਜ਼ਰੂਰ ਨੇ ਪਰ ਉਹ ਹੁਣ ਕਿੰਗ ਮੇਕਰ ਬਣ ਸਕਦੀਆਂ ਨੇ। ਖੈਰ ਚੋਣਾਂ ਦੀ ਗੱਲ ਤੁਰੀ ਹੋਵੇ ਤਾਂ ਅਗਲੀ ਖਬਰ ਜਰਮਨੀ ਦੇ ਨਾਲ ਜੁੜੀ ਹੋਈ ਜਿੱਥੇ ਜਰਮਨੀ ਦੇ ਵਿੱਚ 3 ਸੂਬਿਆਂ ਦੀਆਂ ਚੋਣਾਂ ਹੋਈਆਂ ਸੀ। ਪਿੱਛੇ ਜੇ ਤੁਹਾਡੇ ਨਾਲ ਨਤੀਜੇ ਵੀ ਸਾਂਝੇ ਕੀਤੇ ਸੀ ਇੱਥੇ ਵੀ ਰਾਈਟ ਵਿੰਗਰ ਪਾਰਟੀਆਂ ਦੀ ਜਿੱਤ ਹਾਸਲ ਹੋਈ ਹੈ, ਜਿਹੜੀਆਂ ਪਾਰਟੀਆਂ ਇਹ ਲਗਾਤਾਰ ਕਹਿ ਰਹੀਆਂ ਨੇ ਜਰਮਨੀ ਦੇ ਵਿੱਚ ਕਿ ਪ੍ਰਵਾਸ ਬੰਦ ਹੋਣਾ ਚਾਹੀਦਾ, ਇਮੀਗ੍ਰੇਸ਼ਨ ਨੂੰ ਖਤਮ ਕਰ ਦੇਵਾਂਗੇ। ਸੂਬਾਈ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਜਿੱਤ ਮਿਲੀ ਹੋ ਹੈ, ਔਰ ਜਿਵੇਂ ਨੋਬਲ ਪੁਰਸਕਾਰਾਂ ਚ ਮਿਰਰ ਇਮੇਜ ਦੀ ਗੱਲ ਕੀਤੀ ਸੀ ਤਾਂ ਇਹ ਖ਼ਬਰ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਤੇ ਜਰਮਨੀ ਦੀ ਮਿਰਰ ਇਮੇਜ ਆਸਟ੍ਰੇਲੀਆ ਦੇ ਵਿੱਚ ਦਿਖਾਈ ਨਾ ਦੇਵੇ। ਆਸਟ੍ਰੇਲੀਆ ਦੇ ਵਿੱਚ ਵੀ ਸੂਬਾਈ ਚੋਣਾਂ ਹੋਣੀਆਂ ਨੇ ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ, ਤੇ ਇੱਥੇ ਵੀ ਉਹੀ ਪਾਰਟੀਆਂ ਨੂੰ ਜਿੱਤ ਹਾਸਲ ਹੁੰਦੀ ਦਿਖਾਈ ਦੇ ਸਕਦੀ ਹੈ ਜਿਹੜੀਆਂ ਪ੍ਰਵਾਸ ਵਿਰੋਧੀ ਹੋਣ। ਖੈਰ ਜਰਮਨੀ ਦੇ ਨਾਲ ਹੀ ਜੁੜੀ ਖ਼ਬਰ ਸਾਂਝੀ ਰੱਖੀਏ। ਪਹਿਲਾਂ ਜਰਮਨੀ ਦੇ ਇੱਕ ਖ਼ਬਰ ਅਖਬਾਰ ਹੈ ਜਿਹੜਾ ਡੈਸ਼ ਪੀਗਲ, ਉਹਨਾਂ ਨੇ ਉੱਥੇ ਇੱਕ ਉੱਥੋਂ ਦੇ ਇੱਕ ਸਥਾਨਕ ਇੰਸਟੀਚਿਊਟ ਜਿਹਦਾ ਨਾਮ ਇਪਸੋਸ ਇੰਸਟੀਚਿਊਟ ਹੈ, ਉਹਨਾਂ ਦੀ ਮਦਦ ਦੇ ਨਾਲ ਇੱਕ ਤਾਜ਼ਾ ਸਰਵੇ ਕਰਵਾਇਆ। ਇਹ ਡੈਸ਼ ਪੀਗਲ ਅਖਬਾਰ ਦੀ ਸੁਰਖੀ ਵੀ ਰਹੀ ਹੈ, ਪਹਿਲੇ ਪੇਜ ਦੇ ਉੱਤੇ ਇਸ ਖ਼ਬਰ ਨੂੰ ਬੜੀ ਸ਼ਿੱਦਤ ਦੇ ਨਾਲ ਕੱਲ ਦੇ ਦਿਨ ਛਾਪਿਆ ਗਿਆ ਸੀ। ਔਰ ਇਸ ਸਰਵੇ ਦੇ ਨਤੀਜੇ ਜਿਹੜੇ ਮੌਜੂਦਾ ਜਰਮਨ ਚਾਂਸਲਰ ਨੇ ਫਰੈਡਰਿਕ ਮਰਸ, ਉਹਨਾਂ ਦੇ ਲਈ ਕੋਈ ਵਧੀਆ ਨਹੀਂ ਮੰਨਿਆ ਜਾ ਸਕਦਾ। ਸਰਵੇ ਦੇ ਵਿੱਚ ਹਿੱਸਾ ਲੈਣ ਵਾਲੇ 48% ਜਰਮਨ ਦੇ ਵੋਟਰਾਂ ਨੇ ਕਿਹਾ ਕਿ ਚਾਂਸਲਰ ਦੇ ਰੂਪ ਦੇ ਵਿੱਚ ਮੈਥਰਸ ਪੂਰੀ ਤਰ੍ਹਾਂ ਦੇ ਨਾਲ ਅਸਫਲ ਹੋ ਚੁੱਕੇ ਨੇ। ਉੱਥੇ 19% ਲੋਕਾਂ ਨੇ ਕਿਹਾ ਹੈ ਕਿ ਉਹ ਹਾਲੇ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਸਹਿਮਤ ਨੇ ਕਿ ਚਾਂਸਲਰ ਦੇ ਰੂਪ ਚ ਫਰੈਡਰਿਕ ਮਰਸ ਬਣੇ ਰਹਿਣ। ਦੇਸ਼ ਦੇ ਪੂਰਬੀ ਹਿੱਸੇ ਦੇ ਵਿੱਚ ਚਾਂਸਲਰ ਦੇ ਪ੍ਰਤੀ ਅਵਿਸ਼ਵਾਸ ਸਭ ਤੋਂ ਜ਼ਿਆਦਾ ਨਜ਼ਰ ਆਇਆ। 80% ਵੋਟਰਾਂ ਨੇ ਫੈਡਰਿਕ ਮਰਸ ਦੀ ਅਗਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਨਾਕਾਮ ਦੱਸਿਆ, ਤੇ ਦੇਸ਼ ਦੇ ਪੱਛਮੀ ਹਿੱਸੇ ਦੇ ਵਿੱਚ ਅਜਿਹਾ ਮੰਨਣ ਵਾਲਿਆਂ ਲੋਕਾਂ ਦੀ ਗਿਣਤੀ 64% ਰਹੀ ਹੈ। ਸ਼ਪੀਗਲ ਨਾਮ ਦੇ ਇਸ ਅਖਬਾਰ ਨੇ ਇਪਸੋਸ ਇੰਸਟੀਚਿਊਟ ਦੇ ਹਵਾਲੇ ਦੇ ਨਾਲ ਇਹ ਜਿਹੜਾ ਸਰਵੇਖਣ ਇਕੱਠਾ ਕੀਤਾ ਸੀ, ਕਰੀਬ 2000 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। 30 ਸਪਤੰਬਰ ਤੋਂ ਲੈ ਕੇ 4 ਅਕਤੂਬਰ ਦੇ ਦਰਮਿਆਨ ਆਨਲਾਈਨ ਸਰਵੇ ਹੋਇਆ ਸੀ। ਸਰਵੇ ਦੇ ਦਰਮਿਆਨ ਵੋਟਰਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਫੈਡਰਿਕ ਮਰਸ ਤੋਂ ਬਾਅਦ ਉਹਨਾਂ ਦੀ ਪਾਰਟੀ ਹੈ ਜਿਹੜੀ ਕ੍ਰਿਸਚੀਅਨ ਡੈਮੋਕਰੈਟਸ CDU, ਉਸ ਦੇ ਅਗਲੇ ਨੇਤਾ ਦੇ ਰੂਪ ਦੇ ਵਿੱਚ ਉਹ ਕਿਸ ਨੂੰ ਦੇਖਦੇ ਨੇ, ਤਾਂ ਕੋਈ ਵੀ ਸਪਸ਼ਟ ਤਸਵੀਰ ਨਜ਼ਰ ਨਹੀਂ ਆਈ। ਯਾਨੀ ਕਿ ਹਾਲ ਉਹੀ ਹੈ ਜੋ ਇਸ ਵਕਤ ਭਾਰਤ ਜਾਂ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਪਾਰਟੀ ਮਾੜੀ ਜ਼ਰੂਰ ਹੈ, ਪਰ ਉਸ ਪਾਰਟੀ ਦੇ ਵਿੱਚ ਉਸ ਨੇਤਾ ਤੋਂ ਬਾਅਦ ਜਿਹੜਾ ਉਸ ਪਾਰਟੀ ਦੀ ਅਗਵਾਈ ਕਰ ਰਿਹਾ, ਦੇਸ਼ ਦੀ ਅਗਵਾਈ ਕਰ ਰਿਹਾ, ਉਹ ਤੋਂ ਬਾਅਦ ਦੂਜੇ ਨੰਬਰ ਦਾ ਕੋਈ ਨੇਤਾ ਹੈ ਹੀ ਨਹੀਂ। ਇਸ ਤਰ੍ਹਾਂ ਪੁੱਛਿਆ ਗਿਆ ਕਿ CDU ਦੀ ਸਿਸਟਰ ਪਾਰਟੀ CSU ਤੇ ਬਵੇਰੀਆ ਦੇ ਵਿੱਚ CSU ਦੇ ਮੁੱਖ ਮੰਤਰੀ ਮਾਰਕਸ ਜੋਇਡਰ ਤੇ ਜਿਹੜੇ ਫੈਡਰਲ ਸਰਕਾਰ ਦੇ ਵਿੱਚ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਅਲੈਗਜ਼ੈਂਡਰ, ਉਹ ਜਿਹੜੇ ਉਹਨਾਂ ਦੇ ਬਾਰੇ ਲੋਕ ਕੀ ਸੋਚਦੇ ਨੇ। 43% ਲੋਕਾਂ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਫਰੈਡਰਿਕ ਮਰਸ ਤੋਂ ਬਿਹਤਰ ਕੰਮ ਕਰਦਾ ਨਹੀਂ ਦੇਖਿਆ ਜਾ ਸਕਦਾ। ਯਾਨੀ ਫਰੈਡਰਿਕ ਮਰਸ ਤਾਂ ਜਰਮਨੀ ਦੇ ਲੋਕਾਂ ਦੇ ਲਈ ਮਾੜੇ ਹੈਗੇ ਹੀ ਨੇ, ਪਰ ਉਹਨਾਂ ਤੋਂ ਬਿਹਤਰ ਵੀ ਕੋਈ ਨੇਤਾ ਹੈ ਨਹੀਂ। ਵੈਸੇ ਸਿਰਫ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਰਮਨੀ ਦੇ ਵਿੱਚ ਅਕਸਰ ਚਾਂਸਲਰ ਵਰਗੇ ਸ਼ਬਦਾਂ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ। ਜਰਮਨੀ ਦੇ ਵਿੱਚ ਸਰਕਾਰ ਦੇ ਮੁਖੀ ਨੂੰ ਚਾਂਸਲਰ ਕਿਹਾ ਜਾਂਦਾ, ਹਾਲਾਂਕਿ ਉੱਥੇ ਰਾਸ਼ਟਰਪਤੀ ਵੀ ਹੁੰਦਾ ਹੈ, ਪਰ ਇਹਦੇ ਕੁਝ ਇਤਿਹਾਸਕ ਕਾਰਨ ਨੇ। ਜਰਮਨੀ ਦੇ ਵਿੱਚ ਕੈਂਸਲਰ ਜਾਂ ਚਾਂਸਲਰ ਸ਼ਬਦ ਸੈਂਕੜਿਆਂ ਸਾਲ ਪੁਰਾਣਾ, ਜਦੋਂ ਰਾਜੇ ਮਹਾਰਾਜਿਆਂ ਦਾ ਸਮਾਂ ਹੁੰਦਾ ਸੀ ਔਰ ਉੱਥੋਂ ਸਭ ਤੋਂ ਵੱਡੇ ਪ੍ਰਬੰਧਕੀ ਅਫਸਰ ਨੂੰ ਚਾਂਸਲਰ ਕਿਹਾ ਜਾਂਦਾ ਸੀ। ਹੁਣ ਜਦੋਂ ਆ ਹਾਲੇ ਪਿਛ ਦੋ ਕੁ ਹਫ਼ਤਾ ਪਹਿਲਾਂ ਹੀ ਜਰਮਨੀ ਦਾ ਏਕੀਕਰਨ ਦਿਵਸ ਮਨਾ ਕੇ ਹਟਿਆ। ਜਰਮਨੀ 1871 ਦੇ ਵਿੱਚ ਜਦੋਂ ਜਰਮਨੀ ਦਾ ਏਕੀਕਰਨ ਹੋਇਆ ਸੀ, ਜਿਹਨੂੰ ਓਟੋ ਵੋਨ ਬਿਜ਼ਮਿਕ ਕਿਹਾ ਜਾਂਦਾ ਹੈ, ਜਰਮਨੀ ਦੇ ਏਕੀਕਰਨ ਦੇ ਸਮੇਂ ਸਰਕਾਰ ਦੇ ਮੁਖੀ ਦੇ ਲਈ ਚਾਂਸਲਰ ਸ਼ਬਦ ਹੀ ਵਰਤਿਆ ਗਿਆ। ਔਰ ਵੈਸੇ ਵੀ ਦੇਸ਼ ਨੇ ਆਪਣੇ ਆਪ ਨੂੰ, ਜਰਮਨੀ ਆਪਣੇ ਆਪ ਨੂੰ ਪੂਰੇ ਖਿੱਤੇ ਦੇ ਵਿੱਚ ਬਿਹਤਰ ਮੰਨਦਾ ਸੀ। ਬਰਤਾਨੀਆ ਤੋਂ ਚੁਣੌਤੀ ਹਮੇਸ਼ਾ ਮਿਲਦੀ ਰਹੀ ਹੈ, ਪਰ ਬਰਤਾਨੀਆ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇੱਕ ਪ੍ਰਧਾਨ ਮੰਤਰੀ ਸ਼ਬਦ ਦਿੱਤਾ, ਬ੍ਰਿਟੇਨ ਨੇ ਪ੍ਰਾਈਮ ਮਿਨਿਸਟਰ ਸ਼ਬਦ ਦਿੱਤਾ, ਤੇ ਜਰਮਨੀ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੁੰਦਾ ਸੀ, ਆਪਣੀ ਇਤਿਹਾਸਕ ਪਰੰਪਰਾ ਨੂੰ ਕਾਇਮ ਰੱਖਣਾ ਚਾਹੁੰਦਾ ਸੀ। ਇਸ ਕਰਕੇ ਉਹਨਾਂ ਨੇ ਸਰਕਾਰ ਦੇ ਮੁਖੀ ਨੂੰ ਪ੍ਰਾਈਮ ਮਿਨਿਸਟਰ ਸ਼ਬਦ ਦੇਣ ਦੀ ਬਜਾਏ ਚਾਂਸਲਰ ਸ਼ਬਦ ਦੇਣਾ ਹੀ ਕਹਾਣਾ ਜਿਹੜਾ ਉਹ ਪਸੰਦ ਰੱਖਿਆ। ਔਰ ਜਰਮਨੀ ਦੇ ਵਿੱਚ ਵੈਸੇ ਰਾਸ਼ਟਰਪਤੀ ਦਾ ਅਹੁਦਾ ਹੁੰਦਾ, ਪਰ ਉਹ ਸੈਰੇਮੋਨੀਅਲ ਹੈੱਡ ਹੁੰਦਾ, ਯਾਨੀ ਕਿ ਨਾਮ ਮਾਤਰ, ਜਿਵੇਂ ਭਾਰਤ ਦੇ ਵਿੱਚ ਰਬਰ ਸਟੈਂਪ ਕਹਿ ਲਿਆ ਜਾਂਦਾ। ਵੈਸੇ ਦੇਸ਼ ਦਾ ਪਹਿਲਾ ਨਾਗਰਿਕ ਜਰਮਨੀ 'ਚ ਰਾਸ਼ਟਰਪਤੀ ਹੀ ਹੁੰਦਾ, ਉਸਦਾ ਕੰਮ ਦੇਸ਼ ਦੀ ਨੁਮਾਇੰਦਗੀ ਕਰਨਾ, ਤੇ ਚਾਂਸਲਰ ਜਿਹੜੇ ਵੀ ਕਾਨੂੰਨ ਬਣਾਉਂਦੇ ਨੇ ਜਾਂ ਉੱਥੋਂ ਦੀ ਪਾਰਲੀਮੈਂਟ ਜਿਹੜੀ ਵੀ ਕਾਨੂੰਨ ਬਣਾਉਂਦੀ ਹੈ ਉਸ ਦੇ ਉੱਤੇ ਹਸਤਾਖਰ ਕਰਕੇ ਉਹਨਾਂ ਨੂੰ ਮਨਜ਼ੂਰੀ ਦੇਣਾ ਹੁੰਦਾ। ਅਸਲ ਸ਼ਕਤੀ ਤਾਂ ਸਾਰੀ ਦੀ ਸਾਰੀ ਚਾਂਸਲਰ ਦੇ ਕੋਲ ਹੀ ਹੁੰਦੀ ਹੈ। ਹਿਟਲਰ ਦੇ ਸਮੇਂ ਤੋਂ ਬਾਅਦ ਜਦੋਂ ਦੂਜੀ ਆਲਮੀ ਜੰਗ ਹੋਈ ਸੀ, ਜਰਮਨੀ ਦੇ ਵਿੱਚ ਰਾਸ਼ਟਰਪਤੀ ਦੇ ਕੋਲ ਬਹੁਤ ਸਾਰੀਆਂ ਐਮਰਜੈਂਸੀ ਤਾਕਤਾਂ ਸੀ। ਉਦੋਂ ਐਡੋਲਫ ਹਿਟਲਰ ਨੇ ਇਹ ਨਿਯਮ ਬਣਾਤਾ ਸੀਗਾ ਕਿ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਇੰਨੀਆਂ ਤਾਕਤਾਂ ਨਾ ਆਉਣ, ਸੋ ਰਾਸ਼ਟਰਪਤੀ ਨੂੰ ਸਿਰਫ ਰਸਮੀ ਸ਼ਕਤੀਆਂ ਦਿੱਤੀਆਂ ਗਈਆਂ। ਹਿਟਲਰ ਦਾ ਅੰਤ ਹੋ ਗਿਆ, ਜਰਮਨੀ ਦੇ ਵਿੱਚ ਉਹ ਸਾਖ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਿਟਲਰ ਦੇ ਸਮੇਂ ਜਿਹੜੇ ਕਾਨੂੰਨ ਲਾਗੂ ਕਰ ਦਿੱਤੇ ਗਏ ਸੀ ਉਹਨਾਂ ਨੂੰ ਬਦਲਿਆ ਨਹੀਂ ਗਿਆ। ਰੋਜ਼ਾਨਾ ਸਰਕਾਰ ਦੇ ਚਲਾਨ ਕੰਮਕਾਰ ਚਲਾਨ ਦੀ ਜ਼ਿੰਮੇਵਾਰੀ ਤੇ ਉੱਥੋਂ ਦੀ ਜਿਹੜੀ ਪਾਰਲੀਮੈਂਟ ਹੈ ਬੁੰਡੇਸਟੈਗ ਉਹਨੂੰ ਚਲਾਨ ਦਾ ਜਿਹੜਾ ਜਵਾਬਦੇਹੀ ਉਹ ਸਿਰਫ ਚਾਂਸਲਰ ਦੇ ਕੋਲ ਹੀ ਹੁੰਦੀ ਹੈ। ਵੈਸੇ ਇੱਕ ਹੋਰ ਦਿਲਚਸਪ ਤੱਥ ਵੀ ਤੁਹਾਨੂੰ ਦੱਸ ਦਈਏ, ਜਰਮਨੀ ਦੇ ਵਿੱਚ ਪ੍ਰਧਾਨ ਮੰਤਰੀ ਸ਼ਬਦ ਦੀ ਵਰਤੋਂ ਹੁੰਦੀ ਹੈ। ਜਰਮਨ ਭਾਸ਼ਾ ਦੇ ਵਿੱਚ ਮਿਨਿਸਟਰ ਪ੍ਰੈਜ਼ੀਡੈਂਟ ਇਹਨੂੰ ਕਹਿ ਦਿੱਤਾ ਜਾਂਦਾ ਹੈ ਜਰਮਨ ਭਾਸ਼ਾ ਦੇ ਵਿੱਚ, ਪਰ ਪ੍ਰਧਾਨ ਮੰਤਰੀ ਉਸਦਾ ਤਰਜਮਾ ਬਣਦਾ ਹੈ, ਪ੍ਰਧਾਨ ਮੰਤਰੀ ਜਾਂ ਪ੍ਰੀਮੀਅਰ। ਪਰ ਇਹ ਜਿਹੜੇ ਇਹ ਜਿਹੜੀਆਂ ਅਹੁਦੇਦਾਰੀਆਂ ਨੇ ਇਹ ਸੂਬਿਆਂ ਦੇ ਮੁਖੀਆਂ ਨੂੰ ਦਿੱਤੀਆਂ ਜਾਂਦੀਆਂ, ਜਿਵੇਂ ਕਿ ਸੂਬੇ ਦੇ ਵਿੱਚ ਅਸੀਂ ਚੀਫ ਮਿਨਿਸਟਰ ਜਾਂ ਪ੍ਰੀਮੀਅਰ ਦਾ ਅਹੁਦਾ ਦੇ ਦਿੰਦੇ ਹਾਂ। ਜਰਮਨੀ 'ਚ ਜਿਹੜੀਆਂ ਅਲੱਗ ਅਲੱਗ ਸਟੇਟਸ ਨੇ ਉਹਨਾਂ ਦੇ ਮੁਖੀਆਂ ਨੂੰ ਪ੍ਰਾਈਮ ਮਿਨਿਸਟਰ ਕਿਹਾ ਜਾਂਦਾ। ਸੋ ਇਸ ਕਰਕੇ ਇਹ ਤੁਹਾਨੂੰ ਫਰਕ ਦੱਸਣਾ ਸੀ। ਪਰ ਖੈਰ, ਜਰਮਨੀ ਤੋਂ ਬਾਅਦ ਹੁਣ ਦੁਨੀਆ ਦੀਆਂ ਦੂਸਰੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਜ਼ਿਆਦਾਤਰ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਲੈਕ ਸੀ ਦੇ ਵਿੱਚ ਜਿਹੜਾ ਕਮਰਸ਼ੀਅਲ ਜਹਾਜ਼ ਦੇ ਉੱਤੇ ਹੋਇਆ ਹਮਲਾ ਉਸ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹਨਾਂ ਘਟਨਾਵਾਂ 'ਚ ਭਾਰਤੀ ਨਾਗਰਿਕ ਵੀ ਪ੍ਰਭਾਵਿਤ ਹੋਏ ਨੇ। ਪਿਛਲੇ 2 ਹਫ਼ਤਿਆਂ ਦੇ ਵਿੱਚ ਇੱਕ ਨੀ, ਦੋ ਨੀ, ਚਾਰ ਨੀ, ਬਲਕਿ ਅੱਧੀ ਦਰਜਨ ਦੇ ਆਸ ਪਾਸ ਭਾਰਤੀ ਮਲਾਹਾਂ ਵਾਲੇ ਜਹਾਜ਼ਾਂ ਦੇ ਉੱਤੇ ਹਮਲੇ ਹੋ ਰਹੇ ਨੇ। ਭਾਰਤ ਦੀ ਤਰਫ਼ ਤੋਂ ਇਸ ਦੇ ਉੱਤੇ ਕੁੱਝ ਵੀ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ, ਸਿਵਾਏ ਕਿ ਮੰਤਰਾਲੇ ਦੀ ਤਰਫ਼ ਤੋਂ ਇਹਨਾਂ ਦੀ ਨਿੰਦਾ ਕਰਨ ਦੇ। ਮੰਤਰਾਲੇ ਦੇ ਦੁਆਰਾ ਦੱਸਿਆ ਗਿਆ ਕਿ ਟੋਗੋ ਦੇਸ਼ ਦੇ ਝੰਡੇ ਵਾਲੇ ਇੱਕ ਅਲਫਾ ਵਤਨ, ਪਲਾਓ ਦੇਸ਼ ਦੇ ਝੰਡੇ ਵਾਲੇ ਇੱਕ ਐਬਲ ਤੇ ਇੱਕ ਲਾਈਬੀਰੀਆ ਦੇ ਝੰਡੇ ਵਾਲੇ ਐਫਰਾਮੈਕਸ ਨਾਮ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਏ ਨੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਜਹਾਜ਼ ਐਬਲ ਦੇ ਉੱਤੇ ਤਾਂ ਕੁੱਲ ਚਾਲਕ ਜਿਹੜੇ ਸੀ 18 ਸਵਾਰ ਸੀ, ਜਿਨ੍ਹਾਂ 'ਚ 7 ਭਾਰਤੀ ਨਾਗਰਿਕ ਸਵਾਰ ਸੀ। ਇਹਨਾਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਜ਼ਖਮੀ ਵੀ ਹੋਇਆ ਹੈ। ਉਧਰ ਬੁਲਗੇਰੀਆ ਦੇ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਉਹਨਾਂ ਨੂੰ ਬੁਲਗੇਰੀਆ ਦੇ ਵਾਰਨਾ ਸ਼ਹਿਰ ਦੇ ਵਿੱਚ ਫਿਲਹਾਲ ਠਹਿਰਾਇਆ ਗਿਆ। ਜ਼ਖਮੀ ਹੋਏ ਭਾਰਤੀ ਨਾਗਰਿਕ ਦਾ ਜਿਹੜਾ ਇਲਾਜ ਵੀ ਕੀਤਾ ਜਾ ਰਿਹਾ। ਬੁਲਗੇਰੀਆ ਦੀ ਸਰਕਾਰ ਦੇ ਨਾਲ ਭਾਰਤ ਸਰਕਾਰ ਨੇ ਗੱਲਬਾਤ ਵੀ ਕੀਤੀ ਹੈ। ਉੱਥੇ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਐਫਰਾਮੈਕਸ ਰੀਓ ਜਹਾਜ਼ ਦੇ ਉੱਤੇ ਸਵਾਰ ਸਾਰੇ ਦੇ ਸਾਰੇ 23 ਜਿਹੜੇ ਮਲਾਹ ਸੀ ਉਹ ਭਾਰਤੀ ਨਾਗਰਿਕ ਸੀ, ਉਹਨਾਂ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ। ਹਾਲਾਂਕਿ ਅਲਫਾ ਵਤਨ ਜਹਾਜ਼ ਦੇ ਚਾਲਕ ਮੈਂਬਰਾਂ ਦੇ ਬਾਰੇ ਹਾਲੇ ਕੋਈ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ਼ ਤੋਂ ਸਾਂਝੀ ਨਹੀਂ ਕੀਤੀ ਗਈ ਹੈ। ਉੱਥੇ ਹੀ ਗਿਆਨੇਸ਼ ਕੁਮਾਰ ਦੇ ਖਿਲਾਫ ਜਿਹੜਾ ਇੱਕ ਪ੍ਰੋਟੈਸਟ ਚੱਲ ਰਿਹਾ, ਚੀਫ਼ ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਭਾਰਤ ਦੇ ਉਹਨਾਂ ਦੇ ਖਿਲਾਫ਼ SIR ਪ੍ਰਕਿਰਿਆ ਨੂੰ ਲੈ ਕੇ ਤੇ ਹੋਰ ਦੂਸਰੇ ਜਿਹੜੇ ਭਾਰਤ ਦੇ ਵਿੱਚ ਚੋਣ ਪ੍ਰਕਿਰਿਆ ਉਸਦੇ ਉੱਤੇ ਸਵਾਲ ਉੱਠ ਰਹੇ ਨੇ। ਪਹਿਲੇ ਦਿਨ ਜਿਹੜਾ ਸੀ ਉਹ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕੀਤੀਆਂ ਸੀ। ਕੱਲ੍ਹ ਦੇ ਦਿਨ ਵੀ ਜੰਤਰ ਮੰਤਰ ਦੇ ਵੱਲ ਵਧਣ ਦੀ ਇੰਡੀਆ ਬਲਾਕ ਦੇ ਨੇਤਾਵਾਂ ਨੇ ਕੋਸ਼ਿਸ਼ ਕੀਤੀ। ਚੋਣ ਕਮਿਸ਼ਨਰਾਂ ਦੇ ਨਾਲ ਮੀਟਿੰਗ ਦੀ ਮੰਗ ਕਰਦੇ ਹੋਇਆਂ ਆਕਾਸ਼ਵਾਣੀ ਭਵਨ ਦੇ ਹਾਤੇ 8 ਘੰਟੇ ਤੱਕ ਧਰਨਾ ਦੇਣ ਤੋਂ ਬਾਅਦ ਇੰਡੀਆ ਬਲਾਕ ਦੇ ਵਿੱਚ ਸ਼ਾਮਲ ਸਾਰੀਆਂ ਵਿਰੋਧੀ ਧਿਰਾਂ ਨੇ ਬੁੱਧਵਾਰ ਦੇ ਦਿਨ ਵੀ ਵੋਟ ਚੋਰੀ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਰੱਖਦਿਆਂ ਹੋਇਆਂ ਕੇਂਦਰੀ ਦਿੱਲੀ ਦੇ ਵਿੱਚ ਸ਼ੈਂਗਰੀਲਾ ਹੋਟਲ ਦੇ ਨੇੜੇ ਇੱਕ ਚੌਂਕ ਦੇ ਵਿੱਚ ਧਰਨਾ ਦਿੱਤਾ। ਸੰਸਦ ਮੈਂਬਰ ਬੱਸਾਂ ਦੇ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਦੇ ਵੱਲ ਅੱਗੇ ਵੱਧ ਰਹੇ ਸੀ, ਪਰ ਦਿੱਲੀ ਪੁਲਿਸ ਨੇ ਉਹਨਾਂ ਨੂੰ 1 ਕਿਲੋਮੀਟਰ ਪਹਿਲਾਂ ਹੀ ਇੱਕ ਹੋਟਲ ਦੇ ਕੋਲ ਰੋਕ ਦਿੱਤਾ। ਪੁਲਿਸ ਤੋਂ ਬਾਅਦ ਵਿਰੋਧੀ ਧਿਰ ਮੈਂਬਰਾਂ ਦੇ ਵਿੱਚ ਜਿਹੜੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਹੋਰਨਾਂ ਆਗੂ ਸੀ, ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਹੁਣ ਲਗਭਗ 2 ਦਿਨਾਂ ਤੋਂ ਚੱਲ ਰਹੇ ਨਾ ਪ੍ਰਦਰਸ਼ਨਾਂ ਦੇ ਵਿੱਚ, ਔਰ ਇਸ ਤੋਂ ਇਲਾਵਾ ਮੁੰਬਈ ਦੇ ਵਿੱਚ ਜਿਹੜਾ CJP ਦਾ ਪ੍ਰਦਰਸ਼ਨ ਚੱਲ ਰਿਹਾ, ਅਮਰੀਕਾ ਤੋਂ ਲੈ ਕੇ ਜਾਪਾਨ ਤੱਕ ਇਹਨਾਂ ਖ਼ਬਰਾਂ ਦੀ ਚਰਚਾ ਹੋ ਰਹੀ ਹੈ। ਆਸਟ੍ਰੇਲੀਆ ਤੇ ਭਾਰਤ ਦੇ ਵਿੱਚ ਸ਼ਾਇਦ ਨਹੀਂ ਹੋ ਰਹੀ। ਆਸਟ੍ਰੇਲੀਆ ਦੇ ਹਾਲੇ ਤੱਕ ਕਿਸੇ ਵੀ ਵੱਡੇ ਅਦਾਰੇ ABC, SBS ਜਾਂ ਫਿਰ ਗਾਰਡੀਅਨ ਜਾਂ 9 News ਜਾਂ ਇੱਥੋਂ ਤੱਕ ਕਿ ਹੈਰਾਲਸਨ ਆਦਿ ਨੇ ਭਾਰਤ ਦੀ ਇੱਕ ਵੀ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤੀ ਮੀਡੀਆ ਇਹਨਾਂ ਖ਼ਬਰਾਂ ਤੋਂ ਥੋੜ੍ਹੀ ਥੋੜ੍ਹੀ ਦੂਰੀ ਬਣਾ ਰਿਹਾ, ਦੱਸਣੀਆਂ ਜ਼ਰੂਰ ਪੈ ਰਹੀਆਂ ਨੇ ਪਰ ਉਸ ਤਰੀਕੇ ਦੇ ਨਾਲ ਨਹੀਂ। ਪਰ ਦੁਨੀਆ ਭਰ ਦੇ ਅਖ਼ਬਾਰ, ਬਰਤਾਨੀਆ ਦਾ ਗਾਰਡੀਅਨ, ਕਤਰ ਦਾ ਅਲ ਜਜ਼ੀਰਾ, ਜਰਮਨੀ ਦਾ ਡਾਇਚੇਵਿਲ DW ਔਰ ਪਾਕਿਸਤਾਨ ਦਾ ਡੌਨ ਅਖ਼ਬਾਰ JioNews ਦੇ ਵਿੱਚ ਇਹਨਾਂ ਖ਼ਬਰਾਂ ਨੂੰ ਅਲੱਗ ਅਲੱਗ ਐਂਗਲਸ ਦੇ ਨਾਲ ਕਵਰ ਕੀਤਾ ਗਿਆ। ਵਿਰੋਧੀ ਧਿਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ SIR ਪ੍ਰਕਿਰਿਆ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਹੈ। ਔਰ ਬਰਤਾਨੀਆ ਦੇ ਗਾਰਡੀਅਨ ਅਖ਼ਬਾਰ ਨੇ ਇਸ ਖ਼ਬਰ ਨੂੰ ਕੁਝ ਇਸ ਤਰੀਕੇ ਦੇ ਨਾਲ 5 ਅਕਤੂਬਰ ਦੇ ਦਿਨ ਪ੍ਰਕਾਸ਼ਿਤ ਕੀਤਾ ਕਿ ਭਾਰਤ ਦੇ ਸਿਖਰਲੀ ਅਦਾਲਤ ਨੇ ਵੋਟਰ ਸੂਚੀ ਦੇ ਵਿੱਚ ਕਰੋੜਾਂ ਵੋਟਰਾਂ ਦੇ ਨਾਮ ਹਟਾਉਣ ਦੇ ਨਾਲ ਜੁੜੇ ਇੱਕ ਵਿਵਾਦਿਤ ਮੁੱਦੇ ਦੇ ਵਿੱਚ ਫੈਸਲਾ ਦਿੱਤਾ ਸੀ ਤੇ ਇਸੇ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ਼ ਸ਼ੁਰੂ ਹੁੰਦੇ ਨੇ। ਹਾਲੀਆ ਦਿਨਾਂ ਦੇ ਵਿੱਚ ਦੇਸ਼ ਭਰ ਦੇ ਅੰਦਰ ਵੱਡੇ ਪੈਮਾਨੇ ਤੇ ਚਰਚਾ ਹੋ ਰਹੀ ਹੈ। ਵਿਰੋਧੀ ਧਿਰਾਂ, ਵਿਦਿਆਰਥੀ ਸੰਗਠਨ, ਨੌਜਵਾਨ ਔਰ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਇੱਕ ਮੁਹਿੰਮ ਕਾਕਰੇਚ ਅੰਦੋਲਨ, ਉਸ ਦੇ ਕਾਰਕੁਨ ਲਗਾਤਾਰ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਨੇ। ਅਖਬਾਰ ਨੇ ਇਹ ਵੀ ਲਿਖਿਆ ਹੈ ਕਿ ਦੋਸ਼ ਹੈ ਕਿ ਵੋਟਰ ਸੂਚੀਆਂ ਦੇ ਵਿੱਚ ਜਿਹੜਾ ਸੋਧ ਕੀਤੀ ਗਈ ਹੈ ਉਸ ਦੇ ਵਿੱਚ ਮੁਸਲਮਾਨਾਂ ਤੇ ਹੋਰਨਾਂ ਘੱਟ ਗਿਣਤੀ ਦੇ ਵਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਗਾਰਡੀਅਨ ਨੇ ਚੋਣ ਕਮਿਸ਼ਨ ਦੇ ਸਪਸ਼ਟੀਕਰਨ ਨੂੰ ਜਗ੍ਹਾ ਨਹੀਂ ਦਿੱਤੀ ਹੈ, ਜਿਸ ਦੇ ਵਿੱਚ SIR ਦੇ ਅੰਦਰ ਆਪਣਾ ਪਤਾ ਚੇਂਜ ਕਰਕੇ ਕਿਤੇ ਹੋਰ ਸ਼ਿਫਟ ਹੋਏ ਲੋਕਾਂ ਤੇ ਮਰ ਚੁੱਕੇ ਲੋਕਾਂ ਦੇ ਨਾਮ ਹਟਾ ਕੇ ਵੋਟਰ ਲਿਸਟਾਂ ਦੇ ਵਿੱਚ ਅਪਡੇਟ ਕੀਤੇ ਗਏ ਨੇ, ਉਸ ਦੇ ਬਾਰੇ ਇਸ ਅਖਬਾਰ ਚ ਨਹੀਂ ਦੱਸਿਆ ਗਿਆ। ਸੋ ਥੋੜੀ ਜਿਹੀ ਅੱਧੀ ਅਧੂਰੀ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ। ਇਹ ਜ਼ਰੂਰੀ ਵੀ ਹੋ ਜਾਂਦਾ ਹੈ ਨਾ ਅਖਬਾਰਾਂ ਦੇ ਲਈ ਥੋੜਾ ਜਿਹਾ ਮਸਾਲਾ ਦੇਣ ਦੇ ਵਾਸਤੇ। ਉਧਰ ਕਤਰ ਦਾ ਜਿਹੜਾ ਅਲ ਜਜ਼ੀਰਾ ਚੈਨਲ ਹੈ, ਉਹਨਾਂ ਨੇ 6 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਹਿਰਾਸਤ ਤੇ ਦੂਸਰੇ ਨੇਤਾਵਾਂ ਦੀ ਹਿਰਾਸਤ ਨੂੰ ਇੱਕ ਵੱਡੀ ਕਵਰੇਜ ਦਿੱਤੀ ਸੀ। ਉਹਨਾਂ ਦੀ ਰਿਪੋਰਟ ਦੇ ਵਿੱਚ ਪ੍ਰਦਰਸ਼ਨਕਾਰੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਤਾਂ ਕਰ ਹੀ ਰਹੇ ਨੇ, SIR ਨੂੰ ਰੱਦ ਕਰਨ ਦੀ ਤਾਂ ਗੱਲ ਕਰ ਹੀ ਰਹੇ ਨੇ, ਪਰ ਨਾਲ ਹੀ ਅਲ ਜਜ਼ੀਰਾ ਨੇ ਚੋਣ ਕਮਿਸ਼ਨ ਦਾ ਪੱਖ ਵੀ ਰੱਖਿਆ ਤੇ ਕਿਹਾ ਕਿ SIR ਦਾ ਮਕਸਦ ਅਸਲ ਚ ਡੁਪਲੀਕੇਟ ਮ੍ਰਿਤਕ ਲੋਕਾਂ ਜਾਂ ਹਟ ਚੁੱਕੇ ਜਿਹੜੇ ਵੋਟਰ ਨੇ ਉਹਨਾਂ ਦੇ ਨਾਵਾਂ ਨੂੰ ਹਟਾਉਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਆਲੋਚਕ ਇਸ ਪ੍ਰਕਿਰਿਆ ਦੇ ਦਸਤਾਵੇਜ਼ ਮੰਗ ਰਹੇ ਨੇ ਔਰ ਸਰਕਾਰ ਉਸ ਤੋਂ ਬਚ ਰਹੀ ਹੈ। ਅਲ ਜਜ਼ੀਰਾ ਨੇ 2 ਅਕਤੂਬਰ ਨੂੰ ਬਕਾਇਦਾ ਇੱਕ ਵਿਸ਼ਲੇਸ਼ਣ ਵੀ ਛਾਪਿਆ ਸੀ, ਕੈਨਾਲਿਸਿਸ ਕੈਨ ਇੰਡੀਆਜ਼ ਕਾਕਰੇਚ ਮੂਵਮੈਂਟ ਆਊਸਟ ਮੋਦੀਜ਼ ਇਲੈਕਸ਼ਨ ਚੀਫ, ਯਾਨੀ ਕਿ ਕੀ ਭਾਰਤ ਦਾ ਕਾਕਰੇਜ ਮੁਹਿੰਮ ਹੈ ਜਿਹੜਾ ਅੰਦੋਲਨ ਹੈ ਉਹ ਮੋਦੀ ਦੇ ਇਲੈਕਸ਼ਨ ਚੀਫ ਨੂੰ ਜਿਹੜਾ ਚੋਣ ਕਮਿਸ਼ਨਰ ਆ ਉਸਨੂੰ ਹਟਾ ਸਕਦਾ ਹੈ। ਇਸ ਦੇ ਵਿੱਚ ਸਿਆਸੀ ਮਾਹਰਾਂ ਦੇ ਹਵਾਲੇ ਦੇ ਨਾਲ ਇਹ ਵੀ ਲਿਖਿਆ ਗਿਆ ਸੀ ਕਿ ਸਰਕਾਰ ਨੇ ਪਿਛਲੇ ਪ੍ਰਦਰਸ਼ਨਾਂ ਤੋਂ ਕੁਝ ਸਬਕ ਲਏ ਨੇ, ਇਸ ਵਾਰ ਪ੍ਰਦਰਸ਼ਨਕਾਰੀਆਂ ਦਾ ਵੱਡਾ ਜਮਾਵੜਾ ਬਣਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਵਿਸ਼ਲੇਸ਼ਣ 'ਚ ਇਹ ਵੀ ਕਿਹਾ ਗਿਆ ਕਿ CJP ਦੇ ਨੌਜਵਾਨ ਪ੍ਰਦਰਸ਼ਨਕਾਰੀ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਹੋ ਚੁੱਕੇ ਨੇ, ਇੱਕ ਅੰਦੋਲਨ ਉਹਨਾਂ ਦਾ ਸਫਲਤਾਪੂਰਵਕ ਸਿਰੇ ਚੜ੍ਹ ਚੁੱਕਿਆ ਜਦੋਂ ਉਹਨਾਂ ਨੇ ਸਿੱਖਿਆ ਮੰਤਰੀ ਨੂੰ ਹਟਾਇਆ ਸੀ। ਉੱਥੇ ਹੀ ਅਹਿਮ ਗੱਲ ਇਹ ਹੈ ਕਿ ਅਲ ਜਜ਼ੀਰਾ ਦੇ ਵਿਸ਼ਲੇਸ਼ਣ 'ਚ ਸਰਕਾਰ ਦੇ ਲਈ ਚੁਣੌਤੀ ਨੂੰ ਸਿਰਫ ਰਾਹੁਲ ਗਾਂਧੀ ਦੇ ਅਗਵਾਈ ਵਾਲੇ ਵਿਰੋਧੀ ਧਿਰ ਦੇ ਨਾਲ ਨਹੀਂ ਜੋੜਿਆ ਜਾ ਰਿਹਾ, ਬਲਕਿ ਇਸ ਨੂੰ ਨੌਜਵਾਨ ਅੰਦੋਲਨ ਤੇ ਵਿਰੋਧੀ ਧਿਰ ਦੇ ਅੰਦੋਲਨ ਨੂੰ ਸਾਂਝੇ ਤੌਰ ਤੇ ਦਿਖਾ ਕੇ ਜੋੜਿਆ ਜਾ ਰਿਹਾ। ਇੱਧਰ ਪਾਕਿਸਤਾਨ ਦੇ ਡੌਨ ਅਖਬਾਰ ਨੇ ਵੀ ਰਾਹੁਲ ਗਾਂਧੀ ਨੂੰ ਇੱਕ ਹੀਰੋ ਦੀ ਤਰ੍ਹਾਂ ਦਿਖਾਇਆ ਹੈ। ਰਿਪੋਰਟ ਦੇ ਵਿੱਚ ਮੋਦੀ ਦੇ ਤੀਸਰੇ ਕਾਰਜਕਾਲ ਦੇ ਦਰਮਿਆਨ ਕਈ ਸਿਆਸੀ ਚੁਣੌਤੀਆਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਜਿਹੜੀ ਹੈ ਉਸ ਦੇ ਬਾਰੇ ਉਹਨਾਂ ਨੂੰ ਤਵੱਜੋ ਦਿੱਤੀ ਗਈ ਹੈ। ਹਾਲਾਂਕਿ ਪਾਕਿਸਤਾਨ ਦੇ ਇਸ ਪ੍ਰਮੁੱਖ ਅਖਬਾਰ ਨੇ ਉਸ ਵੇਲੇ ਤਵੱਜੋ ਦਿੱਤੀ ਹੈ ਜਦੋਂ ਇਸ ਤੋਂ 2 ਦਿਨ ਪਹਿਲਾਂ ਹੀ ਜਿਹੜਾ ਇਸਲਾਮਾਬਾਦ ਦੇ ਵੱਲ ਮਾਰਚ ਵੱਧ ਰਿਹਾ ਸੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਹਾ ਕਰਵਾਉਣ ਦੇ ਲਈ। ਉਸ ਮਾਰਚ ਦੀ ਨਾਲ ਜੁੜੀਆਂ ਖਬਰਾਂ ਨੂੰ ਇੰਨੀ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਉਧਰ ਪਾਕਿਸਤਾਨ ਦੇ ਜੀਓ ਨਿਊਜ਼ ਨੇ 5 ਅਕਤੂਬਰ ਨੂੰ ਸੁਪਰੀਮ ਕੋਰਟ ਦੀ ਤਰਫ ਤੋਂ ਸਰਕਾਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਜਾਣ ਨੂੰ ਪ੍ਰਮੁੱਖਤਾ ਦਿੱਤੀ ਹੈ। ਜੀਓ ਨਿਊਜ਼ ਦੇ ਮੁਤਾਬਕ ਗਿਆਨੇਸ਼ ਕੁਮਾਰ ਪ੍ਰਧਾਨ ਮੰਤਰੀ ਮੋਦੀ ਦੀ ਹਿੰਦੂ ਨੈਸ਼ਨਲਿਸਟ ਪਾਰਟੀ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੇ ਨੇ। ਇਸ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਉਸ ਰਿਪੋਰਟ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਦੇ ਵਿੱਚ 2 ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ 'ਚ 14 ਵਾਰ ਗਿਆਨੇਸ਼ ਕੁਮਾਰ ਦੇ ਕਈ ਫੈਸਲਿਆਂ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਅਸਹਿਮਤੀ ਜਤਾਈ ਸੀ। ਖੈਰ, ਦੁਨੀਆ ਭਰ ਦੇ ਵਿੱਚ ਇਹਨਾਂ ਖਬਰਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ। ਅਸੀਂ ਵੀ ਅੱਗੇ ਚੱਲ ਕੇ ਆਪਣੇ ਭਾਰਤ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਇਹਨਾਂ ਖਬਰਾਂ ਦੀ ਸਾਂਝ ਪਾਵਾਂਗੇ, ਪਰ ਅਗਲੀਆਂ ਕੁਝ ਖਬਰਾਂ ਜਿਹੜੀਆਂ ਨੇ ਉਹ ਫਿਲਮੀ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਜਾਂ ਫਿਰ ਕੁਝ ਦੂਸਰੀਆਂ ਮਸ਼ਹੂਰ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ। ਪਹਿਲੀ ਖਬਰ ਜਿਹੜੀ ਉਹ ਵਿਰਾਟ ਕੋਹਲੀ ਦੇ ਨਾਲ ਜੁੜੀ। ਕ੍ਰਿਕਟਰ ਵਿਰਾਟ ਕੋਹਲੀ ਦੇ ਇੱਕ ਬੁਲਾਰੇ ਨੇ ਬੁੱਧਵਾਰ ਦੇ ਦਿਨ ਉਹਨਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਭਾਰਤੀ ਬੱਲੇਬਾਜ਼ ਦੇ ਉੱਤੇ ਇਲਜ਼ਾਮ ਸੀ ਕਿ ਉਹਨਾਂ ਨੂੰ ਅਧਿਆਤਮਕ ਗੁਰੂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਦੇ ਵਿੱਚ ਪਹਿਲੀ ਯਾਤਰਾ ਦੇ ਲਈ ਪੈਸੇ ਦਿੱਤੇ ਗਏ ਸੀ। ਖਬਰ ਏਜੰਸੀ PTI ਦੇ ਮੁਤਾਬਕ ਕੋਹਲੀ ਦੇ ਬੁਲਾਰੇ ਨੇ ਇਹਨਾਂ ਦੋਸ਼ਾਂ ਨੂੰ ਪੂਰੇ ਤਰੀਕੇ ਦੇ ਨਾਲ ਗਲਤ ਤੇ ਬਿਨਾਂ ਕਿਸੇ ਆਧਾਰ ਤੇ ਦੱਸਿਆ। ਉਹਨਾਂ ਕਿਹਾ ਹੈ ਕਿ ਕੋਹਲੀ ਤੇ ਉਹਨਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਪ੍ਰੇਮਾਨੰਦ ਮਹਾਰਾਜ ਦੇ ਭਗਤ ਨੇ, ਵਰਿੰਦਾਵਨ ਸਥਿਤ ਉਹਨਾਂ ਦੇ ਆਸ਼ਰਮ ਚੋਂ ਪਹਿਲਾਂ ਵੀ ਕਈ ਵਾਰ ਜਾ ਚੁੱਕੇ ਨੇ। ਹਾਲਾਂਕਿ ਫਲਾਹਾਰੀ ਮਹਾਰਾਜ ਨੇ ਹਾਲੀਆ ਦਿਨਾਂ ਦੇ ਵਿੱਚ ਦੋਸ਼ ਮੜਿਆ ਸੀ ਕਿ ਕੋਹਲੀ ਨੂੰ ਸਾਲ 2023 ਦੇ ਵਿੱਚ ਆਸ਼ਰਮ ਦੇ ਵਿੱਚ ਕੀਤੀ ਗਈ ਪਹਿਲੀ ਯਾਤਰਾ ਦੇ ਲਈ 5 ਕਰੋੜ ਰੁਪਏ ਆਸ਼ਰਮ ਦੀ ਤਰਫ ਤੋਂ ਦਿੱਤੇ ਗਏ ਸੀ ਤਾਂ ਕਿ ਇਸ ਦੀ ਚਰਚਾ ਹੋ ਸਕੇ। ਕੋਹਲੀ ਦੇ ਬੁਲਾਰੇ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਸਪਸ਼ਟ ਰੂਪ ਚ ਕਹਿਣਾ ਚਾਹੁੰਦੇ ਹਾਂ ਕਿ ਫਲਾਹਾਰੀ ਮਹਾਰਾਜ ਦਿਨੇਸ਼ ਸ਼ਰਮਾ ਦੀ ਤਰਫ ਤੋਂ ਵਿਰਾਟ ਕੋਹਲੀ ਦੇ ਸੰਬੰਧਾਂ 'ਚ ਜਿਹੜਾ ਵੀ ਦਾਅਵਾ ਕੀਤਾ ਗਿਆ ਝੂਠ ਹੈ, ਥਾਂ ਤੋਂ ਉਲਟ ਹੈ। ਬੁਲਾਰੇ ਨੇ ਵੀ ਕਿਹਾ ਕਿ ਕੋਹਲੀ ਆਸ਼ਰਮ ਦੇ ਵਿੱਚ ਕਈ ਯਾਤਰਾਵਾਂ ਕਰ ਚੁੱਕੇ ਨੇ ਔਰ ਮਹਾਰਾਜ ਦੇ ਪ੍ਰਤੀ ਗਹਿਰੀ ਆਸਥਾ ਤੇ ਸ਼ਰਧਾ ਦੇ ਚੱਲਦਿਆਂ ਹੀ ਉਹਨਾਂ ਨੇ ਇਹ ਯਾਤਰਾਵਾਂ ਕੀਤੀਆਂ ਸੀ। ਉੱਥੇ ਅਦਾਕਾਰ ਰਾਜਪਾਲ ਯਾਦਵ ਨੇ ਬੁੱਧਵਾਰ ਦੇ ਦਿਨ ਆਪਣੇ ਚੈੱਕ ਬਾਊਂਸ ਮਾਮਲੇ ਦੀ ਸੁਣਵਾਈ ਦੇ ਦਰਮਿਆਨ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋ ਕੇ ਖੁਦ ਆਪਣੀ ਗੱਲ ਅੱਗੇ ਰੱਖੀ। ਬਾਰ ਐਂਡ ਬੈਂਚ ਦੇ ਮੁਤਾਬਕ ਇਸ ਦਰਮਿਆਨ ਚੀਫ ਜਸਟਿਸ ਸੂਰਿਆਕਾਂਤ ਦੇ ਨਾਲ ਉਹਨਾਂ ਦੀ ਲੰਮੀ ਗੱਲਬਾਤ ਹੋਈ। ਯਾਦਵ ਨੇ ਆਪਣੀ ਫਿਲਮ ਅਤਾ ਪਤਾ ਲਾਪਤਾ ਤੋਂ ਹੋਏ ਆਰਥਿਕ ਨੁਕਸਾਨ ਤੇ ਕਰੀਬ 16 ਸਾਲ ਤੋਂ ਚੱਲ ਰਹੇ ਆ ਰਹੇ ਇਸ ਵਿਵਾਦ ਦੇ ਬਾਰੇ ਦੱਸਿਆ। ਰਾਜਪਾਲ ਯਾਦਵ ਨੇ ਕਿਹਾ ਕਿ 250 ਫਿਲਮਾਂ ਦੇ ਕੀਤੀਆਂ ਨੇ, ਪਿਛਲੇ 13 ਸਾਲਾਂ ਚ 250 ਕਰੋੜ ਰੁਪਏ ਦਾ ਨੁਕਸਾਨ ਵੀ ਕਰ ਚੁੱਕੇ ਹਾਂ। ਅਤਾ ਪਤਾ ਲਾਪਤਾ ਦੇ ਨਾਲ ਮੇਰੇ 17 ਕਰੋੜ ਡੁੱਬ ਗਏ ਸੀ। ਹਾਲਾਂਕਿ ਲਾਈਵ ਲਾ ਨਾਮ ਦੀ ਵੈਬਸਾਈਟ ਦੇ ਮੁਤਾਬਕ ਜਸਟਿਸ ਬਾਗਚੀ ਨੇ ਯਾਦਵ ਨੂੰ ਸਜ਼ਾ ਵਧਾਏ ਜਾਣ ਦੇ ਉੱਤੇ ਚੇਤਾਵਨੀ ਦਿੱਤੀ। ਯਾਦਵ ਨੇ ਚੀਫ ਜਸਟਿਸ ਦੀ ਬੈਂਚ ਦੇ ਦਰਮਿਆਨ ਗੱਲਬਾਤ ਦੇ ਵਿੱਚ ਕਿਹਾ ਕਿ ਇਸ ਦਰਮਿਆਨ ਉਹਨਾਂ ਨੂੰ ਇੱਕ ਹੋਰ ਫਿਲਮ ਬਣਾ ਕੇ ਆਪਣੀ ਜਿਹੜੀ ਸਾਖ ਹੈ ਜਿਹੜੀ ਖਰਾਬ ਹੋਈ ਹੈ ਉਹਨੂੰ ਸੁਧਾਰਨ ਦਾ ਮੌਕਾ ਮਿਲ ਸਕਦਾ ਹੈ। ਉਧਰ ਮਸ਼ਹੂਰ ਅਦਾਕਾਰ ਤੇ ਭਾਜਪਾ ਦੇ ਨੇਤਾ ਮਿਥੁਨ ਚੱਕਰਵਰਤੀ ਨੂੰ ਪੱਛਮ ਬੰਗਾਲ ਸਰਕਾਰ ਦੇ ਵਿੱਚ ਸੱਭਿਆਚਾਰਕ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਇਹ ਰੈਂਕ ਦੇ ਦਿੱਤਾ ਗਿਆ। ਬੁੱਧਵਾਰ ਦੇ ਦਿਨ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਨੋਟੀਫਿਕੇਸ਼ਨ ਮੁਤਾਬਕ ਮਿਥੁਨ ਚੱਕਰਵਰਤੀ ਨੂੰ ਸੂਚਨਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਵਿਭਾਗ ਦਾ ਤੁਰੰਤ ਪ੍ਰਭਾਵ ਦੇ ਨਾਲ ਸੱਭਿਆਚਾਰਕ ਸਲਾਹਕਾਰ ਨਿਯੁਕਤ ਕੀਤਾ ਜਾਂਦਾ ਹੈ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਹਾਲੀਆ ਦਿਨਾਂ ਚ ਐਲਾਨ ਕੀਤਾ ਸੀ ਕਿ ਮਿਥੁਨ ਚੱਕਰਵਰਤੀ ਨੂੰ ਵੈਸਟ ਬੰਗਾਲ ਸਰਕਾਰ ਦਾ ਇੱਕ ਚਿਹਰਾ ਬਣਾਇਆ ਜਾਏਗਾ। ਇਸ ਅਹੁਦੇ ਦੇ ਨਾਲ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਵੀ ਦੇ ਦਿੱਤਾ ਗਿਆ। ਉਧਰ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ATO ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੀ ਤਰਫ ਤੋਂ ਸਮਾਲ ਬਿਜ਼ਨਸ ਐਂਟਰਪ੍ਰਾਈਜ਼ ਦੇ ਨਾਲ ਗੱਲਬਾਤ ਹੋਈ ਸੀ, ਪਰ ਕੱਲ੍ਹ ਦੇ ਦਿਨ ਉਸ ਵਿਵਾਦਤ ਕ੍ਰੈਡਿਟ ਕਾਰਡ ਬੈਨ ਮਾਮਲੇ ਦੇ ਉੱਤੇ ਸਟੈਂਡ ਲੈਣ ਤੋਂ ਪਿੱਛੇ ਹਟਣ ਦੇ ਬਾਰੇ ATO ਨੇ ਇਨਕਾਰ ਕਰ ਦਿੱਤਾ। ਸਮਾਲ ਬਿਜ਼ਨਸ ਦੇ ਮਨਿਸਟਰ NALE ਨੇ ਹਾਲਾਂਕਿ ਸਰਕਾਰ ਦੀ ਤਰਫ ਤੋਂ ਜਿਹੜਾ ਇੱਕ ਸਰਕਾਰ ਦੇ ਵੱਲ ਜਿਹੜੀਆਂ ਉਂਗਲੀਆਂ ਉੱਠ ਰਹੀਆਂ ਸੀ ਉਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਬਿਜ਼ਨਸਿਸ ਨੂੰ ਗੱਲਬਾਤ ਕਰਦੇ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਮੈਂ ਵੀ ਛੋਟੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਇਤਰਾਜ਼ ਸਹੀ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਦੇ ਵਿੱਚ ATO ਨੂੰ ਉਹਨਾਂ ਦੇ ਨਾਲ ਗੱਲਬਾਤ ਅੱਗੇ ਜਾਰੀ ਰੱਖਣੀ ਚਾਹੀਦੀ ਹੈ। ਦੱਸਦੀ ਹੈ 20 ਦੇ ਕਰੀਬ ਜਿਹੜੀਆਂ ਬਿਜ਼ਨਸਿਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਸੰਸਥਾਵਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਲੰਘੀ ਕੱਲ ਬੁੱਧਵਾਰ ਦੇ ਦਿਨ ATO ਦੇ ਨਾਲ ਗੱਲਬਾਤ ਕੀਤੀ।

ਕਰ ਦਿੱਤਾ, ਉਹਨਾਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਛੋਟੇ ਵਪਾਰੀਆਂ ਦੇ ਇਤਰਾਜ਼ ਸਮਝਣਾ ਚਾਹੁੰਦੇ ਹਾਂ, ਪਰ ਸਾਡੀ ਪਾਲਿਸੀ ਦੇ ਵਿੱਚ ਕੋਈ ਰਿਵਰਸਲ ਹੋਏਗਾ ਉਹ ਫਿਲਹਾਲ ਨਹੀਂ ਹੈ, ਇਹ ਇੱਕ ਟੋਟਲ ਵੇਸਟ ਆਫ ਟਾਈਮ ਉਹਨਾਂ ਨੇ ਇਸ ਨੂੰ ਕਰਾਰ ਦਿੱਤਾ। ਖੈਰ, ਇਹ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਕੋਈ ਸਹਿਮਤੀ ਨਜ਼ਰ ਨਹੀਂ ਆ ਰਹੀ ਹੈ। ਇੱਕ ਪਾਸੇ ਤਾਂ ਐਂਡਰਿਊ ਚਾਰਲਟਨ ਇਹ ਕਹਿ ਰਹੇ ਨੇ ਕਿ ਸਰਕਾਰ ਨੂੰ ਟੈਕਸ ਆਫਿਸ ਦੇ ਇਸ ਫੈਸਲੇ ਨੂੰ ਜਿਹੜੀ ਸਪੋਰਟ ਕਰਨੀ ਹੈ ਉਹ ਬੰਦ ਕਰ ਦੇਣੀ ਚਾਹੀਦੀ ਹੈ, ਦੂਸਰੇ ਪਾਸੇ ਹਾਊਸਿੰਗ ਮਿਨਿਸਟਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹ ਇਸ ਦੇ ਵਿੱਚ ਕੁਝ ਗੰਭੀਰ ਸਮੱਸਿਆਵਾਂ, ਕੁਝ ਚਿੰਤਾਵਾਂ ਨਜ਼ਰ ਆ ਰਹੀਆਂ ਨੇ। ਸੋ ਅਲੱਗ ਅਲੱਗ ਬਿਆਨ ਜਿਹੜੇ ਨੇ ਉਹ ਸਰਕਾਰ ਦੇ ਵਿੱਚ ਹੀ ਮਿਨਿਸਟਰਸ ਦੇ ਨਜ਼ਰ ਆ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜਿਹੜੇ ਐਂਡਰਿਊ ਚਾਰਲਟਨ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਰਿਜ਼ਰਵ ਬੈਂਕ ਦਾ ਜਿਹੜਾ ਫੈਸਲਾ ਸੀ ਕਿ ਕ੍ਰੈਡਿਟ ਕਾਰਡ ਸਰਚਾਰਜ ਜਿਹੜੇ ਨੇ 1 ਅਕਤੂਬਰ ਤੋਂ ਬੰਦ ਕਰ ਦਿੱਤੇ ਜਾਣਗੇ, ਜਿਸ ਦੇ ਨਾਲ ਗ੍ਰਾਹਕਾਂ ਨੂੰ ਯਾਨੀ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਲਗਭਗ $1.5 ਬਿਲੀਅਨ ਬਚ ਸਕਣਗੇ, ਉਹ ਸਹੀ ਫੈਸਲਾ ਸੀ। ਇਸ ਫੈਸਲੇ ਦੇ ਵਿੱਚ ਕੁਝ ਵਪਾਰਕ ਅਦਾਰੇ ਹਾਲਾਂਕਿ ਜਾਂ ਤਾਂ ਉਹ ਐਬਜ਼ੋਰਬ ਕਰ ਲੈਣ, ਆਪਣੇ ਆਪ ਨੂੰ ਇਸ ਦੇ ਵਿੱਚ ਖਪਾ ਲੈਣ, ਜਾਂ ਫਿਰ ਇਹਨੂੰ ਗ੍ਰਾਹਕਾਂ ਤੱਕ ਕਿਉਂ ਲਗਾਇਆ ਜਾ ਰਿਹਾ ਇਹ ਗੱਲ ਸਮਝ ਨਹੀਂ ਆ ਰਹੀ ਹੈਗੀ। ਐਂਡਰਿਊ ਚਾਰਲਟਨ ਨੇ ਅਦਾਰੇ ABC ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਕ੍ਰੈਡਿਟ ਕਾਰਡ ਦੇ ਉੱਤੇ ਰਿਡਕਸ਼ਨ ਜਿਹੜੀ ਹੈ ਜਾਂ ਕਿਸੇ ਵੀ ਐਪ ਪਾਸ ਦੇ ਉੱਤੇ ਜਾਂ ਡੈਬਿਟ ਕਾਰਡ ਤੇ ਜਿਹੜੀ ਰਿਡਕਸ਼ਨ ਹੈ ਸਰਚਾਰਜ ਦੀ, ਉਹ ਇੱਕ ਵੱਖਰਾ ਵਿਸ਼ਾ ਹੈਗਾ। ਉਸ ਦੇ ਤਹਿਤ ਆਸਟ੍ਰੇਲੀਆ ਦੇ ਵਾਸੀਆਂ ਨੂੰ, ਆਸਟ੍ਰੇਲੀਆ ਦੇ ਲੋਕਾਂ ਨੂੰ ਫਾਇਦਾ ਹੀ ਮਿਲ ਰਿਹਾ। ਜਦਕਿ ਦੂਸਰੇ ਪਾਸੇ ਜਿਹੜੇ ਐਂਡਰਿਊ ਚਾਰਲਟਨ ਨੇ, ਕਿਉਂਕਿ ਉਹਨਾਂ ਦੇ ਕੋਲ ਡਿਜੀਟਲ ਇਕੋਨਮੀ ਦਾ ਮੰਤਰਾਲ ਅਸਿਸਟੈਂਟ ਮਿਨਿਸਟਰ ਵੀ ਨੇ, ਉਹਨਾਂ ਨੇ ATO ਦੇ ਫੈਸਲੇ ਦਾ ਸਵਾਗਤ ਕੀਤਾ ਤੇ ਉਹਨਾਂ ਦੀ ਰੱਖਿਆ ਕੀਤੀ ਤੇ ਕਿਹਾ ਕਿ ATO ਦੀ ਤਰਫ ਤੋਂ ਜਿਹੜਾ ਕ੍ਰੈਡਿਟ ਕਾਰਡ ਟੈਕਸ ਪੇਮੈਂਟ ਦੇ ਉੱਤੇ ਬੈਨ ਲਗਾਉਣ ਦਾ ਫੈਸਲਾ ਲਿਆ ਗਿਆ ਉਹ ATO ਦਾ ਆਪਣਾ ਫੈਸਲਾ ਹੋ ਸਕਦਾ ਹੈ, ਔਰ ਇਸ ਦੇ ਬਾਰੇ ਉਹ ਬਿਲਕੁਲ ਨਹੀਂ ਚਾਹਣਗੇ ਕਿ ਇਸ ਤਰੀਕੇ ਦੇ ਨਾਲ, ਕਿਉਂਕਿ ATO ਨੂੰ ਇੰਝ ਲੱਗਦਾ ਹੋਏਗਾ ਉਹਨਾਂ ਨੇ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੋਏਗਾ, ਇਸ ਦੇ ਵਿੱਚ ਸਰਕਾਰ ਨੂੰ ਕੋਈ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਕੱਲ ਦੇ ਦਿਨ ਸਮਾਲ ਬਿਜ਼ਨਸ ਮਿਨਿਸਟਰ NALE ਨੇ ਵੀ ਲਗਭਗ ਇਹੀ ਗੱਲ ਕਹੀ ਸੀ, ਪਰ ਅੱਜ ਸਵੇਰ ਵੇਲੇ ਹਾਊਸਿੰਗ ਮਿਨਿਸਟਰ ਜਿਹੜੇ ਨੇ ਕਲੇਅਰ ਓਨੀਲ, ਉਹਨਾਂ ਨੇ ਚੈਨਲ 7 ਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਹਾਂ ਇਸ ਦੇ ਵਿੱਚ ਕੁਝ ਗੰਭੀਰ ਸਮੱਸਿਆਵਾਂ ਹੈਗੀਆਂ ਜ਼ਰੂਰ ਨੇ, ਔਰ ATO ਨੂੰ ਸੋਚਣਾ ਚਾਹੀਦਾ ਹੈ ਕਿ ਕ੍ਰੈਡਿਟ ਕਾਰਡ ਦੇ ਨਾਲ ਉਹ ਪੇਮੈਂਟ ਲੈ ਸਕਦੇ ਨੇ ਜਾਂ ਇਸ ਫੈਸਲੇ ਨੂੰ ਫਿਲਹਾਲ ਅੱਗੇ ਵਧਾ ਸਕਦੇ ਨੇ, ਪਰ ਕਿਉਂਕਿ ਸਰਕਾਰ ਦੇ ਮੰਤਰੀਆਂ ਦੇ ਵਿੱਚ ਹੀ ਆਪਸੀ ਸਹਿਮਤੀ ਨਜ਼ਰ ਨਹੀਂ ਆ ਰਹੀ ਹੈਗੀ। ਖੈਰ, ATO ਸਟੈਂਡ ਲਈ ਬੈਠਾ ਜ਼ਰੂਰ ਹੈ, ATO ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੇ ਨੋਟਿਸ ਵੀ ਦਿੱਤਾ ਸੀ, ਜਦਕਿ ਛੋਟੇ ਵਪਾਰੀਆਂ ਦਾ ਕਹਿਣਾ ਹੈ ਕਿ ਸਿਰਫ 1 ਦਿਨ ਦਾ ਨੋਟਿਸ ਦਿੱਤਾ ਗਿਆ ਸੀ, 1 ਦਸੰਬਰ ਤੋਂ ਬਾਅਦ ਤੁਸੀਂ ਟੈਕਸ ਪੇਮੈਂਟਸ ਕਰਨੀਆਂ ਨੇ ਤਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਕੇ ਟੈਕਸ ਪੇਮੈਂਟਸ ਨਹੀਂ ਕਰ ਸਕੋਗੇ ਬਤੌਰ ਵਪਾਰੀ। ਇਸ ਦੇ ਬਾਰੇ ਸਿਰਫ 1 ਦਿਨ ਦਾ ਨੋਟਿਸ ਦਿੱਤਾ ਗਿਆ ਸੀ, 1 ਅਕਤੂਬਰ ਨੂੰ ਅਨਾਊਂਸਮੈਂਟ ਕੀਤੀ ਗਈ ਤੇ 30 ਸਪਤੰਬਰ ਨੂੰ ਇਹ ਨੋਟਿਸ ਅਲੱਗ ਅਲੱਗ ਵਪਾਰੀਆਂ ਨੂੰ ਇਸ ਤਰੀਕੇ ਦੇ ਨਾਲ ਭੇਜੇ ਗਏ ਸੀ। ਇਸ ਦੇ ਬਾਰੇ ਇਤਰਾਜ਼ ਕੱਲ ਦੇ ਦਿਨ ਜਤਾਏ ਜਾ ਰਹੇ ਸੀ। ਖੈਰ, ਇਸ ਦੇ ਉੱਤੇ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਿਵਾਦ ਹੋਣਗੇ। ਉੱਧਰ ਦੂਸਰੇ ਪਾਸੇ ਬੀਤੇ 1-2 ਦਿਨਾਂ ਦੇ ਵਿੱਚ ਲਿਬਰਲ ਪਾਰਟੀ ਦੀ ਇੱਕ ਰਣਨੀਤੀ ਜਿਹੜੀ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਐਂਗਸ ਟੇਲਰ ਨੇ ਇਹ ਗੱਲ ਕਹੀ ਸੀ, ਲਿਬਰਲ ਨੈਸ਼ਨਲ ਗਠਜੋੜ ਦੇ ਨੇਤਾ ਨੇ, ਕਿ ਦੇਸ਼ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਆ ਅਗਲੇ 2 ਸਾਲਾਂ ਦੇ ਲਈ 1-1 ਲੱਖ ਤੱਕ ਪ੍ਰਵਾਸੀਆਂ ਦਾ ਦਾਖਲਾ ਜਿਹੜਾ ਉਹ ਸੀਮਿਤ ਕਰ ਦਿੱਤਾ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਮਤਲਬ ਕਿ ਕਿੰਨੇ ਲੋਕ ਆਣਗੇ ਤੇ ਕਿੰਨੇ ਨਿਕਲ ਜਾਣਗੇ, ਉਸ ਤੋਂ ਬਾਅਦ ਜਿਹੜਾ ਜਮਾ ਘਟਾਓ ਤੋਂ ਬਾਅਦ ਜੋ ਗਿਣਤੀ ਬਚੇਗੀ ਉਹ 1 ਲੱਖ ਹੋਏਗੀ, ਤੇ 1,30,000 ਜਿਹੜੀ ਉਹ ਤੀਸਰੇ ਸਾਲ ਹੋਏਗੀ ਤੇ 1,60,000 ਚੌਥੇ ਸਾਲ ਹੋਏਗੀ। ਇਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਮੇਨਟੇਨ ਰੱਖੀ ਜਾਏਗੀ। ਹਾਲਾਂਕਿ ਕੱਲ ਦੇ ਦਿਨ, ਪਰਸੋਂ ਦੇ ਦਿਨ ਇਹ ਜਦੋਂ ਸਵਾਲ ਉਹਨਾਂ ਤੋਂ ਪੁੱਛੇ ਗਏ ਸੀ ਕਿ ਇਸ ਦੇ ਚੱਕਰ ਦੇ ਵਿੱਚ ਕੁਝ ਫਰੰਟ ਲਾਈਨਰ ਜਿਹੜੇ ਨੇ ਪ੍ਰਵਾਸੀ ਉਹਨਾਂ ਨੂੰ ਵੀ ਨਿਕਲਣਾ ਪੈ ਸਕਦਾ ਹੈ, ਇਸੇ ਦਾ ਜਵਾਬ ਦਿੰਦਿਆਂ ਹੋਇਆਂ ਸ਼ੈਡੋ ਹੋਮ ਅਫੇਅਰ ਮਿਨਿਸਟਰ ਨੇ ਜਿਹੜੇ ਜੋਨ ਓਡੋਨੀਅਮ, ਉਹਨਾਂ ਨੇ ਕਿਹਾ ਕਿ ਜਿਹੜੇ ਏਜਡ ਕੇਅਰ ਵਰਕਰਸ ਨੇ ਉਹ ਸਕਿਲਡ ਵਰਕਰਸ ਦੀ ਕੈਟਾਗਰੀ ਦੇ ਵਿੱਚ ਨੇ, ਸੋ ਇਸ ਗੱਲ ਦਾ ਲਿਬਰਲ ਨੈਸ਼ਨਲ ਗਠਜੋੜ ਖਾਸ ਖਿਆਲ ਰੱਖੇਗੀ ਕਿ ਏਜਡ ਕੇਅਰ ਵਰਕਰਸ ਦੇ ਉੱਤੇ ਇਹ ਗਾਜ ਬਿਲਕੁਲ ਵੀ ਡਿੱਗ ਨਾ ਸਕੇ, ਯਾਨੀ ਕਿ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਏਗਾ। ਉੱਥੇ ਇੱਕ ਹੋਰ ਫੈਸਲਾ ਜਿਹੜਾ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਕੋਲੇ ਦੀ ਖਦਾਨ ਨੂੰ ਲੈ ਕੇ ਜੁੜਿਆ ਹੋਇਆ ਅਦਾਲਤ ਦਾ ਫੈਸਲਾ। ਦੱਸ ਦਈਏ ਕਿ ਆਸਟ੍ਰੇਲੀਆ ਦੀ ਸਿਖਰਲੀ ਅਦਾਲਤ ਨੇ
ਆਪਣੇ ਇੱਕ ਵੱਖਰੇ ਕਿਸਮ ਦੇ ਫੈਸਲੇ ਦੇ ਵਿੱਚ ਸੁਣਵਾਈ ਕੀਤੀ, ਜਿੱਥੇ ਇੱਕ ਵੱਡੀ ਕੋਲੇ ਦੀ ਖਦਾਨ ਦੀ ਐਕਸਪੈਂਸ਼ਨ ਯਾਨੀ ਕਿ ਇਸ ਦੇ ਵਿਸਤਾਰ ਕਰਨ ਦਾ ਜਿਹੜਾ ਇੱਕ ਫੈਸਲਾ ਸੀ ਉਸ ਦੇ ਉੱਤੇ ਰੋਕ ਲਗਾ ਦਿੱਤੀ।

0: ਥੀ ਔਰ ਲਗਭਗ 1 ਸਾਲ ਤੋਂ ਚੱਲੀ ਆ ਰਹੀ। ਜਿਹੜੇ ਵਾਤਾਵਰਣ ਪ੍ਰੇਮੀ ਨੇ, ਸਥਾਨਕ ਵਸਨੀਕ ਨੇ, ਲੋਕਾਂ ਦੀ ਇੱਕ ਮੰਗ ਹੈ ਕਿ ਇਸ ਕੋਲੇ ਦੀ ਖਦਾਨ ਦਾ ਵਿਸਤਾਰ ਨਹੀਂ ਹੋਣਾ ਚਾਹੀਦਾ। ਉਸ ਦੇ ਉੱਤੇ ਇਹ ਮਹੱਤਵਪੂਰਨ ਫੈਸਲਾ ਹਾਈ ਕੋਰਟ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਸੁਣਾਇਆ ਗਿਆ। ਆਸਟ੍ਰੇਲੀਆ ਦੀ ਸਿਖਰਲੀ ਅਦਾਲਤ ਨੇ ਦੱਸਿਆ ਕਿ ਜਿਹੜਾ NSW ਦਾ ਖੇਤਰੀ ਇਲਾਕਾ ਹੈ, ਪਰ ਹੰਟਰ ਦਾ ਇਲਾਕਾ ਹੈ, ਉੱਥੇ ਮੁਜ਼ਲ ਬਰੂਕ ਦੇ ਵਿੱਚ ਪੈਂਦੀ ਜਿਹੜੀ ਮਾਊਂਟ ਪਲੇਜ਼ੈਂਟ ਕੋਲ ਮਾਈਨ ਹੈ, ਉਸ ਦੀ ਐਕਸਪੈਂਸ਼ਨ ਨਹੀਂ ਹੋ ਸਕਦੀ ਹੈ। ਪਹਿਲੀ ਵਾਰ ਅਦਾਲਤ ਦੀ ਤਰਫ ਤੋਂ ਇਸ ਕਿਸਮ ਦਾ ਇੱਕ ਫੈਸਲਾ ਦਿੱਤਾ ਗਿਆ। ਉਧਰ ਐਨਵਾਇਰਮੈਂਟਲ ਕੈਂਪੇਨਰਸ ਜਿਹੜੇ ਨੇ, ਯਾਨੀ ਵਾਤਾਵਰਨ ਚੁਗਿਰਦੇ ਦੀ ਸਾਂਭ ਸੰਭਾਲ ਨੂੰ ਲੈ ਕੇ ਜਿਹੜੇ ਚਿੰਤਤ ਲੋਕ ਨੇ, ਉਹਨਾਂ ਦੀ ਤਰਫ ਤੋਂ ਇੱਕ ਮੁਹਿੰਮ ਚਲਾਈ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ MACH ਐਨਰਜੀ ਦੀ ਤਰਫ ਤੋਂ ਇਹ ਅਰਜ਼ੀ ਪਾਈ ਗਈ ਸੀ ਸਰਕਾਰ ਦੇ ਵੱਲ ਕਿ ਮਾਊਂਟ ਪਲੇਜ਼ੈਂਟ ਕੋਲ ਖਦਾਨ ਜਿਹੜੀ ਹੈ NSW ਚ, ਉਹ ਅਗਲੇ 22 ਸਾਲਾਂ ਦੇ ਲਈ ਚੱਲਦੀ ਰੱਖੀ ਜਾ ਸਕੇ, ਸਾਲ 2048 ਤੱਕ, ਔਰ ਇਹਨਾਂ ਦਾ ਜਿਹੜਾ ਜਿਹੜਾ ਉਤਪਾਦਨ ਹੈ ਉਹ ਵੀ ਲਗਭਗ 22 ਮਿਲੀਅਨ ਟਨ ਹੋ ਜਾਏਗਾ। ਯਾਨੀ ਕਾਰਬਨ ਡਾਇਆਕਸਾਈਡ, ਯਾਨੀ ਕਿ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਵਧਣਗੀਆਂ। ਸਟੇਟ ਪਲੈਨਿੰਗ ਕਮਿਸ਼ਨ ਨੇ ਇਹਨਾਂ ਦਾ ਪ੍ਰਪੋਜ਼ਲ ਅਪਰੂਵ ਵੀ ਕਰ ਦਿੱਤਾ ਸੀ 2022 ਦੇ ਵਿੱਚ, ਪਰ ਹੰਟਰ ਵੈਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਨੂੰ ਅਦਾਲਤ 'ਚ ਚੁਣੌਤੀ ਦਿੱਤੀ। ਸਭ ਤੋਂ ਪਹਿਲੀ ਵਾਰ ਇਸ ਚੁਣੌਤੀ ਨੂੰ ਕਾਮਯਾਬੀ ਸਾਲ 2025 'ਚ, ਯਾਨੀ ਪਿਛਲੇ ਸਾਲ ਹਾਸਲ ਹੋਈ ਸੀ, ਜਦੋਂ NSW ਦੀ ਕੋਰਟ ਆਫ ਅਪੀਲ ਨੇ ਇਸ ਜਿਹੜਾ ਪਲੈਨਿੰਗ ਕਮਿਸ਼ਨ ਦਾ ਨਿਯਮ ਸੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਸੀ। ਤੇ ਫਿਰ ਇਸ ਤੋਂ ਬਾਅਦ ਇਸ ਨਿਯਮ ਨੂੰ ਚੁਣੌਤੀ ਦਿੰਦਿਆਂ ਹੋਇਆ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਗਿਆ ਇੱਥੋਂ ਦੇ ਲੋਕਾਂ ਦੀ ਤਰਫ ਤੋਂ। ਡੈਨਮੈਨ, ਐਬਰਡੀਨ, ਮੂਜ਼ਲ ਬਰੂਕ, ਸਕੋਨ, ਹੈਲਦੀ ਇਨਵਾਇਰਮੈਂਟ ਗਰੁੱਪ, ਡੈਮਸ਼ੈਗ ਵੀ ਇਸ ਨੂੰ ਸ਼ਾਰਟ ਦੇ ਵਿੱਚ ਕਹਿ ਲਿਆ ਜਾਂਦਾ, ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ, ਡੈਮਸ਼ੈਗ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਰਲ ਕੇ ਹਾਈ ਕੋਰਟ ਦੇ ਵਿੱਚ ਇਹ ਚੁਣੌਤੀ ਦਾਖਲ ਕੀਤੀ ਸੀ, ਜਿਸ ਦੇ ਉੱਤੇ ਹੁਣ ਉਹਨਾਂ ਨੂੰ ਸਫਲਤਾ ਹਾਸਲ ਹੋਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਤਰਫ ਤੋਂ ਇੱਕ ਵੱਡੀ ਜਿਹੜੀ ਉਹ ਐਲਾਨ ਕੀਤਾ ਗਿਆ। ਵਿਕਟੋਰੀਆ ਦੇ ਵਿਰੋਧੀ ਧਿਰ ਇਸ ਵਕਤ ਲਿਬਰਲ ਨੈਸ਼ਨਲ ਗੱਠਜੋੜ ਦੀ ਜਿਹੜੀ ਨੇਤਾ ਨੇ ਜੈਸ ਵਿਲਸਨ, ਉਹਨਾਂ ਨੇ ਅੱਜ ਦੇ ਦਿਨ ਥੋੜੀ ਦੇਰ ਦੇ ਵਿੱਚ, ਜਿਸ ਵੇਲੇ ਅਸੀਂ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹੁਣ ਤੋਂ ਥੋੜੀ ਦੇਰ ਦੇ ਵਿੱਚ ਇਹ ਐਲਾਨ ਕਰ ਦੇਣਾ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਕੈਂਸਰ ਦੀਆਂ ਬਹੁਤ ਸਾਰੀਆਂ ਅਲੱਗ ਅਲੱਗ ਵਿਧੀਆਂ ਦੇ ਲਈ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਇਲਾਜ ਕਰਵਾਉਣ ਜਾ ਰਹੇ ਜਿਹੜੇ ਲੋਕ ਨੇ ਜਾਂ ਦੂਸਰੇ ਸੂਬਿਆਂ ਦੇ ਵਿੱਚ, ਉਹਨਾਂ ਨੂੰ ਹੁਣ ਲੋੜ ਨਹੀਂ ਪਏਗੀ, ਕਿਉਂਕਿ ਕੈਂਸਰ ਟ੍ਰੀਟਮੈਂਟ ਦੀ ਇੱਕ ਬੜੀ ਹੀ ਮਹੱਤਵਪੂਰਨ ਵਿਧੀ ਜਿਹੜੀ ਹੈ ਉਸ ਨੂੰ ਲੈ ਕੇ ਵਿਕਟੋਰੀਆ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਪ੍ਰੋਟੋਨ ਬੀਮ ਥੈਰੇਪੀ, ਉਹ ਹੁਣ ਵਿਕਟੋਰੀਆ ਦੇ ਪੀਟਰ ਮੈਕਲਮ ਕੈਂਸਰ ਸੈਂਟਰ ਦੇ ਵਿੱਚ ਲਿਆਂਦੀ ਜਾਏਗੀ, ਔਰ ਇਸ ਦੇ ਲਈ ਹਾਲਾਂਕਿ ਡੈਨੀਅਲ ਐਂਡਰਿਊਜ਼ ਨੇ ਵੀ ਇਹ ਵਾਅਦਾ ਕੀਤਾ ਸੀ, ਪਰ ਉਹ ਵਾਅਦਾ ਹੀ ਰਹਿ ਗਿਆ ਸੀ, ਉਹ ਕਦੇ ਹਕੀਕਤ ਨਹੀਂ ਬਣ ਸਕਿਆ। ਜੈਸ ਵਿਲਸਨ ਨੇ ਵੀ ਹੁਣ ਵਾਅਦਾ ਕੀਤਾ, ਉਹਨਾਂ ਕਿਹਾ ਹੈ ਕਿ ਲਗਭਗ $10.5 ਮਿਲੀਅਨ ਖਰਚ ਕਰਕੇ ਇਸ ਗੋਲਡ ਸਟੈਂਡਰਡ ਜਿਹੜਾ ਰੇਡੀਏਸ਼ਨ ਟ੍ਰੀਟਮੈਂਟ ਮੰਨ ਲਿਆ ਜਾਂਦਾ ਪ੍ਰੋਟੋਨ ਬੀਮ ਥੈਰੇਪੀ, ਕਿਉਂਕਿ ਇਹ ਸਿੱਧੇ ਤੌਰ ਦੇ ਉੱਤੇ ਟਿਊਮਰਸ ਦੇ ਉੱਤੇ ਅਟੈਕ ਕਰਦਾ ਹੈ, ਉਹ ਟਿਊਮਰਸ ਜਿਹੜੇ ਸਰੀਰ ਦੇ ਵਿੱਚ ਹੈਲਦੀ ਟਿਊਮਰਸ ਨੇ, ਜਿਹੜੇ ਅਨਹੈਲਦੀ ਟਿਊਮਰਸ ਹੁੰਦੇ ਨੇ ਉਹ ਸਰੀਰ ਦੇ ਵਿੱਚ ਕੈਂਸਰ ਦਾ ਕਾਰਨ ਬਣਦੇ ਨੇ ਜਾਂ ਕੈਂਸਰ ਨੂੰ ਫੈਲਾਉਂਦੇ ਨੇ, ਉਹਨਾਂ ਦੇ ਉੱਤੇ ਇਹ ਹਮਲਾ ਕਰਦਾ। ਖਾਸ ਤੌਰ ਦੇ ਉੱਤੇ ਇਹ ਵਿਧੀ ਜਿਹੜੀ ਉਹ ਬੱਚਿਆਂ ਦੇ ਵਿੱਚ ਕੰਪਲੈਕਸ ਕੈਂਸਰ ਦੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਬੜੀ ਸਹਾਈ ਹਾਸਲ ਹੁੰਦੀ ਹੈ, ਉਹਦੇ ਵਿੱਚ ਕਾਫੀ ਮਦਦ ਕਰਦੀ ਹੈ। ਸੋ ਸਰਕਾਰ ਦੀ ਤਰਫ ਤੋਂ, ਪਿਛਲੀਆਂ ਸਰਕਾਰਾਂ ਦੀ ਤਰਫ ਤੋਂ ਵਾਅਦੇ ਤਾਂ ਬੜੇ ਕੀਤੇ ਗਏ ਹੈਗੇ ਨੇ, ਪਰ ਹੁਣ ਦੇਖਣਾ ਹੋਏਗਾ ਕਿ ਜੈਸ ਵਿਲਸਨ ਵੀ ਸਿਰਫ ਇਹ ਵਾਅਦਾ ਹੀ ਕਰਦੇ ਨੇ ਤੇ ਲੋਕ ਲਿਬਰਲ ਨੈਸ਼ਨਲ ਦੇ ਨੂੰ ਵੋਟਾਂ ਪਾਉਂਦੇ ਨੇ ਜਾਂ ਨਹੀਂ। ਵੈਸੇ ਜਦੋਂ ਗੱਲ ਦਵਾਈਆਂ ਦੀ ਤੁਰੀ ਹੈ ਤਾਂ ਅਗਲੀ ਖਬਰ ਵੀ ਦਵਾਈਆਂ ਦੇ ਨਾਲ ਹੀ ਜੁੜੀ ਹੋਈ, ਜਿੱਥੇ ਐਬੋਰਸ਼ਨ ਪਿਲਸ ਯਾਨੀ ਕਿ ਗਰਭਪਾਤ ਦੇ ਨਾਲ ਜੁੜੀਆਂ ਹੋਈਆਂ ਦਵਾਈਆਂ ਦੀ ਖਪਤ ਆਸਟ੍ਰੇਲੀਆ ਦੇ ਵਿੱਚ ਲਗਭਗ 50% ਵਧੀ ਹੈ, ਉਦੋਂ ਤੋਂ ਜਦੋਂ ਤੋਂ ਸਰਕਾਰ ਨੇ ਇਸ ਦੇ ਨਾਲ ਜੁੜੇ ਹੋਏ ਨਿਯਮਾਂ ਦੇ ਵਿੱਚ ਕੁਝ ਢਿੱਲ ਦਿੱਤੀ ਹੈ। ਇੱਕ ਸਟੱਡੀ ਜਿਹੜੀ ਉਹ ਪਬਲਿਸ਼ ਕੀਤੀ ਗਈ ਹੈ ਮੈਡੀਕਲ ਜਰਨਲ ਜਾਮਾ ਦੇ ਵਿੱਚ, ਜਾਮਾ ਨੈਟਵਰਕ ਦੀ ਤਰਫ ਤੋਂ ਅੱਜ ਦੇ ਦਿਨ ਸਵੇਰ ਵੇਲੇ ਪ੍ਰਕਾਸ਼ਿਤ ਕੀਤੀ। ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੇ ਸਾਲ 2023 ਦੇ ਵਿੱਚ ਕੁਝ ਬਦਲਾਅ ਲਿਆਂਦੇ ਸੀ ਜਿਹੜੀ ਗਰਭਪਾਤ ਦੇ ਵਿੱਚ ਯਾਨੀ ਅਬੋਰਸ਼ਨ ਦੇ ਵਿੱਚ ਗੋਲੀਆਂ ਵਰਤੀਆਂ ਜਾਂਦੀਆਂ ਨੇ MS2 ਸਟੈਪ, ਇਸ ਨੂੰ ਹੁਣ GPs ਦੀ ਤਰਫ ਤੋਂ ਪ੍ਰਿਸਕ੍ਰਾਈਬ ਕਰ ਦਿੱਤਾ ਜਾਂਦਾ ਹੈ। ਪਹਿਲਾਂ ਵੀ ਕਰ ਦਿੱਤਾ ਜਾਂਦਾ ਸੀ, ਪਰ ਪਹਿਲਾਂ ਜਦੋਂ GP ਪ੍ਰਿਸਕ੍ਰਾਈਬ ਕਰਦੇ ਸੀ ਤਾਂ ਉਹਨਾਂ ਨੂੰ ਐਡੀਸ਼ਨਲ ਟ੍ਰੇਨਿੰਗ, ਰਜਿਸਟ੍ਰੇਸ਼ਨ, ਖਾਸ ਕਿਸਮ ਦੀਆਂ ਉਹ ਹੋਣੀਆਂ ਜ਼ਰੂਰੀ ਹੋਣੀਆਂ ਚਾਹੀਦੀਆਂ ਸੀ, ਪਰ ਹੁਣ ਤਾਂ ਇਸ ਦੇ ਵਿੱਚ ਢਿੱਲ ਦੇ ਦਿੱਤੀ ਗਈ। ਹੁਣ ਤਾਂ ਫਾਰਮਾਸਿਸਟ ਤੋਂ ਲੈ ਕੇ GP ਤੱਕ ਜਿਹੜੇ ਨੇ ਉਹ ਇਸ ਨੂੰ ਅਪਰੂਵ ਕਰ ਸਕਦੇ ਨੇ, ਬਲਕਿ ਟ੍ਰੇਨਡ ਨਰਸ ਪ੍ਰੈਕਟੀਸ਼ਨਰ ਜਿਹੜੀਆਂ ਨੇ ਜਾਂ ਮਿਡਵਾਈਫਸ ਨੇ ਜਿਹੜੀਆਂ ਇੰਡੋਰਸ ਕੀਤੀਆਂ ਗਈਆਂ ਹੁੰਦੀਆਂ ਨੇ ਕਿਸੇ ਇੱਕ ਪਰਟੀਕੁਲਰ ਕੇਸ ਦੇ ਲਈ, ਕਿਸੇ ਗਰਭਵਤੀ ਮਹਿਲਾ ਦੇ ਲਈ, ਉਹ ਵੀ ਜਿਹੜੀਆਂ ਨੇ ਇਸ ਨੂੰ ਪ੍ਰਿਸਕ੍ਰਾਈਬ ਕਰ ਸਕਦੀਆਂ ਨੇ। ਇਸੇ ਤੋਂ ਬਾਅਦ ਲਾਟੋਬੇ ਯੂਨੀਵਰਸਿਟੀ ਦੀ ਤਰਫ ਤੋਂ ਕੀਤੀ ਗਈ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਸਾਲ 2025 ਦੇ ਮੱਧ ਤੋਂ ਬਾਅਦ 49% ਜਿਹੜੀਆਂ ਫਾਰਮੇਸੀਜ਼ ਨੇ 49% ਫਾਰਮੇਸੀਜ਼ ਨਹੀਂ ਪਰ ਜਿੰਨੀਆਂ ਫਾਰਮੇਸੀਜ਼ ਨੇ ਉਹਨਾਂ ਦੀ ਤਰਫ ਤੋਂ 49% ਇਸ ਦਵਾਈ ਦੀ ਸਟਾਕਿੰਗ ਜਿਹੜੀ ਹੈ ਵਧਾ ਦਿੱਤੀ ਗਈ ਹੈ। ਲਗਭਗ 2,228 ਫਾਰਮੇਸੀਜ਼ ਨੇ ਜਿਨ੍ਹਾਂ ਨੇ ਸਾਲ 2025 ਤੋਂ ਬਾਅਦ ਇਸ ਦਵਾਈ ਦੀ ਖਪਤ ਵਧਾ ਕੇ ਲਗਭਗ 4,107 ਕਰ ਦਿੱਤੀ ਹੈ, ਯਾਨੀ ਕਿ 4,100 ਤੋਂ ਵਧੇਰੇ ਗੋਲੀਆਂ ਜਿਹੜੀਆਂ ਨੇ ਉਹ ਸ਼ੈਲਫਾਂ ਤੇ ਨਹੀਂ ਕਹਿ ਸਕਦੇ ਪਰ ਇਹਨਾਂ ਫਾਰਮੇਸੀਜ਼ ਦੇ ਵਿੱਚ ਪਈਆਂ ਨੇ। ਪਹਿਲਾਂ ਕਿਤੇ ਇਹ 1,000-1,200 ਦੀ ਗਿਣਤੀ ਦੇ ਵਿੱਚ ਬੜੀਆਂ ਸੀਮਿਤ ਗਿਣਤੀ ਦੇ ਵਿੱਚ ਪਈਆਂ ਸੀ, ਸੋ ਜ਼ਾਹਰ ਜੀ ਗੱਲ ਹੈ ਕਿ ਅਬੋਰਸ਼ਨ ਪਿਲਸ ਦੀ ਖਪਤ ਜਿਹੜੀ ਉਹ ਦੇਸ਼ ਦੇ ਵਿੱਚ ਵਧੀ ਹੋਈ ਹੋ ਸਕਦੀ ਹੈ। ਉੱਥੇ ਆਖਰੀ ਖਬਰ ਰਿਹਾਇਸ਼ੀਆਂ ਦੇ ਨਾਲ ਜੁੜੀ ਹੋਈ, ਕਿਰਾਏਦਾਰਾਂ ਦੇ ਨਾਲ ਜੁੜੀ ਹੋਈ, ਜਿੱਥੇ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਉੱਥੇ ਹੀ ਰੈਂਟਲ ਮਾਰਕੀਟ ਦੇ ਕ੍ਰਾਈਸਿਸ ਦੀਆਂ ਖਬਰਾਂ ਵੀ ਬਰਾਬਰ ਹੀ ਤੁਰ ਰਹੀਆਂ ਨੇ। ਦੇਸ਼ ਦੇ ਵਿੱਚ ਇਸ ਵਕਤ ਕਿਰਾਏ ਜਿਹੜੇ ਨੇ ਉਹ ਘਰਾਂ ਦੇ ਕਿਰਾਏ ਆਪਣੇ ਸਿਖਰ ਦੇ ਉੱਤੇ ਜਾ ਚੁੱਕੇ ਨੇ, ਖਾਸ ਤੌਰ ਦੇ ਉੱਤੇ ਵੱਡੇ ਜਿਹੜੇ ਕੈਪੀਟਲ ਸਿਟੀਜ਼ ਨੇ ਉਹਨਾਂ ਦੇ ਵਿੱਚ ਤਾਂ ਇਹ ਕਿਰਾਏ ਜਿਹੜੇ ਨੇ ਉਹ $700 ਤੋਂ ਵੀ ਪਾਰ ਹੋ ਚੁੱਕੇ ਨੇ। ਔਰ ਨਵੀਂ ਜਿਹੜੀ ਸੂਚੀ ਜਾਰੀ ਕੀਤੀ ਗਈ, ਇੱਕ ਨਵੀਂ ਰਿਸਰਚ ਲਿਆਂਦੀ ਗਈ ਹੈ ਡੋਮੇਨ ਨਾਮ ਦੇ ਅਦਾਰੇ ਦੀ ਤਰਫ ਤੋਂ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਪਤੰਬਰ ਦੇ ਆਖਰੀ ਕੁਆਟਰ ਦੇ ਵਿੱਚ ਤਾਂ ਘਰਾਂ ਦੇ ਕਿਰਾਏ ਜਿਹੜੇ ਨੇ ਉਹ ਆਪਣੇ ਸਿਖਰਲੇ ਪੱਧਰ ਦੇ ਉੱਤੇ ਗਏ ਨੇ। ਸਿਡਨੀ 'ਚ 5% ਇਜ਼ਾਫਾ ਹੋਇਆ ਸਾਲਾਨਾ, ਉੱਥੇ ਹੀ ਬ੍ਰਿਸਬੇਨ ਦੇ ਵਿੱਚ 6.1% ਇਜ਼ਾਫਾ ਹੋਇਆ, ਪਰਥ ਦੇ ਵਿੱਚ 7.1% ਤੇ ਡਾਰਵਿਨ 'ਚ 14.3% ਇਜ਼ਾਫਾ ਹੋਇਆ। ਸਭ ਤੋਂ ਵੱਧ ਘਰਾਂ ਦੇ ਕਿਰਾਏ ਪਰਥ, ਸਿਡਨੀ, ਡਾਰਵਿਨ ਸ਼ਹਿਰਾਂ ਦੇ ਵਿੱਚ ਹੀ ਵਧੇ ਨੇ। ਰਿਕਾਰਡ ਕਿਰਾਏ ਜਿਹੜੇ ਇੱਥੇ ਘਰਾਂ ਦੇ ਕਿਰਾਏ ਵਧਾਏ ਗਏ ਨੇ। ਜਦੋਂ ਸਪਤੰਬਰ 2025 ਦੇ ਵਿੱਚ ਸਿਡਨੀ ਦੇ ਅੰਦਰ ਘਰਾਂ ਦਾ ਕਿਰਾਇਆ ਔਸਤਨ $750 ਸੀ, ਹੁਣ ਸਪਤੰਬਰ 2026 'ਚ $780 ਹੈ, ਪਰ ਵੱਡਾ ਫਰਕ ਦੇਖਣ ਨੂੰ ਮਿਲੇਗਾ ਡਾਰਵਿਨ ਦੇ ਵਿੱਚ, ਜਿੱਥੇ $580 ਸੀ ਸਪਤੰਬਰ 2025 'ਚ ਕਿਰਾਇਆ, ਉੱਥੇ ਇਸ ਸਾਲ ਇਹ $650 ਹੋ ਚੁੱਕਿਆ। ਪਰਥ ਦੇ ਵਿੱਚ $650 ਸੀ ਪਿਛਲੇ ਸਾਲ ਕਿਰਾਇਆ, ਇਸ ਸਾਲ ਇਹ $700 ਔਸਤਨ ਘਰਾਂ ਦਾ ਕਿਰਾਇਆ ਜਿਹੜਾ ਪਹੁੰਚ ਚੁੱਕਿਆ ਹੈ। ਮੈਲਬਰਨ ਦੇ ਵਿੱਚ $600, ਬ੍ਰਿਸਬੇਨ 'ਚ $660, ਐਡੀਲੇਡ 'ਚ $550, ਕੈਨਬਰਾ 'ਚ $580 ਤੇ ਹੋਬਾਰਟ ਦੇ ਵਿੱਚ $525 ਔਸਤਨ ਕਿਰਾਏ ਇਸ ਸਾਲ ਦੱਸੇ ਗਏ ਨੇ। ਜੇਕਰ ਆਸਟ੍ਰੇਲੀਆ ਦੇ ਸਾਰੇ ਸੂਬਾਈ ਰਾਜਧਾਨੀ ਸ਼ਹਿਰਾਂ ਦੀ ਔਸਤ ਇੱਕ ਜੋੜ ਕੇ ਦੇਖ ਲਈ ਜਾਵੇ ਤਾਂ ਆਸਟ੍ਰੇਲੀਆ 'ਚ ਇਸ ਵਕਤ $690 ਘਰਾਂ ਦੇ ਔਸਤ ਕਿਰਾਏ ਜਿਹੜੇ ਨੇ ਉਹ ਦੱਸੇ ਗਏ ਨੇ, ਯਾਨੀ ਕਿ ਪਿਛਲੇ ਇੱਕ ਸਾਲ ਦੇ ਨਾਲੋਂ 6.2% ਦਾ ਇਜ਼ਾਫਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਉੱਥੇ ਸ਼ਾਮ ਵੇਲੇ ਖਬਰਾਂ ਚ ਤੁਹਾਨੂੰ ਦੱਸਾਂਗੇ ਕਿ NSW ਦੇ ਵਿੱਚ ਅੱਜ ਤੋਂ ਇੱਕ ਨਵੀਂ ਪੁਲਿਸ ਦੀ ਫੋਰਸ ਦੀ ਸ਼ੁਰੂਆਤ ਹੋ ਰਹੀ ਹੈ, ਇੱਕ ਨਵੀਂ ਯੂਨਿਟ ਦੀ ਸ਼ੁਰੂਆਤ ਹੋ ਚੁੱਕੀ ਹੈ, ਤੇ ਵਿਕਟੋਰੀਆ ਦੇ ਵਿੱਚ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਨੇ ਹੁਣ ਜਿਹੜੇ ਖਾਸ ਤੌਰ ਦੇ ਉੱਤੇ ਵਾਇਲੈਂਟ ਕਿਸਮ ਦੇ ਮਰੀਜ਼ ਨੇ ਉਹਨਾਂ ਨੂੰ ਐਂਬੂਲੈਂਸ 'ਚ ਚੜ੍ਹਾਉਣ ਤੋਂ ਮਨਾ ਤਾਂ ਨਹੀਂ ਕਰ ਸਕਦੇ, ਪਰ ਐਂਬੂਲੈਂਸ 'ਚ ਚੜ੍ਹਾਉਣ ਵੇਲੇ ਮੁਫ਼ਤ ਨਹੀਂ ਚੜਾਇਆ ਜਾਏਗਾ, ਕਿੰਨਾ ਖਰਚਾ ਲਿਆ ਜਾਏਗਾ ਇਹ ਵੀ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
9: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
10: यार तू इतनी इनी छेती आके पक्का भी हो गया, की जुगाड़ लाया है?
11: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਅਤੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 8 ਤਰੀਕ ਆ, ਅਕਤੂਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜੰਤਰ ਮੰਤਰ ਵੱਲ ਵਧ ਰਹੇ ਇੰਡੀਆ ਬਲਾਕ ਦੇ ਆਗੂਆਂ ਨੂੰ ਜਿਹੜਾ ਹੈ ਰਾਹ 'ਚ ਰੋਕਿਆ, ਰਾਹੁਲ ਤੇ ਪ੍ਰਿਯੰਕਾ ਨੂੰ ਫਿਰ ਹਿਰਾਸਤ ਵਿੱਚ ਲਿਆ ਤੇ 2 ਘੰਟਿਆਂ ਬਾਅਦ ਛੱਡਿਆ ਤੇ ਉਹਨਾਂ ਦੇ ਖਿਲਾਫ਼ ਆਕਾਸ਼ਵਾਣੀ ਭਵਨ 'ਚ ਬਿਨਾਂ ਮਨਜ਼ੂਰੀ ਦਾਖਲ ਹੋਣ ਦੇ ਮਾਮਲੇ ਜਿਹੜਾ ਹੈਗਾ ਉਹ ਕੇਸ ਦਰਜ ਕੀਤਾ ਗਿਆ। ਉਧਰ CJP ਤੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜਾ ਹੈਗਾ ਉਹ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਫਿਰ ਇਕਜੁੱਟਤਾ ਵਿਖਾਈ ਹੈ ਤੇ ਉਹਨਾਂ ਨੇ ਕੱਲ ਇਕੱਠੇ ਹੋ ਕੇ ਕਿਹਾ ਕਿ ਉਹਨਾਂ ਦਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੇਗਾ, ਸੂਬਿਆਂ ਦੇ ਵਿੱਚ ਵੀ ਉਹ ਇਸ ਅੰਦੋਲਨ ਨੂੰ ਲੈ ਕੇ ਜਾਣਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਹੋਰਨਾਂ ਥਾਵਾਂ ਤੇ ਛਾਪਿਆਂ ਦੌਰਾਨ CBI ਨੂੰ ਜਿਹੜਾ ਕੋਈ ਖਾਸ ਸੁਰਾਗ ਨਹੀਂ ਮਿਲਿਆ। ਮੋਬਾਈਲ ਚੈਟ ਦੇ ਆਧਾਰ ਤੇ ਜਿਹੜਾ ਹੈ ਦਿੱਲੀ 'ਚ ਇੱਕ ਕੇਸ ਦਰਜ ਕੀਤਾ ਗਿਆ ਜਿਹਦੇ 'ਚ 250 ਸਫ਼ਿਆਂ ਤੋਂ ਵੱਧ ਦੀ FIR ਹੈ ਜਿਹੜੀ ਉਹ ਲਾਂਚ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ CBI ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਕਿ ਉਹਨਾਂ ਦੇ ਨੂੰ ਕੁਛ ਨਹੀਂ ਮਿਲਿਆ। ਤੇ ਉਧਰ ਹਾਈ ਕੋਰਟ ਨੇ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਕਿ ਮਾਡਾ ਤੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਇਹ ਕਾਰਵਾਈ ਕੀਤੀ ਗਈ ਹੈ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਤੇ 2 ਹੋਰ ਮਿਊਂਸਪਲ ਕੌਂਸਲਾਂ ਦੇ 50 ਵਾਰਡਾਂ ਦੀ ਜਿਹੜੀ ਚੋਣ ਆ ਉਹ ਰੱਦ ਕਰ ਦਿੱਤੀ ਹੈ ਤੇ 6 ਹਫ਼ਤਿਆਂ 'ਚ ਮੁੜ ਚੋਣਾਂ ਕਰਾਉਣ ਲਈ ਆਖਿਆ। ਇਹ ਇੱਕ ਤਰੀਕੇ ਦਾ ਜਿਹੜਾ ਹੈਗਾ ਰਾਜ ਸਰਕਾਰ ਲਈ ਜਿਹੜਾ ਉਹ ਇੱਕ ਵੱਡਾ ਝਟਕਾ ਸਮਝਿਆ ਜਾ ਰਿਹਾ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖ਼ਬਰ ਤੇ ਲਗਾਤਾਰ ਜਿਹਦੇ ਉੱਤੇ ਚਰਚਾ ਚੱਲ ਰਹੀ ਆ, ਮੰਗ ਚੱਲ ਰਹੀ ਆ ਵੀ ਗਿਆਨੇਸ਼ਵਰ ਨੂੰ ਹਟਾਇਆ ਜਾਵੇ, ਤੇ ਇਸ ਵਿਸ਼ੇ ਦੇ ਉੱਤੇ ਲਗਾਤਾਰ ਹਰ ਰੋਜ਼ ਰੌਲਾ ਰੱਪਾ ਪੈ ਰਿਹਾ। ਕੱਲ੍ਹ ਵੀ ਜਿੱਦਾਂ ਤੁਸੀਂ ਦੱਸਿਆ ਗ੍ਰਿਫਤਾਰੀਆਂ ਹੋਈਆਂ, ਫਿਰ ਛੱਡ ਦਿੱਤਾ ਗਿਆ। ਹੌਲੀ ਹੌਲੀ ਇਹ ਸਿਲਸਿਲਾ ਵੱਧ ਰਿਹਾ ਵਾ ਅਖਬਾਰਾਂ ਦੀਆਂ ਆਪਾਂ ਕਹਿ ਲਈਏ ਕਿ ਮੁੱਖ ਸੁਰਖੀਆਂ ਇਹੋ ਹੀ ਨੇ ਅੱਜ ਦੀ ਡੇਟ ਦੇ ਵਿੱਚ। ਇੱਕ ਚੀਜ਼ ਜਿਹੜੀ ਨਾਲ ਚਰਚਾ ਦੇ ਵਿੱਚ ਹੋ ਰਿਹਾ ਕਿ ਜੇਕਰ ਹਟਾ ਵੀ ਦਿੱਤਾ ਜਾਂਦਾ ਤਾਂ ਕੀ ਸਿਸਟਮ ਉਹਦੇ ਨਾਲ ਠੀਕ ਹੋ ਜਾਊਗਾ, ਸੋ ਜਿਹੜੇ ਹੋਰ ਆਉਣੇ ਨੇ ਗਾਂਹ ਉਹ ਕੀ ਉਹ ਠੀਕ ਹੋਣਗੇ, ਜਿਹੜੇ ਔਲਰੇਡੀ ਫੇਰਬਦਲ ਕਰ ਦਿੱਤੇ ਗਏ, ਜਿਹੜੀਆਂ ਔਲਰੇਡੀ ਆਪਾਂ ਨਿਯੁਕਤੀਆਂ ਦੇ ਕਾਨੂੰਨ ਚੇਂਜ ਕਰ ਲਏ, ਉਹ ਕਿਹੜੇ ਤਰੀਕੇ ਦੇ ਨਾਲ ਠੀਕ ਹੋਣਗੇ। ਹਾਲਾਂਕਿ ਜਿੱਦਾਂ ਤੁਸੀਂ ਦੱਸਿਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਹਦੇ ਉੱਤੇ ਵੀ ਧਿਆਨ ਧਰਨਗੇ, ਪਰ ਕੀ ਸਿਰਫ ਪਾਰਟੀਆਂ ਦਾ ਇੰਨਾ ਕੀ ਆ ਕਿ ਇਹ ਹਟਾਉਣਾ ਵਾ ਅਤੇ ਉਹ ਇੱਕ ਸਾਈਕੋਲੋਜੀਕਲ ਗੇਮ ਜਿੱਤਣੀ ਆ, ਜਾਂ ਫਿਰ ਸਿਸਟਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕੀਤਾ ਜਾਊਗਾ?
1: ਨਹੀਂ ਦੇਖੋ, ਫਿਲਹਾਲ ਤਾਂ ਜਿਹੜਾ ਇਮੀਡੀਏਟ ਜਿਹੜੀ ਪਾਰਟੀਆਂ ਕੋਲ ਗੱਲ ਆ ਉਹ ਤਾਂ ਇਹੀ ਹੈ ਕਿ ਇੱਕ ਵਾਰੀ ਜਿਹੜਾ ਹੈ ਗਿਆਨੇਸ਼ ਜਿਹੜਾ ਹੈ ਕੁਮਾਰ ਨੂੰ ਉਹਦੇ ਤੋਂ ਜਾਂ ਅਸਤੀਫਾ ਦੇਵੇ ਜਾਂ ਹਟਾਇਆ ਜਾਵੇ, ਨਹੀਂ ਫਿਰ ਉਹਦੇ ਖਿਲਾਫ ਇੰਪੀਚਮੈਂਟ ਮੋਸ਼ਨ ਜਿਹੜਾ ਹੈ ਉਹ ਲਿਆਂਦਾ ਜਾਏਗਾ। ਤੇ ਵੈਸੇ ਤਾਂ ਜਦੋਂ ਇੰਨਾ ਰੌਲਾ ਰੱਪਾ ਪੈ ਜੇ ਜਿਹੜਾ ਹੈ ਰਣਜੋਤ ਜੀ, ਅਖਲਾਕੀ ਤੌਰ ਤੇ ਮੁੱਖ ਚੋਣ ਕਮਿਸ਼ਨਰ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਕਿਉਂਕਿ ਉਹਨੂੰ ਇੱਕ ਆਪਣੇ ਇੱਕ ਇਹ ਕਹਿ ਲਓ ਕਿ ਆਪਣੇ ਇੱਕ ਡਿਵਾਈਸ ਦੇ ਤੌਰ ਤੇ ਜਿਹੜਾ ਹੈਗਾ ਫਿੱਟ ਕੀਤਾ ਹੋਇਆ BJP ਨੇ ਜਾਂ ਸੈਂਟਰ ਗੌਰਮੈਂਟ ਨੇ ਕਹਿ ਲਓ ਕਿ ਉਹ ਇਸ ਤਰ੍ਹਾਂ ਫਿਰ ਛੇਤੀ ਕੀਤਿਆਂ ਆਪਣੇ ਅਹੁਦੇ ਤੋਂ ਇਸ ਕਰਕੇ ਪਿੱਛੇ ਹਟਣ ਵਾਲਾ ਜਿਹੜਾ ਹੈਗਾ ਉਹ ਨਹੀਂ ਹੈ। ਤੇ ਹੁਣ ਜਿਹੜੀ ਨਾਲ ਤੁਸੀਂ ਗੱਲ ਦੂਸਰੀ ਕੀਤੀ ਹੈ ਕਿ ਇਹ ਇੱਕ ਕੰਸਟੀਟਿਊਸ਼ਨਲ ਬਾਡੀ ਹੈ, ਵਿਧਾਨਕ ਜਿਹੜੀ ਹੈ ਸੰਸਥਾ ਹੈ ਜਿਹੜਾ ਹੈਗਾ ਚੋਣ ਕਮਿਸ਼ਨ। ਹੁਣ ਚੋਣ ਕਮਿਸ਼ਨ ਦੇ ਵਿੱਚ ਜਦੋਂ ਜੇ ਚੋਣ ਕਮਿਸ਼ਨ ਹੀ ਏਦਾਂ ਜਿਹੜੀ ਹੈ ਸਰਕਾਰ ਦੇ ਨਾਲ ਰਲ ਕੇ ਤੇ ਉਹਦੇ ਹਿਸਾਬ ਦੇ ਨਾਲ ਅੱਗੇ ਸਿਸਟਮ ਚਲਾਊਗਾ ਕਿ ਇਹੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਰਹੇ, ਤੇ ਫਿਰ ਕੁਦਰਤੀ ਤੌਰ ਤੇ ਹੈ ਕਿ ਉਹਦਾ ਜਿਹੜਾ ਹੈਗਾ ਉਹਦੇ ਖਿਲਾਫ਼ ਜਿਹੜਾ ਰੋਹ ਜਾਗਣਾ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਇਹ ਗੱਲ ਆਉਣੀ। ਤੇ ਨਾਲ ਤੁਸੀਂ ਇੱਕ ਗੱਲ ਇਹ ਵੀ ਕਹੀ ਹੈ ਕਿ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਇੰਨਾ ਕੀ ਜਿਹੜਾ ਕੰਮ ਹੈ ਕਿ ਇਹਦਾ ਜਿਹੜਾ ਹੈਗਾ ਗਿਆਨੇਸ਼ ਨੂੰ ਜਿਹੜਾ ਹੈਗਾ ਹਟਾਇਆ ਜਾਵੇ ਤੇ ਉਹਦੀ ਥਾਂ ਤੇ ਜੇ ਨਵਾਂ ਬੰਦਾ ਆਊਗਾ ਤੇ ਕੀ ਉਹ ਕੀ ਜਿਹੜਾ ਹੈ ਉਹਨਾਂ ਦੀ ਜਿਹੜਾ ਹੈਗਾ ਕਠਪੁਤਲੀ ਨਹੀਂ ਹੋਏਗਾ ਸੈਂਟਰ ਗੌਰਮੈਂਟ ਦੀ, ਤੇ ਇਹ ਵੀ ਇੱਕ ਜਿਹੜਾ ਹੈਗਾ ਵੱਡਾ ਸਵਾਲ ਹੈ। ਦੂਜਾ ਸਵਾਲ ਇਹ ਇਸ ਨਾਲ ਵੀ ਜੁੜਦਾ ਹੈ ਕਿ ਪਿੱਛੇ ਜਦੋਂ ਇਹਨਾਂ ਨੇ ਸੋਧ ਕੀਤੀ ਤਰਮੀਮ ਕੀਤੀ ਕਿ ਜਿਹੜਾ ਹੈਗਾ ਚੋਣ ਕਮਿਸ਼ਨਰਾਂ ਦੀ ਜਿਹੜਾ ਪੈਨਲ ਜਿਹੜਾ ਹੈਗਾ ਉਹਦੇ ਵਿੱਚ ਕਿਹੜੇ ਬੰਦੇ ਹੋਣ, ਉੱਥੇ ਵੀ ਜਿਹੜੀ ਗੜਬੜ ਹੈ ਜਿਹਦੇ ਤੇ ਲਗਾਤਾਰ ਵਿਰੋਧੀ ਧਿਰ ਇਹਦੇ ਤੇ ਵੀ ਉਂਗਲ ਉਠਾ ਰਹੀ ਹੈ ਕਿ ਆਪਣੀ ਮਰਜ਼ੀ ਦੇ ਨਾਲ ਠੀਕ ਹੈ ਉਹਦੇ ਚ ਵਿਰੋਧੀ ਧਿਰ ਦੇ ਨੇਤਾ ਨੂੰ ਪਾ ਲਿਆ, ਪਰ ਨਾਲ ਜਿਹੜਾ ਹੈਗਾ ਹਾਊਸ ਆਫ ਦਾ ਲੀਡਰ ਆਫ ਦਾ ਹਾਊਸ ਜਿਹੜਾ ਹੈਗਾ ਉਹਨੂੰ ਪਾ ਲਿਆ, ਤੇ ਨਾਲ ਹੀ ਇੱਕ ਬੰਦਾ ਸਰਕਾਰ ਦਾ ਹੋਰ ਪਾ ਲਿਆ, ਤੇ ਇਹਦਾ ਮਤਲਬ ਉਹ ਗੱਲ ਕਲੀਅਰ ਹੈ ਕਿ ਜਿੱਧਰ ਦੋ ਜਣੇ ਹੋਣਗੇ ਮੰਨੀ ਉਹਨਾਂ ਦੀ ਜਾਏਗੀ। ਜੇ ਵਿਰੋਧੀ ਧਿਰ ਦਾ ਨੇਤਾ ਉਹਦੇ ਤੇ ਡਾਈਸੈਂਟ ਨੋਟ ਵੀ ਦੇਗਾ ਜਾਂ ਉਹਦੇ ਤੇ ਅਸਹਿਮਤੀ ਵੀ ਪ੍ਰਗਟ ਕਰੂਗਾ ਤਾਂ ਵੀ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਪਹਿਲਾਂ ਜਿਹੜਾ ਇੱਕ ਸਿਸਟਮ ਸੀ ਇਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੁੰਦੇ ਸੀ ਉਹ ਇਹਦੇ ਚ ਮੈਂਬਰ ਸੀ ਇਸ ਪੈਨਲ ਚ, ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸੀਨੀਅਰ ਜੱਜ ਉਹ ਇਹਦੇ ਚ ਪੈਨਲ ਦੇ ਵਿੱਚ ਮੈਂਬਰ ਸੀ, ਉਹਨੂੰ ਹਟਾ ਦਿੱਤਾ ਗਿਆ। ਹੁਣ ਸੁਪਰੀਮ ਕੋਰਟ ਨੇ ਖੈਰ ਕਿਹਾ ਕਿ ਕਿਉਂਕਿ ਇਹਦੇ ਤੇ ਵੀ ਪਟੀਸ਼ਨ ਬੜੀ ਪੈਂਡਿੰਗ ਪਈ ਹੈ ਕਿ ਉਹ ਇਸ ਤੇ ਵੀ ਜਿਹੜਾ ਹੈ ਗੱਲ ਤੇ ਵਿਚਾਰ ਕਰਨਗੇ। ਗਲਤ ਅਸਲ ਇਹ ਹੈ ਵੀ ਜਦੋਂ ਬਦਨੀਤੀ ਸ਼ੁਰੂ ਹੋ ਜੇ ਕਿਸੇ ਵੀ ਗੱਲ ਤੇ ਫਿਰ ਉਹਨੂੰ ਜਿਹੜਾ ਹੈਗਾ ਛੇਤੀ ਕੀਤਿਆਂ ਠੀਕ ਕਰਨਾ ਜਾਂ ਸੈੱਟ ਕਰਨਾ ਬਹੁਤ ਔਖਾ ਹੋ ਜਾਂਦਾ। ਇੱਕ ਤਾਂ ਇਹ ਹੈ ਕਿ ਹੁਣ ਪਿਛਲੇ ਜਿਹੜਾ ਹੈਗਾ 12-13 ਸਾਲ ਤੋਂ ਲਗਾਤਾਰ ਕੇਂਦਰ ਦੇ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਚੱਲੀ ਆ ਰਹੀ ਹੈ ਸੱਤਾ ਚ, ਬਹੁਤ ਸਾਰੇ ਬਹੁ ਗਿਣਤੀ ਸੂਬਿਆਂ ਦੇ ਵਿੱਚ ਵੀ ਸੱਤਾ ਚ ਹੈ, ਤੇ ਜਦੋਂ ਲਗਾਤਾਰ ਸੱਤਾ ਚ ਰਹਿੰਦੇ ਨੇ ਲੀਡਰ ਜਾਂ ਆਗੂ ਤੇ ਥੋੜਾ ਜਿਹਾ ਫਿਰ ਉਹਨਾਂ ਨੂੰ ਇਹ ਵੀ ਹੋ ਜਾਂਦਾ ਕਿ ਉਹ ਹੁਣ ਸੱਤਾ ਚ ਉਹੀ ਰਹਿਣ ਹੋਰ ਕੋਈ ਨਾ ਆਉਣ, ਤੇ ਫਿਰ ਅੰਦਰੋਂ ਅੰਦਰ ਹੀ ਜਿਹੜਾ ਹੈਗਾ ਆਪਣੇ ਸਿਸਟਮ ਨੂੰ ਵੀ ਆਪਣੇ ਹਿਸਾਬ ਨਾਲ ਉਹ ਆਪਣੀ ਸੂਟੇਬਿਲਟੀ ਦੇ ਨਾਲ ਜਿਹੜਾ ਹੈਗਾ ਉਹ ਸੈੱਟ ਕਰ ਲੈਂਦੇ ਆ, ਠੀਕ ਕਰ ਲੈਂਦੇ ਆ, ਜਿਹਦੇ ਚ ਕਾਫੀ ਜਿਹੜਾ ਕੁਛ ਹੋਇਆ ਜਿਹੜੀਆਂ ਤਰੱਕੀਆਂ ਕਰਨੀਆਂ ਬੰਦਿਆਂ ਦੀਆਂ ਅਪੁਆਇੰਟਮੈਂਟਾਂ ਕਰਨੀਆਂ ਉਪਰੋਂ ਜਿਹੜਾ PMO ਦੇ ਐਡਵਾਈਜ਼ਰਾਂ ਤੋਂ ਲੈ ਕੇ ਨੀਚੇ ਤੱਕ ਜਾਂ ਜਿਹੜੀਆਂ ਨਿਯੁਕਤੀਆਂ ਜਿਵੇਂ ED ਦੇ ਡਾਇਰੈਕਟਰ ਕਿਹਨੂੰ ਲਾਇਆ ਜਾਵੇ, CBI ਦਾ ਜਿਹੜਾ ਹੈਗਾ ਮੁਖੀ ਕਿਹਨੂੰ ਲਾਇਆ ਜਾਵੇ, ਇਹ ਜਿਹੜਾ ਹੈਗਾ ਇਹ ਇੱਕ ਸਿਸਟਮ ਦੇ ਵਿੱਚ ਫਿਰ ਇਸ ਤਰੀਕੇ ਦਾ ਹੋ ਜਾਂਦਾ। ਉਹ ਹੌਲੀ ਹੌਲੀ ਉਹ ਡੈਮੋਕ੍ਰੇਸੀ ਨਾ ਰਹਿ ਕੇ ਇੱਕ ਡਿਕਟੇਟਰਸ਼ਿਪ ਵਾਲੀ ਜਿਹੜੀ ਗੱਲ ਬਣ ਜਾਂਦੀ ਹੈ ਕਿ ਕਿਸੇ ਦੀ ਸੁਣੀ ਨਹੀਂ ਜਾਣੀ। ਹੁਣ ਦੇਖੋ ਜੰਤਰ ਮੰਤਰ ਜਿਹੜਾ ਹੈ ਉਹ ਇੱਕ ਰੋਸ ਪ੍ਰਗਟ ਕਰਨ ਵਾਸਤੇ ਇੱਕ ਥਾਂ ਜਿਹੜੀ ਹੈ ਉਹ ਨਿਯੁਕਤ ਕੀਤੀ ਹੋਈ ਹੈ, ਇੱਕ ਨਿਸ਼ਚਿਤ ਕੀਤੀ ਹੋਈ ਹੈ ਕਿ ਜੇ ਪਾਰਲੀਮੈਂਟ ਦੇ ਵੱਲ ਵੀ ਕਿਸੇ ਨੇ ਮਾਰਚ ਲੈ ਕੇ ਜਾਣਾ ਤਾਂ ਵੱਧ ਤੋਂ ਵੱਧ ਤੁਸੀਂ ਜੰਤਰ ਮੰਤਰ ਤੱਕ ਆ ਸਕਦੇ ਹੋ, ਇੱਥੇ ਤੁਸੀਂ ਧਰਨਾ ਦੇ ਸਕਦੇ ਹੋ, ਆਪਣਾ ਮੈਮੋਰੈਂਡਮ ਦੇ ਸਕਦੇ ਹੋ, ਰੋਸ ਜ਼ਾਹਰ ਕਰ ਸਕਦੇ ਹੋ। ਜੇ ਹੁਣ ਵਿਰੋਧੀ ਧਿਰ ਹੈ ਜਿਹਦੇ ਚ ਵਿਰੋਧੀ ਧਿਰ ਦਾ ਆਗੂ ਵੀ ਹੈ ਜਿਹੜਾ ਕੈਬਨਿਟ ਦੇ ਬਰਾਬਰ ਜਿਹਦਾ ਇੱਕ ਰੁਤਬਾ ਹੁੰਦਾ ਹੈ, ਤੇ ਜਿਹੜਾ ਉਹਨੂੰ ਵੀ ਜੇ ਰਾਹ ਚ ਰੋਕਿਆ ਜਾਂਦਾ ਹੈ ਕਿ ਨਹੀਂ ਤੁਸੀਂ ਜੰਤਰ ਮੰਤਰ ਤੇ ਨਹੀਂ ਜਾ ਸਕਦੇ, ਫਿਰ ਹੁਣ ਇਹਦੇ ਅਰਥ ਕੀ ਕੱਢੇ ਜਾ ਸਕਦੇ ਕਿ ਡੈਮੋਕ੍ਰੇਸੀ ਸਾਡੀ ਕਿੰਨੀ ਕੁ ਜਿਹੜੀ ਹੈਗੀ ਆ ਉਹ ਠੀਕ ਦਿਸ਼ਾ ਚ ਹੈ ਜਾਂ ਉਹ ਸਿਹਤਮੰਦ ਹੈ, ਤੇ ਜਾਂ ਬਿਲਕੁਲ ਜਿਹਨੂੰ ਆਪਾਂ ਰੀਅਲ ਇੱਕ ਕਹਿੰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸਿਸਟਮ ਹੈ ਜਾਂ ਉਹ ਹੈ। ਜਦੋਂ ਤੁਸੀਂ ਜੇ ਧੱਕੇ ਨਾਲ ਜਿਹੜਾ ਹੈ ਕਿਸੇ ਨੂੰ ਏਦਾਂ ਕਰਨਾ ਰੋਕਣਾ ਕਿ ਤੁਸੀਂ ਰੋਸ ਵੀ ਨੀ ਪ੍ਰਗਟ ਕਰ ਸਕਦੇ, ਤੁਸੀਂ ਨਾਰਾ ਵੀ ਨੀ ਮਾਰ ਸਕਦੇ, ਸੋ ਉੱਥੋਂ ਇਹ ਗੱਲ ਜਿਹੜੀ ਹੈ ਉਹ ਜ਼ਾਹਿਰ ਹੁੰਦੀ ਹੈ। ਤੇ ਹੁਣ ਮਸਲਾ ਤਾਂ ਇਹ ਹੈ ਕਿ ਜਦੋਂ ਲਗਾਤਾਰ ਸੱਤਾ ਦੇ ਵਿੱਚ ਕੋਈ ਪਾਰਟੀ ਜਾਂ ਕੋਈ ਏਦਾਂ ਦੀ ਰਹਿ ਜਾਂਦੀ ਹੈ ਤੇ ਉਹ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਇਮਾਨਦਾਰ ਹੈ ਆਪਣੇ ਜਿਹੜਾ ਹੈਗਾ ਸਿਸਟਮ ਨੂੰ ਚਲਾਉਣ ਪ੍ਰਤੀ। ਤੇ ਇੱਥੇ ਬਾਕੀ ਗੱਲਾਂ ਜਿਹੜੇ ਭ੍ਰਿਸ਼ਟਾਚਾਰ ਹੈ, ਜਮਾਖੋਰੀ ਹੈ, ਹੋਰ ਹੈ ਕਿਸੇ ਦੇ, ਚਲੋ ਪੋਲੀਟੀਕਲ ਪਾਰਟੀਆਂ ਤਾਂ ਹੋਰ ਤਰ੍ਹਾਂ ਦੀ ਜਿਹੜੇ ਹੈ ਨੈਰੇਟਿਵ ਉਹ ਵੀ ਨਾਲ ਨਾਲ ਸਿਰਜਦੀਆਂ ਨੇ ਨਾ ਕਿ ਇਹ ਵੱਡੇ ਘਰਾਣਿਆਂ ਦੇ ਹੱਕ ਚ ਹੈ ਜਾਂ ਹੋਰ ਹੈ, ਤੇ ਪਰ ਮੈਂ ਸਮਝਦਾ ਕਿ ਜੇ ਉਹ ਇੱਕ ਆਪਣੇ ਇਸ ਸਿਸਟਮ ਨੂੰ ਠੀਕ ਰੱਖਣ ਚ ਇਮਾਨਦਾਰ ਹੈ ਤਾਂ ਫਿਰ ਉਹ ਇੱਦਾਂ ਦੀਆਂ ਐਕਟੀਵਿਟੀ ਜਿਹੜਾ ਹੈ ਉਹ ਨਹੀਂ ਕਰਦੀ। ਕਾਂਗਰਸ ਲੰਬਾ ਸਮਾਂ ਜਿਹੜੀ ਆ ਉਹ ਸੱਤਾ ਚ ਰਹੀ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਤੇ ਰਾਜੀਵ ਗਾਂਧੀ ਤੱਕ ਤਾਂ ਜਿਹੜਾ ਹੈ ਉਹ ਲੰਬਾ ਸਮਾਂ ਉਹਨਾਂ ਦਾ ਜਿਹੜਾ ਰਜੀਮ ਰਿਹਾ, ਉਸ ਤੋਂ ਬਾਅਦ ਵੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਚ ਵੀ 10 ਸਾਲ ਫਿਰ ਲਗਾਤਾਰ ਫਿਰ ਸੱਤਾ ਚ ਰਹੀ, ਪਹਿਲਾਂ ਨਰਸਿਮਹਾ ਰਾਓ ਦੀ ਅਗਵਾਈ ਚ ਰਹੀ, ਤੇ ਉਹਦੇ ਤੇ ਅਕਸਰ ਇਹ ਦੋਸ਼ ਲੱਗਦੇ ਸੀ ਕਿ ਇਸ ਤਰ੍ਹਾਂ ਇਹਨੇ ਆਪਣੇ ਹਿਸਾਬ ਨਾਲ ਬਾਅਦ ਚ ਇਹਨਾਂ ਨੇ ਕਾਫੀ ਕੇਸ ਕੱਢਣ ਦੀ ਵੀ ਜਿਹੜੀ ਹੈ ਕੋਸ਼ਿਸ਼ ਕੀਤੀ, ਜਿਵੇਂ ਸਟੇਟਸਮੈਨ ਵਾਲਾ ਇਸ਼ੂ ਹੈ ਤੇ ਜਾਂ ਕੁਛ ਹੋਰ ਜਿਹੜੇ ਹੈਗੇ ਨੇ ਉਹ ਇਸ਼ੂ ਨੇ, ਪਰ ਇਸ ਲੈਵਲ ਦੀ ਬੇਈਮਾਨੀ ਉਹਨਾਂ ਨੇ ਵੀ ਨਹੀਂ ਸੀ ਕੀਤੀ ਕਿ ਤੁਸੀਂ ਜਿਹੜੇ ਹੈਗੇ ਅਦਾਰਿਆਂ ਨੂੰ ਜਾਂ ਕੰਸਟੀਟਿਊਸ਼ਨਲ ਜਿਹੜੀਆਂ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਬਦਲ ਦਿਓ ਕਿ ਹਮੇਸ਼ਾ ਜਿਹੜਾ ਹੈ ਤੁਹਾਡੇ ਹੀ ਜਿਹੜਾ ਹੱਕ ਦੇ ਵਿੱਚ ਸਾਰੀ ਗੱਲ ਰਹੇ ਜਾਂ ਤੁਹਾਡੇ ਹੀ ਹੱਕ ਚ ਭੁਗਤੇ। ਹੁਣ ਇਹ ਚ ਜਿਹੜਾ ਸਭ ਤੋਂ ਵੱਡੀ ਜਿਹੜੀ ਇਹਦੀ ਮੁੱਖ ਚੋਣ ਕਮਿਸ਼ਨਰ ਦੀ ਜਿਹੜੀ ਇਹ ਸਭ ਤੋਂ ਇਹ ਹੈ ਕਿ SIR ਦੇ ਉੱਪਰ ਜਿਹੜਾ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਕਿ ਧੱਕੇ ਨਾਲ ਦੇਖੋ ਸੁਪਰੀਮ ਕੋਰਟ ਵੀ ਨਾ ਰਲ ਗਈ, ਕਿਸੇ ਦੀ ਸੁਣਵਾਈ ਨਹੀਂ, ਲੋਕਾਂ ਨੇ ਵੋਟਾਂ ਹੀ ਕੱਟ ਤੀਆਂ ਸਿਰਫ ਇਸ ਕਰਕੇ ਕਿ ਅਸੀਂ ਸੱਤਾ ਚ ਬਣੇ ਰਹੀਏ, ਤੇ ਉਹਦੇ ਤੇ ਨਾਰਾ ਇਹ ਦਿੱਤਾ ਗਿਆ ਕਿ ਦੇਖੋ ਬਾਹਰੋਂ ਘੁਸਪੈਠੀਏ ਆਏ ਨੇ ਇਸ ਕਰਕੇ ਇਹ ਜ਼ਰੂਰੀ ਹੈ ਕਰਨਾ, ਤੇ ਉਹ ਘੁਸਪੈਠੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਘੱਟ ਗਿਣਤੀ ਭਾਈਚਾਰਿਆਂ ਦੀਆਂ ਜ਼ਿਆਦਾ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ, ਕਿਤੇ ਉਹਨਾਂ ਦੀ ਸੁਣਵਾਈ ਨਹੀਂ। ਸੁਪਰੀਮ ਕੋਰਟ ਤੱਕ ਲੋਕ ਗਏ, ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਚਲੋ ਕੋਈ ਨੀ 5 ਸਾਲ ਬਾਅਦ ਦੁਬਾਰਾ ਤੁਸੀਂ ਵੋਟਾਂ ਬਣਵਾ ਲਓ, 5 ਸਾਲ ਬਾਅਦ ਫਿਰ ਪਾ ਦਿਓ। ਇਹਦਾ ਮਤਲਬ ਕਿ ਇਹਦੇ ਚ ਸਿੱਧੀ ਸਿੱਧੀ ਬੇਈਮਾਨੀ ਹੈ ਕਿ ਜਿਹੜੇ ਇੰਨੇ ਲੋਕ ਇਸ ਸਾਰੇ ਇਸ ਐਕਸਰਸਾਈਜ਼ ਤੋਂ ਹੀ ਬਾਹਰ ਹੋ ਗਏ, ਇਸ ਫਰੈਂਚਾਈਜ਼ ਤੋਂ ਹੀ ਬਾਹਰ ਹੋ ਗਏ ਕਿ ਉਹ ਜਿਹੜਾ ਆਪਣੇ ਵੋਟ ਦਾ ਹੱਕ ਹੀ ਨਹੀਂ ਇਸਤੇਮਾਲ ਕਰ ਸਕਦੇ, ਫਿਰ ਕਾਹਦੀ ਡੈਮੋਕਰੇਸੀ ਹੈ। ਹੁਣ ਦਿੱਲੀ ਵਰਗੀ ਜਿਹੜੀ ਹੈਗੀ ਆ ਉਹ ਸਟੇਟ ਦੇ ਵਿੱਚ 1/3 ਜਿਹੜੀਆਂ ਨੇ ਉਹ ਵੋਟਾਂ ਕੱਟੀਆਂ ਜਾਣੀਆਂ, ਤੇ ਇਹ ਬਹੁਤ ਵੱਡੀ ਗੱਲ ਹੈ। ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਚੰਡੀਗੜ੍ਹ 'ਚ ਵੀ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੀਆਂ ਵੋਟਾਂ ਤੱਕ ਜਿਹੜੀਆਂ ਨੇ ਉਹ ਕੱਟੀਆਂ ਗਈਆਂ, ਕਿਉਂਕਿ ਸਿਸਟਮ ਹੀ ਇੱਦਾਂ ਦਾ ਬਣਾਤਾ ਕਿ ਆਹ ਕਰੋ ਜੀ, ਆਹ ਮੈਪਿੰਗ ਕਰੋ ਜੀ, ਆਹ ਜਦੋਂ ਤੁਹਾਡੇ ਕੋਲੇ ਇੱਕ ਆਪਣਾ ਇੱਕ ਸਿਸਟਮ ਪਹਿਲਾਂ ਤੋਂ ਇੱਕ ਬਣਿਆ ਹੋਇਆ, ਤੁਹਾਡੇ ਕੋਲ ਰਾਸ਼ਨ ਕਾਰਡ ਨੇ, ਆਧਾਰ ਕਾਰਡ ਨੇ, ਬੈਂਕਾਂ ਚ ਖਾਤੇ ਨੇ, ਬੜਾ ਕੁਛ ਹੈਗਾ, ਤੇ ਉਹ ਕਿਤੇ ਉਹਨਾਂ ਉਹ ਇਸ ਹਿਸਾਬ ਨਾਲ ਬਣਾ ਦਿੱਤੀ ਗਈ ਸਿਸਟਮ ਕਿ ਉਹਨਾਂ ਨੂੰ ਉਹਨਾਂ ਨੂੰ ਮੰਨਣਾ ਹੀ ਨਹੀਂ, ਰਿਜੈਕਟ ਕਰੀ ਜਾਂਦਾ ਹੈ, ਇਹ ਤਾਂ ਜੀ ਆਨਲਾਈਨ ਹੈ ਤੁਹਾਡਾ ਰਿਜੈਕਟ ਹੋ ਗਿਆ ਜੀ, ਕੋਈ ਹੋਰ ਸਬੂਤ ਲਿਆਓ। ਏਦਾਂ ਦੀਆਂ ਵੀ ਉਦਾਹਰਨਾਂ ਨੇ ਜਿੱਥੇ ਇਹ ਹੈ ਕਿ ਲੋਕਾਂ ਨੇ 4-4, 5-5 ਪ੍ਰੂਫ ਦਿੱਤੇ ਜਿਹਨੂੰ ਉਹਨਾਂ ਨੇ 12 ਕਿਹਾ, ਤੇ ਉਹਨਾਂ ਦੇ ਸਿਸਟਮ ਨੇ ਕੋਈ ਵੀ ਨਹੀਂ ਮੰਨਿਆ। ਤੇ ਜਿਹੜੇ ਨਾਲ ਮੁੱਖ ਚੋਣ ਕਮਿਸ਼ਨਰ ਦੇ ਜਿਹੜੇ 2 ਹੋਰ ਕਮਿਸ਼ਨਰ ਜਿਨ੍ਹਾਂ ਨੇ ਡਾਈਸੈਂਡ ਨੋਟ ਦਿੱਤਾ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੋਰਟਲ ਹੈ ਜਾਂ ਜਿਹੜੀ ਇਹਨਾਂ ਦਾ ਜਿਹੜਾ ਸਿਸਟਮ ਹੈ ਤੇ ਉਹਦੀ ਐਕਸੈਸ ਹੀ ਹੈ ਨੀ, ਤੇ ਫਿਰ ਜਦੋਂ ਉਹਦੇ ਤੱਕ ਐਕਸੈਸ ਨੀ ਤਾਂ ਫਿਰ ਲੋਕ ਕਿੱਥੋਂ ਉਹਦੀ ਇਨਕੁਆਇਰੀ ਕਰਨ, ਕਿੱਥੋਂ ਇਨਸਾਫ਼ ਲੈਣ। ਸੁਪਰੀਮ ਕੋਰਟ ਨੇ ਕਹਿ ਤਾ ਕਿ ਕੋਈ ਗੱਲ ਨੀ, ਜੇ ਕਿ ਤੁਹਾਡੀ ਵੋਟ ਕੱਟੇਗੀ ਫਿਰ ਕੀ ਹੋ ਗਿਆ। ਫਿਰ ਉਦੋਂ ਬਾਅਦ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੀ ਨਾਗਰਿਕਤਾ ਨਾਲ, ਤੇ ਮਗਰੋਂ ਜਿਹੜਾ ਹੈਗਾ ਇਹ ਕਹਿਤਾ ਇਹਨਾਂ ਨੇ, ਚੀਫ ਜਸਟਿਸ ਨੇ ਕਹਿਤਾ ਕਿ ਨਹੀਂ, ਇਹ ਕੰਮ ਜਿਹੜਾ ਹੈਗਾ ਚੋਣ ਕਮਿਸ਼ਨ ਦਾ ਨੀ, ਇਹ ਤੁਹਾਡੀ ਨਾਗਰਿਕਤਾ ਇਹ ਸੈੱਟ ਕਰੂਗਾ। ਤੇ ਪਰ ਜਦੋਂ ਇਹ ਹੈ ਕਿ ਸਾਰਾ ਕੁਛ ਵੋਟ ਨਾਲ ਜੋੜਤਾ, ਤੇ ਆਧਾਰ ਦਾ ਜਿਹੜਾ ਸਿਸਟਮ ਸੀ ਉਹ ਪਹਿਲਾਂ ਕਾਂਗਰਸ ਰਜੀਮ ਵੇਲੇ ਸ਼ੁਰੂ ਹੋਇਆ ਸੀਗਾ, ਉਦੋਂ ਬੀਜੇਪੀ ਸਭ ਤੋਂ ਵੱਧ ਵਿਰੋਧ ਕਰਦੀ ਸੀ ਇਹਦਾ ਕਿ ਦੇਖੋ ਜੀ ਤੁਹਾਡੀ ਪ੍ਰਾਈਵੇਟ ਸਾਰੀ ਉਹ ਜਾ ਰਹੀ ਹੈ, ਤੁਹਾਡਾ ਲੀਕ ਹੋ ਰਿਹਾ। ਤੇ ਉਦੋਂ ਬਾਅਦ ਜਦੋਂ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਉਹਨੇ ਸਾਰਾ ਕੁਛ ਆਧਾਰ ਨਾਲ ਜੋੜਤਾ ਕਿ ਆਹ ਵੀ ਇਹਦੇ ਲਈ ਵੀ ਆਧਾਰ ਹੋਣਾ ਚਾਹੀਦਾ, ਬੈਂਕ ਖਾਤੇ ਨਾਲ ਵੀ ਹੋਣਾ ਚਾਹੀਦਾ, ਇਸ ਨਾਲ ਜੇ ਤੁਸੀਂ ਟਰੈਵਲ ਕਰਨਾ ਤਾਂ ਵੀ ਤੁਹਾਡਾ ਆਧਾਰ ਨਾਲ ਜੋੜਿਆ ਹੋਣਾ ਚਾਹੀਦਾ, ਤੇ ਇੱਦਾਂ ਕਰਤਾ ਹੁਣ ਉਹਨੂੰ। ਤੇ ਪਰ ਜਦੋਂ ਇਹਦਾ ਆਇਆ ਵੋਟਾਂ ਦਾ ਮਾਮਲਾ, ਫਿਰ ਆਧਾਰ ਤਾਂ ਕੋਈ ਕਹਿੰਦੇ ਜੀ ਕੋਈ ਤਾਂ ਸਿਸਟਮ ਹੀ ਨਹੀਂ, ਤਾਂ ਆਧਾਰ ਹੀ ਨਹੀਂ ਹੈਗਾ ਤੁਹਾਡੀ ਨਾਗਰਿਕਤਾ ਦਾ ਜਾਂ ਤੁਹਾਡੇ ਇੱਥੇ ਰਹਿਣ ਦਾ ਪ੍ਰੂਫ ਹੀ ਨਹੀਂ। ਤੇ ਸੋ ਇਸ ਤਰ੍ਹਾਂ ਦੀ ਜਦੋਂ ਤੁਸੀਂ ਇਸ ਪਾਸੇ ਨੂੰ ਪੈ ਜਾਂਦੇ ਹੋ ਕਿ ਤੁਸੀਂ ਸਿੱਧਾ ਤੇ ਸਿੱਧਾ ਲੋਕਾਂ ਦੀ ਨਾਗਰਿਕਤਾ ਨੂੰ, ਲੋਕਾਂ ਦੇ ਦੀ ਐਗਜਿਸਟੈਂਸ ਨੂੰ ਚੈਲੰਜ ਕਰਦੇ ਹੋ, ਤੇ ਫਿਰ ਕੁਦਰਤੀ ਤੌਰ ਤੇ ਹੈ ਕਿ ਇੱਦਾਂ ਦੀਆਂ ਜਿਹੜੀਆਂ ਫਿਰ ਉਹ ਗੱਲਾਂ ਉੱਠਣੀਆਂ ਜ਼ਰੂਰੀ ਹੈ। ਇਸ ਕਰਕੇ ਹੁਣ ਲੋਕਾਂ ਨੂੰ ਇਹ ਜਚਣੀਆਂ ਸ਼ੁਰੂ ਹੋ ਗਈਆਂ ਨੇ ਗੱਲਾਂ, ਤੇ ਠੀਕ ਹੈ ਕੁਛ ਗਿਣਤੀ ਸਾਰੀਆਂ ਪਾਰਟੀਆਂ ਦੇ ਨਾਲ ਉਹਨਾਂ ਨੂੰ, ਚਲੋ ਵੈਸੇ ਲੋਕ ਜੁੜੇ ਹੁੰਦੇ ਨੇ ਪੋਲੀਟੀਕਲ ਪਾਰਟੀਆਂ ਦੇ ਨਾਲ, ਉਹ ਕੁਛ ਵੀ ਕਹਿਣ, ਪਰ ਆਮ ਜਿਹੜਾ ਹੈਗਾ ਬੰਦਾ ਆਵਾਮ ਜਿਹੜਾ ਉਹ ਇਸ ਗੱਲ ਤੇ ਆ ਜਿਹੜਾ SIR ਇਸ਼ੂ ਹੈ ਇਹਦੇ ਤੇ ਕੋਈ ਵੀ ਜਿਹੜਾ ਸੰਤੁਸ਼ਟ ਨਹੀਂ। ਇੱਥੋਂ ਤੱਕ ਕਿ ਜਿਹੜੇ ਸਾਰਾ ਕੁਛ ਕਰ ਰਹੇ ਨੇ ਅਧਿਕਾਰੀ ਔਰ ਉਹ ਵੀ ਕਹਿੰਦੇ ਆ ਕਿ ਐਵੇਂ ਵਾਧੂ ਪੰਗਾ ਹੀ ਆ, ਇਹਦੇ ਚ ਕੁਛ ਨੀ ਹੈਗਾ। ਤੇ ਸੋ ਜਦੋਂ ਇੱਦਾਂ ਦਾ ਤੁਸੀਂ ਇੱਕ ਸਿਸਟਮ ਚਲਾਓਗੇ, ਆਪਦੇ ਲੋਕਾਂ ਨੂੰ ਪਰੇਸ਼ਾਨ ਕਰੋਗੇ, ਤਾਂ ਫਿਰ ਕੁਦਰਤੀ ਹੈ ਫਿਰ ਵਿਰੋਧੀ ਪਾਰਟੀਆਂ ਦੀ ਜਿਹੜੀ ਉਹ ਸੁਣੀ ਜਾਣ ਲੱਗ ਪੈਂਦੀ ਹੈ ਹੁਣ, ਕਿਉਂਕਿ 2027 ਦੇ ਵਿੱਚ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ। ਤੇ ਹੁਣ ਵਿਰੋਧੀ ਪਾਰਟੀਆਂ ਨੂੰ ਵੀ ਇਹ ਹੈ ਕਿ ਜੇ ਅਸੀਂ ਜ਼ੋਰ ਨਾਲ ਹਮਲਾ ਮਾਰਾਂਗੇ, ਵਿਰੋਧ ਕਰਾਂਗੇ, ਤਾਂ ਲੋਕ ਸਾਡੇ ਨਾਲ ਵੀ ਜਿਹੜਾ ਹੈ ਜੁੜ ਸਕਦੇ ਆ। ਤੇ ਉਧਰੋਂ ਬੀਜੇਪੀ ਹੈ ਇਹਨੂੰ ਡਰਾਮਾ ਹੀ ਦੱਸ ਰਹੀ ਹੈ, ਤੇ ਬੀਜੇਪੀ ਨੇ ਨਾਲ ਹੁਣ ਜਿਹੜਾ ਹੈ ਪ੍ਰਧਾਨ ਮੰਤਰੀ ਨੂੰ ਨਾਇਕ ਬਣਾਉਣ ਦਾ ਇੱਕ ਹੋਰ ਸਿਲਸਿਲਾ ਸ਼ੁਰੂ ਕਰ ਲਿਆ। ਪਰਸੋਂ ਕੈਬਨਿਟ ਨੇ ਮੀਟਿੰਗ ਬੁਲਾ ਕੇ ਉਹਨਾਂ ਦਾ ਇੱਕ ਰੈਜੂਲੇਸ਼ਨ ਪਾਇਆ ਜਿਹੜਾ ਹੈਗਾ ਮੰਤਰੀ ਮੰਡਲ ਨੇ, ਕਿ ਦੇਖੋ ਜੀ ਬੜੀ ਵੱਡੀ ਪ੍ਰਾਪਤੀ ਹੈ, 25 ਸਾਲ ਤੋਂ ਸਿਆਸਤ ਦੇ ਵਿੱਚ ਹੈ, ਤੇ ਪਹਿਲਾਂ ਜਿਹੜੇ ਹੈਗੇ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ, ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਤੇ ਇਸ ਕਰਕੇ ਉਹ ਨਾਇਕ ਨੇ। ਤੇ ਉਹਨਾਂ ਨੇ ਵੀ ਜਿਹੜਾ ਹੈਗਾ ਨਵਾਂ ਨਾਰਾ, ਪ੍ਰਧਾਨ ਮੰਤਰੀ ਨੇ ਵੀ ਜਿਹੜਾ ਨਵਾਂ ਨਾਰਾ ਦੇ ਤਾ ਕਿ ਕਰਕੇ ਦਿਖਾਵਾਂਗੇ ਹੁਣ, ਇਸ ਤਰ੍ਹਾਂ ਦਾ ਜਿਹੜਾ ਨਾਰਾ ਦੇ ਤਾ। ਤੇ ਸੋ ਜਿਹੜੀ ਏਦਾਂ ਦੀ ਜਿਹੜੀ ਸਿਚੁਏਸ਼ਨ ਹੈ ਬੜੀ ਜਿਹੜਾ ਹੈਗਾ ਰਣਜੋਤ ਜੀ ਫਲੂਡ ਜੀ ਸਿਚੁਏਸ਼ਨ ਬਣੀ ਹੋਈ ਹੈ। ਅੱਗੋਂ ਗੱਲ ਕਿੱਧਰ ਨੂੰ ਜਾਂਦੀ ਹੈ ਜਾਂ ਕਿੰਨੀ ਹੋਰ ਸਖਤੀ ਵਿਰੋਧੀ ਪਾਰਟੀਆਂ ਤੇ ਹੋਏਗੀ ਜਾਂ ਵਿਰੋਧੀ ਪਾਰਟੀਆਂ ਹੋਰ ਕਿੰਨਾ ਇਹਦੇ ਤੇ ਕੰਸੋਲੀਡੇਟ ਹੋ ਕੇ ਇਕੱਠੀਆਂ ਹੋ ਕੇ ਜਿਹੜੀਆਂ ਨੇ ਉਹ ਨਿਕਲਦੀਆਂ ਨੇ, ਤੇ ਜਾਂ ਫਿਰ ਕੁਛ ਨਾ ਕੁਛ ਇਹਨਾਂ ਅਦਾਰਿਆਂ ਦੇ ਵਿੱਚ ਨਿਯੁਕਤੀਆਂ ਦੇ ਜਿਹੜਾ ਹੈਗਾ ਉਹਦੀ ਸ਼ੈਲੀ ਨੂੰ ਲੈ ਕੇ ਜਾਂ ਉਹਦੀਆਂ ਨਿਯੁਕਤੀਆਂ ਦੇ ਪ੍ਰਣਾਲੀ ਨੂੰ ਲੈ ਕੇ ਕੀ ਕਿਤੇ ਜਾ ਕੇ ਗੱਲ ਮੁੱਕੂਗੀ ਜਾਂ ਨਹੀਂ ਮੁੱਕੂਗੀ, ਤੇ ਇਹ ਦੇਖੋ ਹੁਣ ਕੀ ਅੱਗੋਂ ਬਣਦਾ ਹੈ। ਮੈਨੂੰ ਲੱਗਦਾ ਕਿ ਇਹ ਸੈਸ਼ਨ ਤੱਕ, ਜਦੋਂ ਤੱਕ ਸਰਦ ਰੁੱਤ ਦਾ ਸੈਸ਼ਨ ਨਹੀਂ ਸ਼ੁਰੂ ਹੁੰਦਾ, ਉਦੋਂ ਤੱਕ ਤਾਂ ਏਦਾਂ ਹੀ ਜਿਹੜਾ ਹੈਗਾ ਬਾਹਰ ਪਬਲਿਕ ਫਰੰਟ ਤੇ ਏਦਾਂ ਕੁਛ ਚੱਲਦਾ ਹੀ ਰਹੇਗਾ।
0: ਇੱਕ ਹੋਰ ਐਂਗਲ ਜਿਹੜਾ ਨਾਲ ਦੀ ਨਾਲ ਡਿਸਕਸ ਕੀਤਾ ਜਾ ਰਿਹਾ ਵਾ, ਖਾਸ ਤੌਰ ਦੇ ਉੱਤੇ ਜਿਹੜੀਆਂ ਕਈ ਵੱਡੀਆਂ ਦੁਨੀਆਂ ਦੀਆਂ ਅਖਬਾਰਾਂ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਪਿੱਕ ਕੀਤੀਆਂ, ਜਿਹੜੀ ਨੌਜਵਾਨ ਨਾਲ ਦੀ ਨਾਲ ਇਸ ਚੀਜ਼ ਦੇ ਉੱਤੇ ਪੁੱਛ ਮਾਰ ਰਹੇ ਨੇ, ਕਾਕਰੋਚ ਜਨਤਾ ਪਾਰਟੀ ਦੀ ਗੱਲ ਚੱਲ ਰਹੀ ਆ, ਉਹਨਾਂ ਦੇ ਸਿਰ ਵੀ ਆਪਾਂ ਵੇਖਦੇ ਹਾਂ ਕਿ ਕਈ ਜਿਹੜੇ ਅਖਬਾਰ ਨੇ ਉਹ ਸਿਹਰਾ ਬੰਨ ਰਹੇ ਨੇ ਕਿ ਉਹਨਾਂ ਨੇ ਪਹਿਲਾਂ ਵੀ ਵੇਖੋ ਜੀ ਇੱਕ ਮੁੱਦੇ ਦੇ ਉੱਤੇ ਉਹਨਾਂ ਨੇ ਸਰਕਾਰ ਨੂੰ ਝੁਕਾਇਆ, ਅਸਤੀਫਾ ਦਵਾਇਆ ਉਹਨਾਂ ਨੇ ਨੀਟ ਵਾਲੇ ਮੁੱਦੇ ਦੇ ਉੱਤੇ, ਅਤੇ ਉਸ ਤੋਂ ਬਾਅਦ ਹੁਣ ਇਸ ਮੁੱਦੇ ਦੇ ਉੱਤੇ ਵੀ ਉਹ ਕਸ਼ਮਕਸ਼ ਕਰ ਰਹੇ ਨੇ, ਅਤੇ ਲੱਗਦਾ ਵੀ ਉਹ ਇਹਦੇ ਵਿੱਚ ਵੀ ਕਾਮਯਾਬੀ ਹਾਸਲ ਕਰ ਲੈਣਗੇ। ਉਸ ਸਭ ਕੁਛ ਦੇ ਵਿੱਚ ਆਪਾਂ ਵੇਖਦੇ ਹਾਂ ਨਾਲ ਕਈ ਹਵਾਲੇ ਜਿਹੜੇ ਆ ਕਈ ਥਾਵਾਂ ਦੇ ਉੱਤੇ ਦਿੱਤੇ ਜਾ ਰਹੇ ਆ ਆਪਣੇ ਗੁਆਂਢੀ ਮੁਲਕਾਂ ਦੇ ਵੀ, ਕਿ ਉੱਥੇ ਵੀ ਵੇਖੋ ਜੀ ਨੌਜਵਾਨਾਂ ਨੇ ਆਹ ਚੀਜ਼ਾਂ ਕੀਤੀਆਂ ਸੀ, ਫਿਰ ਜਾ ਕੇ ਪ੍ਰੈਸ਼ਰ ਬਣਿਆ, ਤਖਤਾ ਪਲਟ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਇਨ ਸ਼ੋਰਟ ਕਹਿ ਲਈਏ ਡਾਇਰੈਕਟਲੀ ਤਾਂ ਕਿਤੇ ਨਹੀਂ, ਪਰ ਜਿਹੜੀ ਅੰਦਰ ਖਾਤੇ ਗੱਲਾਂ ਬਾਤਾਂ ਇਹ ਵੀ ਨੇ ਕਿ ਜ਼ਿਆਦਾ ਜਿਹੜਾ ਸਿਹਰਾ ਵਾ ਇਸ ਚੀਜ਼ ਦੇ ਵਿੱਚ ਉਹ ਨੌਜਵਾਨਾਂ ਦੇ ਸਿਰ, ਯਾਨੀ ਕਿ ਕਾਕਰੋਚ ਜਨਤਾ ਪਾਰਟੀ ਦੇ ਸਿਰ ਸ਼ਾਇਦ ਵੱਜ ਰਿਹਾ ਵਾ। ਸੋ ਹਾਲੇ ਹੋਇਆ ਤਾਂ ਕੁਛ ਨਹੀਂ, ਪਰ ਇਸ ਸੰਬੰਧ ਦੇ ਵਿੱਚ ਜੇਕਰ ਇਹ ਚਰਚਾ ਅੱਗੇ ਵੱਧਦੀ ਹੈ ਤਾਂ ਕਾਂਗਰਸ ਇਸ ਚੀਜ਼ ਦੇ ਨਾਲ ਫਿਰ ਕਿੱਦਾਂ ਨਜਿੱਠਦੀ ਹੈ, ਇਹ ਚੀਜ਼ ਉਹਨਾਂ ਦੇ ਵੀ ਧਿਆਨ 'ਚ ਰਹੂਗੀ।
1: ਨਹੀਂ ਦੇਖੋ ਬਿਲਕੁਲ ਇਹ ਜੋੜਾ ਜਿਹੜਾ ਹੁਣ ਪੈਰਲਲ ਨਾਲ ਚੱਲ ਰਿਹਾ ਹੈਗਾ, ਜਿੱਦਾਂ ਤੁਸੀਂ ਕਾਕਰੋਚ ਜਨਤਾ ਪਾਰਟੀ ਦੀ ਗੱਲ ਕੀਤੀ, ਚਲੋ ਉਹਨਾਂ ਕੋਲੇ ਉਦਾਂ ਕੋਈ ਅਜੇ ਸਿਸਟਮ ਨਹੀਂ ਬਣਿਆ, ਅਜੇ ਉਦਾਂ ਦਾ ਜਿਹੜਾ ਕੇਡਰ ਜਾਂ ਅੱਗੇ ਪਾਰਟੀ ਦਾ ਕੀ ਹੋਵੇ, ਕਿੱਦਾਂ ਦਾ ਵਿਧਾਨ ਹੋਵੇ, ਉਹ ਸਾਰਾ ਕੁਛ ਨਹੀਂ ਹੈ। ਪਰ ਹੁਣ ਜਿਵੇਂ ਉਹਨਾਂ ਦੇ ਨਾਲ ਦੂਜੀਆਂ ਵਿਦਿਆਰਥੀ ਜਥੇਬੰਦੀਆਂ ਜੁੜ ਰਹੀਆਂ ਨੇ, ਜਿਹਨਾਂ ਦਾ ਇੱਕ ਸਿਸਟਮ ਵੀ ਹੈ, ਖਾਸ ਕਰਕੇ ਜਿਵੇਂ ਖੱਬੇ ਪੱਖੀ ਪਾਰਟੀਆਂ ਨੇ, ਖੱਬੇ ਪੱਖੀ ਪਾਰਟੀਆਂ ਦੇ ਵਿੱਚ ISI ਜਿਹੜੀ ਉਹ CPI ਜਿਹੜੀ ਹੈ ਲਿਬਰੇਸ਼ਨ ਦੇ ਨਾਲ, CPI-ML ਲਿਬਰੇਸ਼ਨ ਦੇ ਨਾਲ ਅਫੀਲੀਏਟਡ ਹੈ, ਬੜੇ ਲੰਬੇ ਸਮੇਂ ਤੋਂ ਦਿੱਲੀ ਚ ਸਰਗਰਮ ਹੈ, JNU ਚ, ਦਿੱਲੀ ਯੂਨੀਵਰਸਿਟੀ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਬਿਹਾਰ ਚ, ਤੇ ਇਸੇ ਤਰੀਕੇ ਦੇ ਨਾਲ SFI CPM ਦੇ ਨਾਲ ਜੁੜੀ ਹੋਈ ਹੈ, ਬੜੇ ਲੰਬੇ ਸਮੇਂ ਤੋਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵਿਦਿਆਰਥੀ ਚੋਣਾਂ ਚ ਉਹਨਾਂ ਦਾ ਵੱਡਾ ਰੋਲ ਰਿਹਾ, SFI AISF। ਤੇ ਇਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ, ਕੁਦਰਤੀ ਤੌਰ ਤੇ ਕਿ ਹੁਣ ਨੌਜਵਾਨਾਂ ਦਾ ਜਿਹੜਾ ਹੈਗਾ ਇਹ ਅੱਗੇ ਆਉਣਾ ਜਾਂ ਨਾਲ ਜੁੜਨਾ, ਵੱਖ ਵੱਖ ਇਸ਼ੂਜ ਦਾ ਜਿਹੜਾ ਨੋਟਸ ਲੈਣਾ, ਇੱਕ ਗੱਲ ਤੋਂ ਰਣਜੋਤ ਜੀ ਇਹ ਬੜਾ ਪੋਜ਼ਿਟਿਵ ਹੈ, ਇਹ ਇਹ ਹੈ ਕਿ ਜਿਸ ਪਾਸੇ ਨੂੰ ਸਾਡਾ ਜਿਹੜਾ ਇੱਕ ਟੋਟਲ ਜਿਹੜਾ ਇੱਕ ਰਜੀਮ ਹੈ, ਜਿਹੜਾ ਸਾਡਾ ਇਹ ਨਿਜ਼ਾਮ ਹੈ, ਤੇ ਨੌਜਵਾਨ ਨੂੰ ਜਿਸ ਪਾਸੇ ਨੂੰ ਤੋਰ ਰਿਹਾ ਸੀ, ਖਾਸ ਕਰਕੇ ਆ ਜਿਹੜਾ ਮਿਊਜ਼ਿਕ, ਨਸ਼ੇ, ਹੋਰ ਇਹਨਾਂ ਚੀਜ਼ਾਂ ਤੋਂ, ਰੇਪ ਪਾਰਟੀਆਂ ਇੱਧਰ ਨੂੰ, ਤੇ ਉਹਨੂੰ ਜ਼ਰੂਰ ਇਹਦੇ ਨਾਲ ਕੁਛ ਮੋੜਾ ਪਿਆ, ਕਿਉਂਕਿ ਜਿਹੜੀ ਯੂਥ ਦੇ ਵਿੱਚ ਜਿਹੜੀ ਇੱਕ ਸ਼ਕਤੀ ਹੈ ਜਾਂ ਤਾਕਤ ਹੈ, ਜਿਹੜੀ ਉਹ ਐਨਰਜੀ ਹੈ, ਉਹਨੂੰ ਕਿਸੇ ਨਾ ਕਿਸੇ ਪਾਸੇ ਲਾਉਣ ਵਾਸਤੇ ਮੇਰਾ ਖਿਆਲ ਹੈ ਕਿ ਇਸ ਪਾਸੇ ਨੂੰ ਜਿਹੜਾ ਇਹਦਾ ਫਰਕ ਪਿਆ। ਦੂਜੀ ਗੱਲ ਹੈ ਕਿ ਇੰਡੀਆ ਬਲੋਕ ਨੇ ਕਿਹਾ ਸੀ ਕਿ ਅਸੀਂ ਸਪੋਰਟ ਕਰਦੇ ਹਾਂ ਉਹਨਾਂ ਦੇ ਅੰਦੋਲਨ ਦੀ ਪੂਰੀ, ਉੱਥੋਂ ਉਹ ਗੱਲ ਬੜੀ ਕਲੀਅਰ ਹੈ, ਤੇ ਆਮ ਆਦਮੀ ਪਾਰਟੀ ਦੇ ਜਿਹੜਾ ਕਨਵੀਨਰ ਹੈ ਅਰਵਿੰਦ ਕੇਜਰੀਵਾਲ, ਉਹ ਸ਼ੁਰੂ ਤੋਂ ਹੀ ਜਿਹੜਾ ਹੈ ਉਹਨਾਂ ਦੀ ਸਪੋਰਟ ਕਰ ਰਿਹਾ, ਕਈ ਕਹਿੰਦੇ ਵੀ ਇਹ ਨੇ ਕਿ ਇਹ ਤਾਂ ਪਲਾਂਟ ਹੀ ਇਹਨਾਂ ਨੇ ਕੀਤੇ ਨੇ, ਪਰ ਨਹੀਂ, ਇਹਦੇ ਨਾਲ ਇੱਕ ਪੂਰਾ ਜਿਹੜਾ ਜਿਹਨੂੰ ਜੈਨਜੀ ਕਹਿੰਦੇ ਆਪਾਂ, ਉਹਦੇ ਤੇ ਇੱਕ ਇੱਕ ਪ੍ਰਭਾਵ ਤਾਂ ਇਹ ਗਿਆ ਹੈਗਾ ਕਿ ਇਸ ਤਰ੍ਹਾਂ ਦੀਆਂ ਇੱਥੇ ਧੱਕੇਸ਼ਾਹੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ, ਤੇ ਹੁਣ ਉਹਦੇ ਨਾਲ ਕੁਦਰਤੀ ਹੈ ਕਿ ਜਦੋਂ ਨੌਜਵਾਨ ਤੁਰਦਾ ਫਿਰ ਪੇਰੈਂਟਸ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜ ਜਿਹੜੇ ਉਹ ਜੁੜਦੇ ਆ, ਤੇ ਹੁਣ ਇਹਦੇ ਨਾਲ ਜਿਹੜੀਆਂ, ਹਾਲਾਂਕਿ ਜਿਹੜੀਆਂ ਦੂਜੀਆਂ ਜਥੇਬੰਦੀਆਂ ਉਹ BJP ਕੋਲੇ ਵੀ ਹੈਗੀਆਂ ਨੇ, ਇਹਨਾਂ ਕੋਲੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਤੇ ਉਹ ਆਪਣੇ ਤਰੀਕੇ ਨਾਲ ਜਿਹੜੀਆਂ ਉਹ ਕੰਮ ਕਰਦੀਆਂ ਨੇ, ਪਰ ਹੁਣ ਜਿਹੜੀਆਂ ਨੇ ਉਹ ਪਿੱਛੇ ਚਲੀਆਂ ਗਈਆਂ ਨੇ ਇਸ ਸਾਰੇ ਮਾਮਲੇ ਦੇ ਵਿੱਚ, ਇਸ ਕਰਕੇ ਕਿਉਂਕਿ ਘਪਲੇ ਹੋਣੇ ਸਾਰੇ ਹੋਣੇ, ਕਿਉਂਕਿ ਉੱਥੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਜਦੋਂ ਕੋਈ ਪੁੱਛਦਾ ਹੈਗਾ।
0: ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ, 2-Fold Lending Dandenong ਹੈ ਨਾ, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लेंडिंग।
3: टेंशन टेंशन मेरी टेंशन
4: की हुआ
3: अथे इमिग्रेशन दे इन्ने पंगे ने यार मुकदे ही नहीं।
4: काका जी टेंशन छोड़ो, फोन चको, कॉल करो वीवाई इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
3: या 90-77-93
4: या ईमेल info@vivaimmigration.com.au।
3: याद रखो 9077-9733।
4: वीवा इमिग्रेशन एंड एजुकेशन कंसल्टेंट,
3: हर कदम तुहाडे नाल।
2: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ। किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
5: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस MP द्वारा अधिकृत सदर्न मेट्रोपॉलिटन रीजन के सदस्य, लेवल 1-670 चैपल स्ट्रीट साउथ 11, daviddevis.com.au।
6: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
7: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान, बिजली दा बिल घट, टेंशन भी घट।
6: फिर लवाइए कित्थों?
7: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी।
6: आज ही सन करंट नो कॉल करो ते अपना फ्री असेसमेंट बुक करो 0406-021-246 ते।
8: चलदी दा नाम गड्डी, आते सुनिया ही होना, ते तुहाडी गड्डी कोई भी होवे उनू चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 0390866655 और विजिट tyreforce.com.au।
9: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
10: दिन भर दे कम्मा कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटा ते घट फीसा नाल। सब तो रुझेवे वाले दिना च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।

0: ready to start something, do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
6: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
7: ਦੇਸ਼ ਭਗਤੀ ਤੋਂ ਯਾਦ ਆ ਗਈ,
8: ਦੇਸ਼ ਕੌਣ ਸਾ ਹੈ ਜੇ ਭੁੱਲ ਗਿਆ।
5: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
9: ਉਹਦੇ ਬਾਰਡਰ ਚੱਲ ਰਹੀ ਹੈ?
5: ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਮੰਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ। ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛੇੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਵਾਰ-ਵਾਰ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ, ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6 ਤੇ 7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮਰੋਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਸ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ 1 ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ 'ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹੀਆ ਸਰੀ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਹੀ ਰਿਆਤ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬਲੈਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਬਾ ਏਅਰਪੋਰਟ ਅਤੇ ਖਮੀਸ ਮੁਸ਼ਾਹਿਦ ਕਿੰਗ ਖਾਲਿਦ ਏਅਰ ਬੇਸ ਨੂੰ ਵੀ ਡਰੋਨ ਅਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਦਾ ਕਹਿਣਾ ਕਿ ਰਿਆਤ ਦੇ ਉੱਤੇ ਦਾਗੀਆਂ ਗਈਆਂ ਬਲੈਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੈਟਫਾਰਮ ਨੂੰ ਵੀ ਧਰਾਸ਼ਾਹੀ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੁਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਮਾਫ ਕਰਨਾ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖਬਰ ਹੈ ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇੱਕ ਗਰਾਊਂਡ ਲਾਂਚ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ ਹੈ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 ਹੈ 140 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਔਰ ਫਤਿਹ 3 ਮਿਜ਼ਾਈਲ ਨੂੰ ਵੀ ਪਹਿਲੀ ਵਾਰ ਜਦੋਂ ਦੁਨੀਆਂ ਨੂੰ ਦਿਖਾਇਆ ਗਿਆ ਸੀ, ਇਹ ਵੀ ਕਾਫ਼ੀ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਹੁਣ ਫਤਿਹ 4 330 ਕਿਲੋਮੀਟਰ ਤੱਕ ਪੇਲੋਡ ਲੈ ਕੇ ਜਾ ਸਕਦੀ ਹੈ, ਪਰ ਇਸ ਇਹ 864 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਇਹ ਇੱਕ ਸਬਸੋਨਿਕ ਮਿਜ਼ਾਈਲ ਹੈ, ਇਸ ਦੀ ਗਤੀ ਆਵਾਜ਼ ਦੀ ਗਤੀ ਦੀ ਰਫ਼ਤਾਰ ਤੋਂ ਥੋੜ੍ਹੀ ਘੱਟ ਦੱਸੀ ਗਈ ਹੈ, ਇਸ ਕਰਕੇ ਇਸ ਦੀ ਸਟੀਕਤਾ ਇਸ ਦੇ ਨਿਸ਼ਾਨੇ ਦੇ ਕਰੀਬ 5 ਮੀਟਰ ਹੋ ਸਕਦੀ ਹੈ। ਮਿਜ਼ਾਈਲ ਦੇ 750 ਕਿਲੋਮੀਟਰ ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ, ਇਹ ਭਾਰਤ ਦੇ ਲੋਕਾਂ ਦੇ ਖਿਲਾਫ਼ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਤੇ ਕਾਂਗਰਸ ਨੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਅੱਜ ਯਾਨੀ 8 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ।
ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਧਰਨੇ

ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਧਰ 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤੇ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ, ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ। ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬ ਨਰਾਵ ਸਿੰਘੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਪਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਿਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ। ਇਹ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ RORVROO ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ
ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂਹ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ। 76 ਦੀ ਉਮਰ ਦੇ ਨੇ ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ। ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ। ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ। ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 million ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਜ਼ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰਆਰਮਸ ਕਮਾਂਡ ਕਹਿ ਲਿਆ ਜਾਂਦਾ MO-19 ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ ਪਰ ਉਹਨਾਂ ਨੂੰ ਇਹ ਸੇਵਾ ਮੁਫ਼ਤ ਨਹੀਂ ਦਿੱਤੀ ਜਾਏਗੀ ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ।
ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ ਉਹਨਾਂ ਤੋਂ ਹੀ ਵਸੂਲਿਆ ਜਾਏਗਾ। ਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ, ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ, ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ, ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ, ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ, ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ, ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ, ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਪਾਉਣਗੇ, ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, ਯੂਕੇ ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਹਾਂਜੀ ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਵੀਰਵਾਰ ਦਾ ਦਿਨ 8 ਅਕਤੂਬਰ ਤੇ ਇੱਕ ਦੇਸ਼ ਪੰਜਾਬ ਕੀ ਗੱਲ ਕਿਚ ਹੈ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਅਗਲੇ ਸੈਗਮੈਂਟ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਸਿਹਤ ਥੋੜ੍ਹੀ ਜਿਹੀ ਨਸਾਜ ਹੋਣ ਕਰਕੇ ਬੈਕ ਟੂ ਬੈਕ ਗਾਣੇ ਜਾਂ ਬ੍ਰੇਕ ਜਿਹੜੀਆਂ ਨੇ ਉਹ ਤੁਹਾਡੇ ਤੱਕ ਸੁਣਨ ਨੂੰ ਮਿਲਣਗੀਆਂ, ਪਰ ਤੁਹਾਨੂੰ ਨਵੇਂ ਨਵੇਂ ਗਾਣੇ ਜਿਹੜੇ ਨੇ ਜ਼ਰੂਰ ਇਸ ਹਫ਼ਤੇ ਦੇ ਸੁਣਾ ਦਿੰਦੇ। ਇੱਕ ਤਾਂ ਸ਼੍ਰੀ ਬਰਾੜ ਦਾ ਗਾਣਾ ਆਇਆ ਹੈਗਾ ਅਤੇ ਇੱਕ ਕੋਈ ਹਿੰਦੀ ਗਾਣਾ ਸੰਜੂ ਰਠੌਰ ਉਹੀ ਜਿਹੜੇ ਮਰਾਠੀ ਗਾਣੇ ਗਾਉਂਦੇ ਹੈਗੇ ਨੇ ਉਹਨਾਂ ਦਾ ਇੱਕ ਵਾਇਰਲ ਸੌਂਗ ਫਿਰ ਤੋਂ ਆਇਆ ਹੈਗਾ। ਸ਼੍ਰੀ ਬਰਾੜ ਵਾਲਾ ਗਾਣਾ ਮੈਨੂੰ ਪਤਾ ਨਹੀਂ ਵੀ ਇਹ ਓਰੀਜਨਲ ਹੈ ਕਿ ਜਿਵੇਂ ਕੀ ਕਹਿੰਦੇ ਹੁੰਦੇ ਉਹ AI

ਰੱਖ ਲੀਜੇ ਹੀ ਲੱਗਦਾ ਹੈਗਾ। ਜੇ ਵਾਕਈ ਸ਼੍ਰੀ ਬਰਾੜ ਨੇ ਬਣਾਇਆ ਵੀ ਇਹ ਗਾਣਾ ਲਿਖਿਆ ਵੀ ਹੈ ਤਾਂ ਵੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ। ਐਨੀਵੇਸ, ਬੈਕ ਟੂ ਬੈਕ ਗਾਣਿਆਂ ਦੇ ਸਿਲਸਿਲੇ ਦੇ ਵਿੱਚ ਅਗਲੇ ਸੈਗਮੈਂਟ 'ਚ ਤੁਸੀਂ ਗਾਣੇ ਵੀ ਸੁਣ ਲਿਓ, ਬ੍ਰੇਕਸ ਵੀ ਦੇਖ ਲਿਓ, ਹਿੰਦੀ ਗਾਣਾ ਸੁਣ ਕੇ ਆਪਾਂ ਚੱਲਦੇ ਹਾਂ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ

0: ਮੈਨੂੰ ਕਰੈਕਟ ਨਹੀਂ ਸਮਝ ਆਇਆ ਇਸ ਗਾਣੇ ਦੇ ਵਿੱਚ ਕੌਣ ਕਿਹਦੇ ਨਾਲ ਕੀ ਗੱਲ ਕਰ ਰਿਹਾ ਹੈਗਾ ਹੈ, ਉਹ ਕੁੜੀ ਉਹਦਾ ਬੁਆਏਫ੍ਰੈਂਡ ਅਤੇ ਆਪਸ ਦੇ ਵਿੱਚ ਦੋਸਤ ਗੱਲ ਕਰ ਰਹੇ ਹੈਗੇ ਨੇ, ਅਤੇ ਹੈਨਾ ਨੂੰ ਇੰਨਾ ਕਨਫਿਊਜ਼ਿੰਗ ਨਾ ਕਰਿਆ ਕਰੋ। ਇਹ ਇੰਦਰਪਾਲ ਮੋਗਾ ਚੰਨੀ ਨੱਤਾਂ ਦਾ ਗਾਣਾ ਹੈਗਾ ਜੀ, ਅਤੇ ਕੁਛ ਨਹੀਂ ਪਤਾ ਚੱਲਦਾ ਹੈਗਾ ਗੱਲ ਕਰਨ ਲੱਗੇ ਕਿਹਦੇ ਨਾਲ ਕੀ ਗੱਲ ਕਰਦੇ ਨੇ। ਕੁੜੀ ਨੂੰ ਬੁਆਏਫ੍ਰੈਂਡ ਬਣਨ ਦਾ ਪ੍ਰਪੋਜ਼ਲ ਦੇ ਰਹੇ ਨੇ ਅਤੇ ਉਹਨੂੰ ਉਹਦੇ ਬੁਆਏਫ੍ਰੈਂਡ ਦੀਆਂ ਤੌਮਤਾਂ ਵੀ ਸੁਣਾ ਰਹੇ ਹੈਗੇ ਨੇ। ਐਨੀਵੇਜ਼ ਆਪਾਂ ਇੱਥੇ ਤੁਸੀਂ ਹੁਣ ਬੈਕ ਟੂ ਬੈਕ ਗਾਣੇ ਸੁਣਦੇ ਰਹੋ ਕਿਉਂਕਿ ਅਗਲੇ ਸੈਗਮੈਂਟ ਦੇ ਵਿੱਚ ਫਿਰ ਸ਼ਾਮ ਨੂੰ 5 ਵਜੇ ਜਦੋਂ ਸਿਡਨੀ ਅਤੇ ਮੈਲਬਰਨ ਦੀਆਂ ਫ੍ਰੀਕੁਐਂਸੀਜ਼ ਅੱਡ ਅੱਡ ਹੋ ਜਾਣਗੀਆਂ, ਹੁਣ ਇੱਕੋ ਜਿਹੀ ਉਹ ਚੱਲ ਰਹੀ ਹੈ, ਫਿਰ ਅਸੀਂ ਤੁਹਾਡੇ ਤੱਕ ਜਿਹੜਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਆ ਉਹ ਲੈ ਕੇ ਆਵਾਂਗੇ, ਸੋ ਤੁਸੀਂ ਸਿਡਨੀ ਸਟੂਡੀਓ ਤੋਂ ਸੁਣ ਸਕੋਗੇ।
1: ਕਿੰਨੇ ਕੂਲ ਲੱਗ ਰਹੇ ਹੈ, ਕਾਟੀਏ ਕ੍ਰੋਮ ਹਾਰਟਸ, ਮੇਰਾ ਤਾਂ ਦਿਲ ਆ ਗਿਆ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਣ ਵਾਲੇ ਤੇ ਰਚਨ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਆਹੀ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਐਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ, ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਬਹੁਤ ਧੰਨਵਾਦ ਭਾਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ ਦੋ ਤਿੰਨ ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ? ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ, ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ, ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ ਅੱਜ 8 ਅਕਤੂਬਰ 1937 ਕਈ ਜਿੱਦਾਂ ਉਹਨਾਂ ਦੇ ਅਕਾਦਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ 23 ਜੁਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਉਹਨਾਂ ਦੀ ਕੁਰਸੀਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕਿ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਹੀ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਹੈ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਾਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜਿਹਾ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ 10ਵੀਂ ਤਾਂ ਬਟਾਲੇ ਤੋਂ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ, ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਇਹ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ, ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ, ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਨਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜਰੂਰ ਨੀ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚਾ। ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ, ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਂ ਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ, ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ, ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਇੱਕ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠਕ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਕੁਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਆਟੇ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੋਂ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕੈਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਜਿਹਾ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਜੰਮਣ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਹੋਏ ਬਠਿੰਡੇ ਦੇ। ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉਹ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਬਲਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ। ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ, ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ, ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ, ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ, ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ, ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ, ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ, ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ, ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਅਜੇ ਵੀ ਸੁਣਨ ਨੂੰ ਦੇਖਣ ਨੂੰ ਆਪਾਂ ਇਹ ਕਹਿ ਸਕਦੇ ਹਾਂ। ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ, ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ, ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ, ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ, ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ, ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ, ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ, ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ, 1967 ਦੇ ਵਿੱਚ ਸਾਹਿਤ ਅਕਾਡਮੀ ਅਵਾਰਡ ਮਿਲਦਾ, ਉਸ ਵੇਲੇ ਸਾਹਿਤ ਅਕਾਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ, ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5000 ਰੁਪਇਆ ਮਿਲਦੀ ਸੀ, ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣੇ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨਹੀਂ, ਗੱਲ ਆ ਵੀ ਹੈਗੀ ਸੀ, ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ ਜੇ ਸਾਰੀ ਕਹਾਣੀ ਹੈ, ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ, ਤੇ ਬਾਅਦ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ, ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨਹੀਂ ਸਹੀ ਉਹ ਅੱਗ ਟੁਰੀ ਪਰਦੇਸ, ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ, ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਹਾਂ, ਤੇ ਮਤਲਬ ਕਿ ਇੱਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ। ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ, ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ, ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ, ਮਤਲਬ ਕਿ ਇੱਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ, ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਇੱਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਤੇ ਉਹਨਾਂ ਨੇ ਬੜੀ ਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਜਾਂ ਹੋਰ ਇੱਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ, ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਅਕਸ਼ੇ ਕੁਮਾਰ ਨੂੰ ਗਾਇਆ ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ ਤੇ ਜਗਜੀਤ ਜੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇ ਬੈਕ ਸਿੰਗਰ ਸੀ ਜਿਹੜੇ ਉਹ ਹੋਣ ਤੇ ਮਹਿੰਦਰ ਕਪੂਰ ਵਰਗੇ ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹ ਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਆਇਆ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਬਦੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ। ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕਦ ਮਿਲਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ। ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਦੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ, ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜਿਵੇਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿਕਰਾ ਵੇ ਕੰਡਿਆਲਾ, ਕਿਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਫਿਰ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਵਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ, ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨੀ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨੀ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨੀ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ, ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ ਤੇ ਉਹ ਇਹ ਇਹ ਕੁਛ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀਆਂ ਖੁੱਲੀ ਕਵਿਤਾ ਤੇ ਜਦ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਪਾ ਪਾ ਚੜਦਾ ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ ਇਹ ਵੀ ਉਹਦੇ ਕੋਲੇ ਸੀ ਇਹ ਨੀ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨੀ ਸੀ ਜਾਂ ਉਹ ਹੈ ਨੀ ਸੀ ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨੀ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਚ ਜਾਂ ਹੋਰ ਉਦੋਂ ਸ਼ਾਇਰ ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ ਤੇ ਇਸ ਕਰਕੇ ਕਈ ਵਾਰੀ ਇਹ ਗੱਲ ਜਿਹੜੀ ਉਹ ਕਰ ਲੈਂਦੇ ਆ ਤੇ ਸਿੱਧਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ ਉਹ ਤਾਂ ਗੱਲਾਂ ਬਹੁਤੀਆਂ ਓਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ ਫਿਰ ਅੱਗੇ ਖੰਭਾਂ ਦੀਆਂ ਡਾਰਾਂ ਵੀ ਬਣ ਜਾਂਦੀਆਂ ਨੇ ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ ਚੰਡੀਗੜ੍ਹ ਚ ਜੋਬ ਕੀਤੀ ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ ਇਸ ਕਰਕੇ ਕੰਮ ਖਰਾਬ ਹੋ ਗਿਆ ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ ਉੱਥੇ ਦਾਖਲ ਕਰਾਇਆ ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨੀ ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ ਉਹ ਵੀ ਗੁਰਦਾਸਪੁਰ ਜ਼ਿਲ੍ਹੇ ਚ ਹੀ ਹੈ ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ ਕਈ ਮਾਮਲਿਆਂ ਚ ਜਿੱਦੀ ਵੀ ਬਹੁਤ ਸੀ ਨਾ ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ ਲੰਬਾ ਸਮਾਂ ਜਾਂਦੇ ਰਹਿੰਦੇ ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ ਪੰਜਾਬੀ ਪੋਇਟਰੀ ਨੂੰ ਪੰਜਾਬੀ ਗੀਤਕਾਰੀ ਨੂੰ ਲਿਟਰੇਚਰ ਨੂੰ ਆਪਾਂ ਇਹ ਅਕਸਰ ਗੱਲ ਕਰਦੇ ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ ਇਹ ਵੀ ਦੋਵੇਂ ਗੱਲਾਂ ਨੇ ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ ਜਿਹਨਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ ਵਿਰਹਾ ਕੀ ਹੈ ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ ਹਾਂਜੀ
0: ਜੀ ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ ਆਖਰ 5-4 ਮਿੰਟ ਬਚੇ ਨੇ ਜੇ ਉਹਦੇ ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵਿ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ ਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ ਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ ਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਹੈ ਇੱਕ ਕੱਦ ਬਣ ਜਾਂਦਾ ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ। ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ, ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤਪੁਰਾਂ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ।

0: ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੁੰਬੇ ਲਵੋਜਾਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ। ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਏਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣਾ ਚਾਹਿਆ। ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਦਾ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ ਤੇ ਉਹ ਤਾਂ ਇਹ ਹੈ ਨਾ, ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੀ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਇਹ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਹੈ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਇਹਨਾਂ ਨੂੰ ਜਿੱਥੇ ਖੂਨ ਸਿੱਟਿਆ ਜੀ ਉਹਨੂੰ ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇੱਥੇ ਇਹ ਇੱਕ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ ਕਿਉਂਕਿ ਉਹ ਖੁਦ ਸ਼ਿਵਾ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ ਹੈ, ਚਲੋ ਉਹ ਕਿਉਂਕਿ ਵਰਸ ਦੇ ਵਿੱਚ ਹੈ ਸਾਰਾ ਨਾਟਕ ਤੇ ਉਹ ਜਦੋਂ ਬੈਕਗਰਾਉਂਡ ਤੋਂ ਚੱਲਦਾ ਹੈ ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ ਚੰਬਾ ਖਿੜਿਆ ਮਾਲਣੇ ਚੰਬੇ ਚੰਬਾ ਖਿੜਿਆ ਹੋ ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ ਹੈ ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ ਤੇ ਪਰ ਨਹੀਂ ਉਹਨੂੰ ਚੈਲੰਜ ਮੰਨਿਆ ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ ਹੈ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋਬ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੋੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮਰਾਦੀ ਸੋਹਣੀ ਫਬਤ ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਹਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ

ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ, ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ ਹੈ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ, ਥਿਸ ਇਜ਼ ਯੂਅਰ ਕੈਪਟਨ। ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
2: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੂਅਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਟੈਂਸ਼ਨ ਮੇਰੀ ਟੈਂਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकृत।
0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਹੋਣਗੇ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਚਾਲ ਹੈ ਤੁਹਾਡਾ?
10: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
10: ਵਧੀਆ, ਤੁਹਾਡਾ ਕੀ ਹਾਲ ਹੈ?
0: ਮੇਰਾ ਵੀ ਠੀਕ ਹੈ। ਕਾਲੀ ਕਾਲੀ ਚ ਲੱਗਦੇ ਹੋ ਅੱਜ?
10: ਨਹੀਂ ਨਹੀਂ, ਵੈਸੇ ਹੀ।
0: ਹੈਂ, ਇੱਕਦਮ ਆਵਾਜ਼ ਪੈ ਗਈ ਹੈ?
10: ਨਹੀਂ।
0: ਹਾਂ
10: ਹਾਂ ਜੀ।
0: ਅੱਛਾ, ਤਿਆਰ ਹੋ ਗਏ ਹੋ?
10: ਹਾਂ ਜੀ।
0: ਹਾਂ, ਰੈਡੀ ਟੂ ਗੋ?
10: ਹਾਂ ਜੀ।
0: ਵੈਰੀ ਗੁੱਡ। ਕਿੰਨੇ ਵਜੇ ਨਿਕਲਦੇ ਹੁੰਦੇ ਘਰੋਂ?
10: 8:20
0: ਤੇ। 8:20 ਤੇ, ਓਕੇ, ਹਲੇ ਤੇ ਹੈਗਾ ਟਾਈਮ। ਫਿਰ ਕੀ ਲਿਆਇਓ ਫਿਰ ਅੱਜ ਸਾਡੇ ਲਈ?
10: ਅੱਜ ਲਿਆਉਣਾ ਇੱਕ ਬਾਜ਼ਾਰ।
0: ਹਾਂ, ਫੋਨ ਦੇ ਲਾਗੇ ਰਹੋ ਪੁੱਤ, ਪਰੇ ਨਾ ਜਾਓ, ਤੁਸੀਂ ਆਵਾਜ਼ ਨਾ ਖਰਾਬ ਹੋ ਜਾਂਦੀ ਹੈ।
10: ਅੱਜ ਲੈ ਇੱਕ ਬਾਜ਼ਾਰ।
0: ਹਾਂ ਜੀ ਹਾਂ ਜੀ ਹਾਂ ਜੀ, ਦੱਸੋ ਕਿਹੜੀ?
10: ਇੱਕ ਭਾਂਡੇ ਵਿੱਚ 40 ਮੋਰੀਆਂ, ਪਰ ਫਿਰ ਵੀ ਖਾਲੀ ਰਹਿੰਦਾ ਹੈ।
0: ਅੱਛਾ, ਇੱਕ ਭਾਂਡੇ 'ਚ 40 ਮੋਰੀਆਂ?
10: ਹਾਂ ਜੀ।
0: ਪੱਕੀਆਂ 40, ਮਤਲਬ ਗਿਣ ਕੇ?
10: ਹਾਂਜੀ।
0: ਵੱਧ ਨਹੀਂ ਘੱਟ ਨਹੀਂ?
10: ਵੱਧ ਵੀ ਹੋ ਸਕਦੀ ਹੈ, ਘੱਟ ਵੀ ਹੋ ਸਕਦੀ
0: ਹੈ। ਅੱਛਾ, ਪਰ ਉਦਾਂ 40। ਹਾਂ, ਤੇ ਪਰ 40 ਕੇ ਹਿਸਾਬ ਦੇ ਨਾਲ ਵੈਹੀ ਆਈਡੀਆ ਜਿਹਾ
10: ਗੈਸ ਮਾਰਿਆ।
0: ਅੱਛਾ, ਗੈਸ ਮਾਰਿਆ। ਓਕੇ ਓਕੇ ਓਕੇ। ਇਹ ਫਿਰ ਚਾਹ ਪਾਉਣੀ ਤੇ ਨਹੀਂ ਕਿਤੇ?
10: ਨਹੀਂ
0: ਹਾਂ ਹੋਰ ਕੀ ਹੈ ਫਿਰ ਸਟ੍ਰੇਨਰ
10: ਹਾਂਜੀ
0: ਸਟ੍ਰੇਨਰ
10: ਨਹੀਂ
0: ਹਾਂ ਹੋਰ ਕੀ ਆ ਫਿਰ ਯਾਰ ਚੱਲ ਫਿਰ ਮੈਂ ਹਾਰ ਗਿਆ ਯਾਰ ਤੁਸੀਂ ਦੱਸ ਦਿਓ ਫਿਰ
10: ਆਨਸਰ ਹੈਗਾ ਛਾਨਣੀ
0: ਹਾਂ ਤੇ ਛਾਨਣੀ ਪਾਉਣੀ ਇੱਕੋ ਗੱਲ ਹੀ ਹੁੰਦੀ ਹੈ
10: ਨਹੀਂ ਜੁੱਜੀ ਛਾਨਣੀ ਜਿਹੜੀ ਆਟੇ ਵਾਲੀ
0: ਅੱਛਾ ਓਕੇ ਓਕੇ ਠੀਕ ਹੈ ਠੀਕ ਹੈ ਭਾਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੀ ਮੰਨ ਲੈਂਦੇ ਹਾਂ ਥੈਂਕ ਯੂ ਸਵੇਰੇ ਸਵੇਰੇ ਸਵੇਰੇ ਟ੍ਰਿਕ ਕਰ ਜਾਂਦੇ ਹੋ ਤੁਸੀਂ ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ ਉਸ ਤੋਂ ਬਾਅਦ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
11: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਕ੍ਰਿਸ਼ਨ ਵੀਰ ਜੀ ਜਿਹੜੇ ਨਹੀਂ ਆਏ
0: ਤੇ ਜੇ ਆਏ ਹੋਏ ਤੇ ਫਿਰ
11: ਨਹੀਂ ਆਏ
0: ਫਿਰ ਫਾਈਨ ਹੋਏ ਨਹੀਂ
11: ਓਕੇ
0: ਹਾਂ
11: ਓਕੇ
0: ਕਰ ਦਈਏ ਫਿਰ
11: ਹਾਂ ਜੀ
0: ਵੇਖ ਲਾ
11: ਨਹੀਂ ਆਏ ਮੈਨੂੰ ਪਤਾ
0: ਹੈ
11: ਨਹੀਂ ਆਏ
0: ਆਹਾ ਓਕੇ ਤੁਸੀਂ ਵੀ ਲੇਟ ਜਾਂਦੇ ਹੋ
11: ਕਿਉਂਕਿ ਲਾਫਟਰ ਥੈਰੇਪੀ ਤੋਂ ਪਹਿਲਾਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਤੁਹਾਡੇ ਨਾਲ ਕੌਣ ਹੁੰਦਾ ਉਹਨਾਂ ਦਾ ਨਾਮ ਦੱਸਦੇ ਹੋ ਅੱਜ ਤੁਸੀਂ ਕਿਹਾ ਹੀ ਨਹੀਂ
0: ਆਹਾ ਉਹ ਮੈਂ ਉਦਾਂ ਹੀ ਨਹੀਂ ਕਿਹਾ ਮੈਂ ਕਿਹਾ ਚੱਲ ਮੰਨਤ ਆਊਗੀ ਤੇ ਫਿਰ ਕਹੂੰਗਾ
11: ਨਹੀਂ
0: ਨਹੀਂ ਚੱਲ ਤੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਕਰਕੇ ਵੇਖਾਂ ਭਲਾ
11: ਸਤਿ ਸ਼੍ਰੀ ਅਕਾਲ
12: ਸਤਿ ਸ਼੍ਰੀ ਅਕਾਲ
0: ਵੇਖਿਆ
12: ਆ ਗਿਆ
0: ਹੈ ਹੁਣ ਫਿਰ ਕੀ ਫਾਈਨ ਪਾਈਏ ਫਿਰ ਤੈਨੂੰ
12: ਬਣੀ ਕਿ ਨਹੀਂ ਗੱਲ ਫਿਰ
0: ਹੈ ਜ਼ੀਰੋ ਡਾਲਰ ਵਾਲਾ ਤੇ ਕੋਈ ਨੋਟ ਹੀ ਨਹੀਂ
12: ਹੁੰਦਾ ਨਹੀਂ ਜ਼ੀਰੋ ਡਾਲਰ ਦਾ ਤਾਂ
11: ਕਦੇ ਨਹੀਂ ਕਿਲੋ 5 ਸੈਂਟ ਵਾਲਾ ਕਹਿ ਲੈਂਦੇ ਆ
0: 5 ਸੈਂਟ
12: ਕੁਛ ਨਹੀਂ ਆਂਦਾ ਅੱਜ ਕੱਲ ਕਾਫੀ ਵੀ ਨਹੀਂ ਆਂਦੀ ਕਾਫੀ ਤਾਂ ਪਿਆਓ ਸਾਨੂੰ ਇੱਕ ਵਾਰੀ ਭਾਵੇਂ ਅੱਧਾ ਅੱਧਾ ਕੱਪ ਪੀ ਲਈਏ
0: ਆਹੋ 5 ਸੈਂਟਾਂ ਦਾ ਤਾਂ ਕੁਛ ਵੀ ਨਹੀਂ ਆਉਂਦਾ ਕੀ ਆਉਂਦਾ 5 ਸੈਂਟਾਂ ਦਾ ਕੁਛ ਹੈਗੀ ਚੀਜ਼ ਕੋਈ 5 ਸੈਂਟਾਂ ਵਾਲੀ
11: ਸੋ ਟਾਰਗੇਟ ਜੋ ਜਾਂਦੇ ਆ ਕ੍ਰਿਸਮਸ ਟਾਈਮ ਤਾਂ 5 ਸੈਂਟ ਦਾ ਪੂਰਾ ਕੈਂਡੀ ਕੇਨ ਦਾ ਪੈਕਟ ਉਹ ਵੇਚਦੇ ਆ
12: ਓਏ 5 ਸੈਂਟ ਦਾ ਅੱਛਾ ਓਏ ਬੱਲੇ ਹੁਣ ਮੈਂ ਹੈ ਕਰ ਦਿੰਨਾ ਬਈ ਵਾਹ ਕੀ ਬਤਾ ਨੇ
0: ਚੱਲ ਠੀਕ ਆ ਫਿਰ ਇਹ ਸਾਨੂੰ ਲਿਆ ਕੇ ਦਊਗੀ ਕੁੜੀ 5 ਸੈਂਟ
12: ਦਾ ਡਨ ਹੋ ਗਿਆ ਡਨ ਹੋ ਗਿਆ ਆਪਾਂ ਲਿਖ ਲੈ ਡੈਰੀ ਚ
0: ਹਾਂ
11: ਉੱਚੀ 40-50 ਹੁੰਦੇ ਆ ਕੈਂਡੀ ਕੇਨਸ
12: ਲੈ ਫਿਰ ਅਗਲੀ ਕ੍ਰਿਸਮਸ ਤੱਕ
0: 40-50 ਹੈ
11: ਅਸੀਂ ਮੰਮਾ ਨੂੰ ਲੱਗਿਆ ਕਿ ਇੱਕ ਕੈਂਡੀ ਕੇਨ ਸੀਗਾ ਤੇ ਫਿਰ ਮੰਮਾ ਨੇ ਦੋ ਦਿੱਤੇ ਤਾਂ ਉਹਨਾਂ ਨੇ ਦੋ ਵੱਡੇ ਵੱਡੇ ਪੈਕਟ ਦਿੱਤੇ
0: ਓ ਭੱਲੇ ਆ ਤੇ ਕੋਡਿਆ ਫਿਰ
12: ਉਹ ਵੀ 5 ਸੈਂਟਾਂ ਚ ਹੈ ਐਵੇਂ ਕਈ ਅੰਦਰ ਲੋਕੀ ਮਹਿੰਗਾਈ ਬਹੁਤ
0: ਹੋਰ
12: ਟਾਰਗੇਟ ਵਾਲੇ ਬਚਾਈ ਰੱਖਦੇ ਪਏ ਹੈ
0: ਕੀ ਸੁਣਾਓਗੇ ਫਿਰ
11: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
11: ਇੱਕ ਵਾਰੀ ਇੱਕ ਅਮਲੀ ਦਾ ਵਿਆਹ ਨੀ ਹੋ ਰਿਹਾ ਸੀਗਾ ਤੇ ਕੋਈ ਵੀ ਰਿਸ਼ਤਾ ਆਉਂਦਾ ਸੀ ਤਾਂ ਉਹ ਮੁੜ ਜਾਂਦਾ ਸੀ ਤੇ ਇੱਕ ਦਿਨ ਅਮਲੀ ਆਪਦੀ ਮੰਮੀ ਨਾਲ ਤੀਰਥ ਯਾਤਰਾ ਮੰਨਤ ਮੰਗਣ ਆਉਂਦਾ ਤੇ ਫਿਰ ਉਹਦੇ ਮੰਮੀ ਉੱਥੇ ਇੰਨੀ ਭੀੜ ਚ ਘੁੰਮ ਜਾਂਦੇ ਆ ਤੇ ਫਿਰ ਅਮਲੀ ਗੁੱਸੇ ਚ ਰੱਬ ਨੂੰ ਕਹਿੰਦਾ ਹਾਏ ਓਏ ਰੱਬਾ ਤੇਰੀ ਖਦਾਈ ਹੁਣ ਆਪਦੀ ਨੀ ਲੱਭਦੀ ਸੀ ਹੁਣ ਬਾਪੂ ਦੀ ਵੀ ਗਵਾ
12: ਲੌਜਿਕ ਤਾਂ ਧਿਆਨ ਚ ਨਹੀਂ ਆਇਆ
0: ਬਾਪੂ ਦੀ ਵੀ ਗਵਾਈ
12: ਵੈਰੀ ਨਾਈਸ ਮੰਨਤ ਵੈਰੀ ਨਾਈਸ
0: ਥੈਂਕ ਯੂ
11: ਹਾਂਜੀ
0: ਹਾਂਜੀ ਫਤਿਹ ਨਾ ਕਰਾ ਦੋ
11: ਸੀਰੀਅਸ
0: ਲੱਗਦਾ ਆਪਾਂ
12: ਏਦਾਂ ਕਰਦਾ ਸਾਹਮਣੇ ਰੇਡੀਓ ਸਾਹਮਣੇ ਵਾਲੀ ਗਲੀ ਚ ਲਾ ਲੈਂਦੇ
0: ਆਪਾਂ ਏਦਾਂ ਕਰਦੇ ਹਾਂ WRJC ਵਾਲਿਆਂ ਨੂੰ ਕਹਿੰਦੇ ਹਾਂ ਵੀ ਸਾਨੂੰ ਗਰਾਊਂਡ ਦਿਓ ਇੱਕ
12: ਬੱਲੇ ਬੱਲੇ
11: ਤੁਸੀਂ ਕਹਿ ਲਿਓ ਅਸੀਂ ਤਾਂ ਬੱਚੇ ਉਹਨੇ
12: ਦੇਖੋ ਗੁੱਡ ਲੌਜਿਕ ਸੈਲਫ ਅਵੇਅਰਨੈਸ ਹੈ ਸਵੇਰੇ ਸਵੇਰੇ ਮੁੰਡੇ ਚ ਵੈਰੀ ਗੁੱਡ
0: ਚਲੋ ਫਿਰ ਤੁਸੀਂ ਗਰਾਊਂਡ ਲੱਭੋ ਯਾਰ ਅਸੀਂ ਥੋੜੀ ਖੇਡਦੇ ਹਾਂ ਤੁਸੀਂ ਖੇਡਦੇ ਹੋ
12: ਮੈਚ ਆਪਾਂ ਟੈਸਟ ਲਾਣਾ ਪਰ
0: ਤੁਹਾਨੂੰ ਪਤਾ ਹੋਊਗਾ
11: ਨਹੀਂ ਟੈਸਟ ਮੈਚ ਨਹੀਂ ਟੀ ਟਵੈਂਟੀ
12: ਸਿੱਧੀ ਤਾਂ ਹਰ ਕੋਈ ਮਾਰ ਲੈਂਦਾ
0: ਇਹਨੂੰ ਮੈਂ ਕਿਹਾ ਏਦਾਂ ਦੀਆਂ ਸਪਿਨ ਕਰਾਉਣੀਆਂ ਪਿੱਛੋਂ ਦੀ ਉੱਡ ਜਾ ਕਰਨੀ
12: ਅੰਕਲ ਪਤਾ ਅੰਕਲ ਬਾਲ ਪਾਉਂਦੇ ਕੀਪਰ ਤੇ ਪਹਿਲੇ ਟੱਪਾ ਖਾਂਦੀ ਹੈ ਫਿਰ ਬੈਗ ਆ ਕੇ ਵਿਕਟ ਤੇ ਵੱਜਦੀ ਆਪ ਹੀ
0: ਆਪਣੇ ਪਿੱਛੇ ਨੀ ਵਿਕਟ ਲਕਾ ਕੇ ਰੱਖਣੀ
11: ਅਸੀਂ
0: ਕੀਪਰ ਰੱਖਦੇ ਨੀ ਆ
12: ਨਾ ਨਾ ਰੱਖਣੇ ਨੀ
0: ਸਾਨੂੰ ਲੋੜ ਹੀ ਨੀ ਕੀਪਰ
12: ਲੋੜ ਹੀ ਨੀ
11: ਠੀਕ ਆ ਤੁਹਾਨੂੰ ਹੀ ਔਖਾ ਹੋਣਾ ਕੀਪਰ ਨੂੰ ਜੇ ਤੁਸੀਂ ਸਾਨੂੰ ਰਨ ਆਊਟ ਕਰਨ ਨੂੰ ਫਿਰਦੇ ਹੋ ਹੋਣਾ ਹੀ ਨੀ ਅਸੀਂ
0: ਉਹ ਸਾਡੀ ਬਾਲ ਪਿੱਛੇ ਜਾਣੀ ਨੀ ਆ ਉਹ ਲਟਾਂ ਨੂੰ ਵੱਜਣੀ ਸਾਰੀ
11: ਮੈਂ ਵਿਕਟ ਮਾਰਤੀ ਤੇ ਬਚ ਕੇ ਰਹੋ ਸਿੱਧੀ ਮੈਂ ਮਿਡ ਵਿਕਟ ਮਾਰਤੀ
0: ਇਹ ਤੇ ਫਿਰ ਪਤਾ ਲੱਗੂ ਖੇਡੇ
12: ਇਹ ਤਾਂ ਹੁਣ ਮੈਚ ਲੱਗਿਆ ਤੇ ਪਤਾ ਲੱਗੂ
0: ਲੈ ਨਿਤਰੂ ਵੜੇਵੇਂ ਖਾਣੀ
11: ਖੇਡ
12: ਲੋ ਜਾ ਕੇ
0: ਨਹੀਂ ਨਹੀਂ ਨਹੀਂ ਇਹ ਪਤਾ ਕਿਨੂੰ ਕਹਿੰਦਾ
11: ਮਾਰ ਕੇ ਆਉਂਦੀ ਆ ਉਧਰ ਨੂੰ ਸਿੱਧੀ ਮਾਰ ਦੇਣੀ ਆ
12: ਅੱਛਾ ਪੂਲ ਟੇਬਲ ਦੀ ਗੱਲ ਕਰਦਾ
0: ਆਏ ਉਹਦੀ ਗੱਲ ਇਹ ਗਰਾਊਂਡ ਚ ਨਹੀਂ ਖੇਡਦੇ ਇਹ ਉਹ ਪੂਲ ਤੇ ਖੇਡਦੇ ਉਹ ਜਿਹੜੀ ਸੋਟੀ ਜੀ ਨਾਲ ਵਿੱਚ ਬਾਲਾਂ ਪਾਈਦੀਆਂ
11: ਓਕੇ ਓਕੇ ਨਹੀਂ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਤੈਨੂੰ ਉੱਥੇ ਜਾ ਕੇ ਪਤਾ ਲੱਗੂਗਾ
0: ਉਹ ਮੈਨੂੰ ਲੱਗਦਾ
11: ਸਿੱਧੀ ਸਿਕਸ ਲਈ ਜਾਊਗੀ ਤੇਰੇ ਸਿਰਾਂ ਦੇ ਉੱਪਰ ਦੀ
12: ਤੁਸੀਂ ਤਾਂ ਮੇਰੀ ਬੋਲਿੰਗ ਨਹੀਂ ਵੇਖੀ ਮੈਂ ਟਾਈਮ ਜ਼ੋਨ ਜਾ ਕੇ ਬੋਲਿੰਗ ਕਰਦਾ ਇੱਕੋ ਬਾਲ ਨਾਲ ਮੈਂ 10 ਦੀਆਂ 10 ਵਿਕਟਾਂ ਉਡਾ ਦਿੰਦਾ ਹੁੰਦਾ ਉੱਥੇ
0: ਬੰਦੇ ਬੰਦੇ ਦੱਸ ਦਿਓ ਕਿੰਨੇ ਤੁਹਾਡੇ ਨਾਲ ਫੇਰ ਨਾ ਕਿਉਂ
11: ਹੁਣ ਮੈਂ ਸੁਣਾਉਂਗਾ ਗੱਡੀਆਂ ਬਾਰੇ ਅੱਜ ਮੈਂ ਸੁਣਾਵਾਂ ਸਪੋਰਟ ਬਾਰੇ ਜਿਸ ਨੂੰ ਹੈਨਰੀ ਫੋਰਡ ਨੇ 16 ਜੂਨ ਨੂੰ 1903 ਨੂੰ ਸ਼ੁਰੂ ਕੀਤੀ ਸੀ ਫੋਰਡ ਦੁਨੀਆ ਦੀ ਫੈਮਿਲੀ ਓਨਡ ਕੰਪਨੀ ਵਿਚੋਂ ਦੂਜੀ ਸਭ ਤੋਂ ਵੱਡੀ ਕੰਪਨੀ ਆ ਇਹ 1903 ਵਿੱਚ ਹੈਨਰੀ ਫੋਰਡ ਨੇ ਡੀਅਰਬੋਰਨ ਮਿਚੀਗਨ ਵਿੱਚ ਸ਼ੁਰੂ ਕੀਤੀ ਸੀ
0: ਅੱਛਾ
11: ਹੈਨਰੀ ਫੋਰਡ ਕੰਪਨੀ ਹੈਨਰੀ ਫੋਰਡ ਦੀ ਪਹਿਲੀ ਆਟੋਮੋਟਿਵ ਕੰਪਨੀ ਸੀ
12: ਵੈਰੀ ਗੁੱਡ ਓਕੇ ਥੈਂਕ ਯੂ ਯਾਰ ਥੈਂਕ ਯੂ
0: ਯਾਰ ਤੁਸੀਂ ਤਾਂ ਬੜੀ ਨੌਲੇਜ ਹੈ ਤੁਹਾਨੂੰ ਤੇ ਹਰਗੁਣ ਆਈ ਹੈ ਲੱਗਦਾ ਸਤਿ ਸ੍ਰੀ ਅਕਾਲ ਹਰਗੁਣ ਤੁਸੀਂ ਆਉਂਦੇ ਰਹੋ ਤੇ ਮੈਨੂੰ ਲੱਗਦਾ ਵੀ ਅੱਛਾ ਮੈਨੂੰ ਲੱਗਦਾ ਕੱਟਿਆ ਗਿਆ ਅੱਛਾ ਅੱਛਾ ਆਵਾਜ਼ ਨਹੀਂ ਆ ਰਹੀ ਹੁਣ ਸਾਨੂੰ ਨੀ ਤੁਹਾਡੀ ਆ ਰਹੀ ਹੈ ਨਹੀਂ ਫੋਨ ਥੋੜਾ ਜਿਹਾ ਠੀਕ ਕਰੋ ਹਾਂ ਕੋਈ ਲਾਗੇ ਕਰ ਲੋ ਕਲੀਅਰ ਕਰ ਲੋ ਕੋਈ ਸਪੀਕਰ ਸਪੂਕਰ ਬੰਦ ਕਰ ਲੋ ਕੁਛ ਤੇ ਕਰੋ ਆਵਾਜ਼ ਤੇ ਸਹੀ ਆਵੇ
11: ਚੁਟਕਲਾ ਗੁੰਮ ਗਿਆ ਕਿਤੇ ਆਪਣੇ ਆਪ ਚ ਚੁਟਕਲਾ ਹੋ ਗਿਆ ਆਪਾਂ ਨੂੰ ਕਹੋ ਮੰਜੇ ਥੱਲੇ ਵੇਖ ਲੈਣ
10: ਵਿਆਹ ਤੋਂ ਬਾਅਦ ਨੂੰਹ ਦੀ ਪਹਿਲੀ ਰਸੋਈ ਹੁੰਦੀ ਆ ਤੇ ਉਹ ਰੈਸਿਪੀ ਬੁੱਕ ਦੇ ਵਿੱਚ ਦੇਖ ਕੇ ਨਾ ਖਾਣਾ ਬਣਾ ਰਹੀ ਹੁੰਦੀ ਆ ਤੇ ਸੱਸ ਫਰਿੱਜ ਖੋਲਦੀ ਆ ਤੇ ਕਹਿੰਦੀ ਆ ਕਿ ਆ ਧੀਏ ਇਹ ਮੰਦਿਰ ਦਾ ਘੰਟਾ ਇਹਦੇ ਵਿੱਚ ਕਿਉਂ ਪਿਆ ਫਰਿੱਜ ਦੇ ਵਿੱਚ ਤੇ ਨੂੰ ਕਹਿੰਦੀ ਆ ਕਿ ਮੰਮੀ ਜੀ ਬੁੱਕ ਦੇ ਵਿੱਚ ਲਿਖਿਆ ਸੀਗਾ ਵੀ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਘੰਟਾ ਫਰਿੱਜ ਵਿੱਚ ਰੱਖ ਦੋ
0: ਅੱਛਾ
10: ਤੇ ਸੱਸ ਵੀ ਹੋ
12: ਦੇਖ ਲੋ ਹੁੰਦੇ ਸਾਡੇ ਵਰਗੇ ਵੀ ਮਜ਼ਾਕ ਨੀ ਬਣਾਉਣਾ ਚਾਹੀਦਾ ਸਵੇਰੇ ਸਵੇਰੇ
0: ਥੈਂਕ ਯੂ ਅਰਗਨ ਫਿਰ ਇਸ ਤੋਂ ਬਾਅਦ ਠੀਕ ਹੋ ਜਾਣਾ ਇੱਕ ਵਾਰੀ ਵੱਧ ਕੇ ਹੀ ਹਟਦਾ ਇਹ ਨਾ ਇਹ ਬੜਾ ਗੰਦਾ ਜਿਹਾ ਅੱਜ ਕੱਲ ਕੰਮ ਆ ਚਲੋ ਆਪਾਂ ਪ੍ਰੇ ਕਰਾਂਗੇ ਉਹਦੇ ਲਈ ਅਰਦਾਸ ਕਰਦੇ ਹਾਂ ਵੀ ਛੇਤੀ ਛੇਤੀ ਠੀਕ ਹੋਵੇ ਸਾਨੂੰ ਚੁਟਕਲਾ ਚਟਕਲਾ ਸੁਣਾਵੇ ਫਿਰ ਆਪੇ ਠੀਕ ਹੋ ਜਾਣਾ
10: ਥੈਂਕ ਯੂ
0: ਹਰਗੁਣ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕਿ ਮਾਨੂ ਬਿੱਲੀ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਹਾਂਜੀ ਤੁਸੀਂ ਸੁਣਾਓ ਬਿੱਲੀ ਦਾ ਕੀ ਹਾਲ ਹੈ
12: ਬਿੱਲੀ ਸਮਾਜ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ
0: ਇਹ ਕੌਣ ਹੈ ਇਹ ਵੱਡਾ ਮਾਨੂ ਬਿੱਲਾ
12: ਬਿੱਲਾ
0: ਇੱਦਾਂ ਕਰਦੀ
12: ਨਹੀਂ ਤੁਸੀਂ ਦੱਸੋ ਕਿੱਦਾਂ ਕਰਦੀ
0: ਇਹ ਕੌਣ ਹੈ ਫਿਰ
12: ਕਿਆ ਬਾਤ
0: ਖਾਂਦਾ ਸਬਜ਼ੀਆਂ ਖਾਂਦਾ ਤੇ ਵੱਡਾ ਹੋ ਗਿਆ ਵਾ
12: ਇੰਟੈਲੀਜੈਂਟ ਬੋਏ ਹੋ ਗਿਆ ਹੈ
0: ਪਤਾ ਕਿੱਦਾਂ ਬਿਗ ਹੋ ਗਿਆ ਕੀ ਸੁਣਾਓਗੇ ਵੀਰਾ ਜੀ
11: ਥੱਲੇ
0: ਨੀ ਆਉਂਦੀ ਉੱਪਰ ਰਹਿੰਦੀ ਹਾਂ ਉੱਪਰ ਰਹਿੰਦੀ ਥੱਲੇ ਨੀ ਆਉਂਦੀ ਉੱਪਰ ਹੀ ਰਹਿੰਦੀ ਆ ਉੱਪਰ ਹੀ ਰਹਿੰਦੀ ਆ ਥੱਲੇ ਨੀ ਆਉਂਦੀ ਥੱਲੇ ਨੀ ਆਉਂਦੀ ਉੱਪਰ ਹੀ ਰਹਿੰਦੀ ਆ
12: ਉੱਪਰ ਹੀ ਰਹਿੰਦੀ ਸਾਡੀ ਸਾਡੀ ਲੈਂਡ ਲੇਡੀ ਸੀ ਉਹਨਾਂ ਦਾ ਨਾਂ ਹੀ ਅਸੀਂ ਉੱਪਰ ਵਾਲਾ ਆਂਟੀ ਰੱਖਿਆ ਸੀ ਉਹ ਥੱਲੇ ਨੀ ਆਉਂਦੀ ਤੁਸੀਂ ਉਹਦੀ ਗੱਲ ਤਾਂ ਨੀ ਕਰ ਰਹੇ ਵੀਰਾ
0: ਉੱਪਰ ਹੀ ਰਹਿੰਦੀ ਆ ਵੀਰੇ ਦੇ ਲਈ ਸਭ ਕੁਝ ਠੀਕ ਆ ਉਹ ਨੀ ਦਿਲ ਨੀ ਤੋੜਦਾ
12: ਗੁੱਡ ਆ
0: ਵੀਰਾ ਤੁਹਾਨੂੰ
12: ਅੱਛਾ ਨਹੀਂ
0: ਕਲਾਉਡ
12: ਸਾਡੇ ਮਾਈਂਡ ਚ ਨੀ ਆਇਆ ਯਾਰ। ਵੈਰੀ ਨਾਈਸ ਵੀਰਾ, ਟ੍ਰਿਕ ਕਰਤਾ ਸੀ ਸਵੇਰੇ ਸਵੇਰੇ ਸਾਨੂੰ।
0: ਹਾਂਜੀ ਹਾਂਜੀ, ਬਾਏ ਬਾਏ ਬਾਏ ਦੀਦੀ ਨਾਲ ਗੱਲ ਕਰਾਓ
10: ਕਰਾਓ
0: ਜੀ। ਸਤਿ ਸ੍ਰੀ ਅਕਾਲ। ਸ਼੍ਰੇਆ ਥੋੜਾ ਜਿਹਾ ਲਾਗੇ ਆ ਜਾਓ ਫੋਨ ਦੇ, ਤੁਹਾਡੀ ਆਵਾਜ਼ ਘੱਟ ਆਉਂਦੀ ਆ। ਹੈਲੋ ਹੈਲੋ, ਹਾਂਜੀ
12: ਹਾਂ ਹੁਣ ਸਹੀ ਆਉਂਦੀ ਆ।
10: ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਆ, ਤੁਸੀਂ ਕਿਵੇਂ ਹੋ?
12: ਤੁਸੀਂ ਸੁਣਾਓ
0: ਸਾਡਾ ਵੀ ਠੀਕ ਆ।
12: ਵਧੀਆ ਵਧੀਆ, ਤੁਸੀਂ ਪੁੱਛ ਲਿਆ ਪੁੱਤੋ, ਇਹੀ ਬਹੁਤ ਵੱਡੀ ਗੱਲ ਆ।
0: ਗੁੱਡ ਆ,
12: ਵੈਰੀ ਗੁੱਡ।
0: ਤੁਸੀਂ ਦੱਸੋ,
10: ਤੁਸੀਂ ਚਾਹ ਚੂ ਪੀਣੀ?
12: ਚਾਹ?
0: ਹਾਂਜੀ
12: ਪੀਲੀ ਪੀਲੀ ਪੀਲੀ, ਚਾਹ ਪੀ ਲਈ ਆ।
0: ਤੁਸੀਂ ਖਾ ਲਿਆ?
10: ਚਾਹ ਨਾ ਕੀ ਖਾਦਾ?
0: ਓਏ ਚਾਹ ਨਾ ਤੇ ਅੱਜ ਕੁਛ ਨੀ ਖਾਦਾ,
12: ਕਿਉਂਕਿ ਚਾਹ ਹੀ ਹੋ ਗਈ ਅੱਜ ਕੋਰੀ ਕੋਰੀ।
0: ਅੱਜ ਤੇ ਚਾਹ ਦੇ ਨਾਲ ਖੀਰਾ ਹੀ ਖਾਦਾ।
12: ਮੈਂ ਅੰਕਲ ਨੂੰ ਕਹਿੰਦਾ ਨੀ ਗਾਜਰ ਖਾਇਆ ਕਰੋ, ਕਹਿੰਦਾ ਨੀ ਖੀਰਾ ਹੀ ਖਾਣਾ।
0: ਹਾਂ ਨਾਈਸ ਹੈ ਨਾ,
10: ਖਰਾਬ ਹੋ ਜਾਂਦਾ।
0: ਓ
10: ਹਾਂ ਚਾਹ ਨੀ ਖਾਣਾ।
0: ਹਾਂ ਚਾਹ ਨਾ ਕੀ ਖਾਣਾ ਫਿਰ?
10: ਮਟਰੀ।
0: ਚਾਹ ਨਾ ਮਟਰੀ? ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ, ਚਲੋ ਠੀਕ ਹੈ,
12: ਗੁੱਡ ਗੁੱਡ
0: ਠੀਕ ਹੈ ਫਿਰ ਆਪਾਂ ਚਾਹ ਨਾ ਮਟਰੀ ਖਾ ਲਾਂਗੇ।
12: ਨੋਟ ਹੋ ਗਿਆ ਬਈ, ਨੋਟ ਹੋ ਗਿਆ।
0: ਥੈਂਕ ਯੂ ਥੈਂਕ ਯੂ। ਕੀ ਸੁਣਾਓਗੇ ਫਿਰ?
10: ਆਪੋਜ਼ਿਟ।
0: ਹਾਂਜੀ
12: ਆਪੋਜ਼ਿਟ।
0: ਓਕੇ
10: ਮੈਂ ਪੁੱਛੂਗੀ ਐਂਡ ਤੁਸੀਂ ਆਨਸਰ ਦੱਸੋ।
12: ਅੱਛਾ ਲੈ ਬਈ, ਸਾਡਾ ਵਿਆਕਰਨ ਦਾ ਐਗਜ਼ਾਮ ਸੀ, ਸਾਨੂੰ ਪਤਾ ਹੀ ਨਹੀਂ। ਵਾਹ
10: ਚੀਤਾ।
0: ਹਾਂਜੀ
10: ਉੱਪਰ
0: ਅਪ ਦਾ ਓਪੋਜ਼ਿਟ ਵੈਸੇ ਪੂ ਵੀ ਹੁੰਦਾ।
10: ਅਪ
0: ਦਾ ਪੂ
12: ਪੂ ਉਹ ਕਿੱਦਾਂ?
0: ਯੂਪੀ ਅਪ ਪੀ ਯੂ ਪੂ।
12: ਬਾਏ ਬੇਟਾ। ਹਾਂਜੀ ਬਾਏ,
0: ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸੀ ਸਕੌਰ, ਤੇ ਉਸ ਤੋਂ ਬਾਅਦ ਫਿਰ ਤਾਂ ਵਨੀ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੀ, ਕਿੱਥੇ ਚਲ ਗਏ ਸੀ ਭਾਈ? ਸਾਰੇ ਬੱਚੇ ਸੁਸਤੇ ਸੁਸਤੇ ਜੇ, ਤੇ ਮੈਨੂੰ ਲੱਗਦਾ ਸੀ ਅਸੀਸ ਕੌਰ ਠੀਕ ਕਰ ਲੂਗੀ, ਤੇ ਉਹ ਵੀ ਸੁਸਤੀ ਸੁਸਤੀ ਜੀ ਆ ਗਈ।
12: ਉਮੀਦ ਸੀ
0: ਨਾ, ਓਦਾਂ ਹੀ ਸੁਸਤੀ ਆਵਾਜ਼ ਆਉਣ ਡਈ ਆ ਬੜੀ ਦੂਰੋਂ ਦੂਰੋਂ, ਤੇ ਹੋਰ ਨਿੱਕੀ ਨਿੱਕੀ ਜੀ ਆਵਾਜ਼ ਆਉਣ ਡਈ, ਏਦਾਂ ਲੱਗਦਾ ਜਿੱਦਾਂ ਅਸੀਸ ਕੌਰ 5 ਦੀ ਹੋ ਗਈ ਹੁੰਦੀ ਆ।
12: ਅੱਛਾ
0: ਹੋਰ
12: ਓਹੋ
0: ਹੋਰ
12: ਜਾਗੇ ਜਾਗੇ।
0: ਲੈਟਸ ਗੋ, ਆਵਾਜ਼ ਵੱਡੀ ਕਰੋ ਭੈਣ ਜੀ। ਉਹ ਪੁੱਤ ਆਵਾਜ਼ ਘੱਟ ਆ, ਮੰਮਾ ਕੋ ਕਰਾ ਲਓ, ਨਹੀਂ ਹੁੰਦੀ ਤੇ ਅੱਛਾ 1-2 ਮਿੰਟ
12: ਤਗੜੇ ਹੈਵੀ ਟਾਈਮ ਦੇ ਅੰਦਰ ਹਾਂ।
0: ਫੋਨ ਲੈ ਕੇ ਤੁਸੀਂ ਮੰਮਾ ਦੇ ਕੋਲ ਚਲ ਜਾਓ ਫਿਰ।
10: ਅੱਛਾ
0: ਓਕੇ,
12: ਅੱਜ ਲੱਗਦਾ ਨੈਟਵਰਕ ਵਾਲਿਆਂ ਨੇ ਕੁਛ ਕੀਤਾ।
0: ਓਹੋ ਚਲੋ ਫਿਰ, ਅੱਛਾ ਮੈਂ ਹੌਲੀ ਨਹੀਂ, ਹੌਲੀ ਤੇ ਨਹੀਂ ਤੁਸੀਂ ਬੋਲ ਸਕਦੇ, ਚਲੋ ਕੋਈ ਗੱਲ ਨਹੀਂ ਸਾਰ ਲੈਂਦੇ ਹਾਂ ਫਿਰ। ਹੋਰ ਸੁਣਾਓ, ਖਾ ਲਿਆ ਰੋਟੀ ਪਾਣੀ? ਸਵੇਰੇ ਸਵੇਰੇ ਮੰਮਾ ਦਾ ਸਿਰ ਖਾ ਲਿਆ,
11: ਰੋਟੀ ਪਾਣੀ ਖਾਣੀ ਸੀ, ਮੈਂ ਰਸ਼ ਸੀ ਤੰਗ, ਮੈਂ ਜੂਸ ਹੀ ਪੀਤਾ।
0: ਅੱਛਾ ਜੂਸ ਹੀ ਪੀਤਾ, ਅੱਜ ਕਾਲੀ ਕਾਲੀ ਜੀ ਜੂਸ
11: ਤੇ ਬਦਾਮ,
0: ਠੰਡਾ ਠੰਡਾ ਜੂਸ ਹੈ।
12: ਓਏ ਬੱਲੇ,
0: ਓਕੇ ਓਕੇ, ਗੁੱਡ
12: ਗੁੱਡ ਗੁੱਡ, ਨਾਈਸ ਨਾਈਸ।
0: ਤੇ ਹੁਣ ਜਾ ਰਹੇ ਹੋ ਸਕੂਲ?
11: ਜੀ ਜੀ।
0: ਹੈ ਜਾ ਰਹੇ ਹੋ ਫਿਰ ਸਕੂਲ ਅੱਜ?
11: ਯੈਸ, ਤੇ ਨਾਮ ਜੀ ਵੀ ਜਾ
0: ਰਹੇ। ਓਕੇ, ਤੇ ਆਪਣੀਆਂ ਕਿਤਾਬਾਂ ਕਿਤੂਬਾਂ ਪਾ ਲੀਆਂ ਟੋਕਰੀ 'ਚ?
12: ਟੋਕਰੀ 'ਚ?
0: ਆਹੋ,
11: ਨੋ ਆਈ ਡੋਨਟ ਇਵਨ ਹੈਵ ਟੂ।
12: ਓਏ
0: ਵਾਏ
12: ਵਾਏ,
0: ਸਕੂਲ ਵਾਏ ਯੂ ਹੈਵ ਟੂ ਨਾਟ ਟੂ,
11: ਡਸ ਨਾਟ ਯੂਜ਼ ਬੁੱਕਸ, ਇਟ ਓਨਲੀ My school has the things we have to draw and do stuff on.
0: Mainu te putt samajh,
11: we don't have to bring books and stuff.
0: Mainu te putt ek gall nahi samajh aayi, mainu jaan te punjabi ch dassoge na fir pata laguga.
11: Sir, english nahi pati bhai, cringe nahi aati?
0: Na, mainu edda tuhi te bada nahi
12: ki nahi samajh aundi
0: ki tuhi bal bal bal bal bal karta tuhi. Hain
11: mazak nahi karna bhai, sunu aundi a?
0: Na,
12: nahi nahi,
0: tuhi sanu punjabi ch dasso ki keh rahe tuhi?
11: ਮਜ਼ਾਕ ਨਾ ਕਰੋ, ਬਸ ਉਹਨੂੰ ਬਹੁਤ ਟਾਈਮ ਤੁਸੀਂ ਅੰਗਰੇਜ਼ੀ ਬੋਲੀ ਹੋਈ।
0: ਹਾਂ ਨਹੀਂ, ਪਰ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਨਾ, ਤੇ ਤੁਹਾਨੂੰ ਪੰਜਾਬੀ ਬੋਲਣੇ ਚਾ ਦੱਸਣਾ ਪੈਣਾ।
12: ਹਾਂ ਇਹ ਗੱਲ ਹੈ ਨਾ,
0: ਨਹੀਂ ਤੇ ਤੁਹਾਡੇ ਪੁਆਇੰਟ ਫਿਰ ਕੱਟੇ ਜਾਣੇ।
11: ਓਕੇ, ਫਿਰ ਪੁਆਇੰਟ ਕੱਟ ਦੋ।
0: ਹਾਂਜੀ,
12: ਨਹੀਂ ਤੇ ਸਕੂਲ ਕਿਤਾਬਾਂ ਨਹੀਂ ਲੈ ਕੇ ਜਾਂਦੇ ਤੁਸੀਂ? ਸਕੂਲ ਕਿਤਾਬਾਂ ਨਹੀਂ ਲੈ ਕੇ ਜਾਂਦੇ?
11: ਸਾਰੇ ਚੀਜ਼ਾਂ ਸਕੂਲ ਚ ਟੀਚਰਸ ਲੈ ਕੇ ਆਉਂਦੇ ਪ੍ਰਿੰਟਰ ਕਰਕੇ, ਅਸੀਂ ਕੁਛ ਨੀ ਲੈ ਕੇ ਜਾਂਦੇ, ਫੂਡ ਤੇ ਵਾਟਰ
0: ਤੇ ਆਪਣਾ ਆਪ
11: ਫੂਡ ਵਾਟਰ ਰੀਡਰ ਬੈਗ ਓਹੀ ਤੇ ਲਾਇਬ੍ਰੇਰੀ ਬੈਗ, ਉਹ ਚਾਰ ਚੀਜ਼ਾਂ ਅਸੀਂ ਲੈ ਕੇ ਜਾਂਦੇ।
0: ਪਰ ਗੁੱਤਾਂ ਵੀ, ਗੁੱਤ ਤੇ ਲੈ ਕੇ ਜਾਂਦੇ?
12: ਗੁੱਤ ਵੀ ਲੈ ਕੇ ਜਾਣੀ ਪੈਂਦੀ।
11: ਲੈ
0: ਕੇ ਤੇ ਜਾਣੀ ਪੈਂਦੀ ਨਾ ਗੁੱਤ।
11: ਕੀ ਹੁੰਦਾ ਤੁਹਾਡੇ ਬੋਡੀ ਤੇ, ਇਟਸ ਯੋਰ ਬੋਡੀ ਪਾਰਟ।
0: ਤੇ ਪਰ ਸ਼ੂਜ਼ ਵੀ ਤੇ ਲੈ ਕੇ ਜਾਣੇ ਪੈਂਦੇ, ਉਹ ਵੀ ਤੇ ਪਾ ਕੇ ਖੜਦੇ।
12: ਐਬਸੋਲੂਟਲੀ ਰਾਈਟ, ਹਾਂ ਇਹ ਵੀ ਗੱਲ ਠੀਕ ਹੈ,
11: ਇਹ
12: ਵੀ ਗੱਲ ਠੀਕ।
0: ਹੋਰ
11: ਓ ਬਸ ਕੁਐਸਚਨਸ ਨਾ ਆਸ ਕਰਵਾਲੇ,
0: ਉਹ ਕੋ ਬੋਡੀ ਪਾਰਟ ਥੋੜੀ ਹੋਵੇ ਤੇ ਲੈ ਕੇ ਜਾਣੇ ਪੈਂਦੇ।
12: ਸੌਕਸ ਵੀ ਨਾਲ ਚੱਲਦੀਆਂ ਨਾਲੇ।
0: ਹੂੰ,
12: ਦੇਖੋ ਬਈ,
11: ਸੌਕਸ ਇਜ਼ ਅ ਬੋਡੀ ਪਾਰਟ।
12: ਹਾਂ ਸੌਕਸ ਇੰਪੋਰਟੈਂਟ ਹੈ ਬਈ।
0: ਹੂੰ, ਕੀ ਸੁਣਾਓਗੇ ਫਿਰ?
11: ਸਾਰੇ ਬੱਚੇ ਕੋਲ ਕੀ ਚੇਨ ਸੁਣਦੇ ਤੇ ਕੱਲੀ ਮੇਰੇ ਕੋਲ ਨੀ ਸੀ, ਮੇਰਾ ਬੈਗ ਸਭ ਪਲੇਨ ਸੀ ਤੰਗੂ, ਮੈਂ ਡਿਸਾਈਡ ਕਰ ਲਿਆ ਵੀ ਮੈਂ ਉਹਨੂੰ ਕੀ ਚੇਨ ਬਣਾ ਲੂ।
0: pretend hunde
11: okay
12: main nahi chalta lagda
11: why would they be real unicorn sitting
0: mainu na tere mainu tere na papa na gall karni paini hai angrezi wawa hi haavi hundi jandi hai tere te sis
11: oh bas kade kade main confuse honi bhi main kehda ki speak kar rahi punjabi ke angrezi
0: ha par confuse nahi na hona chahida hun tusi vadde ho hi rahe ho te hun tusi confuse hon lag pe ho
11: yeah ਠੀਕ ਹੈ ਠੀਕ ਹੈ
0: ਕੀ ਸੁਣਾਓਗੇ
11: ਹੁਣ ਮੈਂ ਬੋਲੀ ਸੁਣਾ
0: ਹਾਂਜੀ
12: ਸੁਣਾਓ ਜੀ ਸੁਣਾਓ
11: ਆਪਾਂ ਰੇ ਆਪਾਂ ਸੂਟ ਸਵਾਈਏ ਆਪਾਂ ਰੇ ਆਪਾਂ ਸੂਟ ਸਵਾਈਏ ਟਿੱਡੇ ਫੁੱਲ ਪਵਾਈਏ ਮੱਛੀ ਦੁਨੀਆ ਤੇ ਪੀਪਾ ਤੇਲ ਦਾ ਪਾਈਏ
0: ਨਾ ਹਾਂਜੀ ਹਾਂਜੀ ਦੱਸੋ ਦੱਸੋ ਉਹ ਦੱਸੋ ਦੱਸੋ ਦੱਸੋ ਦੱਸੋ ਮੈਡਮ ਜੀ ਦੱਸੋ ਕਿਹੜੀ ਗੱਲ
11: ਮੈਂ ਕਹਿ ਰਹੀ ਤੁਸੀਂ ਤੁਸੀਂ ਕੁਛ ਦੱਸਣਾ ਕੋਈ ਗੱਲ ਜਿਵੇਂ ਤੁਸੀਂ ਕੱਲ ਦੱਸਤਾ ਤੇ ਮੈਂ ਬਾਏ ਕਰਤਾ
0: ਹੈ ਕੀ ਦੱਸਿਆ ਸੀ ਕੱਲ ਮੈਨੂੰ ਚੇਤਾ ਨਹੀਂ ਰਿਹਾ ਚੇਤਾ ਭੁੱਲ ਗਿਆ ਨਾ ਕੱਲ ਕਿਹੜੀ ਗੱਲ ਸੀ ਹੁਣ ਚੇਤਾ ਭੁੱਲ ਗਿਆ
12: ਚਲੋ ਯਾਦ ਆਈ ਕੱਲ ਦੁਬਾਰਾ ਕਰ ਲਾਂਗੇ
11: ਫਿਰ ਕੱਲ ਨੂੰ ਦੱਸ
0: ਦਿਓ ਚਲੋ ਠੀਕ
12: ਹੈ
0: ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਨਾਲ ਨੇ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਹੈ ਇਹ ਕੀ ਚੀਜ਼ ਆ
12: ਰਾਮ ਲਖਨ
0: ਹੈ
12: ਵੇਖ ਲਈ
11: ਹਾਂਜੀ ਵੇਖ ਲਈ
0: ਕਈ ਬੜੀਆਂ ਫਿਲਮਾਂ ਵੇਂਦੇ ਹੋ
11: ਰਾਮ
12: ਲਖਨ ਹੈ ਵਨ ਟੂ ਕਾ ਫੋਰ ਫੋਰ ਟੂ ਕਾ ਵਨ ਮਾਈ ਨੇਮ ਇਜ਼ ਲਖਨ ਮਾਈ ਨੇਮ ਇਜ਼ ਲਖਨ
0: ਵਾਹ ਫਿਰ ਤੇ ਤੁਸੀਂ ਮਿਸਟਰ ਇੰਡੀਆ ਵੀ ਵੇਖ ਲਈ ਹੋਣੀ ਆ
12: ਮੈਨੂੰ
11: ਯਾਦ
12: ਨੀ ਹੈ
0: ਭੁੱਲਣ ਲੱਗ ਪਿਆ ਵਾ
11: ਮੈਂ ਦੇਖ ਰਿਹਾ
0: ਚਲੋ ਠੀਕ ਆ
11: ਜੀ ਸਾਡਾ ਹਰੇ ਪਿੰਡੀ ਦੇ ਮੁੰਡੇ ਦਾ ਵਿਆਹ ਵੀ ਨੀ ਹੋਇਆ
12: ਨਾਲ ਹੀ ਆਪਾਂ ਫਿਰ ਵਿਆਹ ਦੀ ਤਰੀਕ ਸੁਧਾ
0: ਲੈਣੀ ਨਾਲੇ ਮੈਚ ਅਸੀਂ ਥੋੜੀ ਕਰਾਉਣਾ ਮੈਚ ਅਸੀਂ ਥੋੜੀ ਕਰਾਉਣਾ ਮੈਚ ਤੇ ਫਤਿਹ ਨੇ ਗਰਾਊਂਡ ਲੱਭਣੀ ਤੇ ਅਸੀਂ ਤੇ ਖੇਡਣ ਜਾਣਾ
12: ਅਸੀਂ ਤਾਂ ਬਸ ਆਪਣੇ ਆਪ ਨੂੰ ਲੈ ਕੇ ਜਾਣਾ ਖੇਡਣ ਲਈ
0: ਹੋਰ ਅਸੀਂ ਤੇ ਕਹਿੰਦੇ ਹਾਂ ਅਸੀਂ ਥੋੜੀ ਮੈਚ ਕਰਾਉਣਾ ਨਹੀਂ ਜਾਵਾਂਗੇ ਜੇ ਫਤਿਹ ਗਰਾਊਂਡ ਲੱਭੂਗਾ ਤੇ ਕਹੂਗਾ ਵੀ ਇੱਥੇ ਆ ਜਾਓ ਤੇ ਆਪਾਂ ਜਾਵਾਂਗੇ
11: ਅਮਰੂਦ ਬਹੁਤ ਛੋਟਾ ਹੈਗਾ ਤੇ ਕੋਈ ਦੇਖ ਵੀ ਨੀ ਸਕਦਾ
12: ਨਹੀਂ ਨਹੀਂ ਲਾ ਦਾਂਗੇ
0: ਅੱਛਾ ਫਿਰ ਕਿੱਥੇ ਕਿੱਥੇ ਕਰੀਏ ਵੀ ਸਾਰੇ ਵੇਖ ਲੈਣ ਕੋਠੇ ਤੇ
11: ਕੋਠੇ ਤੇ ਨੀ ਉਹ ਛੋਟਾ ਹੋਗਾ ਤੇ
0: ਪੈਲੀਆਂ ਚ ਕਰ ਸਕਦੇ ਚਲੋ ਠੀਕ ਹੈ
11: ਪਕੌੜੇ ਬਣ ਜਾਊਗਾ
0: ਉਹ ਇਸੇ ਕਰਕੇ ਨੀ ਮੰਨਦਾ ਉਹ ਤੁਸੀਂ ਜਿਹੜੀ ਏਦਾਂ ਦੀਆਂ ਕੁੜੀ ਵਾਲੇ ਉਹ ਗੱਲਾਂ ਕਰਦੇ ਹੋ ਨਾ
12: ਉਹ ਡਰਦਾ ਵਿਚਾਰਾ ਰੀਤੀ ਰਿਵਾਜ ਨਹੀਂ ਕਰਾ ਸਕਦਾ
0: ਇਸੇ ਕਰਕੇ ਉਹ ਵਾਰ ਵਾਰ ਮਨਾ ਕਰ ਦਿੰਦਾ ਤੇ ਫਿਰ ਤੁਸੀਂ ਮੈਨੂੰ ਕਹਿ ਦਿੰਦੇ
11: ਗ੍ਰੋਸਰੀ ਸਟੋਰ ਚ ਸਾਨੂੰ ਸੋਰੇ ਵੀ ਨਹੀਂ ਸਕਦਾ
0: ਪ੍ਰੋਗਰਾਮ
12: ਉਹ ਸਹੀ ਗੱਲ
0: ਪਰ ਸ਼ਾਮ ਨੂੰ ਸੁਣਦਾ ਰਿਪੀਟ ਉਹ
12: ਕਿੰਨੇ ਵਜੇ ਕਿੰਨੇ ਵਜੇ
0: ਸੱਤ ਵਜੇ
12: ਸੱਤ ਵਜੇ
0: ਛੇ ਵਜੇ ਛੇ ਵਜੇ
12: ਵਜੇ ਛੇ ਵਜੇ
0: ਹੈ
12: ਹਸਬੈਂਡ ਦੀ ਜ਼ਬਾਨ ਹੋਵੇ ਨਾ ਹੋਵੇ ਕੰਨ ਜ਼ਰੂਰੀ ਹੋਣੇ ਚਾਹੀਦੇ ਇਸ ਗੱਲੋਂ ਬੰਦਾ ਓਕੇ ਹੈ ਜੀ
0: ਆਹੋ ਆਹੋ
12: ਪਾਰਲੇ ਜੀ ਤਾਂ ਛੇਤੀ ਸਗੋਂ ਡਿੱਗ ਜਾਂਦਾ ਮੈਂ ਦੇਖਿਆ ਮੈਂ ਤਾਂ ਹੀ ਖਾਣਾ ਬੰਦ ਕਰਤਾ ਪਾਰਲੇ ਜੀ ਉਹ ਬਹੁਤ ਛੇਤੀ ਸ਼ਹੀਦ ਹੋ ਜਾਂਦਾ ਦੁੱਧ ਦੇ
0: ਹਲਕੇ ਫੁਲਕੇ ਮਨੈਕੋ ਟਰਾਈ ਕਰਿਓ
12: ਮਨੈਕੋ ਵੀ ਘੈਂਟ
11: ਯੈਲੋ ਪੈਕੇਟ ਦੇ ਹੁੰਦੇ
12: ਸਮਾਰਟ ਹੈ ਯਾਰ ਕੁੜੀ ਵੈਰੀ ਗੁੱਡ
0: ਜਿਨ੍ਹਾਂ ਦੇ ਨਾਲ ਚਾਹ ਵੀ ਪੁਣ ਲਈ ਦੀ ਹੈ
12: ਕੀ ਬਾਤ ਹੈ ਬਿਊਟੀਫੁਲ ਲੌਜਿਕ
0: ਹਾਂ ਉਹਨਾਂ ਚ ਸ਼ੇਕ ਹੁੰਦੇ ਆ
11: ਬਿਸਕਟ ਟੁੱਟ ਜੂਗਾ
0: ਨਾ ਨਾ ਉਹਨਾਂ ਚ ਸ਼ੇਕ ਹੁੰਦੇ ਆ ਜੇ ਪੋਣੀ ਤੁਹਾਡੇ ਘਰ ਨਾ ਹੋਵੇ ਤਾਂ ਉਹਦੇ ਨਾਲ ਚਾਹ ਵੀ ਪੁਣ ਲਈ ਦੀ ਹੈ ਕੀ ਸੁਣਾਓਗੇ ਫਿਰ ਤੁਸੀਂ ਮਾਰਦੇ ਆ ਤੂੰ ਕੁੜੀਏ ਸਾਡੀਆਂ ਗੱਲਾਂ ਮਰਵਾ ਦੇਣੀ
12: ਕੀ ਸੁਣਾਓਗੇ ਸਾਨੂੰ
0: ਹਲਕਾ
11: ਹੁੰਦਾ ਜਿਵੇਂ ਖਾਬ

0: ਤੇ ਜਨਾਨੀਆਂ ਪੜ ਸਕਦੀਆਂ?
1: ਨਹੀਂ,
0: ਕੋਈ ਵੀ ਨਹੀਂ ਪੜ ਸਕਦਾ।
1: ਜਨਾਨੀਆਂ ਪੜ ਸਕਦੇ, ਉਹ ਐਕਸਰਸਾਈਜ਼ ਕਰਦੇ ਤਾਂ।
0: ਅੱਛਾ, ਬੰਦੇ ਨਹੀਂ ਪੜ ਸਕਦੇ? ਹਾਂ,
1: ਬੰਦੇ ਥੋੜੇ ਬਹੁਤੇ ਪੜ ਸਕਦੇ,
2: ਥੋੜੇ ਬਹੁਤੇ ਪੜ।
0: ਅੱਛਾ, ਤੇ ਜਨਾਨੀਆਂ ਨਹੀਂ ਪੜ ਸਕਦੀਆਂ?
1: ਪੜ ਸਕਦੇ ਥੋੜੇ ਬਹੁਤੇ,
2: ਥੋੜੇ।
0: ਓਕੇ,
1: ਮੈਂ ਪੜ ਸਕਦੇ।
0: ਇਹ ਤਾਂ ਬੰਦੇ ਦਾ ਝਾਟਾ ਹੀ ਹੋਊਗਾ ਫਿਰ।
2: ਫਿਰ ਖੰਭ ਜਿੰਨਾ ਹਲਕਾ ਥੋੜੀ ਆ।
0: ਹੈ
1: ਕਿੱਥੇ
0: ਨੀ ਹੁੰਦਾ?
1: ਸਪੇਸ ਤੇ ਨਹੀਂ ਹੁੰਦਾ।
0: ਅੱਛਾ, ਸਪੇਸ
1: ਤੇ ਉੱਥੇ ਜਾਓਗੇ ਵਿਦਆਊਟ ਐਸਟ੍ਰੋਨੌਟ ਸੂਟ, ਤੁਸੀਂ ਉੱਥੇ ਮਰ ਜਾਓਗੇ।
0: ਆ ਓਕੇ ਓਕੇ ਓਕੇ ਓਕੇ। ਅੱਛਾ, ਹਾਰ ਗਏ।
2: ਮੈਂ ਖੁਸ਼ ਹੋ ਗਿਆ।
1: ਆਨਸ ਨਹੀਂ ਹੈ,
0: ਨਹੀਂ ਹਾਰ ਗਏ।
1: ਹਵਾ
2: ਓਏ
0: ਅੱਛਾ, ਇਹ ਕਿੱਦਾਂ ਫਿਰ ਲੇਡੀਜ਼ ਕਿੱਦਾਂ ਵੱਧ ਫੜ ਸਕਦੀਆਂ?
2: ਸਾਡੇ ਨੱਕ ਨੀ ਆ
0: ਹੈਂ, ਬੰਦੇ ਮਰੂਦ ਹੀ ਆ।
2: ਵਾਹ ਬਈ ਵਾਹ, ਵੈਰੀ ਗੁੱਡ ਯਾਰ, ਟ੍ਰਿਕ ਕਰਤਾ ਅੱਜ ਤੁਸੀਂ ਸਾਨੂੰ, ਵੈਰੀ ਨਾਈਸ,
0: ਥੈਂਕ ਯੂ ਥੈਂਕ ਯੂ।
2: ਹੁਣ ਕੌਣ ਗੱਲ ਕਰੂਗਾ?
1: ਗੱਲ ਕਰ ਲੋ।
0: ਹਾਂਜੀ,
1: ਤੁਸੀਂ
0: ਸੁਣਾਓ, ਤਿਆਰ ਹੋ ਗਏ ਹੋ?
1: ਹਾਂਜੀ।
0: ਪਾਣੀ ਵਾਲੀ ਬੋਤਲ ਲੈ ਲਈ ਆ?
1: ਹਾਂਜੀ।
0: ਗੁੱਤਾਂ ਕਰਾ ਲੀਆਂ?
1: ਹਾਂਜੀ।
0: ਗੁੱਤਾਂ ਪਟਾ ਲੀਆਂ? ਉੱਥੇ ਲੋਲੀਪੋਪ ਵਾਲਾ ਭਾਈ ਖੜਾ ਵਾ?
1: ਨਹੀਂ।
2: ਅੱਛਾ, ਛੱਲੀ ਵਾਲਾ ਹੋਊਗਾ ਨਾ, ਗਰਮੀਆਂ ਆ ਗਈਆਂ।
0: ਨਹੀਂ ਨਹੀਂ, ਲੋਲੀਪੋਪ ਵਾਲਾ ਹੁੰਦਾ ਜਿਹੜਾ, ਉਹ ਕਹਿੰਦਾ ਸਟੋਪ ਕਰੋ ਇੱਥੇ, ਰੁਕੋ ਫੇਰ ਲੰਘਿਓ।
2: ਅੱਛਾ, ਉਹ ਵਾਲਾ ਲੋਲੀਪੋਪ।
0: ਹਾਂ, ਉਹ ਵਾਲਾ ਭਾਈ। ਉਹ ਨੀ ਹੈਗਾ? ਵੇਖਣ ਚੱਲ ਗਈ ਆ?
2: ਮੈਨੂੰ ਵੀ ਲੱਗਦਾ, ਕਹਿੰਦੇ ਮੰਮੀ ਨੇ ਟਾਈਮ ਤੋਂ ਲੋਲੀਪੋਪ ਵਾਲਾ ਕੋਈ ਆਂਦਾ ਖਵਾਏ ਨੀ ਕਦੀ।
0: ਹੈਲੋ
2: ਹੈਲੋ,
0: ਤੁਸੀਂ ਸਾਡੀ ਕੁੜੀ ਫੜ ਲਈ ਆ?
2: ਐਸ਼ਲੀਨ ਵਾਪਸ ਆ ਜਾ, ਕੋਈ ਨੀ, ਮਜ਼ਾਕ ਕਰ ਰਹੇ ਸੀ ਅੰਕਲ।
0: ਹੈ,
2: ਕਿੱਥੇ
0: ਕਿੱਥੇ ਚੱਲ ਗਈ ਕੁੜੀਏ? ਥੈਂਕ ਯੂ ਹਰਮਨ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸੇਖੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਸੁਖਵਿੰਦਰ ਭੈਣ ਜੀ ਬਹੁਤ ਬਹੁਤ ਸ਼ੁਕਰੀਆ, ਗੁਰਜੀਤ ਜੀ ਧੰਨਵਾਦ, ਰਮਨਦੀਪ ਜੀ ਕਹਿੰਦੇ ਕਿ ਬਹੁਤ ਸੋਹਣੀ ਸੀ ਅੱਜ ਦੀ ਕਹਾਣੀ, ਅਤੇ ਥੈਂਕ ਯੂ ਮੈਸੇਜ, ਬੜਾ ਵਧੀਆ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਵੀ ਕਹਾਣੀ ਬੜੀ ਵਧੀਆ ਲੱਗੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਬਿੰਦਰ ਵਿਰਕ ਜੀ ਕਹਿੰਦੇ ਨੇ ਕਿ ਗੁੱਡ ਬਈ ਸਾਰੇ, ਅਤੇ ਵਾਹਿਗੁਰੂ ਸਭ ਦਾ ਦਿਨ ਵਧੀਆ ਵਧੀਆ ਕਰੇ। ਹਾਂਜੀ ਐਸ਼ਲੀਨ, ਆ ਗਈ ਵਾਪਸ? ਹਾਂਜੀ, ਕਿੱਥੇ ਚੱਲ ਗਈ ਸੀ? ਕਿੱਥੇ ਗਾਇਬ ਹੋ ਗਈ ਸੀ? ਹੈਂ,
1: ਮਿਊਟ ਲੱਗ ਗਿਆ ਸੀ। ਓਹ
2: ਮਿਊਟ ਲੱਗ ਗਿਆ,
0: ਓ ਇੰਨੇ ਚਿਰ ਲਈ ਨਹੀਂ ਮਿਊਟ ਲੱਗਦਾ, ਸਹੀ ਸਹੀ ਦੱਸੋ।
2: ਇਹ ਲੋਲੀਪੋਪ ਅੰਕਲ ਦੇਖ
1: ਲੱਗ ਗਿਆ ਸੀ
0: ਨਾ, ਇੰਨੇ ਚਿਰ ਲਈ ਨਹੀਂ ਲੱਗ ਸਕਦਾ। ਹੈਂ
1: ਦੀਦੀ, ਇੰਨੇ ਚਿਰ ਗੱਲ ਕਰਦੀ
0: ਆ। ਹੋਏ, ਤੇ ਤੁਸੀਂ ਇੰਨਾ ਚਿਰ ਮਿਊਟ ਰੱਖਣਾ ਸੀ? ਦੀਦੀ ਨਾ ਕਰਦੇ ਆ ਗੱਲ, ਦੀਦੀ ਤਾਂ ਬੜੀ ਖਰਾਬ ਆ, ਦੀਦੀ ਦੀ ਚੀ ਚੀ ਕਰਨ ਵਾਲੀ ਹੋਈ ਆ।
2: ਹਾਂਜੀ,
0: ਕਰਦੇ ਕਿਸੇ ਤੇ ਨਾ,
2: ਬੇਚਾਰੀ ਡਰਦੀ ਕਹਿ ਰਹੀ ਆ, ਕਹਿੰਦੇ ਇੱਥੇ ਤਾਂ ਬੋਲਦਾ।
0: ਕੀ ਸੁਣਾਓਗੇ ਫਿਰ ਤੁਸੀਂ ਅੱਜ?
1: ਇੱਕ ਬੋਲੀ।
0: ਹਾਂਜੀ,
1: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ,

0: Pani pinda nalketo, pani pinda nalketo. Dardani, darda mere dabketo.
1: Dardani, darda mere dabketo. Dardani, darda mere dabketo. Dardani.
0: Chava.
2: Very nice, very nice, Ashley.
1: Thank you, Ashley.
0: Thank you.
1: The mama can you chit kamarande, ha?
0: ਵੀ ਜੀ ਦਾ ਗੱਲ ਕਰ ਲੋ ਹਾਂ ਜੀ ਹੈਲੋ ਸਾਡੇ ਮੌਸਮ ਟ੍ਰੈਫਿਕ ਸੰਵਾਦਦਾਤਾ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਠੀਕ ਵਧੀਆ ਉਹ ਸਵੇਰੇ ਝਿੜਕਾਂ ਕਿਉਂ ਪਈਆਂ ਸੀ
2: ਤੁਸੀਂ ਤਾਂ ਬਹੁਤ ਸਾਊ ਹੋ ਤੁਹਾਨੂੰ ਸੁਣਨਾ ਪੈਣਾ
1: ਵੀਰ ਜੀ ਨੂੰ ਨੀ ਪੈਂਦੀਆਂ ਨਾ ਵੱਡੀ ਦੀਦੀ ਖਰਾਬੀਆਂ ਕਰਦੀ ਆ
0: ਫੋਨ
1: ਦੇ ਨਾਲ ਭੁੱਲ ਜਾ ਵੀ ਇਸ਼ੀ ਕੀਤਾ ਏਦਾਂ ਕੀਤਾ ਹੋਏ ਉਹ ਤੇ ਲਾਡ ਦੇ ਨਾਲ ਫਿਰ ਮਾਰੀਦਾ ਕਿੰਨੇ ਤੁਸੀਂ ਮਾਰਿਆ ਬਟਾ
0: ਨਹੀਂ ਛੋਟੀ ਦੀਦੀ ਨੇ
1: ਤੁਹਾਡੇ ਮਾਰਤਾ ਵਾ
0: ਹਾਂਜੀ
1: ਓਏ ਯਾਰ
2: ਯਾਰ ਤੁਹਾਡੀ ਵਸੇਪੁਰੀ ਬਣੀ ਰਹਿੰਦੀ ਹੈ
1: ਇੰਨਾ ਖਤਰਨਾਕ ਕੰਮ ਕਿਉਂ ਕਰਦੇ ਹੁੰਦੇ ਹੋ ਤੁਸੀਂ
0: ਨਹੀਂ
2: ਹੈ ਉਹ ਖਤਰਾ ਖਿਲਾੜੀ ਵੀ
1: ਹੋਰ ਟ੍ਰੈਫਿਕ ਟ੍ਰੂਫਿਕ ਦੱਸਿਆ ਕਰੋ ਤੁਸੀਂ ਦੱਸ ਕਿਹੜੇ ਕੰਮਾਂ 'ਚ ਪਏ ਹੋ
0: ਸਰਦਾਰ
2: ਜੀ ਸ਼ਾਬਾ ਸ਼ਾਬਾ
1: ਸਰਦਾਰ ਜੀ ਜਿੰਦਾਬਾਦ ਥੈਂਕ ਯੂ ਥੈਂਕ ਯੂ ਬਾਕੀ ਸਾਰੇ ਥੱਲੇ ਥੈਂਕ ਯੂ ਚੜ੍ਹਦੀ ਕਲਾ ਚ ਰਹੋ ਭਾਈ
2: ਵੈਰੀ ਨਾਈਸ
1: ਥੈਂਕ ਯੂ ਭਾਈ ਹੱਸਦੇ ਖੇਡਦੇ ਰਹੋ ਅਤੇ ਇਸੇ ਤਰ੍ਹਾਂ ਰੌਣਕਾਂ ਛੌਣਕਾਂ ਲਾਉਂਦੇ ਰਹੋ ਅਤੇ ਢਿੱਲੋਂ ਸਾਹਿਬ ਕਹਿੰਦੇ ਰਿਆਸਤ ਬੈਰਕ ਅਤੇ ਪਾਣੀਆਂ ਤੋਂ ਪਰਮਾਤਮਾ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖੇ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ ਦਾ ਰੇਟ ਹੋ ਗਿਆ $181 $22 ਦੇ ਹਿਸਾਬ ਦੇ ਨਾਲ ਅਤੇ ਗਾਬਾ ਪਰਿਵਾਰ ਵੱਲੋਂ ਕਹਿੰਦੇ ਨੇ ਵੀ ਕਹਾਣੀ ਬੜੀ ਵਧੀਆ ਸੀ ਧੰਨਵਾਦ ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ ਸੇਤੀ ਧਾਲੀਵਾਲ ਜੀ ਸਾਰੇ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਮੋਰਨਿੰਗ ਭੇਜਦੇ ਨੇ ਸਪੇਨ ਤੋਂ ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕੱਲ੍ਹ ਦਾ ਡਿਨਰ ਸੀ ਆਲੂ ਗੋਭੀ ਸਬਜ਼ੀ ਵਿਦ ਰੋਟੀ ਐਂਡ ਸਲਾਦ ਅਤੇ ਟੂਡੇ ਡਿਨਰ ਭਿੰਡੀ ਸਬਜ਼ੀ ਵਿਦ ਰੋਟੀ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਸ਼ਬਦ ਕੀਰਤਨ ਬਹੁਤ ਸੋਹਣਾ ਸੀ ਹਰ ਰੋਜ਼ ਦੀ ਤਰ੍ਹਾਂ ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਨੂੰ ਇੰਜੋਏ ਸਤਿ ਸ਼੍ਰੀ ਅਕਾਲ ਅਤੇ ਇੰਜੋਏ ਕਰੋ ਬਿਊਟੀਫੁੱਲ ਸਨ ਸ਼ਾਈਨ ਮਾਨਸਾ ਬੈਡਲੀਅਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਮਾਈਲ ਦੇ ਨਾਲ ਅਤੇ ਇੱਧਰ ਰਿਸ਼ਪਾਲ ਸਿੰਘ ਜੀ ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਟਾਰਨੇਟ ਤੋਂ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਅੰਮ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਮੇਰੇ ਭਰਿਆ ਹੱਥ ਰੱਖੇ ਰੱਬ ਸਾਰਿਆਂ ਦੇ ਉੱਤੇ ਅਤੇ ਵਧੀਆ ਵਧੀਆ ਦਿਨ ਗੁਜਰੇ ਅਤੇ ਸ਼ੁੱਭ ਸਵੇਰ ਭੇਜਦੇ ਨੇ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਆ ਜੀ ਯੁਵਰਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਅਤੇ ਰਕੇਸ਼ ਕਾਜਲ ਜੀ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀ ਅੱਜ 8 ਅਕਤੂਬਰ ਦੀ ਸਤਿ ਸ਼੍ਰੀ ਅਕਾਲ ਅਤੇ ਅੱਸੂ ਦੇ ਮਹੀਨੇ ਦੀ 22 ਤਰੀਕ ਧੰਨਵਾਦ ਜੀ ਮਿਹਰਬਾਨੀ ਅਤੇ ਇੱਧਰ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਭੇਜਦੇ ਨੇ ਮਿਸਟਰ ਬਜਾਜ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਰੁਪਿੰਦਰ ਜੀ ਕਹਿੰਦੇ ਨੇ ਕਿਡਜ਼ ਟੂ ਸਵੀਟ ਸਟੇ ਬਲੈਸਡ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਕਰਨ ਜੀ ਕਹਿੰਦੇ ਕਿ ਵੀਰ ਜੀ ਰੇਡੀਓ ਟ੍ਰੇਨ ਡਰਾਈਵ ਕਰਨਗੇ ਫਿਊਚਰ ਦੇ ਵਿੱਚ, ਸਾਰੇ ਕਹਿਣਗੇ ਸਰਦਾਰ ਜੀ ਬਲੇ ਬਲੇ, ਸਰਦਾਰ ਜੀ ਸ਼ਾਵਾ ਸ਼ਾਵਾ, ਸਰਦਾਰ ਜੀ ਜਿੰਦਾਬਾਦ। ਪ੍ਰਿੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਕੇਸ਼ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ 'ਚ ਰਹੋ। ਸਾਰੇ ਸਰੋਤਿਆਂ ਲਈ ਅਰਦਾਸ ਕਰਦੇ ਨੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਅੱਜ ਪੂਰੀਆਂ ਹੋਣ। ਕੁਲਦੀਪ ਸਿੰਘ ਬਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਦਵਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਅਤੇ ਬੱਚਿਆਂ ਦੇ ਲਈ ਢੇਰ ਸਾਰਾ ਪਿਆਰ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।
3: ਦਿੱਲੀ ਵਿੱਚ ਘਰੇ ਮੇਰੀ ਭੈਣ, ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ। ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ, ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ, ਕਿਉਂਕਿ ਜਿੱਥੇ ਪੈਸਾ ਅੱਗੇ ਵੱਧਦਾ ਹੈ ਉੱਥੇ ਜ਼ਿੰਦਗੀ ਅੱਗੇ ਵੱਧਦੀ ਹੈ। ਰਿਮਿਟਲੀ, ਦੁਨੀਆ ਭਰ ਵਿੱਚ ਪੈਸੇ ਭੇਜੋ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਦਿੱਲੀ ਮੇ ਘਰ ਪਰ ਮੇਰੀ ਬਹਿਨ, ਬਸ ਇੱਕ ਰੰਗ ਦੇਖਤੇ ਹੀ ਸਮਝ ਆਤੀ ਹੈ ਕਿ ਉਸੇ ਆਪਣੀ ਪਸੰਦ ਕੀ ਸਾੜੀ ਮਿਲ ਗਈ ਹੈ। ਤੋ ਚਾਹੇ ਵੋ ਉਸ ਬਹਿਨ ਕੇ ਲੀਏ ਹੋ ਜੋ ਚੁਣਨੇ ਮੇ ਥੋੜਾ ਵਕਤ ਲਗਾਤੀ ਹੈ, ਯਾ ਉਸ ਬਹਿਨ ਕੇ ਲੀਏ ਜੋ ਪਹਿਲੇ ਸੇ ਆਪਣਾ ਮਨ ਬਣਾ ਚੁਕੀ ਹੈ। ਰਿਮਿਟਲੀ ਕੇ ਜ਼ਰੀਏ ਪੈਸੇ ਭੇਜਣਾ ਸਿਰਫ ਇੱਕ ਮਨੀ ਟ੍ਰਾਂਸਫਰ ਨਹੀਂ, ਉਸਸੇ ਕਹੀਂ ਬੜਕਰ ਹੈ, ਕਿਉਂਕਿ ਜਬ ਪੈਸਾ ਆਗੇ ਬੜਤਾ ਹੈ ਤੋ ਜ਼ਿੰਦਗੀ ਵੀ ਆਗੇ ਬੜਤੀ ਹੈ। ਰਿਮਿਟਲੀ, ਦੁਨੀਆ ਭਰ ਮੇ ਪੈਸੇ ਭੇਜੇ।
7: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध, नियम और शर्तें लागू।
8: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
10: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
12: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
13: This autumn, laugh out loud with Ayushman Khurana and Sada Ali Khan in Urda Teer.
14: Ek Pakistani jaasoos Hindustan jayega.
15: Desh bhakti to yaad aa gayi.
16: Desh kaun sa hai? Ye bhul gaya.
13: A spy mission gone wrong with hilarious moments.
16: Udhar ek border chal rahi
13: hai. Nahi ji, ye to Urda Teer chal raha hai from October 9th at cinemas near you.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛੇੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ, ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ। ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ, ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ ਹੈ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ, GACA, ਉਹਨਾਂ ਦੇ ਮੁਤਾਬਕ 6-7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮੋਰੋਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਜ਼ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉੱਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਇੱਕ ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਹੀ ਰਿਆਤ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬੈਲਿਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਬਾ ਏਅਰਪੋਰਟ ਤੇ ਖਮੀਸ ਮੁਸ਼ਾਹਿਦ ਕਿੰਗ ਖਾਲਿਦ ਏਅਰਬੇਸ ਨੂੰ ਵੀ ਡਰੋਨ ਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗੱਠਜੋੜ ਦਾ ਕਹਿਣਾ ਕਿ ਰਿਆਤ ਦੇ ਉੱਤੇ ਦਾਗੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗੱਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੇਟਫਾਰਮ ਨੂੰ ਵੀ ਧਰਾਸ਼ਾਹੀ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੂਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖ਼ਬਰ ਹੈ ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇਹ ਇੱਕ ਗਰਾਊਂਡ ਲਾਂਚ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 ਹੈ 140 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਔਰ ਫਤਿਹ 3 ਮਿਜ਼ਾਈਲ ਨੂੰ ਵੀ ਪਹਿਲੀ ਵਾਰ ਜਦੋਂ ਦੁਨੀਆ ਨੂੰ ਦਿਖਾਇਆ ਗਿਆ ਸੀ, ਇਹ ਵੀ ਕਾਫ਼ੀ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਹੁਣ ਫਤਿਹ 4 330 ਕਿਲੋਮੀਟਰ ਤੱਕ ਪੇਲੋਡ ਲੈ ਕੇ ਜਾ ਸਕਦੀ ਹੈ, ਪਰ ਇਸ ਇਹ 864 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਇਹ ਇੱਕ ਸਬਸੋਨਿਕ ਮਿਜ਼ਾਈਲ ਹੈ, ਇਸ ਦੀ ਗਤੀ ਆਵਾਜ਼ ਦੀ ਗਤੀ ਦੀ ਰਫ਼ਤਾਰ ਤੋਂ ਥੋੜ੍ਹੀ ਘੱਟ ਦੱਸੀ ਗਈ ਹੈ, ਇਸ ਕਰਕੇ ਇਸ ਦੀ ਸਟੀਕਤਾ ਇਸ ਦੇ ਨਿਸ਼ਾਨੇ ਦੇ ਕਰੀਬ 5 ਮੀਟਰ ਹੋ ਸਕਦੀ ਹੈ। ਮਿਜ਼ਾਈਲ ਦੇ 750 ਕਿਲੋਮੀਟਰ ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ, ਇਹ ਭਾਰਤ ਦੇ ਲੋਕਾਂ ਦੇ ਖਿਲਾਫ਼ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਅਤੇ ਕਾਂਗਰਸ ਨੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਜ ਯਾਨੀ 8 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਧਰ 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਉੱਥੇ ਹੀ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤੇ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਹੀ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ। ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਇਹ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬਨ ਰਾਵ ਹਿੰਗੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਅਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਿਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਐਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਇਹ ਚੱਲਿਆ ਕਿ ਐਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਹੀ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ, ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ RORVR ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ
ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਹੈ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ, ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ। 76 ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ, ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ, ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ। ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ। ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 million ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਸ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰ ਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ, ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ। ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ। ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ
ਉਹਨਾਂ ਤੋਂ ਹੀ ਵਸੂਲਿਆ ਜਾਏਗਾ। ਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ, ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ, ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ। ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ। ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ, ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲਸ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ, ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ, ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਪਾਉਣਗੇ, ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, ਯੂਕੇ ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, पार्टे करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
1: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों, टू फोल्ड लैंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर वेलकम, कॉल राज 0494763700 और व्हाट्सएप 2Fold लैंडिंग।
2: दिन भर दे कम्मा कारां च घर पैसे भेजना शामिल करना चाहुंदे हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटा ते घट फीसा नाल। सब तो रुझेवे वाले दिना च भी तुहाडे अपनिया दा साथ निभाउणा हुण बहुत आसान है, अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
3: मैनू अपनी नवी दुकान ले प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक, ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स, अपने बिजनेस नू चमकाओ। कॉल 1300 151 616, quicksignage.com.au।
4: हाँ जी रेडियो,
5: अज दा विचार, अज दी कहानी, हर रोज तुसी सुनदे हो शो हाँ जी मेलबर्न विच, तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
6: रेडियो हाँ जी 1674 एम, आस करदे हां दिन तुहाडा वधिया जा रहा होवेगा। समा हो गया अज दी कहानी दा। कहिंदे ने एक वारी एक गुरु दे कोल आश्रम दे विच कुछ चेले रहिंदे सी। पहलियां दे विच पढ़ाई भी इसे तरह होंदी, कोई स्कूल नहीं, कोई कॉलेज नहीं, यूनिवर्सिटियां नहीं, जिन्हां जिन्हां ने भी अपने बच्चों नूं सिक्ख्या दवानी होंदी, खास तौर दे उत्ते हुंदे भी वड्डे घरां दे, को राजयां दे पुत जां को वड्डे तनाड, उन्हां नूं परिवार दे नालों वख करके ये दसण दी कोशिश कीती जांदी कि लोकां दे दुख दर्द किद्दां समझणे आ। ਉਹ ਜਿਨ੍ਹਾਂ ਦੇ ਕੋਲ ਪਰਿਵਾਰ ਨਹੀਂ ਹੈਗੇ, ਉਹ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈਗਾ, ਉਹ ਜਿਨ੍ਹਾਂ ਦੇ ਲਈ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਹੈ, ਉਹਨਾਂ ਦਾ ਦੁੱਖ ਦਰਦ ਸਮਝੇ ਬਿਨਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਦੇ ਦਿਲ ਨੂੰ ਜਿੱਤ ਨਹੀਂ ਸਕਦੇ, ਰਾਜ ਕਰ ਨਹੀਂ ਸਕਦੇ। ਸੋ ਪਰਿਵਾਰ ਦਾ ਮੋਹ ਤੋੜ ਕੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਵੇਦ ਪੜ੍ਹਾਏ ਜਾਂਦੇ। ਹੋਰ ਦੁਨੀਆਂ ਦੇ ਕਈ ਸੱਚ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਨਹੀਂ ਸੀ ਸਿੱਖ ਸਕਦੇ ਉਹ ਸਾਰੇ ਸਿਖਾਏ ਜਾਂਦੇ। ਇਸ ਗੁਰੂ ਨੇ ਆਪਣੇ 5 ਚੇਲੇ ਚੁਣੇ ਅਤੇ ਉਹਨਾਂ ਨੂੰ ਕਿਹਾ, ਤੁਸੀਂ ਜੰਗਲ ਦੇ ਐਨ ਵਿੱਚੋਂ ਵਿੱਚ ਸੰਘਣੀ ਥਾਂ ਦੇ ਉੱਤੇ ਜਾ ਕੇ ਉਨੀ ਦੇਰ ਤੱਕ ਉੱਥੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਸਾਰਾ ਕੁਛ ਨੋਟ ਨਹੀਂ ਕਰ ਲੈਂਦੇ ਕਿ ਜੰਗਲ ਦੇ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ। ਜਾਓ, 1 ਮਹੀਨੇ ਦਾ ਸਮਾਂ ਤੁਹਾਡੇ ਕੋਲ, ਸਾਰਾ ਕੁਛ ਚੰਗੀ ਤਰ੍ਹਾਂ ਦੇ ਨਾਲ ਵੇਖ ਚਾਖ ਕੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ। ਇਸ ਇਮਤਿਹਾਨ ਦੇ ਵਿੱਚ ਜਦੋਂ ਮਹੀਨੇ ਬਾਅਦ ਇਹ 5 ਵਾਪਸ ਆਏ ਅਤੇ ਆ ਕੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ। ਉੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਖੇ ਨੇ ਜੋ ਇੱਥੇ ਜੰਗਲ ਦੇ ਬਾਹਰ ਬਾਹਰ ਨਹੀਂ ਮਿਲਦੇ। ਇਹੋ ਇਹੋ ਜਿਹੇ ਆਪਾਂ ਪੰਛੀ ਵੇਖੇ ਨੇ ਜਿਹਨਾਂ ਦੇ ਵਿੱਚ ਬਹੁਤ ਕਈ ਖਤਰਨਾਕ ਵੀ ਨੇ, ਕਈ ਜਾਨਵਰ ਵੇਖੇ ਨੇ ਜਿਹੜੇ ਇੱਥੇ ਆਪਾਂ ਨਹੀਂ ਵੇਖ ਸਕਦੇ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਗੁਰੂ ਨੂੰ ਐਕਸਪਲੇਨ ਕਰਦੇ ਨੇ। ਅਤੇ ਗੁਰੂ ਨੇ ਕਿਹਾ एक बारी फिर जाओ तो एक महीना फिर बिता के आओ। जिहड़ियां चीज़ां रह गईयां ने वो वेख के वो सुन के आओ, जिहड़ियां तरदियां तरदियां तुसीं दसियां ने इन्हां नूं हुण रहन दिओ। फिर दोबारा जांदे ने, फिर नोट करके आउंदे ने कि इस बारी गुरु जी होर कुछ आपां नवां वेख्या वा। इस बारी आपां कोशिश कीती है वह हवावां दियां गल्लां सुणन दी, और जदों हवा चलदी है तो वह पत्तियां दियां आवाज़ां, जदों जानवर दौड़दे ने तो उन्हां दे दौड़न दे नाल एक पैदा हुंदा म्यूजिक, एक संगीत, तो कुछ एक होर जानवरां दियां आपां आवाज़ां तो यह भी अंदाजा लाया कि शायद वह खास तरह का कोई खतरा होने के उत्ते इदा इदा दियां आवाज़ां कढ़दे ने। खरे वो एक दूसरे नूं समझदे होण, गुरु नूं वापस आके दस्या तो गुरु ने फिर कहा जाओ एक महीना होर। तो जदों एक महीना होर कहा बहुत जाने तो उदों ही चढ़ गए, दो जाने बचे। तिन्हां ने कहा नहीं गुरु जी तुसीं कुछ ज़्यादा धक्का कर रहे हो, जो अहीं सुनना ही वही सुन लिया, जो अहीं नोट किया वह तुहानूं लिया के दस दिता, आपां नहीं जितना इस इम्तिहान चो, इन्ना की बड़ा। बड़े ध्यान दे नाल वेख्या होर इस तों वध होर की हो सकता, इन्हां ने जाना तां चले जाण। गुरु ने गुस्सा नहीं मन्या ते जिहड़े दो रेडी होए उन्हां नूं फिर भेज दिता। महीना रह के फिर दोबारा तो नोट करके आए कि आखिरकार वह कि चीज़ा ने जिहड़ियां आपां पहलां नहीं वेख सके, हुण की वेखणा। कोशिश की कि आपां सौण दे समें भी बदलीए, आपां रात नूं ना सोईए। हो सकता है कि वह रात नूं वापरदा होवे जो गुरु सुनना चाहुंदा। जदों वापस आए महीने बाद तो फिर गुरु ने कहा तुसीं हाले भी वह नहीं सुन के आए जो मैं तुहानूं सुणाउणा चाहुंदा। खरे की गुरु सुणाउणा चाहुंदा? तो एक जना होर चढ़ गया, उन्हें कहा जिहड़े बाकी तीन सी वह सच ही बोलदे ही, बचिया एक जिहदा हौसला बरकरार सी, जिहदा सिरड़ बरकरार सी। तो फिर दोबारा तो भेज दिता, तो दोबारा दोबारा दोबारा करदिया कहिंदे ने लगभग दो साल बीत गए। तो इस बारी महीना नहीं, ये विद्यार्थी ये शिष्य छे महीने वापस नहीं मुड़िया। बड़िया नूं चिंता भी होने लग पी कि खरे मार मुका ना गया होवे, पता नहीं की घटना वापरी होगी। पर जदों ये आया अपने गुरु नूं आके सारी विथ्या सुनाई तो गुरु ने घुट के गल दे नाल ला लिया। हाँ इहो ही सी जो मैं सुनना चाहुंदा सी, इहो ही आ जो तू वेख के आया, तो हुण तू इस प्रीख्या चो पास है, तू इस दुनियादारी की प्रीख्या दे विचों पास है, मैनू माण है तेरे उत्ते। आखिरकार की इदां दा वेख के आया है? चेले ने आके दस्या गुरु जी बहुत सारा कुछ तो पहला ही आपां तुहानूं दस चुके हैं, पर इस मेरी यात्रा दे उत्ते, इस यात्रा दे दरम्यान मैं सुनिया रातां दे विच ठहरे हुए पानी दियां गल्लां, मैं सुनिया फुल्लां दियां कलियां नूं खिलदियां वो की गल्लां करदियां ने, बिना आवाज कीतियां वो मैं सुनिया ने। रातां नूं सुते हुए जानवरां दियां गल्लां सुनिया ने मैं, वो पंछी जदों रात नूं अपने आलणियां दे विच बैठ जांदे ने बिल्कुल शांत माहौल, मैं सुनिया ने उन्हां दियां सुत्तियां पैण दियां गल्लां, मैं सुनिया ने रुखां दियां गल्लां जदों तने अपने पत्तियां दे नाल टाणियां दे नाल गल्लां करदे ने, मैं सुनिया ने सूरज दियां किरणां दियां गल्लां जदों पहाड़ां दे उत्ते पैंदियां ने, पहाड़ां दियां ते उन्हां किरणां दियां आपस दे विच की गल्लां, मैं सुनिया रात दे समें उस ठहरे हुए चान दियां गल्लां। तीस वारी मैं ਸਿਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ। ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲੂ। ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੂ ਜਿਹਦੇ ਵਿੱਚ ਮਾਦਾ। ਪਹਾੜਾਂ ਦੀਆਂ ਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੂ ਜਿਹੜਾ ਉਸ ਸਮੇਂ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ। ਜਾਂ ਇੱਦਾਂ ਕਹਿ ਲਓ ਕਿ ਬਿਨ ਕਿਹਾ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਗ੍ਰਹਿਸਥੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਕੰਮਾਂ ਕਾਰਾਂ ਦੇ ਉੱਤੇ ਲੈ ਕੇ ਆਉਂਦੇ ਹਾਂ, ਇਸ ਸਮਾਜ ਦੇ ਵਿੱਚ। ਬਹੁਤੀ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਕਹਿ ਕੇ ਕੋਈ ਗੱਲ ਸਮਝਾਵੇ। ਸਾਨੂੰ ਬੜੇ ਜਣੇ ਕਹਿ ਨਹੀਂ ਦਿੰਦੇ, ਤੈਨੂੰ ਪਤਾ ਹੀ, ਤੇ ਆਪਾਂ ਅੱਗੋਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੀ ਦੁਨੀਆਦਾਰੀ ਦੇ ਵਿੱਚ ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੈਨੂੰ ਕਹਿ ਦਿੰਦਾ। ਪਰ ਬੜੀਆਂ ਚੀਜ਼ਾਂ ਕਹੇ ਬਿਨਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਤੁਹਾਡੇ ਬੱਚੇ, ਤੁਹਾਡਾ ਪਾਰਟਨਰ, ਤੁਹਾਡੇ ਯਾਰ ਦੋਸਤ, ਤੁਹਾਡੇ ਕੰਮਕਾਰ ਦੇ ਉੱਤੇ ਸਹਿਯੋਗੀ, ਤੁਹਾਡਾ ਬੌਸ, ਤੁਹਾਡੇ ਥੱਲੇ ਕਰਨ ਵਾਲੇ ਕੰਮ ਹੈ। ਜ਼ਰੂਰੀ ਨਹੀਂ ਆ ਕਿ ਉਹ ਸਾਰਾ ਕੁਛ ਤੁਹਾਨੂੰ ਬੋਲ ਕੇ ਦੱਸਣ ਜ਼ਬਾਨੋਂ। ਬੜਾ ਕੁਛ ਆ ਜਿਹਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ। ਹਾਲੇ ਵੀ ਦੁਨੀਆ ਦੇ ਉੱਤੇ ਬਹੁਤ ਸਾਰਾ ਕੁਛ ਆ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾਓਗੇ। ਉਹ ਸਿਰਫ ਸਮਝਣ ਵਾਲੀਆਂ ਗੱਲਾਂ ਨੇ। ਜਦੋਂ ਬੋਲ ਕੇ ਕਹਿ ਦਿੱਤੀਆਂ ਜਾਣ ਤਾਂ ਉਹਨਾਂ ਦੇ ਮਹਿਣੇ ਹੀ ਕੁਛ ਹੋਰ ਹੋ ਜਾਂਦੇ ਨੇ। ਕਈ ਵਾਰੀ ਉਹਨਾਂ ਦੇ ਵਿੱਚੋਂ ਫਿਰ ਖੁਦਗਰਜ਼ੀ ਝਲਕਣੀ ਸ਼ੁਰੂ ਹੋ ਜਾਂਦੀ ਹੈ, ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ। ਜੇ ਸਾਡੇ ਵਿੱਚ ਇੱਦਾਂ ਦਾ ਮਾਦਾ ਆ ਜਾਵੇ ਕਿ ਆਪਾਂ ਕਿਸੇ ਦੇ ਕਹੇ ਤੋਂ ਬਿਨਾਂ ਹੀ ਉਹਦੀਆਂ ਰਮਜ਼ਾਂ ਸਮਝਣੀਆਂ ਸ਼ੁਰੂ ਕਰ ਦਈਏ, ਤਾਂ ਫਿਰ ਉਹ ਇਹੋ ਜਿਹਾ ਰਿਲੇਸ਼ਨ ਹੋਊਗਾ, ਕਦੀ ਟੁੱਟਦਾ ਨਹੀਂ। ਅਤੇ ਸੱਚ ਜਾਣਿਓ, ਤੁਸੀਂ ਵੀ ਇਸ ਚੀਜ਼ ਦੀ ਗਵਾਹੀ ਭਰੋਗੇ ਕਿ ਇਹ ਮਾਦਾ ਹੁੰਦਾ ਜ਼ਰੂਰ ਹੈ ਸਾਰਿਆਂ 'ਚ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਅੰਗ ਸੰਗ ਲੋਕ ਉਹਨਾਂ ਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਚੱਲ ਰਿਹਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਕੀ ਆ। ਜਾਣ ਬੁੱਝ ਕੇ ਆਪਾਂ ਜੇ ਬੁੰਨੂ ਬਣੇ ਰਹੀਏ ਤਾਂ ਉਹ ਗੱਲ ਵੱਖਰੀ ਆ। ਜਾਣ ਬੁੱਝ ਕੇ ਆਪਾਂ ਇਸ ਗੱਲ 'ਤੇ ਅੜੇ ਰਹੀਏ ਕਿ ਇਹ ਜ਼ਬਾਨੋਂ ਬੋਲ ਕੇ ਦੱਸੂ ਤਾਂ ਫਿਰ, ਪਰ ਜੇ ਜ਼ਬਾਨੋਂ ਬੋਲ ਕੇ ਦੱਸਣ ਦੀ ਨੌਬਤ ਆ ਗਈ ਤਾਂ ਕਈ ਵਾਰੀ ਰਿਲੇਸ਼ਨ, ਕਈ ਵਾਰੀ ਇਹ ਰਿਸ਼ਤੇ ਵਿਗੜ ਜਾਂਦੇ। ਸੋ ਆਓ ਬਿਨ ਕਿਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਜੋ ਸਵਾਲ ਨੇ ਆਪ ਹੀ ਉਹਨਾਂ ਦਾ ਹੱਲ ਲੱਭ ਕੇ ਦਈਏ, ਅਤੇ ਫਿਰ ਉਹ ਗੱਲ ਹੋਊਗੀ, ਵਾਹ ਮੇਰੇ ਕਹੇ ਬਿਨਾਂ ਹੀ ਇਹਨੂੰ ਪਤਾ ਲੱਗ ਗਿਆ। ਉਹ ਜਿਹੜਾ ਫਿਰ ਤੁਹਾਡਾ ਇੱਕ ਆਪਸ ਦੇ ਵਿੱਚ ਨਾਤਾ ਬੱਝਣਾ, ਉਹ ਸਾਰੀ ਉਮਰ ਨਹੀਂ ਕਿਤੇ ਜਾਂਦਾ। ਆਸ ਕਰਦੇ ਹਾਂ ਕਹਾਣੀ ਅੱਜ ਦੀ ਤੁਸੀਂ ਪਸੰਦ ਕੀਤੀ ਹੋਏਗੀ।
7: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ। ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ। ਨਿਯਮ ਔਰ ਸ਼ਰਤੇ ਲਾਗੂ।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ, ਥਿਸ ਇਜ਼ ਯੂਅਰ ਕੈਪਟਨ। ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
2: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ। ਯੂਅਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ, ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222-905-860 ਔਰ ਵਿਜ਼ਿਟ bansallawyers.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
2: ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: पुलिस बूज बस के लिए बाएं मुड़े। सांस की जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
9: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ 8 ਤਰੀਕ ਹੈ ਅਕਤੂਬਰ ਦਾ ਮਹੀਨਾ 2026 ਅਤੇ ਜਿਹੜੇ ਵੀ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਆਇਆਂ ਨੂੰ ਅਤੇ ਆਓ ਅੱਜ ਦੀ ਇਸ ਗੱਲਬਾਤ ਦੇ ਵਿੱਚ ਅੱਗੇ ਵੱਧਦੇ ਹਾਂ। ਮੇਰਾ ਨਾਂ ਹੈ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਇਹਨਾਂ ਦਾ ਨਾਂ ਹੈ ਕ੍ਰਿਸ਼ਨ ਭਾਰਦਵਾਜ।
1: ਇੰਨੀ ਸੋਚਦੇ ਸੋਚਦੇ ਅੱਜ ਇੰਟਰੋਡਕਸ਼ਨ ਹੋਈ ਹੈ।
0: ਮੈਂ ਕੁਛ ਨਵਾਂ ਬੋਲੀ ਨਾ ਅੱਜ।
1: ਅੱਛਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਅਤੇ ਮੇਰਾ ਨਾਮ ਹੈ ਕ੍ਰਿਸ਼ਨਾ ਅਤੇ ਮੇਰੇ ਨਾਲ ਰਣਜੋਤ ਜੀ ਅਤੇ ਅੱਜ ਦਾ ਆਪਾਂ ਸ਼ੋਅ ਅੱਗੇ ਵਧਾਉਂਦੇ ਹਾਂ।
0: ਬਿਲਕੁਲ, ਮੈਂ ਕਿਸੇ ਇੱਕ ਦਿਨ ਕਿਸੇ ਨੂੰ ਕਿਹਾ ਸੀ, ਮੈਂ ਕਿਹਾ ਵੀ ਇੱਦਾਂ ਰੋਜ਼ ਰੋਜ਼ ਦੱਸਣ ਦੀ ਕੋਈ ਸੈਂਸ ਹੋਈ। ਉਹ ਕਹਿੰਦੇ ਵੀ ਕੋਈ ਇੱਕ ਵੀ ਬੰਦਾ ਨਵਾਂ ਆਇਆ ਹੋਵੇ ਨਾ, ਨੈਵਰ ਨੋ, ਕੋਈ ਇੱਕ ਵੀ ਬੰਦਾ ਨਵਾਂ ਆਇਆ ਅਤੇ ਉਹਨੂੰ ਨਹੀਂ ਪਤਾ ਵੀ ਤੁਸੀਂ ਕੌਣ ਹੋ, ਉਹਨੂੰ ਨਹੀਂ ਪਤਾ ਕਿ ਤੁਸੀਂ ਕਿਹੜਾ ਅਦਾਰਾ ਸੁਣ ਰਹੇ ਹੋ। ਸੋ ਇਸ ਕਰਕੇ ਹਰ ਵਾਰ ਤੁਹਾਡਾ ਨਾਂ ਦੱਸਣਾ ਅਤੇ ਆਪਣੇ ਅਦਾਰੇ ਦੀ ਇੰਟਰੋਡਕਸ਼ਨ ਦੇਣਾ ਜ਼ਰੂਰੀ ਹੁੰਦਾ
1: ਮੇਰੇ ਖਿਆਲ ਨਾਲ। ਰੇਡੀਓ ਮੀਡੀਅਮ ਵੀ ਇਸ ਤਰ੍ਹਾਂ ਦਾ ਨਾ, ਇਹ ਕਿਊਰੀਓਸਿਟੀ ਵੀ ਹਮੇਸ਼ਾ ਜਗਾਏ ਰੱਖੂਗਾ ਕਿ ਕੋਈ ਤਾਂ ਅੱਜ ਨਵਾਂ ਸੁਣ ਰਿਹਾ। ਮੈਂ ਅੱਜ ਆਪਣਾ ਨਾਮ ਲੈ ਰਿਹਾ, ਭਾਵੇਂ ਮੈਂ ਸੋਮਵਾਰ ਵੀ ਲੈਣਾ, ਮੰਗਲ ਵੀ ਲੈਣਾ, ਸ਼ਾਇਦ ਅੱਜ ਬੁੱਧ ਜਾਂ ਵੀਰਵਾਰ ਨੂੰ ਕੋਈ ਨਵਾਂ ਇੱਕ ਹੋਰ ਲਿਸਨਰ ਜੁੜਿਆ ਹੋਏਗਾ ਅਤੇ ਉਹ ਪਹਿਲੀ ਵਾਰੀ ਨਾਮ ਮੇਰਾ ਸੁਣੇਗਾ ਅਤੇ ਕਿੰਨਾ ਵਧੀਆ ਲੱਗੇਗਾ ਹੈ ਨਾ। ਕਿਊਰੀਓਸਿਟੀ ਹਮੇਸ਼ਾ ਰਹਿਣੀ ਚਾਹੀਦੀ ਹੈ,
0: ਉਹ ਰਹਿੰਦਾ ਰਹਿੰਦਾ ਵਾ। ਪਲੱਸ ਤੁਹਾਡਾ ਕਈ ਵਾਰੀ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਸੁਣਦੇ ਹਾਂ ਕਿਸੇ ਵੀ ਜਗ੍ਹਾ 'ਤੇ ਸੁਣਦੇ ਹਾਂ ਆਪਾਂ ਅਤੇ ਤੁਹਾਨੂੰ ਤੁਹਾਡਾ ਇੰਟਰਸਟ ਬਣਦਾ, ਵਧੀਆ ਲੱਗਦੀ ਹੈ ਅਤੇ ਫਿਰ ਤੁਹਾਡਾ ਇਹ ਇੰਤਜ਼ਾਰ ਰਹਿੰਦਾ ਵਾ ਬੰਦੇ ਨੂੰ ਵੀ ਮੈਂ ਇਹ ਸੁਣਾ ਵੀ ਇਹ ਕੌਣ ਆ ਜਾਂ ਇਹ ਕਿਹੜੀ ਚੀਜ਼ ਆ, ਕਾਹਦੇ ਬਾਰੇ ਗੱਲ ਕਰ ਰਹੇ। ਜਦੋਂ ਕੋਈ ਇਨ ਬਿਟਵੀਨ ਵੀ ਤੁਸੀਂ ਸੁਣਨੇ ਸ਼ੁਰੂ ਕਰਦੇ ਹੋ ਤੁਸੀਂ ਕੋਈ ਟੋਪਿਕ, ਅਤੇ ਤੁਹਾਨੂੰ ਇਹ ਰਹਿੰਦੀ ਆ ਜਗਿਆਸਾ ਵੀ ਇਹ ਕੌਣ ਆ।
1: ਸੋਸ਼ਲ ਮੀਡੀਆ ਤੇ ਹੈ ਇਹ, ਸੋਸ਼ਲ ਮੀਡੀਆ ਤੇ ਲੋਕ ਸਪੈਸ਼ਲੀ ਟਰੈਕ ਕਰਦੇ ਨਾ ਕਿ ਇੰਨੇ ਆਹ, ਖਾਸ ਕਰ ਟਵਿੱਟਰ ਵਰਗੀ ਸਪੇਸਿਸ ਤੇ।
0: ਪਰ ਸੌਖਾ ਹੈ ਨਾ,
1: ਹਾਂ,
0: ਉੱਥੇ ਤੇ ਸਿਰਫ ਤੁਸੀਂ ਇੱਕ ਇੱਕ ਦੱਬਣਾ ਆ ਬਟਨ ਜਾਂ ਤੁਸੀਂ ਲਿੰਕ ਕਲਿੱਕ ਕਰਨਾ ਤੇ ਮੈਂ ਬਹੁਤਾ ਥੱਲੇ ਰੱਖਾ ਵਾ।
1: ਹਾਂਜੀ ਰੱਖੋ,
0: ਅਤੇ ਉਹ ਤੁਸੀਂ ਇੱਕ ਲਿੰਕ ਕਲਿੱਕ ਕਰਨਾ ਅਤੇ ਤੁਸੀਂ ਉੱਥੇ ਪਹੁੰਚ ਜਾਣਾ, ਈਜ਼ੀ ਆ। ਪਰ ਇੱਥੇ ਤੁਹਾਨੂੰ ਪੇਸ਼ੈਂਸ ਵਿਖਾਉਣੀ ਪੈਣੀ ਆ ਪਹਿਲਾਂ। ਜੇ ਤੁਹਾਨੂੰ ਕੁਛ ਨਹੀਂ ਪਸੰਦ ਆ ਰਿਹਾ ਤਾਂ ਤੁਹਾਨੂੰ ਹੋਰ ਹੋ ਸਕਦਾ ਵਾ 2-4 ਮਿੰਟ 5 ਮਿੰਟ 10 ਮਿੰਟ ਤੁਹਾਨੂੰ ਵੇਟ ਕਰਨੀ ਪਵੇ। ਅਤੇ ਜੇ ਚੀਜ਼ ਵਾਕਈ ਨਹੀਂ, ਮੰਨ ਲਓ ਤੁਹਾਨੂੰ ਪਸੰਦ ਆ ਰਹੀ, ਤੁਹਾਡੇ ਮਨ ਨੂੰ ਲੱਗੀ, ਤਾਂ ਫਿਰ ਇੰਨਾ ਚਿਰ ਥੋੜ੍ਹੀ ਕੋਈ ਠਹਿਰੂਗਾ।
1: ਹਾਂ, ਇਹ ਗੱਲ ਵੀ ਠੀਕ ਹੈ,
0: ਆਈ ਥਿੰਕ ਹੋਰ ਨਹੀਂ ਹੁੰਦਾ। ਈਵਨ ਮੈਂ ਤਾਂ ਇੱਥੋਂ ਤੱਕ ਵੀ ਮੈਂ ਕਈ ਵਾਰ ਰਿਅਲਾਈਜ਼ ਕਰਦਾ ਆਪਾਂ ਕਈ ਚੀਜ਼ਾਂ ਆਪਾਂ ਇਸ ਹਿਸਾਬ ਦੇ ਨਾਲ ਜਿਹੜੇ ਵੀ ਹਿਸਾਬ ਦੇ ਨਾਲ ਆਪਾਂ ਲੈਂਦੇ ਹਾਂ ਉਹ ਉੱਦਾਂ ਨਹੀਂ ਹੁੰਦੀਆਂ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਸ਼ੁਰੂ ਸ਼ੁਰੂ 'ਚ ਨਾ ਮੈਨੂੰ ਲੱਗਦਾ ਹੁੰਦਾ ਸੀ ਵੀ ਜਿਹੜੀਆਂ ਸ਼ੋਰਟਸ ਨੇ ਜਾਂ ਰੀਲਸ ਨੇ ਉਹ ਇਸ ਕਰਕੇ ਹੁੰਦੀਆਂ ਵੀ ਬੰਦੇ ਨੂੰ ਥੋੜ੍ਹਾ ਜਿਹਾ ਤੁਸੀਂ ਦੱਸਤਾ ਕਿਸੇ ਚੀਜ਼ ਬਾਰੇ, ਟ੍ਰੇਲਰ ਜਿਹਾ ਦੇ ਤਾ, ਟੀਜ਼ਰ ਦੇ ਤਾ, ਅਤੇ ਉਹਦੀ ਜੇ ਇੰਟਰਸਟ ਬਣੂ ਅਤੇ ਉਹ ਫਰਦਰ ਜਾ ਕੇ ਅਤੇ ਤੁਹਾਡਾ ਉਹ ਪੂਰਾ ਸੁਣੂ।
1: ਹਾਂ ਬਿਲਕੁਲ ਠੀਕ, ਹਾਂ ਬੇਸਿਕ
0: ਬੇਸਿਕ ਇਹ ਹੈ ਨਾ।
1: ਕਹਿਣ ਦਾ ਮਤਲਬ ਵੀ ਉਹਨਾਂ ਦਾ ਇਹੀ ਸੀਗਾ ਬਣਾਉਣ ਵਾਲਿਆਂ ਦਾ, ਆਫੀਸ਼ੀਅਲ ਸਟੇਟਮੈਂਟ ਇਹੀ ਸੀਗੀ ਉਹਨਾਂ ਦੀ।
0: ਪਰ ਹੁਣ ਮੈਨੂੰ ਲੱਗਦਾ ਵੀ ਉਹ ਨਹੀਂ ਆ,
1: ਬਿਲਕੁਲ ਵੀ ਨਹੀਂ ਹੈ,
0: ਹੈ ਨਾ।
1: ਨਾ ਨਾ ਨਾ,
0: ਸ਼ਾਇਦ ਬਹੁਤ ਘੱਟ ਇੱਦਾਂ ਦੇ ਚਾਂਸ ਹੋਏ ਹੋਣਗੇ ਕਿ ਤੁਸੀਂ ਕੋਈ ਚੀਜ਼ ਵੇਖੀ ਆ, ਤੁਹਾਨੂੰ ਉਹ ਵਧੀਆ ਲੱਗਾ, ਕਲਿੱਪ ਕਿੱਡਾ ਵੀ ਵਧੀਆ ਲੱਗਾ, ਅਤੇ ਤੁਸੀਂ ਲੱਭ ਕੇ ਜਾਂ ਥੱਲੇ ਲਿੰਕ ਵੇਖ ਕੇ ਅਤੇ ਉਹ ਪੂਰੀ ਜਾ ਕੇ ਸੁਣੋਗੇ। ਮੈਨੂੰ ਲੱਗਦਾ ਵੀ ਰੇਸ਼ੋ ਹੋਊਗੀ ਕੋਈ 100-5%।
1: ਬਿਲਕੁਲ ਬਿਲਕੁਲ, ਉਲਟਾ ਹੁਣ ਇਹ ਹੋਣਾ ਸ਼ੁਰੂ ਹੋ ਗਿਆ ਨਾ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ, ਕਾਫੀ ਮੇਜਰ ਜਿਹੜੇ ਕ੍ਰੀਏਟਰ ਚੈਨਲ ਹੁੰਦੇ ਸੀਗੇ ਜਿਨ੍ਹਾਂ ਨੇ ਜਿਸ ਤਰ੍ਹਾਂ ਕਹਿ ਲਓ ਹਲਕੀ ਜਿਹੀ ਨਿਊਜ਼ ਦੱਸਤੀ, ਹਲਕਾ ਜਿਹਾ ਰਿਵਿਊ ਕਰਤਾ, ਬਟ ਨੋਟ ਰੀਅਲੀ ਯੋਰ ਕਹਿ ਲਓ ਕਿ ਪੱਕੇ ਜਿਹੜੇ ਅਦਾਰੇ ਹੁੰਦੇ ਮੀਡੀਆ ਵਾਲੇ ਉਸ ਤਰ੍ਹਾਂ ਦੇ ਨਹੀਂ, ਹੈ ਨਾ। ਹੁਣ ਉਹਨਾਂ ਨੇ ਕੀ ਸ਼ੁਰੂ ਕਰ ਦਿੱਤਾ ਕਿ ਉਹ ਪਹਿਲੇ 12-12, 15-15 ਮਿੰਟ ਦੀ ਬਣਾਉਂਦੇ ਸੀਗੇ ਸਕੈਚ ਵੀਡੀਓਜ਼, ਹੈ ਨਾ, ਕਿ ਲਾਈਫ ਆਫਟਰ ਗੈਟਿੰਗ ਮੈਰਿਡ, ਲਾਈਫ ਬਿਫੋਰ ਗੈਟਿੰਗ ਮੈਰਿਡ, ਇੱਦਾਂ ਕਰਕੇ। ਹੁਣ ਉਹ ਲੋਕਾਂ ਨੇ ਵੀ ਮਿੰਨੀ ਐਪੀਸੋਡ ਬਣਾਉਣੇ ਸ਼ੁਰੂ ਕਰਤੇ ਆ। ਹੋਰ ਕਿੰਨੇ ਲੋਕ ਆ ਗਏ ਮਿੰਨੀ ਐਪੀਸੋਡ ਬਣਾਉਂਦੇ ਕਿ 2 ਮਿੰਟ ਦਾ ਇੱਕ ਐਪੀਸੋਡ ਇੰਸਟਾ ਅਤੇ ਟਿਕਟੋਕ 'ਤੇ ਜਾਂ ਯੂਟਿਊਬ ਸ਼ੋਰਟ 'ਤੇ ਪਾਇਆ ਅਤੇ ਉਹ ਅਲਟੀਮੇਟਲੀ ਫਿਰ 25-30 ਐਪੀਸੋਡ 'ਚ ਉਹ ਕਹਾਣੀ ਮੁੱਕਣੀ ਆ, ਮਤਲਬ ਕਿ 25 ਵੀਡੀਓਜ਼ ਬਣੀ ਗਈਆਂ। ਐਂਡ ਕਹਿੰਦੇ ਕਿ ਅੱਜ ਕੱਲ੍ਹ ਉਹਦੇ 'ਚ ਰਿਟੈਂਸ਼ਨ ਬਹੁਤ ਹੈ, ਮਤਲਬ ਕਿ ਲੋਕਾਂ ਦੇ ਅੰਦਰ ਅਟੈਂਸ਼ਨ ਦਾ ਸਪੈਨ ਇੰਨਾ ਘੱਟਦਾ ਜਾ ਰਿਹਾ ਕਿ ਸਾਡੇ ਲਈ ਹੁਣ 25 ਗੁਣਾ 2 ਕੀ 50 50 ਮਿੰਟ ਲੰਬੀ ਕਹਾਣੀ ਵੀ ਸਾਨੂੰ 25-25 ਐਪੀਸੋਡ 'ਚ ਤੋੜ ਕੇ ਜੇ ਲੋਕ ਵਿਖਾਣਗੇ ਤਾਂ ਉਹ ਮਿਲੀਅਨਸ ਤੱਕ ਲਾਈਕ ਜਾਂ ਰੀਚ ਉਹਦੀ ਪਹੁੰਚੇਗੀ। ਸ਼ਾਇਦ ਉਹੀ ਸ਼ਾਰਟ ਫਿਲਮ ਜੇ ਉਹ ਆਪਣੇ ਸਿੱਧੇ ਚੈਨਲ 'ਤੇ ਪਾ ਦੇਣ ਤਾਂ ਉਹ ਗੱਲ ਨਹੀਂ ਬਣਦੀ।
0: ਇਸ ਕਰਕੇ ਟ੍ਰੈਂਡ ਆ ਅਤੇ ਅਲੱਗ ਅਲੱਗ ਚੀਜ਼ਾਂ ਟਰਾਈ ਕਰਕੇ ਵੇਖੀਆਂ ਜਾ ਰਹੀਆਂ ਨੇ, ਹੈ ਨਾ।
1: ਹਾਂ ਵੀ ਗੱਲ ਠੀਕ ਹੈ।
0: ਅਤੇ ਉਹਦੇ ਵਿੱਚ ਹਰ ਇੱਕ ਸੈਗਮੈਂਟ 'ਚ ਚੀਜ਼ਾਂ ਚੇਂਜ ਹੋ ਗਈਆਂ। ਮੰਨ ਲਓ ਆਪਾਂ ਪਹਿਲਾਂ ਵਰਗਾ ਸਾਡਾ ਕੁਛ ਵੀ ਨਹੀਂ ਰਿਹਾ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਸਾਡਾ ਉੱਦਾਂ ਦਾ ਸੁਭਾਅ ਨਹੀਂ ਰਿਹਾ, ਇਨਸਾਨ ਬਦਲ ਗਿਆ, ਸਮੇਂ ਦੇ ਨਾਲ ਉਹਦੀਆਂ ਚਾਹਤਾਂ ਬਦਲ ਗਈਆਂ, ਹੈ ਨਾ, ਉਹਦੀਆਂ ਲਾਈਕ ਡਿਸਲਾਈਕ ਬਦਲ ਗਈਆਂ। ਪਰ ਇਹ ਤਾਂ ਹੋਣਾ ਹੀ, ਵੈਸੇ ਵੀ ਮੰਨ ਲਓ ਕੁਛ ਵੀ ਨਾ ਬਦਲਦਾ ਪਰ ਫਿਰ ਵੀ ਕੁਛ ਨਾ ਕੁਛ ਤਾਂ ਜ਼ਰੂਰ ਬਦਲਦਾ ਰਹਿੰਦਾ। ਇਨਸਾਨ ਦੀ ਲਾਈਫ ਦੇ ਵਿੱਚ ਹਰ ਇੱਕ ਚੀਜ਼ ਬਦਲਦੀ ਰਹਿੰਦੀ ਅਤੇ ਸ਼ਾਇਦ ਉਹੀ ਉਹਨੂੰ ਅੱਗੇ ਤੋਂ ਅੱਗੇ ਤੋਰੀ ਰੱਖਦੀ ਆ, ਹੈ ਨਾ। ਆਪਾਂ ਵੇਖਦੇ ਹਾਂ ਫੈਸ਼ਨ ਬਦਲਦਾ ਵਾ ਅਤੇ ਉਹ ਬਦਲਿਆ ਫੈਸ਼ਨ ਤੁਹਾਨੂੰ ਫਿਰ ਦੁਬਾਰਾ ਤੋਂ ਇੱਕ ਨਵਾਂ ਉਤਸ਼ਾਹ ਜਿਹਾ ਦਿੰਦਾ, ਹੈ ਨਾ। ਫਿਰ ਦੁਬਾਰਾ ਤੋਂ ਆਪਾਂ ਇਹ ਸੋਚਦੇ ਹਾਂ ਵੀ ਹੁਣ ਆਹ ਮੈਂ ਚੀਜ਼ ਪਾ ਲਈ, ਆਹ ਮੈਂ ਲਾ ਲਈ, ਆਹ ਮੈਂ ਨਵੀਂ ਚੀਜ਼ ਲੈ ਲਈ ਅਤੇ ਸ਼ਾਇਦ ਮੈਂ ਦੂਸਰਿਆਂ ਦਾ ਹਾਣੀ ਹੋ ਗਿਆ ਜਾਂ ਮੈਂ ਦੂਸਰਿਆਂ ਦੇ ਨਾਲੋਂ ਸੋਹਣਾ ਲੱਗਣ ਲੱਗ ਪਿਆ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਣੇ ਆਪ ਨੂੰ ਤੁਹਾਨੂੰ ਕੌਨਫੀਡੈਂਸ ਜਿਹਾ ਆ ਜਾਂਦਾ ਵੀ ਮੈਂ ਅਪ ਟੂ ਮਾਰਕ ਹਾਂ, ਅਪ ਟੂ ਡੇਟ ਹਾਂ।
1: ਹਾਂ, ਮਤਲਬ ਥੈਂਕਸ ਟੂ ਕੈਪੀਟਲਿਜ਼ਮ ਅੱਜ ਐਵਰੀਥਿੰਗ ਦੈਟ ਵੀ ਬਾਏ, ਹੈ ਨਾ, ਉਹਦਾ ਸਿੱਧਾ ਸਿੱਧਾ ਹੁਣ ਵੈਨਿਟੀ ਨਾਲ ਰਿਲੇਸ਼ਨ ਨਹੀਂ ਰਿਹਾ। ਵੈਨਿਟੀ ਮਤਲਬ ਇਸ ਚੀਜ਼ ਨਾਲ ਰਿਲੇਸ਼ਨ ਨਹੀਂ ਰਿਹਾ ਕਿ ਮੈਂ ਬਹੁਤ ਵਧੀਆ ਲੱਗਦਾ ਜਾਂ ਉੱਪਰ ਹਾਂ, ਮੈਂ ਸਟੇਟਸ ਨਾਲ ਬਹੁਤ ਜ਼ਿਆਦਾ ਹੋ ਗਿਆ। ਐਂਡ ਕਿੰਨੇ ਸਾਰੇ ਪ੍ਰੋਡਕਟਸ ਹੋ ਗਏ, ਪ੍ਰੋਡਕਟ ਛੱਡੋ ਤਾਂ ਹੁਣ ਤਾਂ ਮਾਰਕੀਟ ਪਲੇਸਿਸ ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਇੱਥੇ ਜੀ ਇਹ ਲੋਕ ਹੀ ਜਾਂਦੇ ਆ, ਹੈ ਨਾ, ਕਿ ਜੇ ਪੈਸਾ ਧੇਲਾ ਤੁਹਾਡੀ ਜੇਬ 'ਚ। ਮੈਂ ਇੱਥੇ ਨਹੀਂ ਦੇਖਦਾ, ਨੋਟਿਸ ਕੀਤਾ ਕਦੀ ਚੈਟਸਟਨ ਜੇ ਜਾਓ ਨਾ, ਮੈਂ ਲਾਸਟ ਵੀਕ ਗਿਆ, ਮੈਂ ਚੀਜ਼ ਨੋਟਿਸ ਕੀਤੀ ਹੈ, ਚੈਟਸਟਨ ਦਾ ਜਿਹੜੇ ਵਾਸ਼ਰੂਮ ਵਾਲੇ ਪਾਸੇ ਹੈ ਨਾ, ਜਿਹੜੇ ਹਾਈ ਐਂਡ ਫੈਸ਼ਨਸ ਵਾਲੇ ਆ, ਉਹ ਵਾਲੇ ਵਾਸ਼ਰੂਮ, ਤੇ ਜਿਹੜੇ ਦੂਸਰੇ ਜਿੱਥੇ ਨੋਰਮਲ ਜੇ ਵੀ ਹਾਈ ਫਾਈ ਜਿਹੜੀ ਸਪੋਰਟ ਵਗੈਰਾ, ਹੈ ਨਾ, ਇੱਕ ਅੱਧਾ ਕੌਫੀ ਕੂਫੀ ਵਾਲਾ ਬੰਦਾ ਬੈਠਾ, ਹੈ ਨਾ, ਉਹ ਵਾਲੇ ਵਾਸ਼ਰੂਮ, ਉਹਨਾਂ 'ਚ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਇਫੈਕਟ ਹੈ, ਨੋਟਿਸ ਕਰਿਓ,
0: ਉੱਥੇ ਪੈਰਾਂ ਭਾਰ ਬਹਿਣ ਵਾਲੀਆਂ ਸੀਟਾਂ।
1: ਅੱਛਾ, ਇੰਡੀਆ ਹੁੰਦਾ ਸ਼ਾਇਦ ਇੱਦਾਂ ਕਰ ਦਿੰਦੇ,
0: ਉੱਥੇ ਨਹੀਂ ਹੋਣਾ, ਨਹੀਂ ਨਹੀਂ,
1: ਅੱਛਾ
0: ਉੱਥੇ ਨਹੀਂ ਹੋ ਸਕਦਾ,
1: ਉੱਥੇ ਨਹੀਂ ਹੋਣਾ ਨਹੀਂ। ਪਰ ਜਿਹੜਾ ਹਾਈ ਐਂਡ ਵਾਲਾ ਪਾਸਾ ਨਾ, ਉਹ ਪੂਰਾ ਲਾਊਂਜ ਏਰੀਆ ਬਣਾਇਆ ਹੋਇਆ ਉਹਨਾਂ ਨੇ, ਪ੍ਰੋਪਰ ਲਾਊਂਜਿੰਗ ਸਪੇਸ ਬਣਾਈ ਹੋਈ ਹੈ। ਉਹ ਪਤਾ ਲੱਗਦਾ ਪਿਆ ਕਿ, ਹੈ ਨਾ, ਕਿ ਸ਼ਾਇਦ ਜਿਹੜਾ ਇੱਥੇ ਐਲਵੀ ਗੁੱਚੀ ਛੁੱਚੀ ਲੈਣਾ ਆਏਗਾ ਉਹ ਇੱਧਰੋਂ ਹੀ ਹੋ ਕੇ ਜਾਏਗਾ।
0: ਉਦਾਂ ਉੱਥੇ ਮਤਲਬ ਰੋਕਦੇ ਆ ਵੀ ਜਿਹੜਾ,
1: ਨਹੀਂ ਨਹੀਂ, ਨਥਿੰਗ ਲਾਈਕ ਦੈਟ, ਉਹ ਤਾਂ ਕੋਈ ਨਹੀਂ। ਉਹ ਵੈਸੇ ਹਾਈ ਐਂਡ ਬ੍ਰਾਂਡਸ ਦੇ ਅੰਦਰ ਇਹ ਚੀਜ਼ ਮੈਨੂੰ ਵੈਸੇ ਬੜੀ ਇਰੀਟੇਟਿੰਗ ਲੱਗਦੀ ਹੈ,
0: ਉੱਥੇ ਜਾਵਾਂਗੇ
1: ਕਿ ਸਾਡੇ ਵੀ ਦੇਖੋ ਕੋਈ ਮਿਆਰ ਹੈ ਸਾਡਾ, ਉਸ ਤੋਂ ਡਾਊਨ ਥੋੜੀ ਜਾਵਾਂਗੇ।
0: ਨਿਕਲਦਿਆਂ ਨੂੰ ਕੋਈ ਵੇਖੂ, ਕੋਈ ਸੋਚੂ ਤਾਂ ਸਹੀ ਨਾ,
1: ਲੈ ਕੇ ਕੀ ਗਿਆ ਸਰਦਾਰ ਜੀ,
0: ਇੱਥੋਂ ਇੱਥੋਂ ਲੈ ਕੇ ਤੂੰ ਉੱਥੋਂ ਦੇ ਕੇ ਨਿਕਲਣਾ, ਉੱਥੋਂ ਲੈ ਕੇ ਕਦੇ ਸ਼ੋਪਿੰਗ ਸੈਂਟਰ ਚ ਵੀ ਬੰਦਾ ਲੈ ਕੇ ਨਿਕਲਿਆ। ਇਹਦੇ ਨਾਲ ਪਹਿਲਾਂ ਸਾਡਾ ਸਟੀਕ ਹੀ ਕੰਮ, ਜਿਹੜਾ ਆਪਣਾ ਪਹਿਲਾਂ ਸੀ ਨਾ ਬਾਜ਼ਾਰਾਂ ਵਾਲਾ, ਉੱਥੇ ਸਭ ਮਤਲਬ ਇੱਕੋ ਹੀ, ਉੱਥੇ ਕੋਈ ਇਹ ਨਹੀਂ ਕੋਈ ਮਤਲਬ, ਉਸੇ ਦੁਕਾਨ ਚੋਂ ਤੁਸੀਂ ਬਹੁਤ ਮਹਿੰਗਾ ਵੀ ਲੈ ਲੈਂਦੇ ਹੋ ਤੇ ਉੱਥੋਂ ਹੀ ਆਪਾਂ ਬਹੁਤ ਸਸਤਾ ਵੀ ਲੈ ਲੈਂਦੇ ਹਾਂ। ਇੱਕ ਦੁਕਾਨ ਚੋਂ ਨਿਕਲਿਆ, ਨਾਲ ਦੀ ਦੁਕਾਨ 'ਚ ਆਪਾਂ ਵੜ ਗਿਆ, ਨਾਲ ਦੀ ਚੋਂ ਨਿਕਲਿਆ ਤੇ ਆਪਾਂ ਨਾਲ ਦੀ ਉੱਥੋਂ ਹੀ ਭਾਂਡੇ ਲੈ ਲਿਆ ਤੁਸੀਂ, ਉੱਥੋਂ ਹੀ ਤੁਸੀਂ ਸੂਟ ਲੈ ਲਿਆ, ਉੱਥੋਂ ਹੀ ਚਾਰ ਕਦਮ ਛੱਡ ਕੇ ਤੁਸੀਂ ਬੇਰ ਲੈ ਲਿਆ, ਹੈ ਨਾ, ਉੱਥੋਂ ਹੀ ਤੁਸੀਂ ਸਬਜ਼ੀ ਲੈ ਲਈ ਆ ਤੇ ਉੱਥੋਂ ਹੀ ਸ਼ਾਮ ਨੂੰ ਤੁਸੀਂ ਕੁਲਚਾ ਖਾ ਕੇ ਘਰੋਂ ਆ ਗਏ।
1: ਨਹੀਂ, ਸਹੀ ਹੈ, ਐਗਜੈਕਟਲੀ। ਸੈਕਿੰਡ ਪੁਆਇੰਟ ਜੋ ਮੇਰੇ ਮਾਇੰਡ 'ਚ ਆਉਂਦਾ ਨਾ, ਸ਼ੋਪਿੰਗ ਮਾਲਸ ਦੇ, ਜੇ ਆਪਾਂ ਹੋਰ ਵੇਖੀਏ, ਇਹਨਾਂ ਨੇ ਵਿਦ ਇਨ ਅ ਮੌਲ, ਇੱਕ ਤਾਂ ਵੈਸੇ ਤੁਹਾਨੂੰ ਕਲੋਜ ਸਪੇਸ 'ਚ ਆ ਗਏ, ਹੁਣ ਤੁਸੀਂ ਕਾਰ ਤੁਸੀਂ ਪਾਰਕ ਕਰਤੀ ਆਪਣੇ ਘਰੋਂ ਆਏ ਹੋ, ਅੱਛਾ ਇਹ ਤੁਸੀਂ ਫਿਰ ਨਜਿੱਠ ਕੇ ਆਏ ਹੋ ਕਿ ਅੱਜ ਮੈਂ ਇਸ ਫਲਾਂ ਫਲਾਂ ਮਾਲ ਜਾਊਂਗਾ, ਹੈ ਨਾ, ਉੱਥੇ ਪਹੁੰਚ ਗਏ। ਹੁਣ ਕੈਟੇਗਰਾਈਜ਼, ਮਤਲਬ ਲੋਕਾਂ ਨੂੰ ਕਿੰਨਾ ਡੰਬ ਡਾਊਨ ਕਰ ਦਿੱਤਾ ਗਿਆ, ਤੁਸੀਂ ਇਹ ਵੀ ਵੇਖੋ, ਹੁਣ ਕੈਟੇਗਰਾਈਜ਼ ਆ, ਹੈ ਨਾ, ਕਿ ਜਿੱਥੇ ਨਾਇਕੀ ਹੈ ਉੱਥੇ ਹੀ ਤੁਹਾਨੂੰ ਐਡੀਡਾਸ, ਪੂਮਾ, ਯਾਨੀ ਕਿ ਸਾਰੇ
0: ਸਪੋਰਟਸ ਸਾਰੇ ਇੱਕ ਤਰ੍ਹਾਂ ਦੇ ਮਿਲਣ,
1: ਕਿ ਕੱਪੜੇ ਵਾਲੇ ਜਾਂ ਫਿਰ ਹਾਈ ਐਂਡ ਹੋ ਗਿਆ ਨਾ ਇੱਕ ਪਾਸੇ ਪੈਣਗੇ, ਫਿਰ ਜਿਹੜਾ ਮਿਡ ਲੈਵਲ ਵਾਲਾ ਕੱਪੜੇ ਵਾਲਾ ਉਹ ਵੱਖਰਾ, ਤੇ ਜਿਹੜੇ ਸ਼ੂਜ਼ ਵਾਲੇ ਵੱਖਰੇ, ਸਭ ਕੁਝ ਕੈਟੇਗਰਾਈਜ਼। ਬਾਜ਼ਾਰ ਜਿਸ ਤਰ੍ਹਾਂ ਨਹੀਂ ਹੈ, ਹੈ ਨਾ, ਸਾਹਮਣੇ ਬਜਾਜੀ ਕੰਮ ਕਰਦਾ ਕੋਈ, ਉਹਦੇ ਸਾਹਮਣੇ ਕੋਈ ਬੈਗ ਵੇਚ ਰਿਹਾ, ਸਾਈਡ ਤੇ ਕੋਈ ਜੁੱਤੀਆਂ ਵੇਚ ਰਿਹਾ, ਹੈ ਨਾ, ਨਾਲ ਹੀ ਜਿਸ ਤੁਸੀਂ ਕਿਹਾ ਕੁਲਚਿਆਂ ਲਈ ਰੇੜੀ ਹੋਣੀ ਹੈ, ਠੀਕ ਹੈ ਨਾ, ਉਹਨਾਂ ਦੀ ਦੀਵਾਰ ਸਾਂਝੀ ਹੋਣੀ ਹੈ,
0: ਜਿਹਨੇ ਪਗੜੀ
1: ਧੂਆਂ ਜਿਹੜਾ ਉੱਡਣਾ ਉਹਨੇ ਨਾਲ ਨੇ ਕਹਿਣਾ ਤੂੰ ਮੇਰੇ ਕੱਪੜੇ ਖਰਾਬ ਕਰੀ ਜਾਂਦਾ ਪਿਆ,
0: ਵੇਖੋ ਜਿਹਨੇ ਪਗੜੀ ਦੇ ਦਿੱਤੀ ਉਹਨੇ ਲੈ ਲਿਆ ਕੇ।
1: ਹਾਂ ਹਾਂ ਹਾਂ,
0: ਹੁਣ ਉੱਥੇ ਇੱਕ ਚੀਜ਼ ਸੀ ਨਾ ਕਿ ਇੱਕ ਭੱਜਿਆ ਸ਼ੁਰੂ ਦੇ ਵਿੱਚ ਭੱਜਿਆ ਜਾਂਦਾ ਸੀ ਇਸ ਚੀਜ਼ ਤੋਂ ਕਿ ਆਪਾਂ ਯਾਰ ਕਿਸੇ ਦੇ ਕਾਰੋਬਾਰ 'ਤੇ ਲੱਤ ਨਹੀਂ ਮਾਰਨੀ, ਕਿਸੇ ਦੇ ਢਿੱਡ 'ਚ ਲੱਤ ਨਹੀਂ ਮਾਰਨੀ, ਜੋ ਕੋਈ ਕਰ ਰਿਹਾ ਵਾ ਅਸੀਂ ਉਹ ਹੋਰ ਕਿਤੇ ਜਾ ਕੇ ਕਰ ਲਾਂਗੇ। ਪਹਿਲੀਆਂ ਦੇ ਵਿੱਚ ਇਹ ਟ੍ਰੈਂਡ ਹੁੰਦਾ ਸੀ, ਇਹ ਅਸੂਲ ਹੁੰਦਾ ਸੀ ਕਿ ਇੱਥੇ ਜੇ ਆ ਫਲਾਣਾ ਕੰਮ ਕਰ ਰਿਹਾ, ਡਜ਼ਨਟ ਮੈਟਰ ਉਹ ਤੁਹਾਨੂੰ ਜਾਣਦਾ ਜਾਂ ਨਹੀਂ ਜਾਣਦਾ। ਉਹਦੇ ਪਿੱਛੇ ਦੋ ਕਾਰਨ ਸੀ, ਇੱਕ ਤਾਂ ਇਹ ਵੀ ਇਹਨੇ ਤਾਂ ਆਲਰੇਡੀ ਦੁਕਾਨ ਪਾਈ ਹੈ, ਮੇਰੀ ਇੱਥੇ ਚੱਲਣੀ ਔਖੀ ਆ, ਹੈ ਨਾ, ਅਤੇ ਦੂਸਰਾ ਇਹ ਸੀ ਵੀ ਇਹ ਕੱਖ ਲਿਹਾਜ਼ ਵੀ ਮਾਰਦੀ ਵੀ ਇੱਥੇ ਰੋਜ਼ ਇੱਕ ਪਾਤੇ ਦੇ ਨਾਲ ਰਹੂਗਾ, ਹੈ ਨਾ, ਦੂਰ ਜਾ ਕੇ ਕਿਤੇ ਦੂਸਰੇ ਮਹੱਲੇ 'ਚ ਦੂਸਰੀ ਗਲੀ 'ਚ ਕਿਤੇ ਪਾ ਲਈਏ। ਪਰ ਹੌਲੀ ਹੌਲੀ ਵੇਖੋ ਵੀ ਉਹ ਵੀ ਟ੍ਰੈਂਡ ਬਦਲਿਆ ਅਤੇ ਉਹਦੇ ਵਿੱਚ ਇਹ ਆ ਗਿਆ ਵੀ ਇਹ ਤਾਂ ਆਲਰੇਡੀ ਚੱਲਿਆ ਚਲਾਇਆ ਵਾ, ਇੱਥੇ ਆਲਰੇਡੀ ਗਾਹਕ ਆਉਂਦਾ, ਇਹਦੇ ਕੋਲ ਚਾਰ ਤਿੰਨ ਰਾਜ ਹੋਣਗੇ। ਜੇ 100 ਦੀ ਵੇਚਦਾ ਮੈਂ 99 ਦੀ ਲਾਊਂਗਾ ਅਤੇ ਆਪੇ ਇਹਦੇ ਬਣੇ ਬਣਾਏ ਗਾਹਕ ਮੇਰੇ ਆ ਗਏ, ਹੈ ਨਾ। ਵੇਖ ਲਓ ਕਿੰਨਾ ਸਮੇਂ ਦੇ ਨਾਲ ਕਿੰਨੀਆਂ ਤਬਦੀਲੀਆਂ ਆਉਂਦੀਆਂ।
1: ਸਹੀ ਗੱਲ ਹੈ, ਮੈਂ ਤਾਂ ਮਾਰਕੀਟ ਪਹੁੰਚ ਗਿਆ, ਇੱਦਾਂ ਹੀ ਹੈ ਬਿਲਕੁਲ ਇਸ ਤਰ੍ਹਾਂ। ਹਾਂ ਹਾਂ, ਐਬਸੋਲੂਟਲੀ ਰਾਈਟ।
0: ਅੱਜ ਦੇ ਸਮੇਂ 'ਚ ਤਾਂ ਆਪਾਂ ਇੱਦਾਂ ਸੋਚਦੇ,
1: ਅੱਜ ਦੇ ਸਮੇਂ 'ਚ ਅਗੇਨ ਉਹੀ ਗੱਲ ਹੋ ਗਈ ਨਾ, ਕਿਉਂਕਿ ਅਸੀਂ ਇੰਨਾ ਜ਼ਰਾ ਡੰਬ ਡਾਊਨ ਕਰ ਲਿੱਤਾ ਆਪਣੇ ਆਪ ਨੂੰ, ਸ਼ਾਇਦ ਉੱਦਾਂ ਦਾ ਇੱਕ ਵਿਸ਼ਵਾਸ ਵੀ ਨਹੀਂ ਰਿਹਾ ਉਸ ਆਦਮੀ ਦੇ ਅੰਦਰ ਜਿਹੜਾ ਕਹਿੰਦਾ ਯਾਰ ਇਹ ਬੰਦਾ ਤਾਂ ਕਰਦਾ ਹੀ ਪਿਆ, ਮੈਂ ਕਿਉਂ ਕਰਾਂ। ਇੱਕ ਸੈਲਫ ਬਿਲੀਫ ਹੀ ਹੁੰਦਾ ਕਿ ਮੈਂ ਇੱਥੇ ਨਹੀਂ ਕਿਤੇ ਹੋਰ ਚਲਾ ਲੂੰਗਾ, ਹੈ ਨਾ। ਹੁਣ ਇਹ ਵਾਲੀ ਗੱਲ ਹੈ ਕਿ ਯਾਰ ਅੱਛਾ ਇਹ ਹਾਈ ਸਟਰੀਟ ਹੈ, ਇੱਥੇ ਪੱਕਾ ਗਾਹਕ ਆਉਂਦਾ, ਹੈ ਨਾ, ਇੱਥੇ ਚਾਰ ਲੋਕ ਆਉਂਦੇ ਆ ਸੂਟ ਲੈਣ ਲਈ, ਮੈਂ ਵੀ ਪੰਜਵੀਂ ਦੁਕਾਨ ਪਾ ਲੈਂਦਾ, ਹੈ ਨਾ, ਕੀ ਹੈ ਮੇਰੇ ਇਨਵੈਸਟਮੈਂਟ ਕੀ ਲੱਗੂਗੀ। ਅੱਛਾ ਫਿਰ ਕੀ ਆ ਚਾਰ ਉਹੀ ਚਾਰ ਦੁਕਾਨਾਂ ਦਾ, ਕਿਉਂਕਿ ਹਰ ਕਿਸੇ ਨੇ ਬਾਹਰ ਸਮਾਨ ਤੇ ਲਾਇਆ ਹੁੰਦਾ, ਉੱਧਰ ਹੀ ਮਿਲਦਾ ਜੁਲਦਾ ਰਲਦਾ ਮਿਲਦਾ, ਹੈ ਨਾ, ਸਮਾਨ ਲਿਆ ਨਾ, ਠੀਕ ਹੈ ਨਾ। ਇੱਕ ਬਸ ਦੋ ਕੁ ਮੁੰਡੇ ਐਕਸਟਰਾ ਰੱਖ ਲਓ ਬਾਹਰ ਵਾਜਾ ਵਾਲੇ, ਆਓ ਮੈਡਮ ਇੱਥੇ ਉਹ ਨਿਊ ਵਰਾਇਟੀ ਹੈ, ਸਿਸਟਰ ਸਿਸਟਰ ਪਲੀਜ਼ ਕਮ, ਆਓ ਜੀ ਮੈਡਮ ਆਓ।
0: ਹਾਂ ਉਹ ਤੁਸੀਂ ਐਕਸਟਰਾ ਰੱਖਣਾ,
1: ਹਾਂ ਉਹ ਹੋ ਗਿਆ,
0: ਉਹ ਤੁਹਾਨੂੰ ਚਾਹੀਦੇ ਇਹ ਸ਼ੋਪਿੰਗ ਮੌਲਾਂ ਦੇ ਵਿੱਚ। ਇਹ ਵੀ ਇਹ ਚੀਜ਼ ਦੀ ਘਾਟ ਆ,
1: ਹਾਂ ਇਹ ਨਹੀਂ ਹੈ, ਹੈ ਨਾ,
0: ਸ਼ੋਪਿੰਗ ਮੌਲਾਂ 'ਚ ਇਹ ਚੀਜ਼ ਵੱਖਰੀ ਆ। ਸੋ ਆਪਾਂ ਜਿਹੜਾ ਇੱਧਰ ਇੱਧਰ ਇੱਧਰ ਇੱਧਰ ਅੱਜ ਘੁੰਮਾ ਰਹੇ ਹਾਂ, ਸੋ ਅੱਜ ਦੀ ਸਾਡੀ ਜਿਹੜੀ ਗੱਲਬਾਤ ਆ ਉਹ ਸ਼ੋਪਿੰਗ ਸੈਂਟਰਾਂ ਦੇ ਬਾਰੇ ਆ, ਮੌਲ ਦੀ ਹਿਸਟਰੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਅੱਜ ਦੇ ਦਿਨ ਇੱਦਾਂ ਦੇ ਸਿਲਸਿਲੇ ਦੀ ਸ਼ੁਰੂਆਤ ਹੋਈ ਸੀ। ਸ਼ਾਇਦ ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਇਹ ਇੰਨੇ ਵੱਡੇ ਕਨਸੈਪਟ ਬਣ ਕੇ ਉੱਭਰਨਗੇ। ਪਹਿਲਾਂ ਸਾਰੀ ਦੁਨੀਆ ਦੇ ਵਿੱਚ ਉੱਦਾਂ ਹੀ ਬਾਜ਼ਾਰ ਹੀ, ਦੁਕਾਨਾਂ ਹੀ,
1: ਬਿਲਕੁਲ,
0: ਹੈ ਨਾ, ਆਪਾਂ ਪੁਰਾਣੇ ਵੇਖਦੇ ਹਾਂ ਸਿਸਟਮ ਅਤੇ ਉਦੋਂ ਹੱਟੀਆਂ
1: ਜੀ,
0: ਦੁਕਾਨਾਂ ਵੀ ਨਹੀਂ, ਹੱਟੀਆਂ
1: ਹੱਟੀਆਂ,
0: ਹਾਂ ਪਹਿਲਾਂ ਹੱਟੀਆਂ ਸੀ, ਹੈ ਨਾ, ਹੱਟੀਆਂ ਤੋਂ ਦੁਕਾਨਾਂ ਬਣ ਗਈਆਂ, ਦੁਕਾਨਾਂ ਤੋਂ ਸ਼ੋਅਰੂਮ ਬਣ ਗਏ, ਸ਼ੋਅਰੂਮਾਂ ਤੋਂ ਉਹ ਸ਼ੋਅਰੂਮ ਉੱਠ ਕੇ ਅਤੇ ਮੌਲਾਂ ਦੇ ਵਿੱਚ ਆ ਗਏ, ਅਤੇ ਹੁਣ ਉਹ ਹੋਰ ਵੱਡੇ ਅਤੇ ਹੋਰ ਵੱਡੇ ਅਤੇ ਹੋਰ ਵੱਡੇ ਹੋਈ ਜਾ ਰਹੇ ਆ, ਅਤੇ ਹੁਣ ਅਗਲੀ ਵਾਰੀ ਇਹਨਾਂ ਦੀ, ਕਿਉਂਕਿ ਇੱਥੇ ਤਾਂ ਕੰਮ ਰੁਕਣਾ ਨਹੀਂ ਆ,
1: ਹੁਣ
0: ਨਵਾਂ ਵੀ ਇੱਕ ਟ੍ਰੈਂਡ ਚੱਲ ਰਿਹਾ, ਅਤੇ ਮੈਨੂੰ ਬੜੀ ਖੁਸ਼ੀ ਹੈ ਇਸ ਨਵੇਂ ਟ੍ਰੈਂਡ ਨੂੰ ਲੈ ਕੇ।
1: ਅੱਛਾ, ਵਾਹ,
0: ਖੁਸ਼ੀ ਇਸ ਗੱਲ ਦੀ ਕਿ ਇਹ ਟ੍ਰੈਂਡ ਅਸੀਂ ਆਲਰੇਡੀ ਅਡੋਪਟ ਕਰ ਚੁੱਕੇ ਹਾਂ, ਪਰ ਹਲੇ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਅਡੋਪਟ ਕਰਨਾ।
1: ਹਾਂ, ਹੌਲੀ ਹੌਲੀ ਆ ਰਿਹਾ,
0: ਹਾਂ, ਤੁਹਾਨੂੰ ਮਾਣ ਮਹਿਸੂਸ ਹੋਊਗਾ,
1: ਲੁਕਿੰਗ ਲਾਈਕ ਅ ਵਾਓ,
0: ਹੈ ਨਾ। ਇਸ ਵੇ ਦੇ ਨਾਲ ਸ਼ਾਇਦ ਸੋਚਿਆ ਨਹੀਂ ਹੋਊਗਾ ਕਦੀ, ਪਰ ਅਸੀਂ ਉਹ ਵਾਲਾ ਕਨਸੈਪਟ ਵਰਤ ਕੇ ਛੱਡ ਛੱਡਿਆ ਬਣਿਆ ਨੇ,
1: ਹਾਂ,
0: ਹੈ ਨਾ,
1: ਜਾਂ ਫਿਰ ਹੁਣ ਸ਼ੁਰੂ ਹੋ ਗਿਆ, ਸਮਾਲ ਬਿਜ਼ਨੈਸ ਕਾਫੀ ਕਰਦੇ ਨੇ,
0: ਹਾਂ, ਖਾਸ ਤੌਰ ਦੇ ਉੱਤੇ ਸੂਟਾਂ ਦੇ ਵਿੱਚ, ਜੂਲਰੀ ਦੇ ਵਿੱਚ, ਉਹ ਨਵੇਂ ਜਿਹੜੇ ਅਗਲਾ ਸਟੈਪ ਹੈ ਉਹ ਕਰ ਰਹੇ ਨੇ। ਸੋ ਅੱਜ ਦੇ ਦਿਨ ਗੱਲਬਾਤ ਸਾਡੀ ਇਹੋ ਹੀ ਰਹੂਗੀ ਇਸੇ ਵਿਸ਼ੇ ਦੇ ਉੱਤੇ ਕਿ ਜਿਹੜੇ ਸ਼ੋਪਿੰਗ ਦੇ ਬਦਲੇ ਟ੍ਰੈਂਡ ਨੇ, ਮੌਲ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ ਸ਼ੋਪਿੰਗ ਦੀ ਇੱਕ ਪਹਿਲੀ ਪਸੰਦ ਹੈ, ਪਰ ਉਸ ਤੋਂ ਪਹਿਲਾਂ ਆਪਾਂ ਸ਼ੋਪਿੰਗ ਕਰਦੇ ਰਹੇ ਹਾਂ ਕਿਸੇ ਹੋਰ ਤਰੀਕੇ ਦੇ ਨਾਲ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਨਾ, ਆਪਣੇ ਬਾਜ਼ਾਰ, ਹੈ ਨਾ, ਦੁਕਾਨਾਂ, ਅਤੇ ਉਸ ਤੋਂ ਪਹਿਲਾਂ ਪਿੰਡੋ ਪਿੰਡੀਓ ਛੋਟੀਆਂ ਛੋਟੀਆਂ ਹੱਟੀਆਂ, ਹੈ ਨਾ, ਉਹਨਾਂ ਦੇ ਵਿੱਚ ਆਪਾਂ ਜਾ ਕੇ ਖਰੀਦੋ ਫਰੋਖਤ ਕਰਦੇ ਰਹੇ ਹਾਂ। ਫਿਰ ਇੱਕ ਹੋਰ ਚੀਜ਼ ਚੱਲਦੀ ਰਹੀ ਹੈ ਨਾਲ ਦੀ ਨਾਲ, ਖਾਸ ਤੌਰ ਦੇ ਉੱਤੇ ਪਿੰਡਾਂ ਦੇ ਲਈ, ਡੋਰ ਟੂ ਡੋਰ ਆ ਕੇ ਵੀ ਉਹ ਸਮਾਨ ਵੇਚਦੇ ਰਹੇ, ਹੈ ਨਾ, ਅੱਜ ਵੀ ਵੇਚਦੇ ਆ,
1: ਹਾਂ ਬਿਲਕੁਲ,
0: ਅੱਜ ਵੇਚਦੇ, ਉਹ ਚੱਲਦਾ ਵਾ ਹਾਲੇ ਕਿਸੇ ਹੱਦ ਤੱਕ, ਪਰ ਹੁਣ ਫੁੱਲੀ ਡਿਪੈਂਡੈਂਸੀ ਨਹੀਂ ਆ ਉਸ ਚੀਜ਼ ਦੇ ਉੱਤੇ।
1: ਹਾਂ, ਇੱਦਾਂ ਨਹੀਂ ਹੈ, ਇਹਦਾ ਵੀ ਹੁਣ ਹਾਈਬ੍ਰਿਡ ਸਿਸਟਮ ਹੋ ਗਿਆ ਥੋੜ੍ਹਾ, ਕਿ ਜਿਸ ਤਰ੍ਹਾਂ ਹੁਣ ਕਪੂਰਥਲਾ ਹੀ ਮੈਂ ਆਈਡੀਆ ਲਾ ਲਵਾਂ, ਹੈ ਨਾ, ਕਿ ਸ਼ਹਿਰੀ ਗਾਹਕ ਨਹੀਂ ਉੱਥੇ ਬਹੁਤਾ ਹੁੰਦਾ, ਜ਼ਿਆਦਾ ਆਸੇ ਪਾਸੇ ਦੇ ਪਿੰਡਾਂ ਤੋਂ ਹੀ ਮੇਜਰ ਗਾਹਕ ਆ ਨਾ, ਅਤੇ ਕਾਫੀ ਦੁਕਾਨਦਾਰ ਖਾਸ ਕਰ ਜੋ ਲੇਡੀਜ਼ ਸੂਟ ਵਗੈਰਾ ਦਾ ਕੰਮ ਕਰਦੇ ਸੀਗੇ, ਤਾਂ ਉਹਨਾਂ ਨੇ ਸਵੇਰੇ 5-6 ਵਜੇ ਇੱਕ ਬੰਦਾ ਰੱਖਿਆ ਹੋਣਾ ਕਿ ਤੂੰ ਫੇਰੀ ਲਾਣੀ ਹੈ, ਤੂੰ ਦੁਪਹਿਰੇ 3 ਵਜੇ ਤੱਕ ਵਾਪਸ ਆ ਜਾਣਾ।
0: ਅੱਛਾ, ਉਹਨਾਂ ਦੁਕਾਨ ਤੋਂ ਹੀ ਤੋਰਨਾ?
1: ਹਾਂ ਹਾਂ ਹਾਂ, ਉਹ ਬੰਦੇ ਨੇ ਅੱਗੋਂ ਇਸ ਤਰ੍ਹਾਂ ਕਹਿਣਾ ਕਿ ਮੈਂ ਆਪਣਾ ਸਮਾਨ ਲੈ ਕੇ ਆਇਆ ਜੀ, ਮਤਲਬ ਉਹ ਉਹਦਾ ਟੈਕਟਿਕ ਹੈ, ਉਹਨੇ ਜਿਸ ਤਰ੍ਹਾਂ ਵੇਚਣਾ ਵਿੱਚ ਲੈ ਕੇ ਦੁਕਾਨ ਤੋਂ ਹੀ ਜਾਣਾ।
0: ਅੱਛਾ, ਹੈਗਾ ਉੱਥੋਂ ਦਾ ਹੀ ਹੈ,
1: ਲੈ ਉਹ ਨਾ ਇਹੀ ਹੈ, ਪਰ
0: ਉਹਨੇ ਕਹਿਣਾ ਕਸ਼ਮੀਰ ਸੇ ਆਏ ਹਾਂ।
1: ਉਹ ਇੱਕ ਇਹ ਹੈ ਨਾ ਕਿ ਇੱਕ ਸਿੰਪੈਥੈਟਿਕ ਵੈਲਿਊ ਹੋ ਜਾਂਦੀ ਹੈ, ਇੱਕ ਹਰ ਕਿਸੇ ਨੂੰ ਇਹ ਲੱਗਦਾ ਯਾਰ ਇਹ ਮੇਰੇ ਹਿਸਾਬ ਨਾਲ ਨਾ ਵਿਮੈਨ ਮਾਈਂਡ ਸੈੱਟ ਕੀ ਹੈ ਕਿ ਚੀਜ਼ ਜੋ ਸਭ ਤੋਂ ਜ਼ਿਆਦਾ ਟ੍ਰੈਂਡ 'ਚ ਚੱਲਦੀ ਪਈ ਹੈ, ਮਤਲਬ ਆਪਾਂ ਵੇਖੀ ਕਿਤੇ ਉਹ ਖਰੀਦਣੀ ਆ, ਪਰ ਜਦੋਂ ਮੈਂ ਖਰੀਦ ਲਈ ਹੈ ਨਾ ਤਦ ਇਹ ਸਭ ਤੋਂ ਜ਼ਿਆਦਾ ਯੂਨੀਕ ਹੈ ਮੇਰੀ ਹੈ, ਹੋਰ ਕਿਸੇ ਕੋਲ ਨਹੀਂ ਹੈ। ਪਰ ਜਿੰਨਾ ਕੁ ਬੰਦਾ ਤੁਹਾਨੂੰ ਨਾ ਦਿਖਾਵੇ ਕਿ ਇਹ ਤਾਂ ਬਹੁਤ ਰੇਅਰ ਚੀਜ਼ ਹੈ, ਮੈਂ ਬੜੀ ਦੂਰੋਂ ਲੈ ਕੇ ਆਇਆ, ਇਹ ਤਾਂ ਸਮਾਨ ਵਿਕਦਾ ਹੀ ਨਹੀਂ ਹੈ, ਹੈ ਨਾ, ਉਹ ਲੈ ਕੇ ਭੋਲੂ ਸ਼ਾਹ ਦੀ ਹੱਟੀ ਤੋਂ ਹੀ ਹੈ।
0: ਹਾਂ, ਨਾਲੇ ਇੱਕ ਉਹ ਵੀ ਹੈ ਨਾ ਕਿ ਤੁਹਾਨੂੰ ਘਰ ਬੈਠੇ ਹੋ ਤੁਸੀਂ ਆਰਾਮ ਨਾਲ ਧੁੱਪ ਸੇਕ ਰਹੇ ਹੋ।
1: ਹਾਂ, ਮਤਲਬ ਈਜ਼ੀ ਹੋ ਗਿਆ,
0: ਤੁਸੀਂ ਸਬਜ਼ੀ ਕੱਟ ਰਹੇ ਹੋ ਤੇ ਆ ਗਿਆ ਕੋਈ ਜਾਓ ਫਿਰ ਉੱਥੇ। ਨਾਲੇ ਇੱਕ ਹੋਰ ਇਹਦਾ ਫੈਕਟਰ ਵੀ ਆ ਕਿ ਜਦੋਂ ਬੰਦਾ ਕੋਈ ਘਰ ਚੱਲ ਕੇ ਆ ਜਾਂਦਾ ਨਾ ਤੁਹਾਡੇ, ਤੇ ਫਿਰ ਤੁਹਾਡੀ ਓਨਰਸ਼ਿਪ ਜੀ ਹੁੰਦੀ ਉੱਥੇ। ਜਦੋਂ ਤੁਸੀਂ ਦੁਕਾਨ 'ਚ ਚੱਲ ਕੇ ਜਾਂਦੇ ਹੋ ਫਿਰ ਉਹ ਦੁਕਾਨਦਾਰ ਦੀ ਓਨਰਸ਼ਿਪ ਆ, ਹੈ ਨਾ। ਉੱਥੇ ਤੁਸੀਂ ਵਧੋ ਵਧੀ ਤੁਸੀਂ ਸਾਈਕੋਲੋਜੀਕਲੀ ਉੱਥੇ ਤੁਸੀਂ ਥੱਲੇ ਹੋ। ਪਰ ਜਦੋਂ ਤੁਸੀਂ ਕਿਸੇ ਦੇ ਘਰ ਚੱਲ ਕੇ ਚੱਲ ਗਏ, ਕੋਈ ਤੁਹਾਡੇ ਘਰ ਚੱਲ ਕੇ ਆ ਗਿਆ, ਤੇ ਫਿਰ ਉਹ ਤੁਹਾਡਾ ਘਰ ਆ, ਠੀਕ ਹੈ। ਉੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਹ ਵੀ ਕੱਢ, ਆਹ ਵੀ ਵਿਖਾ, ਇਹ ਵੀ ਕਰ, ਹੈ ਨਾ। ਅਤੇ ਉੱਥੇ ਤੁਸੀਂ ਫਿਰ ਤੁਹਾਨੂੰ ਲੱਗਦਾ ਵਾ ਵੀ ਮੇਰਾ ਮਾਣ ਸਤਿਕਾਰ ਹੋਇਆ, ਮੇਰੇ ਘਰ ਕੋਈ ਚੱਲ ਕੇ ਆਇਆ, ਇੱਥੇ ਮੇਰੀ ਬਾਦਸ਼ਾਹਤ ਹੈ।
1: ਬਿਲਕੁਲ,
0: ਇਹ ਵੀ ਚੀਜ਼ਾਂ। ਅਤੇ ਦੋਵਾਂ ਤਰ੍ਹਾਂ ਦਾ ਫਾਇਦਾ ਵਾ, ਜਿਹੜਾ ਵੇਚਣ ਆਇਆ ਵਾ ਉਹਨੂੰ ਇਹ ਆ ਕਿ ਜੇ ਮੈਂ ਹੁਣ ਹੋਰ ਚਾਰ ਥਾਂ ਖੋਲ੍ਹਤੇ ਤੇ ਸ਼ਰਮੋ ਸ਼ਰਮੀ ਇਹ ਕੁਛ ਨਾ ਕੁਛ ਤੇ ਜ਼ਰੂਰ ਲਓ।
1: ਬੇਸਿਕ ਕ੍ਰਾਈਟੇਰੀਆ ਇਹ ਹੁੰਦਾ ਸੀ ਕਿ ਤੂੰ ਸਮਾਨ ਸਾਰਾ ਜਾ ਕੇ ਖੋਲ ਦੇਣਾ,
0: ਖੋਲ ਦੇਣਾ,
1: ਕੁਛ ਨਾ ਕੁਛ ਜ਼ਰੂਰ ਜਾਊਗਾ,
0: ਖੋਲ ਦੇਣਾ ਤੂੰ। ਅਗਲੇ ਨੂੰ ਇਹ ਲੱਗੇ ਵੀ ਹਾਏ ਇੰਨਾ ਸਾਰਾ ਸਮਾਨ ਇਹਨੇ ਖੋਲਤਾ ਯਾਰ। ਕਈ ਵਾਰੀ ਤੇ ਇੱਦਾਂ ਹੁੰਦਾ ਵੀ ਮੰਨ ਲਓ ਇੱਕ ਘਰ ਦੇ ਵਿੱਚ ਕਿਸੇ ਨੇ ਸਮਾਨ ਖੋਲਿਆ, ਤੇ ਜਿਹਦੇ ਘਰ 'ਚ ਸਮਾਨ ਖੋਲਿਆ ਉਹ ਬੀਬੀ ਬੜੀ ਕਰਕਤ ਹੈ ਜਾਂ ਉਹਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਉਹਨੇ ਕੁਛ ਨਹੀਂ ਲਿਆ, ਤੇ ਲਾਗੇ ਗਵਾਂਢਣ ਬੈਠੀ ਤਰਸ ਖਾ ਜਾਂਦੀ ਆ। ਵਿਚਾਰਾ ਚੱਲ ਮੈਂ ਆਹ ਮੈਨੂੰ ਦੇ ਦੇ ਚੱਲ ਛੋਲ ਜਾ ਨਾ। ਤੇ ਹੁਣ ਇਹ ਵੀ ਟ੍ਰੈਂਡ ਇੰਨਾ ਕੁ ਬਦਲਿਆ ਵਾ। ਮੈਂ ਪਿੱਛੇ ਜੇ ਚੰਡੀਗੜ੍ਹ ਵੇਖਿਆ, ਮੈਂ ਮੇਰੇ ਮਤਲਬ ਹੈ ਨਹੀਂ ਸੀ ਪਹਿਲਾਂ ਸਿਲੇਬਸ 'ਚ, ਉਹ 5-5 ਲੱਖ ਦੇ ਸ਼ੋਲ ਵਿਖਾ ਰਿਹਾ ਸੀ ਉਹ ਬੰਦਾ। ਮਤਲਬ ਉਹਦਾ ਲੱਖ ਤੋਂ ਸ਼ੁਰੂ ਹੋ ਰਿਹਾ ਸੀ, ਮਤਲਬ ਮੈਂ ਮੇਰੇ ਲਈ ਇਹ ਬਹੁਤ ਵੱਡੀ ਮਤਲਬ ਕਹਿ ਲਓ ਵੀ ਦੌਰਾ ਹੀ ਪੈਣ ਵਾਲੀ ਗੱਲ ਨਹੀਂ ਸੀ। ਅਰੇ ਇਹ 5-5 ਲੱਖ ਦੇ ਸ਼ੋਲ ਲਈ ਫਿਰਦਾ ਵਾ, ਇਹ ਫਲਾਣੇ ਨੇ, ਫਲਾਣੇ ਨੇ, ਫਲਾਣੀ ਕੈਟੇਗਰੀ ਆ, ਇਹ ਫਲਾਣਾ। ਅਤੇ ਮਤਲਬ ਆਪਣੇ ਲਈ ਤਾਂ ਇਹ ਹੁੰਦਾ ਸੀ, ਆਪਾਂ ਤਾਂ ਪਿੰਡਾਂ 'ਚ ਵੇਖਿਆ ਅਤੇ ਪਿੰਡਾਂ ਤੋਂ ਸਿੱਧਾ ਹੀ ਮੰਨ ਲਓ 30-40-30 ਸਾਲ ਦਾ ਸਕਿੱਪ ਮਾਰ ਕੇ ਤਾਂ ਸਿੱਧਾ ਹੀ ਆਪਾਂ ਵੇਖਿਆ ਵੀ ਅੱਛਾ ਲੱਖ ਦਾ ਸ਼ੋਲ, ਹੈ ਨਾ। ਅਤੇ ਉਹਦਾ ਮਤਲਬ ਤਾਂ ਇਹ ਹੁੰਦਾ ਸੀ ਘਰ ਜਿਹੜਾ ਆਇਆ ਉਹਦਾ ਮਤਲਬ ਇਹ ਹੁੰਦਾ ਵੀ ਸਸਤਾ, ਹੈ ਨਾ, ਵੀ ਮੈਡਮ ਅਸੀਂ ਵਿੱਚ ਸਿੱਧਾ ਫੈਕਟਰੀ ਸੇ ਸੀਧਾ ਲਾਏ ਹਾਂ, ਵਿੱਚ ਕੋਈ ਹੈ ਨਾ, ਵਿੱਚ ਕੋਈ ਵਪਾਰੀ ਨਹੀਂ, ਵਿੱਚ ਕੋਈ ਕਮਿਸ਼ਨ ਨਹੀਂ, ਜਿਹੜਾ ਤੁਹਾਨੂੰ ਉੱਥੇ ਮਿਲਣਾ ਸੀ 500 ਦਾ ਇਹ ਤੁਹਾਨੂੰ ਅਸੀਂ 150 ਦਾ ਦੇ ਰਹੇ ਹਾਂ। ਪਰ ਆਹ ਤਾਂ ਮੇਰੇ ਲਈ ਸ਼ੋਕਿੰਗ ਸੀ ਵੀ ਮੰਨ ਲਓ 5 ਲੱਖ ਦਾ ਜੇ ਕੋਈ ਸ਼ਾਹ ਲਿਆ ਜਾਂ ਲੱਖ ਦਾ ਕੋਈ ਸ਼ਾਹ ਲਿਆ, ਅਤੇ ਇਹਦਾ ਮਤਲਬ ਇਹ ਕਿ ਉਹ ਜੇ ਘੁੰਮ ਘੁਮਾ ਕੇ ਉਸ ਚੈਨਲ ਦੇ ਰਾਹੀਂ ਆਊਗਾ, ਇਹਦਾ ਮਤਲਬ ਉਹ 7-8 ਲੱਖ ਦਾ ਹੋਜੂਗਾ।
1: ਇੱਕ ਇਹ ਵੀ ਹੈ, ਖਾਸ ਕਰ ਜੇ ਆਪਾਂ ਸ਼ੋਲ ਟ੍ਰੇਡਰਸ ਦੀ ਗੱਲ ਕਰੀਏ, ਇਹਨਾਂ ਦੀ ਬਾਰਗੇਨਿੰਗ ਪਾਵਰ ਬਹੁਤ ਤਗੜੀ ਹੈ। ਮਤਲਬ ਜਿੰਨਾ ਥੱਲੇ ਜਾ ਸਕਦੇ ਹੋ ਜਾਓ, ਬੰਦੇ ਦੀ ਸ਼ਰਮ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ। 20,000 ਮੰਗਣ ਵਾਲੇ ਨੂੰ 2,000 ਕਹਿ ਦਿਓ, ਉਹ ਸ਼ਾਇਦ 2 ਦਿਨ ਬਾਅਦ ਤੁਹਾਨੂੰ ਆ ਕੇ 2,500 ਦਾ ਦੇ ਜਾਏ।
0: ਇਹ ਜ਼ਿਆਦਾ ਟੱਕਰੀ ਹੈ, ਇਹ ਜ਼ਿਆਦਾ,
1: ਪਰ ਇਹ ਹੈਵੀ ਹੈ। ਪਰ ਇੱਕ ਨਾ ਉਹ ਵੀ ਗੱਲ ਹੈ ਨਾ, ਜ਼ਮਾਨਾ ਬਦਲ ਗਿਆ, ਜਿਹੜੀ ਆਪਾਂ ਹੁਣੇ ਪਹਿਲੇ ਗੱਲ ਕੀਤੀ ਕਿ ਹੁਣ ਲੋਕਾਂ ਨੂੰ ਇਹ ਕਿ ਕੋਈ ਮੇਰੇ ਘਰੇ ਮੈਨੂੰ ਚੀਜ਼ ਵੇਚਣ ਆਇਆ, ਮਾਈਂਡਸੈਟ ਚੇਂਜ ਹੋ ਗਿਆ ਨਾ, ਕਿਉਂਕਿ ਸਸਤਾ ਤਾਂ ਹੁਣ ਇੰਟਰਨੈਟ 'ਤੇ ਵੀ ਆ, ਹੈ ਨਾ। ਐਮਾਜ਼ੋਨ ਫਲਿੱਪਕਾਰਟ ਨੇ ਤਾਂ ਸਾਰੇ ਦੇ ਸਾਰੇ ਰੇਟ ਹੁਣ ਕਰਤੇ ਹੋਏ ਆ, ਹੈ ਨਾ, ਸਾਰਿਆਂ ਸਾਹਮਣੇ ਕੀ ਕਹਿੰਦੇ ਟ੍ਰਾਂਸਪੇਰੈਂਟ। ਹੁਣ ਕੀ ਹੈ, ਹੁਣ ਇਹ ਹੈ ਕਿ ਇਹ ਜੇ ਆਇਆ ਨਾ, ਇਹ ਬਹੁਤ ਯੂਨੀਕ ਚੀਜ਼ ਲੈ ਕੇ ਆਇਆ ਕੋਈ, ਇਹ ਵਾਕਈ ਕੋਈ ਕੋਈ ਹੱਥ ਦਾ ਕੰਮ ਕੀਤਾ ਕਿ ਜਦੋਂ ਮੈਂ ਲਿੱਤਾ, ਮੈਂ ਸ਼ਾਇਦ ਇਹਨੂੰ 5 ਦਾ ਗਾਂ 12 ਜਾਂ 15 ਜਸਟੀਫਾਈ, ਜਿਹਨੇ 5 ਲੱਖ ਦਾ ਖਰੀਦਣਾ ਉਹਦਾ ਸਰਕਲ ਵੀ ਉਹੋ ਜਿਹਾ ਹੀ ਹੋਣਾ,
0: ਉਹੀ ਹੋਣਾ। ਮੈਨੂੰ ਤਾਂ ਲੱਗਦਾ ਇਹ ਮਾਰਕੀਟ ਆ ਵੀ ਮੰਨ ਲਓ ਜਿਹੜਾ ਬੰਦਾ 100 ਐਂਡ 100 ਇਸ ਮਹੱਲੇ ਦੇ ਵਿੱਚ ਬੈਠਾ ਵਾ, ਉਹਨੂੰ ਜੇ ਆਪਾਂ ਕੋਈ 1,000 ਦੀ ਚੀਜ਼ ਵਿਖਾਵਾਂਗੇ ਤਾਂ ਉਹ ਸੀਰੀਅਸਲੀ ਨਹੀਂ ਲਊਗਾ।
1: ਬਿਲਕੁਲ,
0: ਉੱਥੇ ਆਪਾਂ ਜਿੰਨਾ ਚਿਰ ਉਸ ਲੈਵਲ ਦੀ ਅਤੇ ਉਨੀ ਮਹਿੰਗੀ ਨਹੀਂ ਲੈ ਕੇ ਜਾਵਾਂਗੇ ਉਹ ਬੰਦਾ ਸੀਰੀਅਸਲੀ ਨਹੀਂ ਲਊਗਾ। ਕਈ ਵਾਰੀ ਇੱਦਾਂ ਹੁੰਦਾ ਹੈ ਨਾ ਵੀ ਆਪਾਂ ਚੀਜ਼ ਕੋਈ ਬਹੁਤ ਵਧੀਆ ਹੋਵੇ ਪਰ ਕੋਈ ਘੱਟ ਰੇਟ ਦੱਸਦੇ ਤਾਂ ਸਾਨੂੰ ਲੱਗਦਾ ਵੀ ਨਹੀਂ। ਈਵਨ ਆਪਾਂ ਤੋਹਫੇ ਦੇਣ ਲੱਗੇ ਇਹ ਚੀਜ਼ ਵੇਖਦੇ ਹਾਂ, ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਦੇਣਾ ਵਾ ਅਤੇ ਆਪਾਂ ਇਹ ਚੀਜ਼ ਸੋਚਦੇ ਹਾਂ ਵੀ ਅੱਛਾ ਇਹਨੂੰ ਆਪਾਂ 100 ਕ ਦੇਣਾ, ਅਤੇ ਜੇ ਉਹੀ ਗਿਫਟ ਬਹੁਤ ਵਧੀਆ ਤੁਹਾਨੂੰ ਪਸੰਦ ਆਇਆ ਅਗਲਾ ਕਹਿ ਦੇ ਨਾ ਵੀ 30 ਦਾ, ਤਾਂ ਤੁਹਾਨੂੰ ਲੱਗਦਾ ਵੀ ਨਹੀਂ ਨਾਲ ਇੱਕ ਹੋਰ ਲੈ ਲਈਏ।
1: ਬਿਲਕੁਲ ਠੀਕ,
0: ਇਹ ਪੂਰੇ ਨਹੀਂ ਹੋਏ ਹਲੇ।
1: ਬਿਲਕੁਲ ਠੀਕ, ਇਹੀ ਆ ਗਿਫਟ ਦਾ, ਖਾਸ ਕਰ ਹੁਣ ਇਹੀ ਚੀਜ਼ ਹੋ ਗਈ ਹੈ ਕਿ ਯਾਰ ਇਹ ਬਜਟ ਮੈਂ ਕਿਸੇ ਤਰੀਕੇ ਨਾਲ ਪੂਰਾ ਕਰਨਾ।
0: ਆਪਾਂ ਬਜਟ ਹੀ ਪੂਰਾ ਕਰਦੇ ਹਾਂ,
1: ਪੂਰਾ ਬਜਟ ਪੂਰਾ ਕਰਦੇ ਹਾਂ,
0: ਐਗਜੈਕਟਲੀ ਲੈਣ ਦੇਣ, ਪਰ ਉਹ ਨਹੀਂ ਆਪਾਂ ਵੇਖਦੇ ਨਾ ਵੀ ਅਗਲੇ ਦੀ ਉਹ ਚੀਜ਼ਾਂ ਤਾਂ ਹੈ ਨਹੀਂ ਗਈਆਂ ਵਿੱਚ ਵੀ ਅਗਲੇ ਨੂੰ ਆਹ ਚੀਜ਼ ਪਸੰਦ ਆਊਗੀ ਜਾਂ ਬਹੁਤ ਵਧੀਆ ਵਾ। ਅਤੇ ਖੈਰ ਗਿਫਟ ਲੈਣ ਦੇ ਲਈ ਤੁਸੀਂ ਜਾਓ, ਚਾਹੇ ਤੁਸੀਂ ਆਪਣੇ ਆਪ ਦੇ ਲਈ ਸ਼ੋਪਿੰਗ ਕਰਨ ਦੇ ਲਈ ਜਾਓ, ਤੁਸੀਂ ਕਿਤੇ ਨਾ ਕਿਤੇ ਤਾਂ ਜ਼ਰੂਰ ਜਾਂਦੇ ਹੋ, ਜਾਂ ਜਾਂਦੇ ਰਹੇ ਹੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਓਗੇ
1: ਬਿਲਕੁਲ
0: ਹੈ ਨਾ, ਜਾਂ ਫਿਰ ਘਰੇ ਬੈਠੇ ਤੁਹਾਨੂੰ ਚੀਜ਼ਾਂ ਮਿਲਣਗੀਆਂ, ਕਿਉਂਕਿ ਅੱਜ ਕੱਲ੍ਹ ਤਾਂ ਔਨਲਾਈਨ ਵੀ ਬਹੁਤ ਹੋ ਗਿਆ, ਸੋ ਔਨਲਾਈਨ ਦਾ ਹੀ ਇੱਕ ਵੱਖਰਾ ਰੂਪ ਜਿਹੜਾ ਉਹ ਤੁਹਾਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮਿਲੇ। ਏ ਆਈ ਆ ਗਈ ਆ ਹੈ ਨਾ, ਉਹਦੇ ਨਾਲ ਉਹ ਕਹਿ ਰਹੇ ਆ ਵੀ ਤੁਸੀਂ ਆਪਣੀ ਫੋਟੋ ਪਾਓਗੇ ਤੇ ਉਹ ਤੁਹਾਨੂੰ ਕੱਪੜੇ ਪਾਊਗਾ, ਉਹ ਤੁਹਾਨੂੰ ਕੱਪੜੇ ਪਾ ਪਾ ਕੇ ਵਿਖਾਊਗਾ।
1: ਬਿਲਕੁਲ,
0: ਇੱਕ ਬੰਦਾ ਤੁਹਾਡੇ ਹੀ ਵਰਗਾ ਉਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆਊਗਾ।
1: ਹਾਂ, ਹੁਣ ਹੋ ਵੀ ਗਿਆ ਸ਼ੁਰੂ, ਕਾਫੀ ਕਾਫੀ ਪੋਰਟਲਸ ਤੇ ਸ਼ੁਰੂ ਹੋ ਵੀ ਗਿਆ ਹੋਇਆ, ਮਤਲਬ ਬੀਟਾ ਟੈਸਟਿੰਗ ਵੀ ਖਤਮ ਹੋ ਗਈ ਹੋਈ, ਇਹਨਾਂ ਚੀਜ਼ਾਂ ਦੀ ਕਾਫੀ ਲੋਕ ਕਰਦੇ ਆ। ਐਨਕਾਂ ਨੂੰ ਲੈ ਕੇ ਤਾਂ ਹੁਣ ਆਲਮੋਸਟ ਹਰ ਕੋਈ ਕਰਨਾ ਸ਼ੁਰੂ ਹੋ ਗਿਆ ਹੈ ਨਾ, ਕਿ ਐਨਕ ਖਰੀਦਣੀ ਹੈ ਤੇ ਆਪਣਾ ਚਿਹਰਾ ਲੈ ਕੇ ਆ। ਹੁਣ ਪਹਿਲੇ ਉਹ ਇੰਨਾ ਜ਼ਿਆਦਾ ਅੱਛੀ ਕੁਆਲਿਟੀ ਦਾ ਨਹੀਂ ਹੁੰਦਾ ਹੈਗਾ, ਹੁਣ ਏ ਆਈ ਵਗੈਰਾ ਕਰਕੇ ਉਹ ਮਾਡਲ ਵਾਕਈ ਵਧੀਆ ਕਿ ਉਹ ਤੁਹਾਡਾ ਪ੍ਰੋਪਰਲੀ ਫੇਸ ਉਸ ਤਰੀਕੇ ਦਾ ਸਕਰੀਨ ਦਾ ਘੜ ਲੈਂਦਾ ਕਿ ਜਿਹੜੀ ਜਿਹੜੀ ਐਨਕ ਉਹਦੇ 'ਤੇ ਲਾਈ ਜਾਓਗੇ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ
0: ਤੁਹਾਨੂੰ ਦੇਖੀ ਜਾਊਗੀ
1: ਆ ਫਰੇਮ ਹੈ ਕਿ ਨਹੀਂ। ਕੱਪੜਿਆਂ ਨਾਲ ਵੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਜ਼ਮਾਨਾ ਆ ਰਿਹਾ ਲਾਈਵ ਸੈਲਿੰਗ ਦਾ, ਅੱਗੇ ਜਾ ਕੇ ਉਹਦੇ ਬਾਰੇ ਵੀ ਗੱਲ ਕਰਾਂਗੇ।
0: ਹਾਂ, ਸੋ ਇਹ ਗੱਲਾਂ ਬਾਤਾਂ ਦੇ ਦਰਮਿਆਨ ਤੁਸੀਂ ਵੀ ਆਪਣੀ ਸਾਂਝ ਜ਼ਰੂਰ ਪਾਇਓ ਕਿ ਤੁਹਾਨੂੰ ਕਿਹੜੀ ਸ਼ੋਪਿੰਗ ਪਸੰਦ ਹੈ, ਕਿਹੜਾ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ, ਕਿਹੜੀ ਚੀਜ਼ ਦਾ ਕਿਹੜਾ ਅੰਗ ਤੁਸੀਂ ਮਿਸ ਕਰਦੇ ਹੋ। ਜਿੱਦਾਂ ਮੰਨ ਲਓ ਮੈਂ ਆਪਾਂ ਹੁਣ ਚਲੋ ਸ਼ੋਪਿੰਗ ਤਾਂ ਬੰਦਾ ਕਰ ਲੈਂਦਾ ਹੈ ਨਾ, ਮੌਲ ਦੇ ਵਿੱਚ ਵੀ ਤੁਸੀਂ ਕਰ ਲੈਂਦੇ ਹੋ, ਤੁਹਾਡੇ ਕੋਲ ਹੁਣ ਆਪਸ਼ਨ ਤਾਂ ਹੈ ਨਹੀਂ ਆ, ਪਰ ਅੱਜ ਵੀ ਜਿਹੜੀ ਰੌਣਕ ਆ ਉਹ ਬਾਜ਼ਾਰਾਂ ਨਾਲ ਦੀ ਨਹੀਂ ਤੁਹਾਨੂੰ ਮੌਲ ਦੇ ਵਿੱਚ ਮਿਲਦੀ।
1: ਬਿਲਕੁਲ ਠੀਕ।
0: ਇੱਕ ਚੀਜ਼ ਤੁਸੀਂ ਵੇਖੋ ਮੌਲ ਦੇ ਵਿੱਚ ਜਦੋਂ ਆਪਾਂ ਜਾਂਦੇ ਨਾ ਤੇ ਤੁਹਾਨੂੰ ਇਕੱਲੇ ਇਕੱਲੇ ਇਨਸਾਨ ਦਿਖਦੇ ਆ, ਭਰਿਆ ਪਿਆ ਮੌਲ, ਪਰ ਕਿਸੇ ਦਾ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੈ ਨਾ। ਤੁਹਾਡਾ ਮੋਢਾ ਕਿਸੇ ਦੇ ਵਿੱਚ ਵੱਜਦਾ ਫਿਰ ਉਹ ਸੌਰੀ ਕਹਿ ਕੇ ਗਾਂਹ ਲੰਘਦਾ, ਤੁਹਾਨੂੰ ਪਤਾ ਲੱਗਦਾ ਵੀ ਹਾਂ ਹੋਰ ਵੀ ਇਨਸਾਨ ਤੁਰੇ ਫਿਰਦੇ, ਤੁਹਾਨੂੰ ਦਿਖਦੇ ਆ ਸਰੀਰ ਉੱਥੇ, ਹੈੱਡ ਕਾਊਂਟ ਤੁਹਾਨੂੰ ਦਿਖਦੇ ਆ, ਪਰ ਕਿਸੇ ਦਾ ਕਿਸੇ ਵੱਲ ਧਿਆਨ ਨਹੀਂ। ਬਹੁਤ ਘੱਟ ਇੱਦਾਂ ਹੁੰਦਾ ਵੀ ਤੁਸੀਂ ਇੱਕ ਦੂਸਰੇ ਦੇ ਨਾਲ, ਮਤਲਬ ਇੱਕ ਹੁੰਦਾ ਨਾ ਵੀ ਜਾਂਦੇ ਜਾਂਦੇ ਹੈਲੋ ਹਾਏ ਕਰਦੇ ਤੁਸੀਂ ਜਾਓ ਜਾਂ ਕਿੱਦਾਂ। ਬਾਜ਼ਾਰਾਂ 'ਚ ਹੁਣ ਤਾਂ ਉੱਥੇ ਵੀ ਇਹੋ ਕੁਛ ਆ, ਹੁਣ ਨਾ ਤੁਸੀਂ ਆਸ ਲਾਇਓ, ਪਰ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਵੀ ਆਪਾਂ ਜਦੋਂ ਨਿੱਕੇ ਹੁੰਦੇ ਜਾਣਾ ਘਰਦਿਆਂ ਨਾਲ ਅਤੇ ਕਿਸੇ ਦੁਕਾਨ ਦੇ ਵਿੱਚ ਜਦੋਂ ਜਾਣਾ ਅਤੇ ਉਸ ਦੁਕਾਨ ਦੇ ਵਿੱਚ ਲਾਗੇ ਬੰਨੇ ਪਿੰਡਾਂ ਵਾਲੇ ਹੀ ਲੋਕ ਜਾਂ ਤੁਹਾਡੀ ਰਿਸ਼ਤੇਦਾਰੀ 'ਚੋਂ ਕੋਈ ਨਾ ਕੋਈ ਬੈਠਾ ਹੁੰਦਾ ਸੀ,
1: ਸਹੀ ਗੱਲ ਹੈ,
0: ਉਹ ਇੱਕ ਉਸ ਲੈਵਲ ਦੀ ਇੱਕ ਇੱਕ ਸਾਂਝ ਸੀ। ਤੋ ਇੱਕ ਤਰ੍ਹਾਂ ਦੇ ਨਾਲ ਉਹ ਜਿਹੜੀ ਆਊਟਿੰਗ ਹੀ ਉਸ ਆਊਟਿੰਗ ਦੇ ਵਿੱਚ ਉਸ ਸ਼ੋਪਿੰਗ ਦੇ ਵਿੱਚ ਵੀ ਤੁਹਾਡਾ ਮੇਲ ਮਿਲਾਪ ਹੋ ਜਾਂਦਾ ਹੈ।
1: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਕਿ ਇੱਕ ਹੋਮੋਜੈਨਿਟੀ ਆ ਗਈ ਬਹੁਤ ਜ਼ਿਆਦਾ। ਹੁਣ ਤੁਸੀਂ ਕਿਸੇ ਵੀ ਦੁਕਾਨ 'ਚ ਜਾਓ ਇੱਥੇ, ਹੈ ਨਾ, ਕਿਸੇ ਵੀ ਤਰ੍ਹਾਂ ਦੀ ਦੁਕਾਨ 'ਤੇ ਜਾਓ, ਤੁਹਾਡੇ ਨਾਲ ਟ੍ਰੀਟ ਇੱਕੋ ਤਰੀਕੇ ਨਾਲ ਕੀਤਾ ਜਾਏਗਾ। ਹਾਏ, ਹਾਓ ਯੂ ਡੂਇੰਗ, ਹੈ ਨਾ, ਡੂ ਯੂ ਨੀਡ ਐਨੀ ਹੈਲਪ, ਐਂਡ ਸਮਾਈਲ ਕਰਕੇ। ਉਹ ਪੂਰੀ ਫੇਕ ਸਮਾਈਲ ਹੈ, ਤੁਹਾਨੂੰ ਦੱਸ ਰਿਹਾ ਕਿ ਬੇਚਾਰਾ $28 ਪਰ ਘੰਟੇ ਲਈ ਕਰ ਰਿਹਾ, ਹੈ ਨਾ, ਤੁਸੀਂ ਕਹਿੰਦੇ ਨੋ ਨਥਿੰਗ ਬਰਾਊਜ਼ਿੰਗ, ਜਾਂ ਫਿਰ ਨਾ ਆਹ ਚਾਹੀਦਾ ਉਹ ਚਾਹੀਦਾ, ਕਿਤੇ ਮੰਗ ਲਓ ਤਾਂ ਫਿਰ ਉਹ ਮਿਲ ਗਿਆ ਮਿਲ ਗਿਆ, ਅਤੇ ਨਹੀਂ ਮਿਲਿਆ ਤਾਂ ਵੀ ਕੋਈ ਸਿਰਖਪਾਈ ਨਹੀਂ। ਪਰ ਹਰ ਦੁਕਾਨਦਾਰ ਦਾ ਰੰਗ ਵੱਖਰਾ, ਰੂਪ ਵੱਖਰਾ, ਅਤੇ ਉਸ ਦੁਕਾਨ ਦਾ ਰਸ ਵੀ ਵੱਖਰਾ। ਜਿਸ ਤਰ੍ਹਾਂ ਹੈ ਨਾ, ਕਈਆਂ ਦੇ ਤਾਂ ਨਾਮ ਉਸ ਹਿਸਾਬ ਦੇ ਪਏ ਹੁੰਦੇ ਸੀ ਕਿ ਯਾਰ ਇਹ ਬੜਾ ਕੋਰਾ ਜਿਹਾ, ਇਹਦੇ ਕੋਲ ਜਾਣਾ ਉਹਨੇ ਕੀ ਗੱਲ ਕਰਦਾ, ਇਹਨੇ ਬਹੁਤਾ ਰੇਟ ਨਹੀਂ ਕਰਨਾ, ਕੁਛ ਨਹੀਂ ਕਰਨਾ,
0: ਪਰ ਸਮਾਨ ਵਧੀਆ ਹੀ ਨਹੀਂ ਉਹਦੇ ਕੋਲ।
1: ਫਿਰ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਕਿ ਦੁਕਾਨਦਾਰਾਂ ਲਈ ਕਿੰਨੇ ਗਾਹਕ ਤਾਂ ਪਰਿਵਾਰ ਦੇ ਸਮਾਨ ਹੀ ਹੁੰਦਾ ਸੀ, ਐਂਡ ਵਾਈਸ ਵਰਸਾ, ਹੈ ਨਾ। ਕਈ ਵਾਰੀ ਇਸ ਤਰ੍ਹਾਂ ਮੈਨੂੰ ਯਾਦ ਹੈ, ਫਾਦਰ ਸਾਹਿਬ ਮੇਰੇ, ਹੈ ਨਾ, ਉਹਨਾਂ ਨੇ ਕਈ ਵਾਰੀ ਅਸੀਂ ਕਹਿਣਾ ਯਾਰ ਉਹ ਨਹੀਂ ਆਏ, ਬੜਾ ਟਾਈਮ ਹੋ ਗਿਆ ਹੋਇਆ, ਉੱਦਾਂ ਹੀ ਫੋਨ ਲਾ ਲੈਣਾ, ਸਭ ਠੀਕ ਹੈ, ਸੁੱਖ ਹੈ, ਆਏ ਨਹੀਂ। ਉਹ ਨਹੀਂ, ਮੈਂ ਆਇਆ ਸੀ, ਬੇਟਾ ਬੈਠਾ ਸੀਗਾ, ਤਦ ਮੈਂ ਫਿਰ ਬਾਹਰੋਂ ਬਾਹਰ ਚੱਲ ਗਿਆ, ਹਾਲ ਚਾਲ। ਮਤਲਬ ਕਈ ਇਸ ਤਰ੍ਹਾਂ ਵੀ ਹੋਣਾ ਹੈ ਨਾ ਕਿ ਹਰ ਵਾਰੀ ਕੋਈ ਖਰੀਦਣ ਹੀ ਨਹੀਂ ਆ ਰਿਹਾ, ਹਾਲ ਚਾਲ ਕਿੱਦਾਂ, ਚਾਹ ਦਾ ਪਿਆਲਾ ਜੀ, ਮਹਾਰਾਜ ਜੀ ਕਿੱਦਾਂ, ਠੀਕ ਜੀ, ਓਕੇ ਜੀ, ਬਾਏ ਜੀ, ਟਾਟਾ ਜੀ, ਹੈ ਨਾ, ਇਹ ਵੀ ਜੋ ਚੱਲਦਾ ਸੀ ਉਹ ਇੱਥੇ, ਹੈ ਨਾ, ਅਗੇਨ ਉਹ ਚੀਜ਼ ਨਹੀਂ ਕਿ ਹਰ ਕੋਈ ਇੰਪਲੋਈ ਕੰਮ ਕਰ ਰਿਹਾ, ਉਹ ਇੰਪਲੋਈ ਵੀ ਇੱਦਾਂ ਦਾ ਕੰਮ ਕਰ ਰਿਹਾ ਕਿ ਸੋਮ ਤੋਂ ਬੁੱਧ ਕਿਤੇ ਹੋਰ ਕਰ ਰਿਹਾ, ਅਤੇ ਸ਼ਾਇਦ ਉਹਨੇ ਸ਼ੁੱਕਰ ਸ਼ਨੀ ਕਿ ਸਾਹਮਣੇ ਵਾਲੀ ਦੁਕਾਨ 'ਤੇ ਲਾਉਣਾ।
0: ਅੱਛਾ, ਫਰਕ ਆ ਨਾ, ਇੱਕ ਉਹਨਾਂ ਦਾ ਉਹ ਵੀ ਸੀ ਨਾ ਸਿਸਟਮ ਬਹੁਤ ਵਧੀਆ ਵੀ ਉਧਾਰ ਵੀ ਕਰ ਲੈਂਦੇ ਸੀ, ਤੁਸੀਂ ਸੌਦਾ ਲੈਣ ਦਾ, ਹੈ ਨਾ, ਅਤੇ ਤੁਸੀਂ ਚਾਹੇ ਫੀਡ ਲੈਣ ਦੀ, ਖਲ ਲੈਣ ਦੀ, ਚਾਹੇ ਤੁਸੀਂ ਖੰਡ ਪੱਤੀ ਲੈਣ ਦੀ, ਹੈ ਨਾ, ਘਰ ਦਾ ਸੌਦਾ ਕਰਿਆਨੇ ਦਾ, ਚਾਹੇ ਤੁਸੀਂ ਸੂਟ ਬੂਟ ਜੋ ਵੀ ਤੁਸੀਂ ਲੈਣਾ ਕੱਪੜੇ ਲੈਣ ਦੇ, ਅਤੇ ਉਹ ਸਾਰਾ ਕੁਛ ਜਿਹੜਾ ਖਾਦ ਲੈਣ ਦੀ, ਉਹ ਸਾਰਾ ਕੁਛ ਜਿਹੜਾ ਵਾ ਉਧਾਰ ਹੀ, ਅਤੇ ਪੈਸੇ ਤੁਸੀਂ ਦੇਣੇ ਆ ਜਦੋਂ ਫਸਲ ਆਈ ਜ਼ਿਆਦਾਤਰ, ਹੈ ਨਾ, ਇਹੋ ਪੰਜਾਬ 'ਚ ਤਾਂ ਇਹੋ ਹੀ ਜ਼ਿਆਦਾ ਚੱਲਦਾ।
1: ਮਤਲਬ ਜੋ ਮੈਨੂੰ ਹੋਸ਼ ਹੋਸ਼ 'ਚ ਤਾਂ ਮੈਂ ਚੀਜ਼ਾਂ ਦੇਖੀਆਂ ਹੋਈਆਂ,
0: ਹੈ ਨਾ, ਅਤੇ ਉਹ ਉਹਨਾਂ ਦਾ ਫਿਰ ਇੱਕ ਇੱਕ ਤਰੀਕਾ ਇਹ ਵੀ ਹੁੰਦਾ ਸੀ। ਹੁਣ ਮੰਨ ਲਓ ਅੱਜ ਦੇ ਸਮੇਂ ਦੇ ਨਾਲ ਜੇ ਆਪਾਂ ਉਹਨੂੰ ਜੋੜੀਏ ਵੀ ਉਹ ਕਿੱਦਾਂ ਪੈਸੇ ਕਢਾਉਂਦੇ ਹੋਣਗੇ, ਹੈ ਨਾ, ਵੀ ਉਹ ਤਾਂ ਬੜਾ ਔਖਾ ਸੀ ਵੀ ਇਹ ਕਰੀ ਬੰਦਾ ਗਿਆ, ਪਰ ਇੱਕ ਯਕੀਨ ਹੀ ਵਿਸ਼ਵਾਸ ਹੀ ਸੀ ਉਦੋਂ, ਇੰਨਾ ਥੋੜ੍ਹੀ ਕੀਤਾ ਨਾ ਬੰਦਾ, ਪਤਾ ਹੀ ਹੁੰਦਾ ਸੀ ਵੀ ਇੰਨੇ ਪੈਸੇ ਮਾਰ ਜਾਣੇ ਉਹਦੇ ਨਾਲ ਉਹਨਾਂ ਕੀ ਧਾਰ ਕਰਦੇ ਸੀ।
1: ਇਹ ਵੀ ਸਹੀ, ਇਹਦਾ ਵੀ ਸਹੀ, ਹਾਂ ਹਾਂ, ਕਿ ਚੱਲ
0: ਇਹਦੇ ਨਾਲ ਇੰਨਾ ਕੁ ਕਰ ਲਓ,
1: 10,000 ਤੱਕ ਦਾ ਜੂਆ ਖੇਡ ਲੈਂਦੇ, ਆ ਗਏ ਨਹੀਂ।
0: ਜਦੋਂ ਸਾਡਾ ਮਿੱਤਰ ਗੱਲ ਸੁਣਾਉਂਦਾ ਹੁੰਦਾ ਅਤੇ ਉਹ ਕਿਸੇ ਦੁਕਾਨ 'ਤੇ ਉੱਤੇ ਬੈਠਾ ਸੀ ਅਤੇ ਉਹ ਕਹਿੰਦੀ ਵੀ ਇੱਕ ਜਨਾਨੀ ਆਈ ਅਤੇ ਉਹ ਕਹਿੰਦੀ ਵੀ ਮੈਂ ਆਹ ਫਲਾਣੀ ਚੀਜ਼ ਲੈਣੀ ਹੈ, ਹੈ ਨਾ, ਅਤੇ ਉਹ ਕਹਿੰਦੇ ਵੀ ਤੇ ਉੱਥੇ ਉਹਨਾਂ ਦੇ ਉਹ ਜਨਾਨੀ ਜਿਹੜੀ ਆਈ ਉਹਨਾਂ ਦੇ ਪਿੰਡ ਦਾ ਬੰਦਾ ਬੈਠਾ ਸੀ ਉੱਥੇ ਹੀ ਹੈ ਨਾ ਅਤੇ ਉਹ ਉਹਨੂੰ ਦੁਕਾਨਦਾਰ ਨੂੰ ਬਹਾਨੇ ਜਿਹਦੇ ਨਾਲ ਉਹਨੇ ਕਿਹਾ ਵੀ ਇਹ ਜਨਾਨੀ ਬਹੁਤ ਕਪੱਤੀ ਹੋ ਇਹਦਾ ਇਹਦਾ ਹਿਸਾਬ ਤਾਂ ਬਹੁਤ ਮਾੜਾ ਹੀ ਵੀ ਇਹਦੇ ਪੈਸੇ ਤੈਨੂੰ ਆਉਣੇ ਨਹੀਂ ਆ ਸੋਚ ਕੇ ਧਾਰ ਕਰੀ ਹੈ ਨਾ ਅਤੇ ਕਹਿੰਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਹੈ ਨਾ ਚਲੋ ਗੱਲ ਕੀ ਨਿਬੜੀ ਵੀ ਉਹਨੇ ਕਿਹਾ ਵੀ 15,000 ਅਤੇ ਉਹਨੇ ਜਨਾਨੀ ਉਹਨੇ ਕਿਹਾ ਵੀ 5,000 ਮੈਂ ਹੁਣ ਦੇ ਕੇ ਜਾਊਂਗੀ ਅਤੇ 10,000 ਮੈਂ ਜਿਹੜਾ ਵਾ ਫਲਾਂ ਫਲਾਂ ਸਮੇਂ ਨੂੰ ਦਊਂਗੀ ਹੈ ਨਾ ਉਹਨੇ 5,000 ਚ ਸਮਾਨ ਚੁਕਾ ਤਾ ਅਤੇ ਉਹ ਹੁਣ ਬਾਅਦ ਚੋਂ ਜਿਹੜੇ ਉਹ ਭਾਈ ਸਾਹਿਬ ਸੀ ਉਹ ਕਹਿੰਦਾ ਵੀ ਰਿਹਾ ਨਾ ਮੂਰਖੀ ਤੈਨੂੰ ਲੱਗ ਗਈ ਨਾ ਥੁੱਕ ਅਤੇ ਤੈਨੂੰ ਮੈਂ ਦੱਸਿਆ ਵੀ ਹੀ ਇਹ ਸਮਝ ਵੀ ਤੇਰੇ ਪੈਸੇ ਮਰ ਗਏ ਅਤੇ ਉਹ ਕਹਿੰਦਾ ਸਰਪੰਚ ਸਾਹਿਬ ਮੈਂ ਵੀ ਸੋਚਿਆ ਵੀ ਮਰ ਗਏ ਇਹ ਹੈਗੇ 5,000 ਹੀ ਕਿਹੜੀ ਚੀਜ਼ ਜਿਹੜੀ ਆ ਕਿੱਥੇ ਅੱਛਾ ਫਿਰ ਇੱਕ ਨਾ ਉਹਨਾਂ ਦਾ ਤਰੀਕਾ ਹੀ ਅਸੀਂ ਥੋੜੇ ਥੋੜਾ ਹਰ ਇੱਕ ਚੀਜ਼ ਦਾ ਜਿਹੜਾ ਉਹ ਹਿੰਟ ਜਿਹਾ ਦੇ ਰਹੇ ਹਾਂ ਵੀ ਬਾਅਦ ਚ ਤੁਸੀਂ ਸਾਡੇ ਸਰੋਤਿਆਂ ਨੂੰ ਵੀ ਥੋੜਾ ਥੋੜਾ ਜਿਹਾ ਚੇਤਾ ਆ ਜੇ ਹਰ ਇੱਕ ਚੀਜ਼ ਦਾ ਅਤੇ ਫਿਰ ਤੁਸੀਂ ਵੀ ਸਾਂਝ ਪਾਓ ਉਧਾਰ ਕਢਾਉਣ ਦਾ ਨਾ ਉਹਨਾਂ ਦਾ ਇੱਕ ਤਰੀਕਾ ਸੀ ਵੀ ਉਹ ਉਹਨਾਂ ਨੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਤੁਸੀਂ ਤਾਂ ਦੁਕਾਨਦਾਰ ਹੋ ਨਾ ਤੁਸੀਂ ਬਿਹਤਰ ਜਾਣਦੇ ਹੋਗੇ ਉਹਨਾਂ ਨੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਅਰਲੀ ਅਰਲੀ ਮੋਰਨਿੰਗ ਜਾਂ ਬੰਦ ਕਰਨ ਤਾਂ ਘੱਟ ਅਰਲੀ ਅਰਲੀ ਮੋਰਨਿੰਗ ਉਹਨਾਂ ਨੇ ਜਾਂ ਦੁਕਾਨ 'ਤੇ ਬਹਾ ਕੇ ਕਿਸੇ ਨੂੰ ਦੇਣੇ ਜਦੋਂ ਪਤਾ ਨਾ ਵੀ ਹੁਣ ਸਾਰੇ ਵਿਹਲੇ ਜਿਹੇ ਹੋ ਗਏ ਹੋਣੇ ਆ ਹੁਣ ਬੋਰਡ ਥੱਲੇ ਸਾਰੇ ਬਹਿ ਗਏ ਹੋਣੇ ਤਾਸ਼ ਤੂਸ਼ ਖੇਡਣ ਹੈ ਨਾ ਜਦੋਂ ਪਤਾ ਹੁੰਦਾ ਇੱਕ ਟਾਈਮਿੰਗ ਜਿਹੀ ਹੁੰਦੀ ਸੀ ਜੱਟਾਂ ਦੀ ਅਤੇ ਉਦੋਂ ਜਾਣਾ ਉਹਨਾਂ ਨੇ ਅਤੇ ਕਹਿਣਾ ਵੀ ਉਹ ਫਲਾਣਾ ਸੋਂ ਕਿੱਥੇ ਆ ਜੇ ਤਾਂ ਉੱਥੇ ਹੀ ਬੈਠਾ ਵਾ ਅਤੇ ਉਹਨੂੰ ਉੱਥੋਂ ਵਿੱਚੋਂ ਉਠਾਉਣਾ ਵਾ ਵੀ ਇੱਕ ਮਿੰਟ ਬਹੁਤ ਜਿਹਾ ਮੇਰਾ ਸਰਦਾਰ ਜੀ ਗੱਲ ਕਰਨੀ ਸੀ ਅੱਛਾ ਉਹ ਸਾਰੀ ਸੱਤ ਸਮਝ ਆਉਂਦੀ ਸੀ ਵੀ ਇਹ ਦਾ ਪੈਸਾ ਹੀ ਲੈਣ ਆਇਆ ਕੁਛ ਕਹਿਣ ਦੀ ਲੋੜ ਨਹੀਂ ਹੋਰ ਉਹਨੇ ਕਿੱਧਰ ਆਉਣਾ
1: ਹੈ ਨਾ
0: ਇੱਕ ਤਰ੍ਹਾਂ ਦੇ ਨਾਲ ਅੱਛਾ ਫਿਰ ਜੇ ਕੋਈ ਉੱਥੇ ਨਹੀਂ ਮਿਲਿਆ ਅਤੇ ਉਹਨਾਂ ਨੇ ਗੁਆਂਢੀ ਦਾ ਜਾ ਕੇ ਬੂਹਾ ਖੜਕਾਉਣਾ ਉਹ ਕਿੱਥੇ ਆ ਹੈ ਨਾ ਅੱਜ ਕਿੱਥੇ ਗਿਆ ਵਾ ਉਹਨਾਂ ਨੂੰ ਕਹੀ ਮੈਂ ਆਇਆ ਇਹ ਵੀ ਨਹੀਂ ਕਹਿਣਾ ਵੀ ਮੈਂ ਪੈਸੇ ਲੈਣੇ ਆ
1: ਮੈਂ ਆਇਆ ਸੀ
0: ਵੀ ਉਹਨਾਂ ਨੂੰ ਕਹੋ ਮੈਂ ਆਇਆ ਹਾਂ ਬਸ ਹੈ ਨਾ ਹੁਣ ਉਹ ਇੱਕ ਸ਼ਰਮ ਹੀ ਜਾਂ ਫਿਰ ਸ਼ਰਮ ਮਹਿਸੂਸ ਕਰਾਉਣੀ ਸੀ ਅਤੇ ਅਗਲਾ ਜਿਹੜਾ ਨਾ ਉਹ ਪੈਰ ਜੁੱਤੀ ਨਹੀਂ ਪਾਉਂਦਾ ਉਸੇ ਵੇਲੇ ਭੱਜ ਜਾਂਦਾ ਸੀ ਵੀ ਸ਼ਾਹ ਅਗਲੀ ਵਾਰੀ ਨਾ ਆਈ ਥੋੜ੍ਹੀ ਦੇਰ ਹੋ ਗਈ ਆ ਮੈਂ ਦੇ ਦੂੰ ਤੈਨੂੰ ਪਲਾਨ ਸੋ ਉਹਨਾਂ ਦੇ ਆਹ ਤਰੀਕੇ ਵੀ ਬੜੇ ਮਤਲਬ ਇੱਕ
1: ਵੱਖਰੇ
0: ਅੱਜ ਨਹੀਂ ਹੋ ਸਕਦੇ ਉਹ ਚੀਜ਼ਾਂ ਅੱਜ ਨਹੀਂ ਹੋ ਸਕਦੀਆਂ ਉਹ ਚੀਜ਼ਾਂ ਦਾ ਫਾਇਦਾ ਕੀ ਸੀ ਵੀ ਵੇਖੋ ਬੰਦਾ ਕਿੱਡੀ ਲਿਆਕਤ 'ਚ ਕਿੱਡੀ ਬੰਦਿਸ਼ 'ਚ ਕਿੰਨੇ ਵਧੀਆ ਤਰੀਕੇ ਦੇ ਨਾਲ ਬੱਜਾ ਸੀ ਇੱਕ ਦੂਸਰੇ ਨਾਲ ਰਿਲੇਸ਼ਨਸ ਦੇ ਵਿੱਚ ਹੈ ਨਾ ਉੱਥੇ ਹਰ ਇੱਕ ਨੂੰ ਪਤਾ ਸੀ ਵੀ ਇਹ ਜਿਹੜਾ ਬੈਲੈਂਸ ਹੈ ਬਣਿਆ ਰਹਿਣਾ ਚਾਹੀਦਾ ਇਹ ਬੈਲੈਂਸ ਜੇ ਡੋਲਿਆ ਮੇਰੀ ਪਿੰਡ 'ਚ ਬਦਨਾਮੀ ਆ ਮੇਰੀ ਇਸ ਸਮਾਜ 'ਚ ਬਦਨਾਮੀ ਆ ਮੈਨੂੰ ਗਾਂਹ ਵਰਤਣ ਖਰਚਣ ਦੇ ਵਿੱਚ ਪ੍ਰੋਬਲਮ ਆਊਗੀ ਮੈਨੂੰ ਕਿਸੇ ਨੇ ਉਧਾਰ ਨਹੀਂ ਦੇਣਾ ਮੇਰਾ ਘਰ ਨਹੀਂ ਚੱਲਣਾ ਅੱਜ ਉਹ ਸ਼ਰਮਾਂ ਸਾਰੀਆਂ ਚੁੱਕੀਆਂ ਗਈਆਂ ਕਿਉਂਕਿ ਆਪਾਂ ਇਕੱਲੇ ਇਕੱਲੇ ਹਾਂ ਮੈਨੂੰ ਨਹੀਂ ਪਤਾ ਕ੍ਰਿਸ਼ਨ ਨੇ ਕਿਹਦੇ ਕਿੰਨੇ ਦੇਣੇ ਆ ਕ੍ਰਿਸ਼ਨ ਨੂੰ ਨਹੀਂ ਪਤਾ ਵੀ ਮੈਂ ਕਿਹਦੇ ਕਿੰਨੇ ਦੇਣੇ ਆ ਸੋ ਉਹ ਸਾਰੀਆਂ ਚੀਜ਼ਾਂ ਜਿੱਦਾਂ ਜਿੱਦਾਂ ਇੰਡੀਵਿਜੁਅਲ ਲੈਵਲ 'ਤੇ ਆਈਆਂ ਮਾਲ ਲੈਵਲ 'ਤੇ ਆਈਆਂ ਅਤੇ ਉਹ ਸਾਰੀਆਂ ਖਿੰਡ ਗਈਆਂ
1: ਉਹ ਉਹੀ ਗੱਲ ਹੋ ਗਈ ਨਾ ਕਿ ਕੈਪੀਟਲਿਸਟ ਹੋ ਗਈ ਹੁਣ ਕ੍ਰੈਡਿਟ ਰੇਟਿੰਗ ਹੋ ਗਈ ਨਾ ਆ ਗਈ ਪਹਿਲੇ ਤੁਹਾਡੀ ਕ੍ਰੈਡਿਟ ਰੇਟਿੰਗ ਤੁਹਾਡੀ ਜ਼ੁਬਾਨ ਹੀ ਸੀ ਅੱਛਾ ਫਿਰ ਇਹ ਵੀ ਹੋਣਾ ਕਿ ਆ ਤਾਂ ਆਪਾਂ ਗੱਲ ਕੀਤੀ ਹੈ ਫਿਰ ਇਹ ਵੀ ਹੋਣਾ ਇਹ ਵੀ ਜ਼ਰੂਰ ਦੱਸਣ ਲਿਸਨਰ ਜੇ ਇਸ ਤਰ੍ਹਾਂ ਦਾ ਕਦੀ ਵਿਹਾਰ ਰਿਹਾ ਕਿ ਦੁਕਾਨਦਾਰ ਨੇ ਕਦੀ ਤੁਸੀਂ ਜੇ ਸੈਟਲ ਕਰਨ ਆ ਵੀ ਗਏ ਹੋ ਅਤੇ ਖਾਸ ਕਰ ਮੈਂ ਜੋ ਅਸੀਂ ਜਿਸ ਤਰ੍ਹਾਂ ਕਰਦੇ ਹਾਂ ਸਾਡੇ ਆਸੇ ਪਾਸੇ ਵਾਲੇ ਮੈਂ ਜਿਹੜੇ 20-30 ਪੱਕੇ ਦੁਕਾਨਦਾਰਾਂ ਨੂੰ ਹੈ ਨਾ ਜਾਣਦਾ ਜੋ ਇੱਕ ਨੋਸ਼ਨ ਚੱਲਦਾ ਸੀ ਕਿ ਕਿਸੇ ਦਾ ਸਿਫਰ ਵੀ ਨਹੀਂ ਕਰਨਾ ਖਾਤਾ
0: ਕਿਸੇ
1: ਹਾਂ ਕਿਉਂਕਿ ਜੇ ਸਿਫਰ ਕਰਤਾ ਉਹਦਾ ਮਤਲਬ ਹੈ ਕਿ ਯਾਰ ਦੁਬਾਰਾ ਹੈ ਨਾ
0: ਅਗਲਾ
1: ਕੋਈ ਨਹੀਂ ਹੋ ਜਾਣਗੇ ਕੋਈ ਗੱਲ ਨਹੀਂ ਹਾਂ ਕਿ ਇਹੀ ਹੈ ਕਿ ਬਣਿਆ ਰਹਿਣਾ ਚਾਹੀਦਾ ਅਤੇ ਜਿਹੜਾ ਤੁਹਾਡਾ ਵਪਾਰੀ ਹੈ ਕਿ ਜੇ ਤੁਸੀਂ ਸਮਾਨ ਲੈਣਾ ਉਹਨਾਂ ਦਾ ਵੀ ਇਹ ਹੋਣਾ ਕਿ ਜੇ ਉਹਨਾਂ ਨੂੰ ਵੀ ਦੱਸ ਦੇਣਾ ਕਿ ਹੁਣ ਇੱਕ ਬਹੁਤ ਬੇਸਿਕ ਜਿਹੀ ਕੋਈ ਹੈ ਨਾ 50,000-60,000 ਟਾਈਪ ਅਮਾਊਂਟ ਖੜੀ ਹੈ ਤਾਂ ਅਗਲੇ ਨੇ ਨਹੀਂ ਜ਼ੀਰੋ ਕਰਨ ਦੇਣਾ ਤੁਹਾਨੂੰ ਪਤਾ ਕਿ ਮੈਂ ਦੁਬਾਰਾ ਆਰਡਰ ਕਿੱਦਾਂ ਲੈਣ ਆਉਣਾ ਕਿਉਂਕਿ ਆਰਡਰ ਲੈਣ ਵਾਲੇ ਵੀ ਦੂਰੋਂ ਆਉਂਦੇ ਸੀਗੇ
0: ਮਤਲਬ ਉਹਨੇ ਉਹ ਸਿਫਰ ਕਰਕੇ ਅਤੇ ਅਗਲਾ ਸਮਾਨ ਅੱਗੇ ਲਿਖ ਲੈਣਾ ਨਵਾਂ ਸ਼ੁਰੂ ਹੋ ਗਿਆ
1: ਨਵਾਂ ਸ਼ੁਰੂ ਹੋ ਗਿਆ ਅਤੇ ਇੱਥੇ ਵੀ ਇੱਦਾਂ ਹੀ ਹੋਣਾ ਕਿ ਸਮਝੋ ਅੱਜ ਕਿਸੇ ਨੇ ਸਿਫਰ ਕੀਤਾ ਹੈ ਨਾ ਆਹ ਨਵੀਆਂ ਲੈਂਥਾਂ ਆਈਆਂ ਕੁਰਤੇ ਦੀਆਂ ਆਹ ਲੈ ਕੇ ਜਾਓ ਕੋਈ ਨਹੀਂ ਹੁੰਦੇ ਰਹਿਣਗੇ ਨਵਾਂ ਲਿਖ ਕੋਈ ਨਹੀਂ ਬਾਅਦ ਚੋਂ 6-7 ਮਹੀਨੇ ਜਦੋਂ ਆਉਂਗੇ ਕਰ ਲਾਂਗੇ ਕਿ ਕੋਈ ਦੁਕਾਨਦਾਰ ਖਾਸ ਕੇ ਪੱਕਾ ਗਾ ਹਾਂ ਉਹ ਜਿਹੜਾ ਉਹ ਆਂਟੀ ਤੁਸੀਂ ਦੱਸੇ ਆ ਉਹ 5,000 ਵਾਲੇ ਉਹ ਤਾਂ ਬੰਦਾ ਕਹਿੰਦਾ ਲੈ ਆ ਗਏ ਪੈਸੇ ਉਹਦੇ ਤਾਂ ਸ਼ਾਮ ਨੂੰ ਪਾਰਟੀ ਉਹਦਾ ਪੈਟੀਸ ਹਾਂ ਜਦੋਂ ਮੇਰੇ ਕਦੀ ਜਦੋਂ ਮੈਂ ਬੈਠਣਾ ਸ਼ੁਰੂ ਕੀਤਾ ਨਾ ਇਕੱਲੇ ਤੇ ਮੈਨੂੰ ਜਦੋਂ ਮੇਰੇ ਮਰੇ ਹੋਏ ਪੈਸੇ ਆਉਣੇ ਨਾ ਬਸ ਉਸ ਦਿਨ ਤਾਂ ਸ਼ਾਮ ਨੂੰ ਬਸ ਸੇਲਮੈਨ ਸਾਰੇ ਖੁਸ਼ ਹੋਣੇ ਕਿ ਲੈ ਅੱਜ ਤਾਂ ਸ਼ਾਮ ਨੂੰ ਪੈਟੀਸ ਚੱਲਣਗੇ ਇਹ ਕਿੱਦਾਂ ਹੋ ਗਿਆ ਬਾਈ ਅੱਜ?
0: ਪਰ ਇਹ ਬੜੀ ਗੱਲ ਆ, ਵੇਖ ਲਓ ਤੁਸੀਂ ਦੁਕਾਨ ਤੇ ਬੈਠੇ ਹੋ, ਹਨਾ, ਕੋਈ ਲੀਗਲ ਨੋਟਿਸ ਨਹੀਂ ਆ, ਹਨਾ, ਕੋਈ ਬੈਂਕ ਦੇ ਬੰਦੇ ਨਹੀਂ ਗਏ, ਹਨਾ, ਕੋਈ ਤੁਸੀਂ ਹੁਣ ਵੇਖੋ ਕਿੰਨੇ ਕਿੰਨੇ ਲੋਕਾਂ ਨੇ ਬੈਂਕ ਵਾਲਿਆਂ ਨੇ ਵੀ ਬਦਮਾਸ਼ ਰੱਖੇ ਆ ਰਿਕਵਰੀ ਲਈ,
1: ਹਨਾ,
0: ਰਿਕਵਰੀ ਵਾਲੀਆਂ ਕੰਪਨੀਆਂ ਅਲੱਗ ਤੋਂ ਨੇ, ਪਰ ਉਸ ਸਭ ਕੁਛ ਦੀ ਅਣਹੋਂਦ ਦੇ ਵਿੱਚ ਵੀ ਤੁਹਾਡੇ ਪੈਸੇ ਆਪਣੇ ਆਪ ਆ ਰਹੇ ਆ, ਕਿੱਡਾ ਵਧੀਆ ਸਿਸਟਮ ਹੈ,
1: ਕਿੰਨੀ
0: ਵਧੀਆ ਉਹ ਨੀ ਚੀਜ਼, ਹਾਂ, ਉਹ ਚੀਜ਼ਾਂ ਤੋਂ ਮੈਨੂੰ ਲੱਗਦਾ ਵੀ ਲੋਕ ਬੜੀ ਹੌਲੀ ਹੌਲੀ ਹੌਲੀ ਹੌਲੀ ਜਿਹਾ ਬਾਹਰ ਆਏ ਆ, ਪਰ ਉੱਥੇ ਸਿਰਫ ਗੱਲ ਇੰਨੀ ਨਹੀਂ, ਉੱਥੇ ਬੰਦੇ ਦਾ ਪ੍ਰੋਪਰ ਜਿਹੜਾ ਦਿਮਾਗ ਸੀ ਉਹ ਟਕਾ ਦੇ ਵਿੱਚ ਸੀ, ਹਨਾ, ਉਹ ਚੀਜ਼ ਫਿਰ ਉੱਥੋਂ ਖਤਮ ਹੋ ਗਈ ਜਦੋਂ ਬੰਦੇ ਦੀ ਇੱਕ ਦੂਸਰੇ ਦੇ ਪ੍ਰਤੀ ਸਾਂਝ ਸ਼ਰਮ ਖਤਮ ਹੋਈ, ਹਨਾ, ਸੋ ਇਹ ਵੀ ਇੱਕ ਫਰਕ ਪਿਆ। ਸੋ ਬਾਜ਼ਾਰਾਂ ਦੇ ਵਿੱਚ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ, ਹੁਣ ਮੌਲਾਂ ਦੇ ਵਿੱਚ ਕਿੱਦਾਂ ਦਾ ਮਹਿਸੂਸ ਕਰਦੇ ਹੋ, ਮੌਲ 'ਚ ਜਾ ਕੇ ਤੁਹਾਡੀ ਕੀ ਐਕਸਪੈਕਟੇਸ਼ਨਸ ਰਹਿੰਦੀਆਂ ਨੇ, ਬਾਜ਼ਾਰਾਂ 'ਚ ਕੀ ਰਹਿੰਦੀਆਂ ਨੇ? ਫੋਰ ਐਗਜ਼ਾਮਪਲ, ਜੇ ਆਪਾਂ ਮੌਲ ਜਾਈਏ ਤਾਂ ਤੁਹਾਨੂੰ ਵੱਧ ਤੋਂ ਵੱਧ ਇਹ ਰਹਿੰਦਾ ਹੋਊਗਾ ਵੀ ਸ਼ੋਪਿੰਗ ਤੋਂ ਬਲੈਦਾ ਕੌਫੀ ਪੀ ਲਾਂਗੇ,
1: ਕੌਫੀ ਪੀ ਲਾਂਗੇ,
0: ਹਨਾ, ਅਤੇ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਤੁਹਾਨੂੰ ਰਹਿੰਦਾ ਵੀ ਪਕੌੜੇ ਖਾਵਾਂਗੇ, ਹਨਾ, ਜਿਹੜੀਆਂ ਚੀਜ਼ਾਂ ਘਰੇ ਨਹੀਂ ਬਣਦੀਆਂ, ਗੋਲ ਗੱਪੇ ਖਾਵਾਂਗੇ,
1: ਬਿਲਕੁਲ,
0: ਫਿਰ ਉੱਥੇ ਚਾਹ ਤੇ ਦੁਕਾਨ ਵਾਲਾ ਪਿਆ, ਚਾਹ ਦੁਕਾਨ ਵਾਲਾ ਪਿਆ ਦਿੰਦਾ, ਹਨਾ, ਤੇ ਮੰਨ ਲਓ ਕੁਲਚਾ ਕਲਚਾ ਭਟੂਰਾ, ਹਨਾ, ਪੂਰੀਆਂ ਖਾਵਾਂਗੇ,
1: ਟਿੱਕੀ ਚਾਟ,
0: ਹਾਂ, ਬੱਤਾ
1: ਬੱਤਾ ਯੇ,
0: ਹਾਂ, ਬੱਤਾ ਪੀਵਾਂਗੇ। ਅੱਛਾ, ਤੁਹਾਡੇ ਵੀ ਹੁੰਦਾ ਨਾ ਦੁਕਾਨਦਾਰਾਂ ਦਾ ਵੀ ਜੇ ਕੋਈ ਮੰਨ ਲਓ ਮਾੜਾ ਮੋਟਾ ਜਿਹਾ ਥੋੜਾ ਜਿਹਾ ਸਮਾਨ ਲੈਣ ਆਇਆ ਤਾਂ ਉਹਨੂੰ ਚਾਹ ਹੀ ਦੇਣੀ ਆ, ਹਨਾ, ਉਹਨਾਂ ਦਿਨਾਂ 'ਚ ਹੁੰਦਾ ਸੀ, ਅਤੇ ਜੇ ਮੰਨ ਲਓ ਕੋਈ ਵਰੀ ਵਰੀ ਬਣਾਉਣ ਆ ਗਿਆ ਫਿਰ ਆਖੋ ਲਿਮਕਾ,
1: ਜਿੰਨੀ ਲੰਬੀ ਸਿਟਿੰਗ ਉਸ ਹਿਸਾਬ ਦਾ ਸਮਾਨ ਆ ਜਾਣਾ,
0: ਹਨਾ, ਉਸ ਹਿਸਾਬ ਨਾਲ
1: ਜੂਸ ਜ਼ਿਆਦਾ ਚੱਲਦਾ ਸੀ ਸਾਡੇ, ਕਿਉਂਕਿ ਆਸੇ ਪਾਸੇ ਜੂਸ ਵਾਲੀਆਂ ਦੁਕਾਨਾਂ ਸੀਗੀਆਂ,
0: ਹਾਂ, ਜੂਸ ਬਣਵਾ ਦਈਏ,
1: ਜੂਸ ਜ਼ਿਆਦਾ,
0: ਹਾਂ, ਪਿੰਡਾਂ ਵਾਲੇ ਬੱਤਾ ਬਹੁਤ, ਉਹਨੇ ਦਿਨ 'ਚ ਬੱਤਾ ਕਿੱਥੇ ਲੱਭਦਾ ਸੀ,
1: ਹਾਂ, ਅੱਛਾ, ਹਾਂ, ਵੈਸੇ ਸਹੀ ਗੱਲ ਆ, ਹੁਣ ਮੈਨੂੰ ਮੈਂ ਇਹ ਵੀ ਰਿਅਲਾਈਜ਼ੇਸ਼ਨ, ਕਿਉਂਕਿ ਦੂਸਰੇ ਲੈਂਸ ਤੋਂ ਇਹ ਹੁੰਦਾ ਨਾ, ਜਿਸ ਹੁਣ ਮੈਂ ਕਦੀ ਅਡਲਟ ਲਾਈਫ 'ਚ ਕਦੀ ਕਿਸੇ ਪਿੰਡ ਨਹੀਂ ਗਿਆ, ਹਨਾ, ਪਰ ਮੈਨੂੰ ਦੁਕਾਨਦਾਰੀ ਦੇ ਕਾਰਨ ਆਈਡੀਆ ਇਹ ਸਮਝ ਆ ਗਿਆ ਕਿ ਜੋ ਵੀ ਕਿਸੇ ਪਿੰਡ 'ਚ ਰਹਿੰਦਾ ਨਾ, ਉਹਨਾਂ ਦੀ ਯੂਜੁਅਲ ਜਿਹੜਾ ਰੂਟੀਨ ਆ ਉਹ ਸਾਡੇ ਨਾਲੋਂ ਬਹੁਤ ਡਿਫਰੈਂਟ ਹੈ, ਕਿ ਉਹਨਾਂ ਦਿਨ 9 ਵਜੇ ਨਹੀਂ ਸ਼ੁਰੂ ਹੋ ਰਿਹਾ ਅਤੇ ਰਾਤ ਦੇ 11 ਵਜੇ ਤੱਕ ਨਹੀਂ ਚੱਲਦਾ ਪਿਆ, ਉਹਨਾਂ ਦਿਨ ਸਵੇਰੇ 5 ਵਜੇ ਸ਼ੁਰੂ ਹੋ ਰਿਹਾ ਅਤੇ ਸ਼ਾਮ ਨੂੰ 5-6 ਵਜੇ ਤੱਕ ਖਤਮ ਹੋ ਰਿਹਾ। ਕਿਉਂ? ਕਿਉਂਕਿ ਬਾਜ਼ਾਰ 'ਚ ਜਿਹੜਾ ਰਸ਼ ਆ ਉਹ ਸਿਰਫ 11 ਤੋਂ 4-4:30 ਦਾ, ਉਸ ਤੋਂ ਬਾਅਦ ਰਸ਼ ਨਹੀਂ ਹੈ, ਹਨਾ, ਕਿ ਲੋਕ ਹੁਣ ਅਖੀਰਲੀਆਂ ਬੱਸਾਂ, ਫਿਰ ਪਤਾ ਲੱਗਿਆ ਅੱਛਾ ਅਖੀਰਲੀ ਬੱਸ ਹੀ ਹੁਣ ਸੁਲਤਾਨਪੁਰ ਸਾਡੇ ਲਾਗੇ ਸੀਗਾ, ਹਨਾ, 30 ਕਿਲੋਮੀਟਰ ਦੂਰ, ਅੱਛਾ

0: ਅਲੱਗ ਅਲੱਗ ਕੁਜ਼ੀਨ ਕਿਹੜੀ ਹੈ ਨਾ, ਕਿ HSP ਕੀ ਹੁੰਦਾ ਹੈ ਨਾ, ਜਾਂ ਫਿਰ ਆਹ ਕ੍ਰੋਇਸੈਂਟ ਵਗੈਰਾ, ਫੂਡ ਦੇ ਹਿਸਾਬ ਨਾਲ
1: ਫੂਡ ਕੋਰਟ ਹੋ ਗਿਆ,
0: ਤੁਹਾਨੂੰ ਕਿਸੇ ਦੀ ਲਾਈਫਸਟਾਈਲ ਨਹੀਂ ਆਈਡੀਆ ਲੱਗੇਗਾ, ਭਾਵੇਂ ਤੁਸੀਂ ਉਹਦੇ ਨਾਲ ਗੱਲਬਾਤ ਵੀ ਕਰ ਲਓ ਜੇ ਉਹ ਦੁਕਾਨਦਾਰ ਹੈ ਤੁਸੀਂ ਸਾਹਮਣੇ ਹੋ, ਪਰ ਸ਼ਾਇਦ ਸਿੰਪਲ ਜਿਹਾ ਸਿੱਧਾ ਜਿਹਾ ਸਾਰਿਆਂ ਦਾ ਇੱਕੋ ਜਿਹਾ ਲਾਈਫਸਟਾਈਲ ਹੈ ਇੱਥੇ, ਤੇ ਉਹਦੇ ਅੰਦਰ ਇੰਨੀ ਜ਼ਰਾ ਤੁਹਾਨੂੰ ਚੇਂਜ ਨਹੀਂ ਦਿਸਦੀ।
1: ਇੱਕ ਹੋਰ ਵੀ ਜਿੱਦਾਂ ਫੂਡ ਕੋਰਟ ਦੇ ਵਿੱਚ, ਜਿੱਦਾਂ ਮੰਨ ਲਓ ਪੂਰਾ ਸ਼ੋਪਿੰਗ ਸੈਂਟਰ ਹੀ ਲਾ ਲਓ ਤੁਸੀਂ, ਹੈ ਨਾ, ਕੋਈ ਕਰ ਕਰਾ ਕੇ ਬਹੁਤ ਔਖੇ ਸੌਖੇ ਕੋਈ ਇੱਕ ਅੱਧੀ ਤੁਹਾਨੂੰ ਇੱਦਾਂ ਦੇ ਕੈਫੇ ਲੱਭਦਾ, ਹਾਲਾਂਕਿ ਹਰ ਗਲੀ ਕੋਨੇ 'ਚ ਕੈਫੇ ਹੋਊਗਾ ਉੱਥੇ ਫੂਡ ਕੋਰਟ 'ਚ ਹੋਊਗਾ, ਪਰ ਤੁਹਾਨੂੰ ਕੋਈ ਇੱਕ ਅੱਧਾ ਹੀ ਖਾਣ ਵਾਲਾ ਚੱਜ ਦਾ ਥਾਂ ਲੱਭਦਾ ਬਸ, ਬਾਕੀ ਸਭ ਉੱਦਾਂ ਦੇ ਹੁੰਦੇ ਆ, ਉਹ ਜਿੱਦਾਂ ਦੀ ਥਾਂ ਆ ਉੱਦਾਂ ਦਾ ਹੀ ਉਹ ਕੜਮਾਸਿਆ ਉੱਥੇ, ਉਹ ਚੀਜ਼ ਸੇਮ ਜਿਹੜੀ ਆ ਉਹ ਤੁਹਾਨੂੰ ਜੇ ਬਾਹਰ ਆਓਗੇ ਤੁਸੀਂ ਤਾਂ ਤੁਹਾਨੂੰ ਚੱਜ ਦੀ ਮਿਲ ਜੂਗੀ, ਪਰ ਉੱਥੇ ਤੁਹਾਨੂੰ ਉਹ ਕੁਛ ਹੀ ਮਿਲਣਾ, ਸਿਰਫ ਚਾਹ ਹੀ ਆ, ਇੰਨਾ ਕੁਛ ਆ ਤੁਹਾਡੇ ਆਲੇ ਦੁਆਲੇ, ਪਰ ਹੈ ਨਹੀਂ ਆ, ਮਤਲਬ ਤੁਹਾਡੇ ਮਤਲਬ ਚੱਜ ਦਾ ਨਹੀਂ ਕੁਛ।
0: ਮੈਨੂੰ ਤਾਂ ਹੀ ਘਰ ਦੇ, ਮੈਂ ਇਸ ਕਰਕੇ ਮੇਰੇ ਮਾਇੰਡ 'ਚ ਆਉਂਦਾ, ਮੈਨੂੰ ਤਾਂ ਜਿਹੜਾ ਵੀ ਲੈ ਕੇ ਜਾਂਦਾ ਹੈ ਨਾ, ਮੇਰੇ ਸਿਸਟਰ ਹੋ ਗਿਆ, ਵਾਈਫ ਹੋ ਗਈ, ਉਹ ਇਸ ਚੀਜ਼ ਨੂੰ ਇਸ ਲਾਲਚ ਨੂੰ ਕਿ ਕੌਫੀ ਪਿਲਾ ਦਾਂਗੀ, ਤੂੰ ਚੱਲ ਕਿਉਂ, ਮੈਨੂੰ ਪਤਾ ਜਾਣਾ ਤੇ ਜਿਹਦੇ ਨਾਲ ਵੀ ਬੋਰ ਹੀ ਹੋਣਾ, ਇਹਨਾਂ ਨੇ ਤਾਂ 10 ਦੁਕਾਨਾਂ ਘੁੰਮਣੀਆਂ, ਹਾਂ ਠੀਕ ਹੈ, ਵੈਰੀ ਗੁੱਡ, ਵਾਹ ਬਹੁਤ ਵਧੀਆ ਡਰੈਸ ਹੈ, ਬਹੁਤ ਅੱਛਾ ਯਾਰ, ਕਿਆ ਸ਼ੂਜ਼ ਆ, ਇਹਦੇ ਨਾਲ ਤਾਂ ਬਣੇ ਨਹੀਂ ਅੱਜ ਤੱਕ ਜਿਹੜੇ ਅੱਜ ਤੁਸੀਂ ਪਾ ਕੇ ਵੇਖ ਰਹੇ ਹੋ ਨਾ, ਕਿ ਠੀਕ ਹੈ $600 ਦੀ ਟੌਪ ਕਾਫੀ ਜਿਹੜੀ ਟੱਕਰਨੀ ਹੈ ਉਹਦੇ 'ਚ ਮੈਂ ਆਪਣਾ ਜ਼ਮੀਰ ਵੇਚ ਦਿੰਦਾ ਗਾਇਸ।
1: ਹਾਂ ਪਰ ਉਹ ਚੀਜ਼ਾਂ ਪਲੱਸ ਹੁਣ ਜੇ ਤੁਸੀਂ ਬਾਜ਼ਾਰ ਦਾ ਖਾਣਾ ਖੁਣਾ, ਉਹ ਆਪਾਂ ਪਹਿਲਾਂ ਦੱਸ ਹੀ ਚੁੱਕੇ ਹਾਂ, ਹੈ ਨਾ, ਉੱਥੇ ਤੁਹਾਡੇ ਕੋਲ ਦੁਕਾਨਦਾਰ ਦੀ ਹੀ ਰੈਫਰੈਂਸ ਹੈਗੀ ਆ, ਉਹਨੇ ਤੁਹਾਨੂੰ ਦੱਸ ਦੇਣਾ ਫਲਾਣੇ ਕੋਲ ਚਲ ਜਾਓ, ਮੈਂ ਹੁਣ ਮੁੰਡਾ ਭੇਜਦਾ ਨਾਲ, ਮੁੰਡਾ ਭੇਜਦਾ ਨਾਲ, ਮੁੰਡਾ ਨਾਲ ਭੇਜਿਆ ਉਹਨੇ, ਮਤਲਬ ਉਹਨਾਂ ਹੀ ਛੋਲਿਆਂ 'ਚ 4 ਦਾਣੇ ਪਨੀਰ ਦੇ ਪਾ ਦੇਣੇ ਆ, ਮੁੰਡਾ ਆ ਗਿਆ ਨਾਲ। ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਸ਼ੋਪਿੰਗ ਦੇ ਬਦਲੇ ਟਰੈਂਡ, ਮੌਲ ਬਾਜ਼ਾਰ ਘਰਾਂ 'ਚ ਆਉਣ ਵਾਲੇ ਰੇਹੜੀ ਫੜੀ ਵਾਲੇ, ਸੋ ਸਾਰਾ ਕੁਛ ਇਸ ਦੇ ਦਰਮਿਆਨ, ਤੁਹਾਡਾ ਕਿਹੜੀ ਪਸੰਦੀਦਾ ਸ਼ੋਪਿੰਗ, ਕਿਹੜੀ ਚੀਜ਼ ਤੁਸੀਂ ਕਿਹੜੇ ਆਪਣਾ ਸੈਗਮੈਂਟ 'ਚੋਂ ਮਿਸ ਕਰਦੇ ਹੋ, ਉਹ ਸਾਰਾ ਕੁਛ ਜਿਹੜਾ ਉਹ ਆ ਕੇ ਅਤੇ ਤੁਸੀਂ ਬ੍ਰੇਕ ਤੋਂ ਬਾਅਦ ਤੁਸੀਂ ਵੀ ਸਾਡੇ ਨਾਲ ਸਾਂਝਾ ਪਾਇਓ ਅਤੇ ਆਪਾਂ ਰਲ ਮਿਲ ਕੇ ਸ਼ੋਪਿੰਗ ਕਰਾਂਗੇ। ਅੱਜ ਗਾਹਕ ਵੀ ਸਾਡੇ ਕੋਲ ਆ, ਦੁਕਾਨਦਾਰ ਵੀ ਸਾਡੇ ਕੋਲ ਆ, ਬਾਜ਼ਾਰ 'ਚ ਇਹਨਾਂ ਦੀ ਦੁਕਾਨ ਹੈ ਕਪੂਰਥਲੇ,
0: ਪਹੁੰਚੋ
1: ਤੇ ਆ ਕੇ ਤੇ ਆਪਾਂ ਚਾਹ ਮੈਂ ਬਣਾ ਦੂੰਗਾ, ਚਲੋ
0: ਡਨ ਹੋ ਗਿਆ, ਚਾਹ ਮੈਂ ਬਣਾ ਦੂੰਗਾ,
1: ਜਾਂ ਫਿਰ ਵਾਜਾ ਵੂਜਾ ਆਪਾਂ ਮਾਰ ਲਾਂਗੇ।
0: ਆਓ ਜੀ ਮੈਡਮ,
1: ਆਂਟੀ ਸੋਰੀ ਦੀਦੀ,
0: ਆਂਟੀ ਤਾਂ ਕਹਿਣਾ ਨਹੀਂ ਬਈ, ਤੁਸੀਂ ਤਾਂ ਸੇਲ ਖਰਾਬ ਕਰਨੀ ਆ।
1: ਨਹੀਂ ਮੈਂ ਕਹਿੰਦਾ ਨਵਾਂ ਨਵਾਂ ਯਾਰ,
0: ਨਵਾਂ ਨਵਾਂ
1: ਸਿਖਾਉਣਾ ਪੈਣਾ।
0: ਮੈਡਮ ਮੈਡਮ
1: ਮੈਡਮ
0: ਮੈਡਮ
1: ਮੈਡਮ ਓਕੇ ਮੈਡਮ ਓਕੇ ਓਕੇ ਠੀਕ ਹੈ। ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 9077-9933
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
5: ਕੀ ਆਪ ਜਾਣਤੇ ਹੈ ਕਿ ਬੱਚੋਂ ਕੀ ਉਮਰ 5 ਸਾਲ ਕੀ ਹੋਣੇ ਸੇ ਪਹਿਲੇ ਉਨਕਾ ਦਿਮਾਗ ਲਗਭਗ 90% ਵਿਕਸਿਤ ਹੋ ਜਾਤਾ ਹੈ। ਨਿਸ਼ੁਲਕ ਕਿੰਡਰ 3 ਔਰ 4 ਸਾਲ ਕੇ ਬੱਚੋਂ ਕੋ ਪ੍ਰਾਥਮਿਕ ਸਕੂਲ ਜਾਣਾ ਸ਼ੁਰੂ ਕਰਨੇ ਸੇ ਪਹਿਲੇ 2 ਸਾਲ ਕੀ ਉਪਯੋਗੀ ਸ਼ਿਕਸ਼ਾ ਉਪਲਬਧ ਕਰਵਾਤਾ ਹੈ ਔਰ ਪਰਿਵਾਰੋਂ ਕੇ ਪੈਸੋਂ ਕੀ ਬਚਤ ਕਰਾਤਾ ਹੈ। ਕਿੰਡਰ ਮੇ ਬੱਚੇ ਖੇਲ ਕੇ ਮਾਧਿਅਮ ਸੇ ਸਿੱਖਤੇ ਹੈ, ਜਿਸ ਸੇ ਉਨਕੋ ਮਹੱਤਵਪੂਰਨ ਸਮਾਜਿਕ, ਭਾਵਾਤਮਕ ਔਰ ਬੌਧਿਕ ਕੌਸ਼ਲ ਵਿਕਸਿਤ ਕਰਨੇ ਮੇ ਔਰ ਆਪਣੇ ਦੋਸਤ ਬਣਾਨੇ ਮੇ ਮਦਦ ਮਿਲਤੀ ਹੈ। vic.gov.au/kinder ਪਰ ਔਰ ਅਧਿਕ ਜਾਣਕਾਰੀ ਪ੍ਰਾਪਤ ਕਰੇ।
6: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ

0: फिर इससे लीनू अजीब जी बीमारी आनू शॉपिंग दौरे दौरे पेंदे ने
1: क्या लव के लिए मेंटल हेल्थ वीक गाइस अजे उथे नहीं मनाया जा रहा ताही शायद गाने च दसना पै रहा है
0: आदत किने पाई मैं भी किड्डी अजीब चीज है ना पहला बंदा वेखो भावे सहेली है भावे वोटी है पहला फुकरियां मार मार के अपने आप नूं बहुत वड्डा बंदा दिखाउंदा है ना मतलब व्याह दे उत्ते बहुत वड्डा वड्डा खर्चा करूगा भी ਉਹਨਾਂ ਨੂੰ ਲੱਗੇ ਹੈ ਨਾ ਗੱਲ ਜੀ ਬਣੇ ਪ੍ਰਭਾਵ ਜਿਹਾ ਪਵੇ ਹੈ ਨਾ ਅਤੇ ਜੇ ਸਹੇਲੀ ਹੈ ਅਤੇ ਤਾਂ ਵੀ ਵੱਡੀ ਵੱਡੀ ਗੱਡੀ ਭਾਵੇਂ ਮੰਗ ਕੇ ਲੈ ਕੇ ਜਾਣਾ ਮਹਿੰਗੇ ਮਹਿੰਗੇ ਲੀੜੇ ਪਾ ਕੇ ਜਾਣਾ ਹੈ ਨਾ ਫਿਰ ਫੁਕਰੀਆਂ ਮਾਰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਅਤੇ ਉਹ ਫਿਰ ਕਿਤੇ ਨਾ ਕਿਤੇ ਤਾਂ ਰਜਿਸਟਰ ਹੋ ਜਾਂਦੀ ਨਾ ਚੀਜ਼ ਵੀ ਇਹਦੀ ਇੰਨੀ ਕੁ ਔਕਾਤ ਆ ਅਤੇ ਇਹਦੇ ਕੋਲ ਆਹ ਚੀਜ਼ਾਂ ਮੰਗੀਆਂ ਲਈਆਂ ਜਾ ਸਕਦੀਆਂ
1: ਬਿਲਕੁਲ ਠੀਕ ਮੈਨੂੰ ਜ਼ਾਕਿਰ ਨੇ ਜਿਹੜਾ ਸਟੈਂਡਅਪ ਕੋਮੇਡੀਅਨ ਉਹਦਾ ਯਾਦ ਆ ਗਿਆ ਜੋਕ ਉਹ ਕਹਿੰਦਾ ਕਿ ਮੁਝਸੇ ਨਾ ਸਭ ਲੋਕ ਪੁੱਛਦੇ ਯਾਰ ਇਹ ਹਮਸੇ ਤੰਗ ਕਿਉਂ ਰਹਿਤੀ ਹੈ
0: ਕੌਣ
1: ਹਮਾਰੇ ਵਾਲੀ ਤੰਗ ਕਿਉਂ ਰਹਿਤੀ ਹੈ ਮੇਰੀ ਗਰਲਫ੍ਰੈਂਡ ਤੰਗ ਕਿਉਂ ਰਹਿਤੀ ਹੈ ਕਹਿੰਦਾ ਭਾਈ ਤੁਮ ਲੋਕ ਪਹਿਲੇ ਜਬ ਮਾਨਤੀ ਨਹੀਂ ਹੈ ਤੋ ਤੁਮ ਜਬ ਕਮਿਟਮੈਂਟ ਕਰਨੀ ਤਬ ਤੁਮ ਬਣ ਜਾਤੇ ਹੋ ਪਾਇਲਟ ਕਿ ਭਾਈ ਮੈਂ ਤੋ ਰੋਕਟ ਉਡਾ ਦੂੰਗਾ ਯੇ ਕਰ ਦੂੰਗਾ ਔਰ ਜਬ ਬਾਤ ਬਣ ਜਾਤੀ ਤਬ ਤੁਮ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤੇ ਹੋ
0: ਗੱਲ ਤੇ ਹੋਈ
1: ਕਹਿੰਦਾ ਇਹ ਉਖੜੀ ਕਿਉਂ ਰਹਿਤੀ ਹੈ
0: ਵਾਕਈ ਕੋਈ ਤੁਹਾਨੂੰ ਉਹੀ ਚੀਜ਼ਾਂ ਵੇਖ ਕੇ ਤੁਹਾਡੀਆਂ ਜਾਣ ਕੇ ਜੇ ਤੁਹਾਡੇ ਵੱਲ ਉਹ ਅਟਰੈਕਟ ਹੋਇਆ ਤੇ ਫਿਰ ਤੂੰ ਵੇਖ ਕੇ ਹੋਇਆ ਨਾ ਖੈਰ ਸ਼ੋਪਿੰਗ ਵਾਲਾ ਗਾਣਾ ਲੱਭ ਰਿਹਾ ਇਹ ਲੱਭ ਗਿਆ
1: ਇਹ
0: ਆਪਾਂ ਆਪਾਂ ਇਹ ਸੁਣਾਤਾ ਤੇ ਲੈਂਡਰਸ ਦਾ
1: ਲੈਂਡਰ
0: ਹੀ ਸਮਝਦਾ ਰਿਹਾ
1: ਮੈਂ ਵੀ ਲੈਂਡਰ ਮੈਂ ਲੈਂਡਰ ਸਮਝਦਾ ਰਿਹਾ ਮੇਰੇ ਨੋਨ ਚ ਕਿੱਥੇ ਕੋਈ ਆਪਣਾ ਮਿੱਤਰ ਆ ਉਹ ਕਰਦਾ ਫੋਟੋਗ੍ਰਾਫੀ ਉਹਨੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਉਹਦਾ ਸਬਬ ਬਣ ਰਿਹਾ ਸੀਗਾ ਵੀਡੀਓ ਕਰਨ ਦਾ ਤੇ ਤਦ ਨੇ ਕਿਹਾ ਕਿ ਇਹ ਲੈਂਡਰਸ ਕਹਾਉਂਦੇ ਖੁਦ ਨੂੰ ਮੈਂ ਕਿਹਾ ਤੂੰ ਲੈਂਡਰ ਕਿਹਾ ਸੀ ਕਹਿੰਦਾ ਮੈਂ ਪਾਗਲ ਹਾਂ ਲੈਂਡਰ ਕਹੂੰਗਾ ਲੈਂਡਰ ਹੀ ਕਹਿੰਦੇ ਹੋਣਗੇ ਸੋ ਮੈਂ ਕਿਹਾ ਠੀਕ ਹੈ ਬਈ ਗੱਲ ਤਾਂ ਸਹੀ ਹੈ ਕੋਈ ਕਿਸੇ ਨੂੰ ਸਜਾ ਕਿਹਾ ਥੋੜਾ ਲੈਂਡਰ ਗਰੁੱਪ ਬਹੁਤ ਚੰਗਾ ਸੋ ਲੈਂਡਰਸ ਹੀ ਹੋਣਗੇ ਮੇਰੇ ਖਿਆਲ ਨਾਲ
0: ਹਾਂ ਪੰਜਾਬੀ ਚ ਤੇ ਹੁਣ ਆਪਾਂ ਲੈਂਡਰ
1: ਹੀ ਕਹਿੰਦੇ
0: ਹਾਂ ਤੇ ਜੇ ਉਹਨਾਂ ਲੈਂਡਰਸ ਕਿਹਾ ਵਾ ਤੇ ਵਧੀਆ ਗੱਲ ਹੈ ਚਲੋ ਸੋਹਣਾ ਲੱਗਦਾ ਚਲੋ ਖੈਰ ਭਰਿਆ ਵੀ ਇਹਨਾਂ ਦੇ ਹਲਕੇ ਫੁਲਕੇ ਜੇ ਕੰਸੈਪਟ ਠੀਕ ਹੁੰਦੇ ਇਹਨਾਂ ਦੇ ਮਤਲਬ ਵੱਖਰੀ ਵੱਖਰੀ ਹਾਂ ਥੋੜਾ ਜਿਹਾ
1: ਸੱਪ ਪਾਲੋ ਡਾਇਨਾਸੌਰ ਪਾਲੋ ਵਹਿਮ ਨਾ ਪਾਲੋ
0: ਮਤਲਬ ਥੋੜਾ ਜਿਹਾ ਕੌਮਿਕ ਜਿਹਾ ਰੱਖਦੇ ਆ ਸਟਾਈਲ ਉਹ ਚੀਜ਼ ਵਧੀਆ ਲੱਗਦੀ ਹੈ ਰਾਦਰ ਦੈਨ ਮਤਲਬ ਉਹ ਦੂਸਰੀਆਂ ਫੁਕਰੀਆਂ ਨਾਲੋਂ ਹੈ ਨਾ ਗੋਲੀਆਂ ਹਥਿਆਰਾਂ ਦੇ ਨਾਲੋਂ ਜਾਂ ਹੋਰ ਦਾਰੂ ਸਿੱਕੇ ਨਾਲੋਂ ਆਹ ਚੀਜ਼ ਠੀਕ ਹੈ ਸਗੋਂ
1: ਮੈਂ ਤਾਂ ਸਗੋਂ ਇਹ ਸੋਚਦਾ ਕਿ ਜੇ ਆਪਾਂ ਗੱਲ ਕਰਦੇ ਪਏ ਸ਼ੋਪਿੰਗ ਵਗੈਰਾ ਦੀ ਤੇ ਟ੍ਰੈਂਡ ਨਹੀਂ ਚੇਂਜ ਹੋ ਗਿਆ ਕਿੰਨਾ ਤਕੜਾ ਗਾਣਿਆਂ ਦੇ ਥਰੂ ਇੱਕ ਪੁੱਛੋ
0: ਕੀ
1: ਕਿ ਪਹਿਲੇ ਸੀਗਾ ਕਿ ਤੂੰ ਕਿੰਨੀ ਸ਼ੋਪਿੰਗ ਕਰਦੀ ਹੈ ਤੇਰਾ ਕਿੰਨਾ ਖਰਚਾ ਹੈ ਤੇਰਾ ਇਹ ਤੇਰਾ ਉਹ ਤੈਨੂੰ ਤੈਨੂੰ ਸੂਟ ਦਵਾ ਦਾਂਗਾ ਹੈ ਨਾ ਤੈਨੂੰ ਝੁਮਕੇ ਦਵਾ ਦਾਂਗਾ ਲਹਿੰਗਾ ਦਵਾ ਦੂੰਗਾ ਹੁਣ ਹੋ ਗਿਆ ਵੇਖ ਮੈਂ ਨਾ ਕਿਹੜੀ ਲਾਈ ਹੈ ਆਹ ਵੇਖ ਮੈਂ ਰੋਲੈਕਸ ਪਾਈ ਹੈ ਵੇਖ ਮੇਰਾ ਕੋਟ ਪੈਂਟ ਕਿੰਨਾ ਮਹਿੰਗਾ ਮੈਂ ਤਾਂ ਐਲਵੀ ਤੋਂ ਖਰੀਦਦਾ ਜੋ ਖਰੀਦਦਾ ਅਰਮਾਨੀ ਦੇ ਤਾਂ ਮੈਂ ਸਿਰਫ ਚੱਪਲਾ ਪਾਉਂਦਾ ਮਤਲਬ ਹੁਣ ਤੇ ਮਤਲਬ ਬੰਦਿਆਂ ਦੇ ਉੱਪਰ ਖਰਚੇ ਬੜੇ ਪਾ ਦਿੱਤੇ ਯਾਰ ਸਿੰਗਰਾਂ ਨੇ
0: ਨਹੀਂ ਇਹ ਚੀਜ਼ ਇਕੱਲੇ ਸਿੰਗਰਾਂ ਨੇ ਨਹੀਂ ਪਾਈ ਤੁਸੀਂ ਵੇਖੋ ਵੀ ਇਹ ਓਵਰਆਲ ਸਮਾਜ ਦਾ ਚੇਂਜ ਹੋਇਆ ਸਿਸਟਮ ਤੇ ਫਿਰ ਹੀ ਜਾ ਕੇ ਇਸ ਪਾਸੇ ਨੂੰ ਤੁਰੀ ਗੱਲ ਤੇ ਇਹਨਾਂ ਨੇ ਥੋੜ੍ਹਾ ਜਿਹਾ ਹੋਰ ਬੜਾਵਾ ਦੇ ਦਿੱਤਾ ਚਲੋ ਪਰ ਤੁਹਾਡੀ ਗੱਲ ਵਾਜਬ ਆ ਵੀ ਜਿੱਥੇ ਪਹਿਲਾਂ ਉਹੀ ਗਿਆ ਵੀ ਮੈਂ ਤੈਨੂੰ ਆਹ ਦਵਾ ਦੂੰਗਾ ਮੈਂ ਆਹ ਦਵਾ ਦੂੰਗਾ ਹੈ ਨਾ ਅਤੇ ਹੁਣ ਉੱਥੇ ਸੈਲਫ ਪ੍ਰਮੋਸ਼ਨ ਦਾ ਕੰਮ ਹੈ ਫੁਕਰਪੰਥੀ ਆ ਫੁਕਰਪੰਥੀ ਆ
1: ਸਹੀ ਗੱਲ
0: ਹੈ ਨਾ ਵੀ ਮੇਰੇ ਕੋਲ ਆ ਵੀ ਹੈਗਾ ਮੇਰੇ ਕੋਲ ਆ ਵੀ ਹੈਗਾ ਮੈਂ ਐਡੀ ਮਹਿੰਗੀ ਆ ਵੀ ਚੀਜ਼ ਲਾਉਂਦਾ ਅਤੇ ਮੈਂ ਐਡੀ ਆ ਵੀ ਪਰ ਜਿਹਨਾਂ ਨੂੰ ਨਹੀਂ ਪਤਾ ਵੈਸੇ ਤਾਂ ਸਾਰਿਆਂ ਨੂੰ ਪਤਾ ਵਾ ਉਹਨਾਂ ਨੂੰ ਦੱਸਦੀ ਹੈ ਵੀ ਜੋ ਗਾਣਿਆਂ ਦੇ ਵਿੱਚ ਫਿਲਮਾਂ 'ਚ ਵਿਖਾਇਆ ਜਾਂਦਾ ਉਹ ਅਸਲੀ ਨਹੀਂ ਹੁੰਦਾ ਸਾਰਾ ਕੁਛ ਅਸਲੀ ਈਵਨ ਜਿਹੜੀਆਂ ਘੜੀਆਂ ਵਿਖਾਈਆਂ ਜਾਂਦੀਆਂ ਕੱਪੜੇ ਵਿਖਾਏ ਜਾਂਦੇ ਆ ਉਹ ਅਸੀਂ ਹੁਣ ਕਈ ਵਾਰੀ ਕਈ ਪ੍ਰੋਜੈਕਟ ਵਿੱਚ ਇਨਵੋਲਵ ਰਹੀਦਾ ਅਤੇ ਉਹ ਤੁਸੀਂ ਹੈਰਾਨ ਹੋ ਗਏ ਜਾਣ ਕੇ ਕਿ ਜੋ ਕੁਛ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਵੇਖ ਵੇਖ ਕੇ ਲੈਂਦੇ ਜੇ ਉੱਦਾਂ ਦਾ ਉਹ ਕੁਛ ਨਹੀਂ ਪਾਉਂਦੇ ਲਾਉਂਦੇ
1: ਹਾਂ ਹਾਂ ਬਿਲਕੁਲ ਬਿਲਕੁਲ,
0: ਉੱਥੇ ਪਾ ਕੇ ਤੇ ਉੱਥੇ ਵਾਪਸ ਕਰਾਉਂਦੇ ਆ
1: ਬਿਲਕੁਲ,
0: ਤੇ ਜਾਂ ਫਿਰ ਉਹ ਹੁੰਦੀਆਂ ਨੇ ਚਲਾਵਾਈਆਂ ਜਿਹੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਪਰ ਵੇਖਣ ਦੇ ਵਿੱਚ ਬਹੁਤ ਮਹਿੰਗੀਆਂ ਲੱਗਦੀਆਂ।
1: ਹੁਣ ਤੇ ਕੱਪੜੇ ਵੀ ਕੰਸਾਈਨਡ ਹੋ ਕੇ ਮਿਲ ਜਾਂਦੇ ਆ, ਸਾਊਥ ਯਾਰਾ ਭਰਿਆ ਪਿਆ ਕਿੰਨੇ ਬੁਟੀਕਸ ਨੇ, ਤੁਸੀਂ ਜਾ ਕੇ ਕੱਪੜਾ ਕੰਸਾਈਨ ਕਰ ਲਓ, ਮਤਲਬ ਕਿ ਲੀਸ ਤੇ ਲੈ ਲੈ ਲਵੀ ਦੀ ਜੈਕਟ ਲੈ ਆਂਦੀ, ਦੋ ਰਾਤਾਂ ਪਾਉਣ ਲਈ ਵਾਪਸ ਕਰ।
0: ਨਹੀਂ ਪਰ ਇਹਨਾਂ ਦਾ ਤੇ ਉਹ ਵੀ ਨਹੀਂ ਹੁੰਦਾ ਚੱਕਰ,
1: ਇਹਨਾਂ ਦਾ ਸ਼ਾਇਦ ਉਹ ਵੀ ਨਹੀਂ ਹੁੰਦਾ,
0: ਇਹਨਾਂ ਦਾ ਤਾਂ ਹੁੰਦਾ ਵਾ ਵੀ ਆਹ ਵੱਡੇ ਸ਼ੋਰੂਮ ਜਿਹੜੇ ਆ ਉਹ ਵਾਪਸ ਕਰ ਲੈਂਦੇ ਆ।
1: ਹਾਂ 14 ਦਿਨ ਦੀ ਗਾਇਸ, 14 ਦਿਨ ਦੀ ਰਿਟਰਨ ਪਾਲਿਸੀ ਹੈ।
0: ਹਾਂ ਤੇ ਉਹ ਜਿਹੜਾ ਤੁਹਾਡੇ ਸਾਡੇ ਵਰਗਾ ਜਿਹੜਾ ਲੱਗਾ ਨਹੀਂ ਵੀ ਜਿਹਨੂੰ ਇਹ ਆ ਵੀ ਭਾਜੀ ਹੁਣੀ ਆਏ ਆ ਨਾ ਮੈਂ ਨਾਲ ਸ਼ੂਟਿੰਗ ਕਰਾਉਣ ਚੱਲਿਆ, ਉਹਨਾਂ ਸਾਰੇ ਉਹਦੇ ਕਾਰਡ ਤੋਂ ਹੀ ਲੈ ਕੇ ਉਹਨਾਂ ਉਹਨੂੰ ਦੇ ਜਾਣੇ ਆ ਵੀ ਆ ਲੈ ਤੂੰ ਹੈ ਨਾ
1: ਕਰਾ ਦੀ
0: ਆ ਤੂੰ ਕਰਦੀ ਵਾਪਸ ਕਰਦੀ,
1: ਸਾਈਜ਼ ਨਹੀਂ ਆਇਆ
0: ਹੋ ਸਕਦਾ ਜਾਣ ਲੱਗੇ ਕਦੇ ਲੈ ਵੀ ਜਾਣ। ਸੋ ਨਾਲ ਘੁੰਮਣਾ ਭਾਜੀ ਭਾਜੀ ਖਵਾਉਣਾ ਹੈ ਨਾ ਵੀ ਫੋਟੋ ਪਾਉਣੀਆਂ ਸੌਖੀਆਂ ਨਹੀਂ ਆ,
1: ਖਰਚਾ ਕਰਨਾ ਪੈਂਦਾ ਵੀਰ ਜੀ
0: 007। ਚਲੋ ਖੈਰ ਗੱਲਾਂ ਸਾਡੀਆਂ ਚੱਲ ਰਹੀਆਂ ਸੀ ਬ੍ਰੇਕ ਤੋਂ ਪਹਿਲਾਂ ਕਿ ਸ਼ੋਪਿੰਗ ਦੇ ਜਿਹੜੇ ਦੁਕਾਨਾਂ ਦੇ ਮੈਂ ਕਹੂੰਗਾ ਦੁਕਾਨਾਂ ਦੇ ਸ਼ੋਪਿੰਗ ਦੇ ਟ੍ਰੈਂਡ ਚੇਂਜ ਹੋਏ ਆ, ਹੁਣ ਦੁਕਾਨਾਂ ਨਹੀਂ ਰਹੀਆਂ ਹੈ ਨਾ, ਉਹ ਸਮਾਂ ਸੀ ਜਦੋਂ ਦੁਕਾਨਾਂ ਸੀ ਤੇ ਪਰ ਤੁਹਾਡਾ ਜਿਹੜਾ ਇੱਕ ਇੰਟਰਸਟ ਆ ਉਹ ਕਿਹੜੀ ਚੀਜ਼ ਦੇ ਵਿੱਚ ਆ, ਤੁਹਾਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਅੱਛਾ ਇੱਕ ਹੈਰਾਨੀ ਦੀ ਗੱਲ ਇਹ ਵੀ ਆ ਕਿ ਇਹ ਨਹੀਂ ਆ ਕਿ ਉਹ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ।
1: ਹਾਂ ਉਹ ਤੇ ਹੈ,
0: ਸ਼ਾਇਦ ਆਪਾਂ ਇੱਕ ਥਾਂ ਤੋਂ ਉੱਠ ਕੇ ਦੂਸਰੀ ਥਾਂ ਦੇ ਉੱਤੇ ਆ ਗਏ ਤੇ ਸਾਨੂੰ ਲੱਗਦਾ ਵਾ ਵੀ ਉਹ ਸਾਰਾ ਕੁਛ ਖਤਮ ਹੋ ਗਿਆ, ਨਵਾਂ ਦੌਰ ਆ ਗਿਆ। ਨਵਾਂ ਦੌਰ ਤੁਸੀਂ ਵੇਖੋਗੇ ਤੇ ਪਲੱਸ ਹੋਇਆ ਵਾ ਵਿੱਚ।
1: ਹਾਂ ਹਾਂ ਉਹ
0: ਉਹ ਬਾਜ਼ਾਰ ਉੱਥੇ ਦੇ ਉੱਥੇ ਹੀ ਨੇ,
1: ਬਿਲਕੁਲ ਸਹੀ।
0: ਠੀਕ ਆ ਅੱਜ ਵੀ ਤੁਸੀਂ ਹੁਣ ਮੈਂ ਜਾਂ ਅੰਮ੍ਰਿਤਸਰ ਵੀ ਵੇਖਾਂ ਮੈਂ ਤੇ ਮੈਨੂੰ ਵਧੀਆ ਲੱਗਦਾ ਵਾ ਜਦੋਂ ਮੈਂ ਜਦੋਂ ਵੀ ਜਾਵਾਂ ਮੈਨੂੰ ਬਾਜ਼ਾਰਾਂ 'ਚ ਵਾਕ ਕਰਨੀ ਵਧੀਆ ਲੱਗਦੀ ਹੈ ਹੈ ਨਾ, ਉਹਨਾਂ ਪੁਰਾਣੇ ਬਾਜ਼ਾਰਾਂ ਦੇ ਵਿੱਚ ਜੋ ਤੁਹਾਨੂੰ ਮਤਲਬ ਭਰ ਗਰਮੀ ਦੇ ਵਿੱਚ ਵੀ ਤੁਸੀਂ ਉਹਨਾਂ ਬਾਜ਼ਾਰਾਂ 'ਚ ਜਾਓ ਤੇ ਤੁਹਾਨੂੰ ਗਰਮੀ ਨਹੀਂ ਲੱਗਦੀ ਹੈ ਨਾ, ਉੱਥੇ ਤੁਹਾਨੂੰ ਜੋ ਜੇ ਉਹਨਾਂ ਬਾਜ਼ਾਰਾਂ 'ਚ ਤੁਸੀਂ ਜਾਓ ਤੇ ਤੁਹਾਨੂੰ ਕੰਨਾਂ ਦੇ ਵਿੱਚ ਤੁਹਾਨੂੰ ਆਡੀਓ ਜਾਂ ਪੋਡਕਾਸਟਾਂ ਲਾ ਕੇ ਜਾਣ ਦੀ ਲੋੜ ਨਹੀਂ ਪੈਂਦੀ, ਉੱਥੇ ਇਟ ਸੈਲਫ ਮਨੋਰੰਜਨ ਆ, ਲਾਈਵ ਮਨੋਰੰਜਨ ਆ ਉੱਥੇ। ਤੁਸੀਂ ਜਿਹੜੀ ਮਰਜ਼ੀ ਤੁਸੀਂ ਦੁਕਾਨ ਦੇ ਉੱਤੇ ਖਲੋ ਜੋ, ਜਿਹੜੇ ਮਰਜ਼ੀ ਚੌਂਕ ਦੇ ਵਿੱਚ ਖੋ ਕੇ ਜਲੇਬੀਆਂ ਖਾ ਲਓ ਪਕੌੜੇ ਖਾ ਲਓ, ਉੱਥੇ ਤੁਹਾਨੂੰ ਲਾਈਵ ਮਨੋਰੰਜਨ ਮਿਲੂਗਾ ਹਰ ਇੱਕ ਥਾਂ ਦੇ ਉੱਤੇ।
1: ਬਿਲਕੁਲ ਬਿਲਕੁਲ, ਇਨਫੈਕਟ ਦੇਖੋ ਇਹੀ ਸ਼ਾਇਦ ਇੱਕ ਹਾਈ ਲੈਵਲ ਸਟਿਮੂਲਸ ਸੀਗਾ ਜੋ ਸਾਡੇ ਮੋਬਾਈਲ 'ਚ ਲਿਆਂਦਾ ਗਿਆ, ਕਿਉਂਕਿ ਬੰਦਾ ਜਦੋਂ ਵੀ ਬੋਰ ਹੁੰਦਾ ਹੈ ਜਾਂ ਫਿਰ ਇੱਕ ਕਿਰਿਆ ਸੀਗੀ ਪ੍ਰੋਪਰ ਹੈ ਨਾ ਕਿ ਅੱਜ ਮਾਰਕੀਟ ਜਾਣਾ, ਕਿ ਉਹ ਐਕਸਾਈਟਮੈਂਟ ਲੈਵਲ ਉਸ ਲੈਵਲ ਦਾ, ਉਹ ਡੋਪਾਮੀਨ ਇਨਫਲਕਸ ਮਿਲਣਾ ਕਿ ਅੱਜ ਘੁੰਮਦੇ ਪਏ ਫਿਰਦੇ ਪਏ, ਉਹੀ ਸ਼ਾਇਦ ਸਾਡੇ ਹੁੰਦਾ ਨਾ ਕਿ ਐਲਗੋਰਿਦਮ ਫੜੇ ਆ ਸਾਡੇ ਕਿਹੜੇ ਨਿਊਰੋਸ ਰਿਸੈਪਟਰ ਕਹਿੰਦੇ ਕਿ ਹਾਂਜੀ ਆਹ ਚੀਜ਼ ਮੈਨੂੰ ਹੋਰ ਚਾਹੀਦੀ ਹੋਰ ਚਾਹੀਦੀ। ਮੇਰੇ ਖਿਆਲ ਉਹੀ ਵਾਲੇ ਸੀਗੇ ਸਾਡੇ ਕਿ ਮਾਰਕੀਟ ਜਾਂਦੇ ਬੜਾ ਖੁਸ਼ ਹੁੰਦੇ, ਰੈਸਟੋਰੈਂਟ ਜਾਂਦੇ, ਫਿਲਮਾਂ ਵੇਖਣ ਜਾਂਦੇ ਖੁਸ਼ ਹੁੰਦੇ ਨਾ, ਕਿ ਹੁਣ ਤਾਂ ਇੱਕ ਇਹ ਵੀ ਹੋ ਗਿਆ ਨਾ ਮਾਲ ਦੇ ਅੰਦਰ ਕਿ ਕਿਉਂਕਿ ਮਾਲ ਆ ਗਿਆ ਮਾਲ 'ਚ ਹੀ ਫੂਡ ਕੋਰਟ ਹੋ ਗਿਆ ਹਨਾ, ਤੇ ਮਾਲ 'ਚ ਹੀ ਸਿਨੇਮਾ ਹੋ ਗਿਆ
0: ਸਾਰਾ ਕੁਛ।
1: ਪਹਿਲੇ ਤਾਂ ਜਿਸ ਤਰ੍ਹਾਂ ਕਪੂਰਥਲਾ ਦੇ ਹਿਸਾਬ ਨਾਲ ਜੇ ਮੈਂ ਬੋਲਾਂ ਕਿ ਅਸੀਂ ਜਦੋਂ ਕਦੇ ਵੀ ਜਾਣਾ ਹਨਾ ਤੇ ਕਪੂਰਥਲਾ 'ਚ ਕੋਈ ਸਿਨੇਮਾ ਵਗੈਰਾ ਨਹੀਂ, ਸੋ ਤੁਸੀਂ ਸਿਨੇਮਾ ਸਪੈਸ਼ਲੀ ਜਲੰਧਰ ਜਾਣਾ, ਫਿਰ ਜਲੰਧਰ ਗਏ ਹੋ ਤਾਂ ਤੁਸੀਂ ਫਿਰ ਉਹ ਰਿਵਰਸ ਸ਼ੁਰੂ ਹੋਣਾ ਕਿਉਂਕਿ ਫਿਲਮ ਵੇਖੀ ਹੈ ਦੁਪਹਿਰੇ, ਫਿਰ ਕੁਛ ਖਾਓਗੇ, ਫਿਰ ਸਾਈਡ 'ਤੇ ਕੋਈ ਨਾ ਕੋਈ ਸ਼ੋਪਿੰਗ ਦੀ ਜਗ੍ਹਾ ਖੁੱਲੀ ਹੋਏਗੀ ਹੈ ਨਾ, ਮਾਰਕੀਟ ਨਾਲ ਲੱਗਦੀ ਹੋਏਗੀ, ਫਿਰ ਤੁਸੀਂ ਘੁੰਮੋਗੇ ਕਿ ਅਗੇਨ ਉਹ ਸਾਰਾ ਕੁਛ ਇੱਕ ਕਲੋਜ਼ ਵਿਸਿਨਿਟੀ 'ਚ ਆ ਗਿਆ, ਕਲੋਜ਼ ਸਪੇਸ 'ਚ ਆ ਗਿਆ ਮਾਲ ਦੇ ਅੰਦਰ, ਤੇ ਉਹ ਮਾਲ ਤੋਂ ਹੁਣ ਉਹ ਕਲੋਜ਼ ਸਪੇਸ 'ਚ ਤੁਹਾਡੇ ਫੋਨ 'ਚ ਆ ਗਿਆ ਕਿ ਫੋਨ 'ਚ ਹੀ ਤੁਹਾਡੀ ਐਪਸ ਹੈਗੀਆਂ, ਫੋਨ 'ਚ ਹੀ ਤੁਹਾਡਾ ਓ ਟੀ ਟੀ ਵੀ ਹੈ, ਸਹੀ ਕਿ ਨਹੀਂ, ਤੇ ਓ ਟੀ ਟੀ ਵੀ ਲੈ ਕੇ ਆਉਣਗੇ ਇੱਕ ਟਾਈਮ 'ਤੇ, ਆ ਹੀ ਗਿਆ ਕਿੰਨਿਆਂ 'ਤੇ ਹੈ ਨਾ, ਹੁਣ ਤਾਂ ਤੁਸੀਂ ਸਕਰੀਨ ਸਾਈਡ 'ਤੇ ਦੂਸਰੀ ਖੋਲ੍ਹ ਲਓ ਆਪਣੀ ਨੈੱਟਫਲਿਕਸ ਫੋਨ ਵਰਤ ਰਹੇ ਹੋ ਤਾਂ ਨੈੱਟਫਲਿਕਸ ਮਿਨੀਮਾਈਜ਼ ਕਰਕੇ ਸਾਈਡ 'ਤੇ ਚੱਲਦਾ ਰਹੇ ਤਾਂ ਤੁਸੀਂ ਜੋ ਫੋਨ 'ਤੇ ਵਰਤਣਾ ਵਰਤ ਲਓ, ਮਤਲਬ ਇਸ ਲੈਵਲ ਦਾ ਆਪਾਂ ਬਿਜ਼ੀ ਰੱਖਣਾ ਸ਼ੁਰੂ ਹੋ ਗਿਆ ਆਪਣੇ ਮਾਇੰਡ ਨੂੰ ਕਿ ਕੋਈ ਹੱਦ ਹਿਸਾਬ ਨਹੀਂ।
0: ਹਾਂ ਆਪਾਂ ਇੱਥੋਂ ਤੱਕ ਜ਼ਿਆਦਾ ਆਪਾਂ ਬਿਜ਼ੀ ਹੋ ਗਏ ਹਾਂ ਜਾਂ ਆਪਾਂ ਰੱਖਣਾ ਚਾਹੁੰਦੇ ਹਾਂ ਕਿ ਮੰਨ ਲਓ ਕਿਸੇ ਨਾਲ ਤੁਹਾਡੀ ਕਾਲ ਚੱਲ ਰਹੀ ਆ ਅਤੇ ਉਸ ਕਾਲ ਦੇ ਦਰਮਿਆਨ ਵੀ ਤੁਹਾਨੂੰ ਇਹ ਹੁੰਦਾ ਵਾ ਵੀ ਯਾਰ ਆਹ ਗੱਲ ਨਾ ਮਤਲਬ ਐਡੀ ਕੋਈ ਧਿਆਨ ਦੇਣ ਵਾਲੀ ਨਹੀਂ, ਇਹਦੇ ਨਾਲ ਕੁਛ ਹੋਰ ਵੇਖ
1: ਸਹੀ ਗੱਲ ਹੈ ਨਾ। ਜੋ ਜੋ ਜੋ ਜੋ ਰਣਜੋਤ ਸਿੰਘ ਜੀ ਨੂੰ ਕਾਲ ਕਰਦਾ ਹੁਣ ਧਿਆਨ ਰੱਖੇ, ਜੇ ਜ਼ਿਆਦਾ ਮਾਰੀ ਹੁਣ ਮੈਨੂੰ ਤਾਂ ਪਤਾ ਲੱਗ ਗਿਆ, ਜੇ ਦੋ ਵਾਰੀ ਹੂੰ ਆ ਗਿਆ ਤਾਂ ਮਤਲਬ ਰੀਲ ਦੇਖ ਰਿਹਾ ਬਈ
0: ਹੁੰਦਾ ਹੈ ਨਾ ਇਹਦਾ
1: ਹੁੰਦਾ
0: ਰੀਲ ਤੇ ਚਲੋ ਨਹੀਂ ਤੁਸੀਂ ਵੇਖ ਸਕਦੇ।
1: ਹਾਂ ਮਤਲਬ
0: ਪਰ ਹੋਰ ਕੋਈ ਮੰਨ ਲਓ ਤੁਹਾਨੂੰ ਪਤਾ ਵਾ ਵੀ ਯਾਰ ਮੁੜ ਕੇ ਚੇਤਾ ਭੁੱਲ ਜਾਣਾ, ਕੋਈ ਮੈਸੇਜ ਕਿਸੇ ਦਾ ਰਿਪਲਾਈ ਕਰਨ ਵਾਲਾ ਪਿਆ ਵਾ, ਕੋਈ ਮਿਲ ਕਿਸੇ ਦੀ ਰਿਪਲਾਈ ਕਰਨ ਵਾਲੀ ਪਈ ਆ, ਤੇ ਸਾਰੇ ਕਰਦੇ ਹੋਣਗੇ ਆਏ ਜੋ, ਮੈਂ ਤੇ ਇਸ ਕਰਕੇ ਗੱਲ ਕਰ ਰਿਹਾ ਵੀ ਮੈਂ ਇਕੱਲਾ ਥੋੜੀ ਕਰਦਾ ਹੁੰਦਾ
1: ਫੈਕਟ ਆ, ਮੈਂ ਤੇ ਮਿਊਟ ਕਰਕੇ ਦੇਖ ਲੈਂਦਾ ਰੀਲ ਹੋ ਜਾਂਦੀ ਆ।
0: ਅੱਛਾ
1: ਹਾਂ ਹਾਂ ਮਿਊਟ ਤੇ ਤੁਸੀਂ ਇੰਸਟਾਗ੍ਰਾਮ ਖੋਲ ਸਕਦੇ, ਪੋਸਟ ਦੇਖ ਹੀ ਸਕਦੇ ਹੋ ਕੈਰੋਸਲ ਵਗੈਰਾ, ਮੈਨੂੰ ਵੈਸੇ ਬਹੁਤ ਜ਼ਿਆਦਾ ਆਦਤ ਪੈ ਗਈ ਹੈ, ਪਰ ਇਹ ਖੈਰ ਇਸ ਸਾਈਡ ਦਾ ਹੋਣਾ ਚਾਹੀਦਾ।
0: ਹਾਂ ਨਹੀਂ ਫਿਰ ਵੀ ਚਲੋ ਇਹ ਤੇ ਬਹੁਤ ਜ਼ਿਆਦਾ ਵੱਧ ਹੀ ਜਾ ਰਹੀ ਹੈ, ਇਹ ਕੋਈ ਜਿੰਨਾ ਆਪਾਂ ਰੌਲਾ ਪਾ ਰਹੇ ਹਾਂ ਨਾ ਇਹਨੂੰ ਘਟਾਓ ਘਟਾਓ ਘਟਾਓ
1: ਉਹਨਾਂ ਸ਼ਾਇਦ ਵੱਧਦਾ ਜਾ,
0: ਬੇਸਿਕਲੀ ਤੁਸੀਂ ਉਹਨਾਂ ਜ਼ਿਆਦਾ ਵੱਧਦੇ ਜਾ ਰਹੇ ਹੋ ਤੁਸੀਂ, ਮੈਨੂੰ ਲੱਗਦਾ ਇੱਕ ਸਮਾਂ ਇੱਦਾਂ ਦਾ ਆਉਣਾ ਜਿੱਦਾਂ ਨਸ਼ਾ ਛਡਾਊ ਕੇਂਦਰ ਨੇ, ਉਦਾਂ ਤੁਹਾਨੂੰ ਸੋਸ਼ਲ ਮੀਡੀਆ ਛਡਾਊ ਕੇਂਦਰ ਦੇ ਵਿੱਚ ਜਾਣਾ ਪਊਗਾ
1: ਤੁਹਾਨੂੰ। ਐਪਸ ਤੇ ਆ ਗਈਆਂ ਦੇਖੋ,
0: ਛੇਤੀ ਹੋਊਗਾ,
1: ਪੈਸੇ ਲੈਂਦੀਆਂ ਕਿ 3 ਘੰਟੇ ਦਾ ਟਾਈਮਰ ਲਾ ਲਓ, 4 ਘੰਟੇ ਟਾਈਮਰ ਲਾ ਲਓ, ਤੁਸੀਂ ਚਾਹ ਕੇ ਵੀ ਉਹਨੂੰ ਹਟਾ ਨਹੀਂ ਸਕਦੇ। ਨਹੀਂ ਤਾਂ ਉਦਾਂ ਆਈਫੋਨ ਵਗੈਰਾ ਚ ਵੀ ਹੁੰਦਾ ਨਾ ਕਿ ਉਹ ਲੌਕ ਕਰ ਦਿੰਦਾ ਐਪ ਤੁਹਾਡੀ, ਪਰ ਉਹ ਤੁਸੀਂ ਉਹ ਈਜ਼ੀਲੀ ਤੁਸੀਂ ਕਹਿ ਸਕਦੇ ਹੋ ਕਿ ਨਾਟ ਟੁਡੇ, ਤਾਂ ਫਿਰ ਦੁਬਾਰਾ ਖੁੱਲ ਜਾਏਗਾ।
0: ਉਹਨੇ ਉਦਾਂ ਤਾਂ ਮੈਂ ਤਾਂ ਉਹਦਾ ਸਿੱਧਾ ਐਵੇਂ ਐਪ ਨਹੀਂ ਪਾਉਣ ਦੀ ਲੋੜ, ਐਵੇਂ ਕੋਈ ਉਹ ਨਹੀਂ ਕਰਨ ਦੀ ਲੋੜ। ਮੇਰਾ ਮੇਰੇ ਕੋਲ ਇੱਕ ਫ੍ਰੀ ਵਾਲਾ ਤੇ ਸਿੱਧਾ ਜਿਹਾ ਫਾਰਮੂਲਾ ਹੈਗਾ, ਆਪਣੇ ਆਪ ਨੂੰ ਕੁਛ ਮਤਲਬ ਹੱਥੀਂ ਕਰਨ ਵਾਲੇ ਕੁਛ ਕੰਮਾਂ ਦੇ ਵਿੱਚ ਇੰਨਾ ਕੁ ਇਨਵੋਲਵ ਰੱਖੋ, ਤੁਹਾਡੇ ਕੋਲ ਟਾਈਮ ਬਚਦਾ ਤੇ ਫੇਰ ਹੀ ਤੁਸੀਂ ਇਹੋ ਜਿਹਾ ਗੰਦ ਪਿਲ ਵੇਂਦੇ ਹੋ। ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਦੇ ਵਿੱਚ ਇਨਵੋਲਵ ਰੱਖੋ, ਆਪਣੇ ਆਪ ਨੂੰ ਤੁਸੀਂ ਆਪਣੇ ਜਿਹੜਾ ਤੁਹਾਡਾ ਇੰਟਰਸਟ ਨੇ ਉਦਾਂ ਦੇ ਕੰਮ ਤੁਸੀਂ ਦੇ ਕੇ ਰੱਖੋ। ਇਨਸਾਨ ਜਦੋਂ ਵਿਹਲਾ ਹੋਊਗਾ, ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਜਦੋਂ ਵਿਹਲਾ ਵਾ ਤੇ ਉਦੋਂ ਉਹਨੇ ਕੁਛ ਨਾ ਕੁਛ ਕਿਤੇ ਨਾ ਕਿਤੇ ਉਂਗਲ ਮਾਰਨੀ ਮਾਰਨੀ ਆ, ਤੇ ਅੱਜ ਕੱਲ੍ਹ ਉਹਦੇ ਕੋਲ ਫੋਨ ਹੈ। ਸੋ ਅਦਰਵਾਈਜ਼ ਤੁਸੀਂ ਵੇਖੋਗੇ ਵੀ ਜਦੋਂ ਤੁਹਾਡਾ ਇੰਟਰਸਟ ਵਾਲਾ ਕੋਈ ਕੰਮ ਹੈ, ਤੁਸੀਂ ਆਪਣੇ ਆਪ ਨੂੰ ਇੰਗੇਜ ਰੱਖਿਆ, ਤੁਸੀਂ ਕਿਸੇ ਦੇ ਨਾਲ ਹਾਥੀ ਵੰਡਾਉਣ ਚਲੇ ਗਏ ਹੋ ਤੁਸੀਂ, ਹੈ ਨਾ, ਕਿਸੇ ਦੇ ਨਾਲ ਤੁਸੀਂ ਘਰ ਦੀ ਸਾਫ਼ ਸਫਾਈ ਕਰ ਰਹੇ ਹੋ, ਤੇ ਤੁਸੀਂ ਵੇਖੋਗੇ ਵੀ ਸਾਰਾ ਦਿਨ ਲੰਘ ਗਿਆ, ਅੱਛਾ ਮੈਂ ਵੇਖਿਆ ਨੀ ਅੱਜ ਕੁਛ।
1: ਹਾਂ ਇੱਦਾਂ ਹੀ ਆ, ਬਿਲਕੁਲ ਠੀਕ।
0: ਇਹ ਚੀਜ਼ਾਂ ਫ੍ਰੀ ਦੇ ਵਿੱਚ ਹੱਲ ਹੋ ਜਾਂਦਾ
1: ਕੋਈ ਫਿਜ਼ੀਕਲ ਐਕਟੀਵਿਟੀ ਤੋਂ।
0: ਹਾਂ ਖੈਰ, ਵਾਪਸ ਆਪਾਂ ਫਿਰ ਆਪਣੇ ਸ਼ੋਪਿੰਗ ਦੇ ਉੱਤੇ ਆਉਂਦੇ ਹਾਂ ਕਿ ਸ਼ੋਪਿੰਗ ਦਾ ਜੋ ਬਦਲ ਰਿਹਾ ਹੁਣ ਕੀ ਲੱਗਦਾ ਫਿਰ, ਮਤਲਬ ਆਪਾਂ ਕਹਿ ਲਓ ਵੀ ਹੌਲੀ ਹੌਲੀ ਕਹਿ ਲਓ ਵੀ ਪਿੰਡਾਂ ਤੋਂ, ਕਿਉਂਕਿ ਪਿੰਡ ਮੂਲ ਇਕਾਈ ਆ ਨਾ, ਪਿੰਡਾਂ ਤੋਂ ਸ਼ਹਿਰ ਬਣੇ ਹੋਣਗੇ,
1: ਬਿਲਕੁਲ ਠੀਕ,
0: ਪਿੰਡਾਂ ਤੋਂ ਸ਼ਹਿਰ ਬਣੇ ਤੇ ਸ਼ਹਿਰਾਂ ਤੋਂ ਹੌਲੀ ਹੌਲੀ ਸ਼ੋਪਿੰਗ ਦੇ ਟ੍ਰੈਂਡ ਬਦਲਦੇ ਬਦਲਦੇ ਬਦਲਦੇ ਆਪਾਂ ਮੌਲਾਂ ਤੱਕ ਆਪਾਂ ਪਹੁੰਚ ਗਏ ਹਾਂ, ਜਿੱਥੇ ਤੁਸੀਂ ਦੱਸਿਆ ਵੀ ਆਪਾਂ ਸ਼ੋਪਿੰਗ ਵੀ ਕਰ ਲੈਂਦੇ ਹਾਂ, ਆਪਾਂ ਖਾ ਪੀ ਵੀ ਲੈਂਦੇ ਹਾਂ, ਆਪਾਂ ਸਿਨੇਮਾ ਵੀ ਵੇਖ ਲੈਂਦੇ ਹਾਂ, ਹੋਰ ਤੇ ਹੋਰ ਆਪਾਂ ਨਿਆਣੇ ਵੀ ਜਮ੍ਹਾਂ ਕਰਾ ਲੈਂਦੇ ਹਾਂ, ਇਹ ਵੀ ਫੈਸਿਲਿਟੀਆਂ ਆ ਗਈਆਂ, ਕੁੱਤੇ ਜਮ੍ਹਾਂ ਕਰਾ ਲੈਂਦੇ, ਕੁੱਤੇ ਬਿੱਲੀਆਂ ਜਮ੍ਹਾਂ ਕਰਾ ਲੈਂਦੇ ਹਾਂ। ਹਰ ਇੱਕ ਚੀਜ਼ ਮਤਲਬ ਮਾਰਕੀਟ ਵੇਂਦੀ ਆ ਵੀ ਕਿਹੜੀ ਚੀਜ਼ ਆ ਇਹਨੂੰ ਪੈਸੇ ਖਰਚਣ ਤੋਂ ਜਿਹੜੀ ਰੋਕਦੀ ਆ, ਹੈ ਨਾ, ਜਿਹੜੀ ਇਹਦੀ ਸਮੱਸਿਆ ਵਾ, ਅਤੇ ਉਹ ਆਪਾਂ ਇਹਦੀ ਸਮੱਸਿਆ ਹੱਲ ਕਰੀਏ ਅਤੇ ਇਹ ਰਿਲੈਕਸ ਹੋ ਕੇ
1: ਸ਼ੋਪਿੰਗ ਹੀ ਕਰੇ,
0: ਸਾਡੇ ਕੋਲ ਬਵੇ ਅਤੇ ਸਾਡੇ ਨਾਲ ਇਹ ਮਤਲਬ ਕਰੇ ਸ਼ੋਪਿੰਗ ਰੱਜ ਕੇ, ਹੈ ਨਾ। ਹੋਰ ਤੇ ਹੋਰ ਤੁਸੀਂ ਮੌਲ ਦੇ ਵਿੱਚ ਜਾਓ ਤੇ ਉੱਥੇ ਹੁਣ ਗੱਡੀਆਂ ਦੇ ਸ਼ੋਰੂਮ ਤੇ ਨਹੀਂ ਹੋ ਸਕਦੇ, ਪਰ ਇੱਕ ਅੱਧੀ ਗੱਡੀ ਉਹਨਾਂ ਨੇ ਟੰਗੀ ਹੁੰਦੀ ਹੈ ਤਾਂ ਜੇ ਕਰਕੇ,
1: ਸਹੀ ਗੱਲ,
0: ਸਾਰਾ ਕੁਛ ਉਹ ਇੱਕ ਚ ਭਰਨ ਨੂੰ ਫਿਰਦੇ ਆ।
1: ਮੈਂ ਇਹ ਬੜਾ ਮੈਨੂੰ ਔਡ ਲੱਗਦਾ, ਮੈਂ ਜਦੋਂ ਪਹਿਲੀ ਪਹਿਲੀ ਵਾਰੀ ਆਇਆ ਨਾ, ਮੈਂ ਕਿਹਾ ਅਰੇ ਮਤਲਬ ਠੀਕ ਹੈ। ਅੱਛਾ, ਖੜੀ ਵੀ ਨਾ ਇਸ ਤਰ੍ਹਾਂ ਦੀ ਬੜੀ ਹਾਈ ਸਟਰੀਟ ਟਾਈਪ ਜਿੱਥੇ ਪਤਾ ਬੜੇ ਬੰਦੇ ਆ ਜਾਣਗੇ, ਉੱਧਰ ਜੇ ਇਹਨੂੰ ਸੈਂਟਰ ਜੇ ਨੂੰ ਖੜਾ ਕਰਦੇ ਹੈ ਨਾ, ਕਿ ਦੋ ਕੈਫੇ ਆ ਸਾਈਡ ਤੇ, ਆਸੇ ਪਾਸੇ ਦੁਕਾਨਾਂ, ਸੈਂਟਰ ਚ BYD ਖੜੀ ਹੈ, ਬਈ ਇਹ ਤੂੰ ਕਿੱਥੋਂ ਆ ਗਈ,
0: ਇਹ ਤੂੰ ਕਿੱਥੇ ਆਈ ਨੀ, ਹੈ ਨਾ, ਵੀ ਤੁਸੀਂ ਫੋਟੋ ਫਾਟੋ ਵੀ ਲਾਈ ਹੈ ਤਾਂ ਵੀ ਉਹ ਗੱਲ ਹੀ ਆ, ਪਰ ਵੇਖੋ ਵੀ ਮਾਰਕੀਟਿੰਗ ਵੇਖੋ ਤੁਸੀਂ ਕਿਹੜੇ ਲੈਵਲ ਦੀ ਆ, ਵੀ ਉਹ ਸਾਰਾ ਕੁਛ ਜਿਹੜਾ ਤੁਹਾਨੂੰ ਤੁਸੀਂ ਆਏ ਹੋ ਤੇ ਤੁਹਾਨੂੰ ਜਾਣ ਨਹੀਂ ਦੇਣਾ,
1: ਤੂੰ ਕੁਛ ਨਾ ਕੁਛ ਟੱਚ ਕਰਕੇ ਜਾਏਗਾ।
0: ਹਾਂ ਹਾਂ ਬਿਲਕੁਲ, ਕੋਈ ਨਾ ਕੋਈ ਚੀਜ਼ ਤੇ ਤੁਹਾਡੇ ਅੰਦਰ ਫਿਲ ਕਰਨੀ ਕਰਨੀ ਹੈ। ਅੱਗੇ ਕੀ ਲੱਗਦਾ ਹੁਣ, ਮਤਲਬ ਇੱਥੋਂ ਤੱਕ ਤਾਂ ਆਪਾਂ ਪਹੁੰਚ ਗਏ ਹਾਂ, ਹੁਣ ਗਾਂਹ ਕੀ ਆਸਾਰ ਨੇ ਮੰਡੀ ਦੇ
1: ਅੱਗੇ, ਜੋ ਜੋ ਚਾਈਨਾ ਕਹਿੰਦੇ ਕੀ ਕਰਦਾ ਹੈ ਨਾ, ਯੂਜੁਅਲੀ ਉਹੀ ਫੋਲੋ ਹੋਣਾ ਸ਼ੁਰੂ ਹੋ ਜਾਂਦਾ ਅਲਟੀਮੇਟਲੀ, ਕਿਉਂਕਿ ਬਹੁਤ ਮੇਜਰ ਚੰਕ ਆਫ ਪਾਪੂਲੇਸ਼ਨ ਆ ਅੱਜ ਵੀ ਦੁਨੀਆ ਦਾ ਜਿਹੜਾ ਇੰਟਰਨੈਟ ਵਰਤ ਰਿਹਾ, ਪਰ ਆਪਣੇ ਹੀ ਇਕੋਸਿਸਟਮ ਦੇ ਅੰਦਰ ਵਰਤ ਰਿਹਾ, ਹੈ ਨਾ। ਅਤੇ ਚਾਈਨਾ ਦਾ ਸ਼ਾਇਦ ਜੋ ਲੋਕ ਕਦੀ ਗਲਤੀ ਨਾਲ ਵੀ ਕਦੀ ਸਰਚ ਕਰਕੇ ਬੈਠੇ ਹੋਣਗੇ ਨਾ ਚਾਈਨਾ ਤੋਂ ਗੁੱਡਸ ਵਗੈਰਾ, ਤਾਂ ਉਹਨਾਂ ਸਾਹਮਣੇ ਹਲਕਾ ਹਲਕਾ ਆਉਂਦਾ ਵੀ ਹੋ ਗਿਆ ਇੰਸਟਾਗ੍ਰਾਮ 'ਤੇ ਕਿ ਚਾਈਨਾ 'ਤੇ ਹੁਣ ਲਾਈਵ ਸੈਲਿੰਗ ਬਹੁਤ ਸ਼ੁਰੂ ਹੋ ਗਈ ਆ, ਮਤਲਬ ਸਿੱਧੇ ਫੈਕਟਰੀਆਂ ਵਾਲੇ ਹੀ ਹੁਣ, ਜਿਸ ਪਹਿਲੇ ਬੜਾ ਓਲਾ ਲੱਗਦਾ ਸੀਗਾ ਨਾ ਕਿ ਆਹ ਚਾਈਨਾ ਤੋਂ ਸਮਾਨ ਲੈ ਕੇ ਆਉਂਦੇ ਲੋਕ ਵੇਚਦੇ ਆ, ਹੁਣ ਓਲਾ ਨਹੀਂ ਰਿਹਾ ਹੈ ਨਾ, ਕਿ ਆਪ ਹੀ ਦੱਸੇ ਜਾਂਦੇ ਕਿ ਇਹ ਸਭ ਅਸੀਂ ਬਣਾਉਂਦੇ ਹਾਂ, ਫਰਨੀਚਰ ਹੋ ਗਏ, ਕੱਪੜੇ ਵਗੈਰਾ ਵਾਲੇ ਹੋ ਗਏ। ਔਫਕੋਰਸ ਜੇ ਤੁਹਾਡਾ ਕਿਸੇ ਹੋਰ ਚੀਜ਼ 'ਚ ਧਿਆਨ ਆ, ਤੁਸੀਂ ਉਹੀ ਸਰਚ ਕਰਦੇ ਹੋ, ਉਧਰ ਹੀ ਦਿਸਦੀ ਆ। ਸੋ ਚਾਈਨਾ ਦੇ ਅੰਦਰ ਬਹੁਤ ਸ਼ੁਰੂ ਹੋਇਆ, ਐਂਡ ਸਮਾਲ ਲੋਕਲ ਬਿਜ਼ਨਸਿਸ ਦੇ ਅੰਦਰ, ਇੰਡੀਆ ਦੇ ਅੰਦਰ ਬਹੁਤ ਸ਼ੁਰੂ ਹੋਇਆ ਲਾਈਵ ਸੈਲਿੰਗ, ਕਿ ਤੁਸੀਂ ਯੂਟਿਊਬ 'ਤੇ ਜਾਂ ਫਿਰ ਆਪਣਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿੱਥੇ ਵੀ ਤੁਹਾਡੀ ਦੁਕਾਨ ਦਾ, ਤੁਹਾਡੇ ਬਿਜ਼ਨਸ ਦਾ ਪੇਜ ਜ਼ਿਆਦਾ ਮਸ਼ਹੂਰ ਆ, ਉੱਥੋਂ ਲਾਈਵ ਹੁੰਦੇ ਹੋ, ਫਿਰ ਕਹਿੰਦੇ ਜੀ ਅੱਜ ਆਹ ਵਰਾਇਟੀ ਆਈ ਆ, ਹੈ ਨਾ, ਅਤੇ ਤੁਸੀਂ ਲਾਈਵ ਹੀ ਦਿਖਾ ਰਹੇ ਹੋ ਸਮਾਨ, ਅਤੇ ਲੋਕ ਲਾਈਵ ਹੀ ਬਿਡ ਕਰ ਰਹੇ ਕਿ ਪ੍ਰਾਈਸ ਵੀ ਆਪਾਂ ਦੇਖਦੇ ਨਾ, ਦੀਦੀ ਕਿਤਨੇ ਕਾ, ਦੀਦੀ 1 for me ਪਲੀਜ਼,
0: ਲੱਡੂ ਪੀਲਾ,
1: ਲੱਡੂ ਪੀਲਾ, ਸੋ ਗ੍ਰੇਟ ਲੁਕਿੰਗ ਲਾਈਕ ਅ ਵਾਓ।
0: ਮੈਂ ਉਹੀ ਤਾਂ ਮੈਂ ਕਹਿ ਰਿਹਾ ਹਾਂ ਵੀ ਇਸ ਕੰਮ ਦੇ ਵਿੱਚ ਬਾਕੀ ਦੁਨੀਆ ਲੇਟ ਆ, ਆਪਾਂ ਤੇ ਬਹੁਤ ਪਹਿਲਾਂ ਦੇ ਆ ਗਏ,
1: ਆਪਾਂ ਆ ਗਏ। ਐਕਚੁਅਲੀ ਇੱਕ ਇਹ ਵੀ ਚੀਜ਼ ਹੁੰਦੀ ਨਾ, ਸਮਾਲ ਬਿਜ਼ਨਸ ਕੀ ਆ, ਹੁਣ ਮੇਰਾ ਹੀ ਬਿਜ਼ਨਸ ਆ, ਹੈ ਨਾ, ਮੈਂ ਹੀ ਡਿਸੀਜਨ ਮੇਕਰ ਹਾਂ, ਪਰ ਇੱਕ ਬਹੁਤ ਤਕੜੀ MNC ਜੇ ਮੈਂ ਇੱਕ ਐਗਜ਼ਾਮਪਲ ਲੈ ਲਵਾਂ ਫਾਸਟ ਫੈਸ਼ਨ ਦੀ, ਜ਼ਾਰਾ ਹੋ ਗਿਆ, H&M ਹੋ ਗਿਆ, ਇਹ ਫਾਸਟ ਫੈਸ਼ਨ ਬ੍ਰਾਂਡ ਨੇ, ਮਤਲਬ ਇਹ ਕਿ ਜੋ ਹਾਈ ਐਂਡ ਬ੍ਰਾਂਡਸ ਨੇ ਉਹਨਾਂ ਦਾ ਹੀ ਡਿਜ਼ਾਈਨ ਚੱਕਦੇ ਤੇ ਉਹਨਾਂ ਤੋਂ 10 ਗੁਣਾ ਸਸਤਾ ਬਣਾ ਕੇ ਵੇਚਦੇ ਆ।
0: ਹਾਂ, ਪਲੱਸ ਇਹਨਾਂ ਦੀ ਖਾਸੀਅਤ ਇੱਕ ਇਹ ਆ ਕਿ ਇਹਨਾਂ ਨੇ ਟ੍ਰੈਂਡ ਤੋੜਿਆ। ਖੈਰ ਬਾਅਦ ਵਿੱਚ ਤੇ ਸ਼ੀਨ ਆ ਗਈ ਜਾਂ ਟੀਮ ਜਾਂ ਹੋਰ ਚੀਜ਼ਾਂ, ਹੋਰ ਬਹੁਤ ਸਾਰੀਆਂ ਐਪ ਆ ਗਈਆਂ, ਪਰ ਇਹਨਾਂ ਦੀ ਖਾਸੀਅਤ ਇਹ ਕਿ ਇਹਨਾਂ ਨੇ ਜਿਹੜੀ ਰੋਟੇਸ਼ਨ ਜਿਹੜੀ ਆ ਉਹ ਸ਼ੋਰਟ ਕਰਤੀ।
1: ਹਾਂ,
0: ਜਿੱਦਾਂ ਮੰਨ ਲਓ ਇੱਕ ਜ਼ਾਰਾ ਪਹਿਲਾ ਦੁਨੀਆ ਦਾ ਬ੍ਰਾਂਡ ਸੀ ਜਿਹਨੇ ਇਹ ਚੀਜ਼ ਨੂੰ ਸਪੈਮ ਨੂੰ ਛੋਟਾ ਕੀਤਾ। ਪਹਿਲਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਬੜਾ ਜ਼ੋਰ ਜ਼ਾਰ ਲਾ ਕੇ ਬਾਕੀ ਕੰਪਨੀਆਂ ਨੇ ਵੇਖਿਆ ਅਤੇ ਕਰ ਕਰਾ ਕੇ ਉਹ 15 ਦਿਨਾਂ ਦੇ ਸਾਈਕਲ 'ਤੇ ਲੈ ਕੇ ਆਏ ਸੀ ਕਿ ਆਪਾਂ ਇਹਨੂੰ ਜਦੋਂ ਇੱਕ ਚੀਜ਼ ਜਿਹੜੀ ਆ ਉਹ ਹਾਰਡਲੀ 3 ਮਹੀਨਿਆਂ ਦਾ ਇੱਕ ਸਾਈਕਲ ਪੂਰਾ ਹੋਣ ਦੇ ਉੱਤੇ ਲੱਗਦਾ ਵੀ ਇੱਕ ਤੁਸੀਂ ਨਵੀਂ ਚੀਜ਼ ਬਣਾ ਲਈ ਅਤੇ ਉਸ ਚੀਜ਼ ਨੂੰ ਦੁਕਾਨਾਂ ਤੱਕ ਸ਼ੋਰੂਮਾਂ ਤੱਕ ਪਹੁੰਚਾਉਣਾ, ਪ੍ਰੋਡਕਸ਼ਨ ਸਾਰਾ ਕੁਛ ਜੇ ਉਹ ਕਰ ਕਰਾ ਕੇ ਢੋਆ ਢਵਾਈ ਇੱਕ ਦੇਸ਼ ਤੋਂ ਦੂਸਰੇ ਦੇਸ਼, ਅਤੇ ਉਹ 3 ਮਹੀਨੇ ਲੰਘ ਜਾਂਦੇ ਸੀ ਉਹਨੂੰ ਜ਼ੋਰ ਜ਼ਾਰ ਮਾਰ ਕੇ ਔਖੇ ਸੌਖੇ ਹੋ ਕੇ ਮੰਨ ਲਓ 14 ਦਿਨਾਂ ਦੇ ਉੱਤੇ ਲੈ ਕੇ ਆਉਂਦਾ। ਪਰ ਇਹਨਾਂ ਨੇ ਹੁਣ ਕੀ ਕੀਤਾ, ਇਹਨਾਂ 3 ਦਿਨਾਂ ਦੇ ਉੱਤੇ ਲੈ ਆਉਂਦਾ, 3 ਦਿਨਾਂ ਤੋਂ ਹੁਣ ਤਾਂ ਮੈਨੂੰ ਲੱਗਦਾ ਵੀ ਸੇਮ ਡੇ ਵੀ ਲੈ ਆਉਂਦਾ ਹੋਊਗਾ ਇਹਨਾਂ ਨੇ।
1: ਬਿਲਕੁਲ ਠੀਕ ਹੈ
0: ਨਾ, ਹੁਣ ਤੁਸੀਂ ਅੱਜ ਔਡਰ ਕੀਤਾ ਵਾ ਅਤੇ ਉਹ ਤੁਹਾਨੂੰ, ਇਹ ਆਪਾਂ ਗੱਲ ਕਰ ਰਹੇ ਹਾਂ ਪ੍ਰੋਡਕਸ਼ਨ ਦੀ ਠੀਕ ਆ। ਪ੍ਰੋਡਕਸ਼ਨ ਤੁਸੀਂ ਸੋਚੋ ਵੀ ਕਿੰਨੀ ਫਾਸਟ ਹੋਊਗਾ ਇਹਨਾਂ ਦਾ, ਵੀ ਉਹਦੀ ਪ੍ਰੋਡਕਸ਼ਨ ਵੀ ਹੋ ਜਾਣੀ, ਸਾਰੇ ਦਾ ਸਾਰਾ ਜਿਹੜਾ ਉਹ ਤੁਹਾਡੇ ਦੁਕਾਨਾਂ ਸ਼ੋਰੂਮਾਂ ਤੱਕ ਵੀ ਪਹੁੰਚ ਜਾਣਾ, ਅਤੇ ਫਿਰ ਜਿਹੜੀ ਤੁਹਾਡੇ ਸ਼ੋਰੂਮ ਦੇ ਵਿੱਚ ਜੋ ਪਿਆ ਸਮਾਨ ਆ ਉਹ ਇੱਕ ਸਾਰੇ ਦਾ ਸਾਰਾ ਜਿਹੜਾ ਉਹ ਚੇਂਜ ਵੀ ਹੋ ਜਾਣਾ।
1: ਬਿਲਕੁਲ,
0: ਸਾਰੇ ਦਾ ਸਾਰਾ ਨਹੀਂ ਤੇ ਨਵਾਂ ਜਿਹੜਾ ਵਾ ਉਹਦੇ ਵਿੱਚ ਇਹਨੂੰ ਹੋਣਾ। ਹੁਣ ਉਹਦੇ ਨਾਲ ਤੁਹਾਡੇ ਦਿਮਾਗ ਦੇ ਉੱਤੇ ਕਿੰਨਾ ਫਰਕ ਪੈਂਦਾ। ਪਹਿਲਾਂ ਹੁੰਦਾ ਸੀ ਵੀ ਉਹੀ ਚੀਜ਼ ਆ ਯਾਰ,
1: ਹਾਂ
0: ਹੈ ਨਾ, ਵੀ ਤੁਸੀਂ ਅੱਜ ਲੈ ਲਈ ਆਏ ਹੁਣ ਸਾਲ ਤੇ ਇਹੋ ਹੀ ਰਹਿਣਾ।
1: ਬਿਲਕੁਲ,
0: ਮੰਨ ਲਓ ਗਰਮੀਆਂ ਸਾਰੀਆਂ ਇਹੋ ਕੁਛ ਹੀ ਚੱਲਣਾ ਹੈ ਨਾ, ਹੁਣ ਆਪਾਂ ਕਿਤੇ ਹੋਰ ਜਾਂਦੇ ਹਾਂ, ਪਰ ਇਹਨਾਂ ਨੇ ਉਹ ਕੀਤਾ ਵੀ ਤੁਸੀਂ ਜਦੋਂ ਵੀ ਸਾਡੇ ਕੋਲ ਆਓਗੇ ਤੁਹਾਨੂੰ ਕੁਛ ਵੱਖਰਾ ਮਿਲੂਗਾ। ਉਹ ਵੱਖਰੀ ਗੱਲ, ਹੁਣ ਤਾਂ ਬਹੁਤ ਆ ਗਏ ਤੇ ਹੁਣ ਥੋੜੀ ਠੱਲ ਪਈ ਆ ਮੇਰੇ ਹਿਸਾਬ ਨਾਲ, ਹੁਣ ਤਾਂ ਬਹੁਤ ਜਿਹੜੇ ਸ਼ੇਅਰ ਥੱਲੇ ਆ ਗਏ ਜ਼ਾਰਾ ਦੇ ਪਿਛਲੇ ਸਮੇਂ 'ਚ, ਪਰ ਪਹਿਲੀਆਂ ਦੇ ਵਿੱਚ ਇਹ ਇਸ ਕਰਕੇ ਜ਼ਿਆਦਾ ਵੀ ਆਪਾਂ ਤੁਹਾਨੂੰ ਸਸਤਾ ਦੇਵਾਂਗੇ ਅਤੇ ਬਾਕੀਆਂ ਦੇ ਨਾਲੋਂ, ਅਤੇ ਤੁਹਾਨੂੰ ਆਪਾਂ ਬਹੁਤ ਕੁਇਕ ਦੇਵਾਂਗੇ।
1: ਬੇਸਿਕ ਇਹਨਾਂ ਦਾ ਬੇਸਿਕ ਸਿੰਗਲ ਪੁਆਇੰਟ ਕਹਿੰਦੇ ਨਾ ਕਿ ਸੈਲਿੰਗ ਪੁਆਇੰਟ ਸੀਗਾ, ਤੂੰ ਅੱਜ ਲੈ ਜਾ, ਇੰਨਾ ਤੇਰੇ ਤੋਂ ਪੈਸਾ ਵੀ ਨਹੀਂ ਲੈ ਰਹੇ, ਤੂੰ ਪਾ, ਤੂੰ 2 ਵਾਰੀ ਪਾ ਤੇ
0: ਸੁੱਟ ਦੇ,
1: ਦੁਬਾਰਾ ਤੇਰੇ ਕੋਲ ਨਵਾਂ ਆਇਆ ਖੜਾ। ਸਾਰਿਆਂ ਨੇ ਫੋਲੋ ਕਰਨਾ ਸ਼ੁਰੂ ਕਰਤਾ। ਹੁਣ ਇਹਨਾਂ ਦੇ ਹੁਣ ਇਹੀ ਜਿਹੜੀ ਆਪਾਂ ਲਾਈਵ ਸੈਲਿੰਗ ਦੀ ਗੱਲ ਕਰਦੇ ਪਏ ਹਾਂ, ਕਹਿੰਦੇ ਨੇ ਕਿ ਜਿਸ ਤਰ੍ਹਾਂ ਸ਼ੀਨ ਦੀ ਵੀ ਗੱਲ ਕੀਤੀ ਤੁਸੀਂ, ਇੱਧਰ ਹੀ ਜਿਹੜੀ ਮੇਜਰ ਕੰਟਰੀਜ਼ ਕੰਪਨੀਜ਼ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਸਟ੍ਰੀਬਿਊਸ਼ਨ ਆ, ਉਹ ਵੀ ਇਸ ਕੰਮ 'ਚ ਹੁਣ ਅੱਗੇ ਆਉਣਗੀਆਂ ਕਿ AI ਫੇਸ ਨਹੀਂ ਤਾਂ ਇੱਕ ਪੱਕਾ ਹੀ, ਕਿਉਂਕਿ ਆਪਾਂ ਕਹਿੰਦੇ ਇੱਕ ਚੀਜ਼ ਆ UGC ਕੰਟੈਂਟ ਕ੍ਰੀਏਸ਼ਨ, ਕਿ ਇੱਕ ਅਦਾਰਾ ਆਪਣੀ ਐਡ ਕਰਨ ਲਈ ਆਪਣੇ ਹੀ ਪੇਜ 'ਤੇ ਕਰਦਾ ਐਂਡ ਇੱਕ ਬੰਦੇ ਨੂੰ ਉਹਦੇ ਲਈ ਹਾਇਰ ਕਰਦਾ, ਕੰਟੈਂਟ ਕ੍ਰੀਏਟਰ ਨੂੰ ਹਾਇਰ ਕਰਦਾ, ਉਹਨੂੰ ਸੈਲਰੀ 'ਤੇ ਰੱਖਦਾ। ਸੋ ਉਹ ਹੁਣ ਉਹ ਵਾਲਾ ਕੰਮ ਤਾਂ ਹਰ ਕਿਸੇ ਨੇ ਸ਼ੁਰੂ ਕਰਤਾ, ਕੰਟੈਂਟ ਇਨ ਹਾਊਸ ਬਣਾਉਣਾ। ਹੁਣ ਇਹ ਵੀ ਅੱਗੋਂ ਸ਼ੁਰੂ ਹੋ ਗਿਆ ਕਿ ਉਹ ਕੰਟੈਂਟ ਕੀ ਹੋਏਗਾ, ਕੰਟੈਂਟ ਹੋਏਗਾ ਲਾਈਵ ਸੈਲਿੰਗ, ਕਿ ਆਪਾਂ ਲਾਈਵ ਹੀ ਸਮਾਨ ਪਾਇਆ ਹੋਏਗਾ ਕਿ ਅੱਜ ਜੀ ਪੇਜ 'ਤੇ ਪਾ ਦਿੱਤਾ ਕਿ ਸ਼ੁੱਕਰਵਾਰ ਨੂੰ ਜੀ ਸੇਲ ਲੱਗਣੀ ਹੈ ਸਾਡੇ ਲਾਈਵ ਪੇਜ 'ਤੇ, 10 ਤੋਂ 4 ਲਾਈਵ ਸੈਲਿੰਗ ਹੋਏਗੀ ਅਤੇ ਤੁਸੀਂ ਜੋ ਖਰੀਦਣਾ ਖਰੀਦ ਲਓ, ਕਿਉਂਕਿ ਅਲਟੀਮੇਟਲੀ ਬਾਜ਼ਾਰ ਦੇ ਅੰਦਰ ਕੀ ਆ, ਹਰ ਕਿਸੇ ਦੀ ਆਪਣੀ ਆਪਣੀ ਦੁਕਾਨ, ਹਰ ਕਿਸੇ ਦੀ ਮਲਕੀਅਤ ਆ, ਚਾਹੇ ਨਾ ਚਾਹੇ ਬੰਦ ਨਹੀਂ ਕਰਦਾ, ਹਰ ਕੋਈ ਕੰਮ ਛੱਡ ਕੇ ਰਾਜ਼ੀ ਨਹੀਂ। ਇੱਕ ਹੈ ਨਾ ਸੋਰਸ ਆਫ ਇਨਕਮ ਤੋਂ ਅਲੈਦਾ ਜੇ ਆਪਾਂ ਲੈ ਲਈਏ ਗੱਲ ਨੂੰ, ਤਾਂ ਇੱਕ ਮੈਟਰ ਆਫ ਪ੍ਰਾਈਡ ਹੋ ਜਾਂਦਾ, ਇੱਕ ਸੈਂਟੀਮੈਂਟਲ ਵੈਲਿਊ ਆ ਜਾਂਦੀ ਆ। ਮੌਲ ਦੀ ਕੋਈ ਸੈਂਟੀਮੈਂਟਲ ਵੈਲਿਊ ਨਹੀਂ ਆ। ਜ਼ਾਰਾ ਨੂੰ ਅੱਜ ਜੇ ਆਪਾਂ ਐਗਜ਼ਾਮਪਲ ਲੈ ਲਈਏ ਕਿ ਜ਼ਾਰਾ ਜੇ ਹਾਈ ਪੁਆਇੰਟ 'ਤੇ ਨਹੀਂ ਵਧੀਆ ਵੇਚ ਪਾ ਰਿਹਾ, ਉਹ ਉਹਨਾਂ ਨੂੰ ਟਾਈਮ ਥੋੜ੍ਹਾ ਨਾ ਲੱਗਣਾ ਬੰਦ ਕਰਨ ਲੱਗੇ, ਉਹਨਾਂ ਨੂੰ ਕੋਈ ਲੈਣਾ ਦੇਣਾ ਥੋੜ੍ਹਾ ਨਾ ਕਿ ਮੇਰੇ ਸਾਡੇ ਅੰਡਰ ਉੱਥੇ 20-30 ਸਟਾਫ ਮੈਂਬਰ ਨੇ ਕੰਮ ਕਰਦੇ ਨੇ, ਹੈ ਨਾ, ਕੋਈ ਪਰਿਵਾਰ ਸਾਡੇ ਕਰਕੇ ਚੱਲਦਾ, ਨਹੀਂ, ਨਥਿੰਗ ਲਾਈਕ ਦੈਟ। ਮੌਲ ਓਬਸਲੀਟ ਕਰਨ ਦੀ ਹੁਣ ਗੱਲ ਹੋ ਜਾਣੀ ਹੈ ਕਿ ਮੌਲਸ ਦੇ ਅੰਦਰ, ਜੋ ਕਾਫੀ ਥਾਵਾਂ 'ਤੇ ਹੋ ਵੀ ਗਿਆ, ਤੁਸੀਂ ਜੇ ਨੋਟਿਸ ਕਰੋ, ਇਹੀ ਵਾਲੇ ਹਾਈ ਐਂਡ ਜਿਹੜੇ ਬ੍ਰਾਂਡਸ ਵਗੈਰਾ ਨੇ ਥੋੜ੍ਹੇ ਜਿਹੇ, ਹੈ ਨਾ, ਇਹਨਾਂ ਕੋਲ ਹੁਣ ਨਾਮ ਦੇ ਹੀ ਪ੍ਰੋਡਕਟ ਪਏ ਹੁੰਦੇ ਅੰਦਰ, ਅਤੇ ਤੁਸੀਂ ਜਾਂਦੇ ਹੋ ਅਤੇ ਜਾ ਕੇ ਬਸ ਵੇਖਦੇ ਹੋ, ਤਾਂ ਫਿਰ ਉਹ ਤੁਹਾਡੇ ਲਈ ਔਡਰ ਪਲੇਸ ਅੱਜ ਕੱਲ੍ਹ ਇੰਟਰਨੈਟ 'ਤੇ ਕਰਨਾ ਸ਼ੁਰੂ ਹੋ ਗਿਆ ਕਿ ਵੈਬਸਾਈਟ ਤੋਂ ਹੀ। ਘੜੀਆਂ ਦੀ ਗੱਲ ਕਰੀਏ, ਤੁਸੀਂ ਕਿਸੇ ਵੀ ਸ਼ੋਰੂਮ 'ਤੇ ਚਲੇ ਜਾਓ, ਸਵਿਸ ਵਾਚਿਸ ਵਾਲੇ, ਜਿਹੜੇ ਮੈਂ ਅਗੇਨ ਹਾਈ ਐਂਡ ਦੀ ਗੱਲ ਕਰਾਂ, ਰੋਲੈਕਸ ਵਗੈਰਾ, ਟੈਗ ਦੀ ਗੱਲ ਕਰ ਰਿਹਾ, ਉਹਨਾਂ ਕੋਲ ਕਦੀ ਵੀ ਮੌਕੇ 'ਤੇ ਕੋਈ ਘੜੀ ਨਹੀਂ ਹੈ, ਹੈਗੀਆਂ, ਉਹ ਕਹਿਣਗੇ ਪਰ ਇਹ ਤੁਸੀਂ ਐਕਸਪ੍ਰੈਸ਼ਨ ਆਫ, ਹੈ ਨਾ, ਇੰਟਰਸਟ ਪਾ ਦਿਉ, ਤੁਹਾਡੇ ਕੋਲ 6 ਮਹੀਨੇ ਤੱਕ ਤੁਹਾਡੀ ਸ਼ਾਇਦ ਵਾਰੀ ਆ ਜਾਏ, ਜਾਂ ਫਿਰ ਤੁਹਾਡੀ ਜਿਹੜੀ ਆਹ ਘੜੀ ਆ 2 ਹਫ਼ਤੇ ਤੱਕ ਆ ਜਾਏਗੀ, ਮਤਲਬ ਡਿਪੈਂਡਿੰਗ ਔਨ ਦਾ ਅਵੇਲੇਬਿਲਿਟੀ।
0: ਓਕੇ, ਐਂਡ ਇਹਨਾਂ ਨੇ ਆਰਡਰ ਦਿਓ ਫਿਰ ਬਣਾ ਦਾਂਗੇ।
1: ਹਾਂ, ਰੋਲੈਕਸ ਦੇ ਨਾਲ ਤਾਂ ਇਸ ਤਰ੍ਹਾਂ ਹੀ ਆ। ਰੋਲੈਕਸ ਦੀ ਇੱਕ ਮਾਡਲ ਆ ਬਹੁਤ ਮਸ਼ਹੂਰ, ਡੇਟ ਜਸਟ ਨਾਮ ਉਹਦਾ, ਤੇ ਉਸ ਮਾਡਲ ਨੂੰ ਜੇ ਤੁਸੀਂ ਅੱਜ ਜਾਓ ਰੋਲੈਕਸ ਦੇ ਸ਼ੋਰੂਮ, ਉੱਥੇ ਜਾ ਕੇ ਪੁੱਛਣ ਕਿ ਵਟ ਵੁੱਡ ਯੂ ਲਾਈਕ ਟੂ ਹੈਵ, ਸ਼ੈਂਪੇਨ ਕਹਿ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ, ਆਰਾਮ ਨਾਲ ਸ਼ੈਂਪੇਨ ਪੀਓ, ਠੀਕ ਹੈ, ਫਿਰ ਕੋ ਮੈਂ ਡੇਟ ਜਸਟ ਲੈਣੀ ਆ, ਠੀਕ ਹੈ, ਉਹ ਤੁਹਾਡੀ ਵਾਚ ਉੱਥੇ ਹੀ ਬਣਾਉਣਗੇ ਕਿ ਮਤਲਬ ਸਟੀਲ 'ਚ ਲੈਣੀ ਹੈ ਕਿ ਗੋਲਡ 'ਚ ਲੈਣੀ ਹੈ, ਹੈਨਾ, ਕਿਹੜੇ ਰੰਗ ਦਾ ਡਾਇਲ ਚਾਹੀਦਾ, ਅਤੇ ਗ੍ਰੀਨ ਬਹੁਤ ਅੱਜ ਕੱਲ੍ਹ ਮਸ਼ਹੂਰ ਆ, ਤੁਸੀਂ ਕਹੋਗੇ ਮੈਂ ਗ੍ਰੀਨ ਡਾਇਲ ਲੈਣਾ, ਓਕੇ ਥੈਂਕ ਯੂ, ਆ ਸਾਰਾ ਬਣ ਗਿਆ, ਉਹਨਾਂ ਨੇ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦੇਣਾ, ਦੱਸ ਦੇਣਾ ਕਿ ਹਾਂਜੀ ਇਹ ਕੁਛ $62 ਬਣਦੀ ਜੀ, $63 ਬਣ ਰਿਹਾ ਤਾਂ, ਹੈਨਾ, ਅਤੇ ਤੁਸੀਂ ਲਿਸਟ 'ਚ ਪੈ ਗਏ ਹੋ ਸਾਡੀ, ਵੇਟਿੰਗ ਇਸ 24 ਮਹੀਨੇ, ਜੇ ਪਹਿਲੇ ਹੋ ਗਿਆ ਤੁਹਾਨੂੰ ਪਹਿਲੇ ਫੋਨ ਕਰ ਦਾਂਗੇ,
0: ਅੱਛਾ,
1: ਨਹੀਂ ਤਾਂ 24 ਮਹੀਨੇ ਤੱਕ ਤਾਂ ਆ ਹੀ ਜਾਏਗੀ ਤੁਹਾਡੀ ਘੜੀ,
0: ਪਹਿਲਾਂ ਲੈਂਦੇ ਪੈਸੇ,
1: ਨਹੀਂ ਪੈਸੇ ਨਹੀਂ ਲੈਂਦੇ ਪਹਿਲਾਂ, ਉਹੀ ਤਾਂ ਕਹਿਣਾ ਸ਼ੈਂਪੇਨ ਪੀਓ,
0: ਅੱਛਾ ਪੈਸੇ ਵੀ ਪਹਿਲਾਂ ਨਹੀਂ ਲੈਣੇ,
1: ਨਹੀਂ ਪੈਸੇ ਨਹੀਂ, ਘੜੀ ਨਹੀਂ ਦੇ ਪਾ ਰਹੇ ਨਾ ਤੁਹਾਨੂੰ ਹਜੇ,
0: ਮੈਂ ਤਾਂ ਨਹੀਂ ਐਡਵਾਂਸ ਐਡਵਾਂਸ
1: ਨਥਿੰਗ,
0: ਮੈਂ ਤਾਂ ਸੁਣਿਆ ਵੀ ਹਰ ਇੱਕ ਨੂੰ ਦਿੰਦੇ ਵੀ ਨਹੀਂ, ਹਰ ਇੱਕ ਗਾਹਕ ਨੂੰ ਨਹੀਂ ਆਪਣਾ ਸੌਦਾ ਵੇਚਦੇ,
1: ਇਹ ਇਹ ਹੈਗੇ ਆ ਦੂਸਰੇ ਬ੍ਰਾਂਡਸ, ਇੱਦਾਂ ਦੇ ਵੀ ਬ੍ਰਾਂਡਸ ਨੇ, ਜਿਸੋ ਰਿਚਰਡ ਮਿਲ ਦੀ ਗੱਲ ਕਰਦੇ ਆ ਨਾ, ਆਹ ਜਿਹੜਾ ਕਰਨ ਔਜਲਾ ਪਾਉਂਦਾ ਅਤੇ ਹਾਰਦਿਕ ਪਾਂਡਿਆ ਪਾਉਂਦਾ, ਉਹ 5-6 ਕਰੋੜ ਦੀ ਘੜੀ ਪੈਂਦੀ, ਉਹ ਇਸ ਤਰ੍ਹਾਂ ਕਰਦੇ ਆ, ਹਰਮਿਸ ਜਿਹੜਾ ਬ੍ਰਾਂਡ ਆ ਬਹੁਤ ਮਸ਼ਹੂਰ, ਉਹਨਾਂ ਦੀ ਮੈਂ ਇਹ ਗੱਲ ਸੁਣੀ ਹੈ ਕਿ ਹਰ ਕਿਸੇ ਨੂੰ ਨਹੀਂ ਚੀਜ਼ ਵੇਚਦੇ, ਕਿ ਤੁਹਾਨੂੰ ਉਹਨਾਂ ਨਾਲ ਜੁੜਨਾ ਪੈਂਦਾ, ਇੱਕ ਹੋਰ ਤਰੀਕਾ,
0: ਮੇਰੇ ਕੋਲ ਤਾਂ ਪਰਫਿਊਮ ਹੈਗਾ ਹਰਮਿਸ ਦਾ,
1: ਹਾਂ ਮੈਂ ਇੱਕ ਹੋਰ ਹੀ ਕਹਿਣ ਲੱਗਾ ਸੀਗਾ, ਇੱਕ ਹੋਰ ਤਰੀਕਾ ਕਿ ਕਈ ਬ੍ਰਾਂਡਸ ਕੀ ਕਰਦੇ ਨੇ ਕਿ ਜਿਹੜੀ ਉਹਨਾਂ ਦੀ ਫਲੈਗਸ਼ਿਪ ਆਈਟਮ ਹੈ, ਜਿਹੜੀ ਮੇਨ ਆਈਟਮ ਹੈ, ਹਨਾ, ਉਹ ਤੁਹਾਨੂੰ ਤਦ ਹੀ ਵੇਚਣਗੇ ਜੇ ਤੁਸੀਂ ਕੁਛ ਪਹਿਲਾਂ ਇੰਨੇ ਕੁ ਦਾ ਖਰੀਦਿਆ ਹੋਏਗਾ, ਉਹਨਾਂ ਨੇ ਪੋਰਟਫੋਲੀਓ ਬਣਾਇਆ ਹੋਏਗਾ, ਇਹ ਵੀ ਇੱਕ ਸੈਲਿੰਗ ਦਾ ਪੁਆਇੰਟ ਹੈ ਹਾਈ ਐਂਡ ਦੇ ਅੰਦਰ। ਸਭ ਤੋਂ ਪਿਆਰੀ ਗੱਲ ਹੈ, ਮੈਂ ਹੁਣ ਨਾਮ ਅਗਲੇ ਸੈਗਮੈਂਟ 'ਚ ਤੁਹਾਨੂੰ ਪੱਕਾ ਦੱਸ ਵੀ ਦਊਂਗਾ, ਆਲਮੋਸਟ ਸਾਰੇ ਸਾਰੇ ਇਹ ਜਿਹੜੇ ਹਾਈ ਐਂਡ ਬ੍ਰਾਂਡਸ ਨੇ ਇੱਕੋ ਆਦਮੀ ਹੈ ਜਿਹੜਾ ਓਨ ਕਰਦਾ,
0: ਅੱਛਾ,
1: ਇੱਕੋ ਆਦਮੀ ਹੈ, ਉਹਦਾ ਨਾਮ ਐਪਸਟੀਨ ਫਾਈਲ 'ਚ ਵੀ ਆਇਆ ਸੀਗਾ, ਜਿਹੜਾ ਐਪਸਟੀਨ ਸਾਰਿਆਂ ਨੂੰ ਪਤਾ, ਪੀਡੋਫਾਈਲ ਬੜਾ ਤਗੜਾ, ਹੈ ਨਾ, ਉਹਦਾ ਨਾਮ ਆਇਆ ਸੀਗਾ ਕਿਉਂਕਿ ਕਹਿੰਦੇ ਕਿ ਦੋਨੋਂ ਬੜੇ ਪੱਕੇ ਯਾਰ ਸੀਗੇ, ਅਤੇ ਮਾਡਲਸ ਪ੍ਰੋਵਾਈਡ ਕਰਦਾ ਹੁੰਦਾ ਸੀਗਾ ਐਪਸਟੀਨ ਉਹਨੂੰ ਆਪਣੇ ਬ੍ਰਾਂਡਸ ਵਾਸਤੇ, ਅਤੇ ਐਲਵੀ ਤੋਂ ਲੈ ਕੇ ਅਰਮਾਨੀ, ਅਰਮੈਸ, ਇਹ ਸਾਰੇ ਜਿਹਨੇ ਗੁੱਚੀ, ਬੈਲੈਂਸੀਆਗਾ, ਇਹ ਸਾਰੇ ਦੇ ਸਾਰੇ ਮੇਜਰ 80-95% ਜਿਹੜੇ ਲਗਜ਼ਰੀ ਨੇ ਘੜੀਆਂ ਹਟਾ ਕੇ, ਸਿਰਫ ਆ ਕੱਪੜੇ ਵਾਲੇ ਡਿਜ਼ਾਈਨਰ, ਇੱਕੋ ਬੰਦਾ ਜਿਹੜਾ ਓਨ ਕਰਦਾ, ਐਂਡ ਟੋਪ 10 ਰਿਚ ਪੀਪਲ ਇਨ ਦੀ ਲਿਸਟ 'ਚ ਆਉਂਦਾ, ਅਤੇ ਕੋਵਿਡ ਦੇ ਦੌਰਾਨ, ਪੋਸਟ ਕੋਵਿਡ ਜਿਹੜਾ ਆਪਾਂ ਕਹਿੰਦੇ ਕਿ ਪਹਿਲੀ ਵੇਵ ਤੋਂ ਲੈ ਕੇ ਦੂਜੀ ਵੇਵ ਜਿਹੜੀ ਹੋਈ ਹੈ, ਉਹਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਵੀ ਬਣਿਆ ਸੀਗਾ ਉਹ ਉਸ ਟਾਈਮ ਪੀਰੀਅਡ 'ਚ, ਕਿਉਂਕਿ ਘਰੇ ਲੋਕ ਬੈਠੇ ਪਏ ਆ ਐਂਡ ਦੇ ਡੋਂਟ ਨੋ ਵੋਟ ਟੂ ਡੂ, ਔਰ ਅਮੀਰ ਆਦਮੀ ਜਿਹੜਾ ਉਹ ਜਦੋਂ ਘਰ ਬੈਠਾ ਉਹਨੂੰ ਕੁਛ ਸਮਝ ਨਹੀਂ ਆ ਰਿਹਾ ਕਰਨ ਨੂੰ, ਤਾਂ ਫਿਰ ਸ਼ੋਪਿੰਗ ਕਰਦਾ, ਇਹ ਜ਼ਰੂਰ ਪਤਾ ਲੱਗ ਗਿਆ ਲੋਕਾਂ ਨੂੰ, ਉਸ ਟਾਈਮ ਲਈ ਉਹ ਸਭ ਤੋਂ ਅਮੀਰ ਬੰਦਾ ਬਣਿਆ ਸੀਗਾ। ਐਂਡ ਇੱਕ ਦੇਖੋ ਇਹਦੇ ਅੰਦਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਨਾ 14 ਦਿਨ ਦੀ ਰਿਟਰਨ ਪੋਲਿਸੀ ਵਗੈਰਾ, ਬੜਾ ਸਿਸਟਮੈਟਿਕ ਵੇ 'ਚ ਇਹ ਛੋਟੇ ਬਿਜ਼ਨਸ ਨੂੰ ਖਤਮ ਕਰਨ ਦਾ ਤਰੀਕਾ ਆਇਆ, ਹੈ ਨਾ, ਪਹਿਲੇ ਆਇਆ ਇੰਟਰਨੈਟ ਸ਼ੋਪਿੰਗ ਤੋਂ ਹੀ ਕਿ 30 ਦਿਨ ਦੇ ਅੰਦਰ ਚੀਜ਼ ਰਿਟਰਨ ਕਰ ਦਿਉ, 14 ਦਿਨ ਅੰਦਰ ਕਰ ਦਿਉ, ਹਰ ਕਿਸੇ ਨੂੰ ਹੋਣਾ, ਸਾਡੇ ਕੋਲ ਤਾਂ ਕੋਈ ਆ ਜਾਵੇ ਕੱਪੜਾ ਲੈ ਕੇ ਵਾਪਸ ਆਏ, ਉਸ ਦਿਨ ਤਾਂ ਪੈਟੀ ਉਸ ਦਿਨ ਕਿ ਲੈ ਜਿਹਨੇ ਰੋਟੀ ਨਹੀਂ ਖਾਣੀ,
0: ਵਕਤ ਪੈ ਗਿਆ,
1: ਖਾਸ ਕਰਕੇ ਸਵੇਰੇ ਆ ਜਾਵੇ,
0: ਕਿਹੜੀ ਗੱਲੋਂ ਮਨਾ ਕਿੱਦਾਂ ਕਿਹੜੀ ਗੱਲੋਂ ਕਰੀਏ,
1: ਅੱਛਾ ਕੋਈ ਸਵੇਰੇ ਆ ਜਾਵੇ ਨਾ, ਫਿਰ ਤੁਹਾਨੂੰ ਪਤਾ ਕਿ ਸਵੇਰੇ ਸਵੇਰੇ ਆ ਬੋਨੀ ਦੇ ਟਾਈਮ ਕੋਈ ਆ ਗਿਆ ਨਾ ਚੇਂਜ ਕਰਾਉਣ ਲਈ, ਫਿਰ ਕਈ ਤਾਂ ਹੁੰਦੇ ਸੀਗੇ ਦੇ ਵੁੱਡ ਅੰਡਰਸਟੈਂਡ ਕਿ ਦੇਖੋ ਬਈ ਜਿੰਨਾ ਕੁ ਮੈਂ ਅੰਧ ਵਿਸ਼ਵਾਸੀ ਹਾਂ ਇਸ ਚੀਜ਼ ਨੂੰ ਲੈ ਕੇ ਨਾ ਕਿ ਬੋਨੀ ਦੇ ਟਾਈਮ 'ਚ ਮੈਂ ਚੇਂਜ ਕਰਦਾ ਮੇਰਾ ਸਾਰਾ ਦਿਨ ਇੱਦਾਂ ਨਿਕਲਣਾ, ਉਹਨੇ ਤੁਸੀਂ ਵੀ ਤਾਂ ਹੋਵੋਗੇ ਨਾ, ਗਾਹ ਕਹਿੰਦਾ ਹਾਂ ਇੰਨਾ ਕੁ ਤਾਂ ਮੈਂ ਵੀ ਹਾਂ, ਉਹ ਕਹਿੰਦਾ ਮਾੜਾ ਗੇੜਾ ਲਾਓ ਭਾਜੀ, ਹੈ ਨਾ, ਕੋਈ ਚੱਕਰ ਵਾਲੀ ਗੱਲ
0: ਕੋਈ ਨਹੀਂ, ਤੁਸੀਂ ਆਹ ਛੱਡ ਜਾਓ,
1: ਹਾਂ ਘੰਟੇ ਤੱਕ ਨਾ ਰਖਾਣੀ ਨਹੀਂ,
0: ਅੱਛਾ ਰਖਾਉਣੇ ਨਹੀਂ,
1: ਰਖਾਣੀ ਨਹੀਂ, ਨਾ ਲੈ ਜਾਓ,
0: ਓਕੇ,
1: ਕੋਈ ਨਹੀਂ ਵਾਪਸ ਆ ਜਾਓ ਯਾਰ, ਵਾਪਸ ਆ ਕੇ, ਮਤਲਬ ਮੈਨੂੰ ਬਹੁਤ ਹੁੰਦਾ ਸੀਗਾ, ਐਂਡ ਸੱਚੀ ਗੱਲ ਹੈ ਜੇ ਕਦੀ ਕੋਈ ਹੁੰਦਾ ਨਾ ਬੰਦਾ ਕਹਿੰਦਾ ਮੈਂ ਤਾਂ ਕਰਨਾ ਹੀ ਕਰਨਾ, ਕਿ ਮੈਂ ਕਹਿੰਦਾ ਚਲੋ ਮੂਡ ਨਾ ਖਰਾਬ ਕਰੋ, ਹੈ ਨਾ, ਆਪਣਾ ਤਾਂ ਹੋ ਗਿਆ ਇਹਦਾ ਵੀ ਕੀ ਕਰਨਾ, ਕਰ ਦਿਓ ਚੇਂਜ, ਅਤੇ ਜਿਹੜੇ ਸੇਲਮੈਨ ਵੀ ਹੋਣੇ ਨਾ ਆਪਣੇ ਕੋਲ, ਹੈ ਨਾ, ਉਹਨਾਂ ਨੇ ਵੀ ਐਸਾ ਦੇਖਣਾ ਕਿ ਅੱਜ ਇੰਨੇ ਮਿਹਨਤ ਕਰਵਾਉਣੀ ਆ, ਕਿਉਂ, ਕਿਉਂਕਿ ਸੱਚੀ ਗੱਲ ਆ ਉਸ ਦਿਨ ਬਸ ਤੁਹਾਨੂੰ ਲੋਕ ਇਹੀ ਕਹਿਣਾ ਹੈ ਕਿ ਭਾਜੀ ਆ ਮੈਂ ਗਲਤ ਸਾਈਜ਼ ਦੀ ਕਮੀਜ਼ ਲੈ ਗਿਆ, ਭਾਜੀ ਆ ਪੈਂਟ ਮੈਂ ਗਲਤ ਲੈ ਗਿਆ, ਮੈਂ ਇਹ ਗਲਤ ਲੈ ਗਿਆ, ਸਾਰੀ ਗਲਤੀਆਂ ਉਸ ਦਿਨ ਹੀ ਨਿਕਲ ਕੇ ਆਣੀਆਂ ਨਾ ਅੱਗੇ ਨਾ।
0: ਅੱਛਾ ਇਹ ਚੀਜ਼ ਹੁੰਦਾ ਵਾ ਫਿਰ,
1: ਹਮੇਸ਼ਾ ਹੋਇਆ,
0: ਓਕੇ,
1: ਮੈਨੂੰ ਨਹੀਂ ਖਿਆਲ 'ਚ ਕਦੀ ਕਿ ਇਸ ਤਰ੍ਹਾਂ ਨਾ ਹੋਇਆ ਹੋਵੇ ਕਿ ਜੇ ਮੈਂ ਸਵੇਰੇ ਸਵੇਰੇ ਕਿਸੇ ਦੇ ਕੱਪੜੇ ਚੇਂਜ ਕਰਾਤੇ ਆ ਅਤੇ ਮੇਰੇ ਕੋਲ ਸ਼ਾਮ ਤੱਕ 7 ਜਾਂ 8 ਇੱਦਾਂ ਦਾ ਕੰਮ ਨਾ ਹੋਇਆ ਹੋਵੇ, 5-7 ਤਾਂ ਡੈਫੀਨੇਟਲੀ, ਐਂਡ ਉਦਾਂ ਨੋਰਮਲ ਦਿਨ ਤਾਂ ਤੁਹਾਡੇ ਕੋਲ ਕੋਈ ਵੀ ਨਹੀਂ ਆਉਂਦਾ ਚੇਂਜ ਕਰਵਾਉਣ ਲਈ, ਕਿਉਂਕਿ ਯੂਜਲੀ ਹਰ ਕੋਈ ਟਰਾਈ ਕਰਦਾ, ਜ਼ਿਆਦਾਤਰ ਚੇਂਜ ਕਰਵਾਉਣ ਲਈ ਹੁੰਦੇ ਕਿ ਹੈ ਨਾ, ਜ਼ਿਆਦਾਤਰ ਆਹ ਭਾਬੀ ਜੀਜ਼ ਆਪਣੇ ਹਸਬੈਂਡ ਜੀਜ਼ ਲਈ ਲੈ ਜਾਂਦੀਆਂ ਕਮੀਜ਼ਾਂ, ਫਿਰ ਉਹ ਹਸਬੈਂਡ ਜੀਜ਼ ਆਉਂਦੇ ਕਿ ਇੱਕ ਹੀ ਪਤਾ ਨਹੀਂ ਇਹਨੂੰ ਕਿਉਂ ਲੱਗਦਾ ਮੈਂ ਪ੍ਰਿੰਟ ਪਾਉਂਦਾ, ਭਾਜੀ ਕੋਈ ਪ੍ਰਿੰਟ ਪਾਉਂਦਾ, ਮੈਂ ਕਹਿੰਦਾ ਭਾਜੀ ਦੇਖੋ ਮੈਂ ਤਾਂ ਵੇਚ ਹੀ ਰਿਹਾ, ਕੋਈ ਨਾ ਕੋਈ ਤਾਂ ਪਾ ਰਿਹਾ, ਉਹ ਛੱਡੋ ਯਾਰ, ਮਤਲਬ ਮੈਂ ਪ੍ਰੋਡਕਟ ਨੂੰ ਥੋੜਾ ਨਾ ਖਰਾਬ ਕਹਿ ਸਕਦਾ ਹਾਂ, ਮੈਂ ਭਾਬੀ ਜੀ ਨੂੰ ਵੀ ਨੀ ਖਰਾਬ ਕਹਿ ਸਕਦਾ, ਉਹ ਤਾਂ ਖਰੀਦ ਕੇ ਜਾ ਰਹੇ ਆ, ਤੂੰ ਤੇ ਮੇਰਾ 20 ਰੁਪਏ ਚੇਂਜ ਕਰਾਉਣਾ
0: ਤੈਨੂੰ ਕੀ ਜਾਂ ਤੂੰ ਉਹਦੇ ਮਤਲਬ ਦੀ ਪਾਏਗਾ ਜਾਂ ਤੂੰ
1: ਪਤਾ ਜਾਂ ਨਹੀਂ ਲੈ ਕੇ ਅਗਲੇ, ਮੈਨੂੰ ਅੱਛਾ ਪਤਾ ਵੀ ਹੁੰਦਾ ਸੀਗਾ ਫਿਰ ਕਈਆਂ ਨੂੰ
0: ਉਹ ਕਹਿੰਦੇ ਹੋਣੇ ਫਿਰ ਤੂੰ ਆਪੇ ਜਾ ਹੁਣ।
1: ਹਾਂ ਇਹੀ ਇਹੀ ਹੈ ਕਿ ਮੈਨੂੰ ਮੈਂ ਨਹੀਂ ਜਾਣਾ ਕਿ ਤੁਸੀਂ ਜਾਓ, ਹੈ ਨਾ, ਤੁਸੀਂ ਜਿਹੜੇ ਤੁਸੀਂ ਆਉਂਦੇ ਹੋ ਪਤਾ ਉਹਨਾਂ ਨੇ ਲੈਣੀ ਕੀ, ਉਹਨਾਂ ਜੀ ਆਹ ਬਲੂ ਸਟ੍ਰਾਈਪ ਵਾਲੀ ਕਮੀਜ਼ ਲੈਣੀ ਜਾਂ ਪਲੇਨ ਲੈਣੀ ਆ। ਮੈਂ ਕਈ ਮੇਰੇ ਕਈ ਨੂੰ ਕਹਿੰਦੇ ਭਾਅ ਜੀ ਦੋ ਵਾਰੀ ਤਾਂ ਮੇਰੇ ਤੋਂ ਹੀ ਲੈ ਗਏ, ਹੋਰ ਵੀ ਕਿੰਨੀ ਮਾਰਕੀਟ ਹੈ, ਕੋਈ ਹੋਰ ਹੀ ਕਲਰ ਲੈ ਲਓ ਯਾਰ। ਨਹੀਂ ਆ ਬੈਂਕ ਚ ਆ ਠੀਕ ਰਹਿੰਦੀ ਆ, ਆਹੀ ਸਹੀ ਰਹਿੰਦੀ ਆ। ਚਲੋ
0: ਇਹ ਠੀਕ ਆ, ਪਹਿਲੀ ਘਸਾਲੀ ਆ ਤੇ ਨਵੀਂ ਲੈ ਲੈਣੀ। ਅੱਛਾ ਜਿਹੜਾ ਬਾਜ਼ਾਰਾਂ ਦਾ ਜਿਹੜਾ ਕੰਸੈਪਟ ਜਿਹੜਾ ਦੁਕਾਨਾਂ ਵਾਲਾ ਸੀ, ਕਿਉਂਕਿ ਉਹ ਹੋ ਸਕਦਾ ਚਲੋ ਆਪਾਂ ਨੂੰ ਮੈਨੂੰ ਬਹੁਤਾ ਆਈਡੀਆ ਨਾ ਹੋਵੇ, ਪਰ ਮੈਨੂੰ ਲੱਗਦਾ ਵੀ ਉੱਥੇ ਬਹੁਤਾ ਥਰੂ ਆਊਟ ਲੰਮੇ ਸਮੇਂ ਦੇ ਲਈ ਵੇਲ ਵੀ ਨਹੀਂ ਰਹਿੰਦਾ, ਕੋਈ ਇੱਕਾ ਦੁੱਕਾ ਗਾਹਕ ਜਿਹੜਾ ਥਰੂ ਆਊਟ ਸਵੇਰ ਤੋਂ ਹੀ ਬੈਠਾ ਰਹਿੰਦਾ, ਬਹੁਤ ਘੱਟ ਇੱਦਾਂ ਦੁਕਾਨਾਂ ਹੁੰਦੀਆਂ ਵਾ ਵੀ ਕੋਈ ਵੀ ਨਹੀਂ ਹੈਗਾ ਯਾਰ, ਮਤਲਬ ਮੈਂ ਤਾਂ ਬਹੁਤ ਘੱਟ ਇੱਦਾਂ ਵੇਖਿਆ।
1: ਨਹੀਂ ਮਤਲਬ ਯੂਜਲੀ ਕਹਿ ਲਓ ਮਾਰਕੀਟ ਜੇ ਖਾਸ ਕਰ ਵਿਆਹ ਸ਼ਾਦੀਆਂ ਵਾਲੇ ਸੀਜ਼ਨ ਨਹੀਂ ਆ ਤਾਂ ਫਿਰ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਜਿਹੜੇ ਦਿਨ ਚੱਲਦੇ ਪਏ ਨਾ ਸ਼ਰਾਧ ਵਗੈਰਾ, ਸ਼ਰਾਧ ਤਾਂ ਇਸ ਤਰ੍ਹਾਂ ਸਾਰੇ ਇੱਕ ਦੂਜੇ ਸ਼ਕਲ ਦੇਖ ਰਹੇ ਹੁੰਦੇ ਸੀ ਕਿ ਅੱਜ ਆ ਵੀ ਕਿਉਂ ਗਏ, ਰਹਿ ਨਹੀਂ ਦਿੰਦੇ ਕਿਉਂਕਿ ਲੋਕ ਬਹੁਤ ਕਰਦੇ ਨਾ ਕਿ ਆ ਦਿਨਾਂ 'ਚ
0: ਸ਼ੋਪਿੰਗ
1: ਨਹੀਂ ਕਰਨੀ, ਹੈ ਨਾ, ਕਾਫੀ ਲੋਕਾਂ 'ਚ ਹੋਣਾ। ਅਤੇ ਫਿਰ ਇੱਕ ਆਹ ਇੱਕ ਇਹਦਾ ਬੜਾ ਹੋਣਾ, ਇਹ ਤਾਰਾ ਡੁੱਬ ਗਿਆ, ਤਾਰਾ ਆ ਗਿਆ ਵਿਆਹ ਸ਼ਾਦੀਆਂ ਵਾਲਾ, ਹੈ ਨਾ, ਅਤੇ ਉਹ ਫਿਰ ਮੈਨੂੰ ਬੜਾ ਫੀਲ ਹੋਣਾ। ਅਤੇ ਕਈ ਵਾਰੀ ਨਾ ਕਿ ਯਾਰ ਮਤਲਬ ਜਿਸ ਤਰ੍ਹਾਂ ਕਿੰਨੇ ਮਿੱਤਰ ਹੋਣੇ ਨਾ ਸਰ ਤੁਹਾਡੇ ਕਸਟਮਰ ਤੁਹਾਡੇ ਯਾਰਾ ਦੋਸਤ, ਅੰਕਲ ਜੀ ਹੋਇਆ, ਅੰਕਲ ਜੀ ਤੁਸੀਂ ਸਾਡੇ ਵਾਲੇ ਪੰਗਿਆਂ 'ਚੋਂ ਕਿਉਂ ਪੈ ਗਏ ਹੋ, ਤੁਸੀਂ ਤਾਂ ਐਤਵਾਰ ਦੇ ਐਤਵਾਰ ਕਰੋ ਨਾ ਆਨੰਦ ਕਾਰਜ। ਕਹਿੰਦੇ ਨਹੀਂ ਯਾਰ ਬੀਬੀਆਂ ਵੀ ਦਿਖਾਉਣ ਦੀਆਂ ਟੇਵਾ, ਅਤੇ ਉਹ ਕਹਿੰਦੀਆਂ ਕਿ ਨਹੀਂ ਪੰਡਿਤ ਕਹਿੰਦਾ, ਪਤਾ ਨਹੀਂ ਪਿੰਡ ਦੇ ਅੰਦਰ ਕਿਹੜਾ ਪੰਡਿਤ ਬੈਠਾ ਹੁੰਦਾ ਇਹ ਤਾਰਾ ਡੁਬੋ ਦਿੰਦਾ ਸੀਗਾ, ਹਿੰਦੂ ਛੱਡੋ ਸਿੱਖ ਵਾਲੇ ਵਿਆਹ ਵੀ ਨਹੀਂ ਹੋ ਰਹੇ ਅਤੇ ਹੁਣ ਬੈਠੇ, ਤਦ ਹੁੰਦਾ ਵੇਲ, ਪਰ ਅਦਰਵਾਈਜ਼ ਸ਼ਾਮ ਨੂੰ 6-7 ਵਜੇ ਤੁਸੀਂ ਵੇਲੋ, ਪਰ ਉਹ ਵੀ ਕੀ ਹੈ ਤੁਸੀਂ ਸਮਾਨ ਸਮੇਟਾ ਸਮੇਟੀ ਕਰ ਰਹੇ ਹੋ, ਆਹ ਸਭ ਵੀ ਹੈ,
0: ਕੁਛ ਨਾ ਕੁਛ ਤਾਂ ਚੱਲੀ
1: ਕੁਛ ਨਾ ਕੁਛ ਤਾਂ ਚੱਲਦਾ ਹੀ ਰਹਿਣਾ ਹਰ ਵਾਰ।
0: ਅੱਛਾ ਇਹਦੇ ਨਾਲ ਨਾਲ ਨਾ ਇੱਕ ਹੁਣ ਆਪਾਂ ਜੇ ਇੰਡੀਆ ਦੀ ਗੱਲ ਕਰੀਏ, ਇੱਕ ਚੀਜ਼ ਆਪਾਂ ਮਿਸ ਕਰ ਰਹੇ ਹਾਂ ਜਿਹੜਾ ਅਜੋਕਾ ਟਰੈਂਡ ਹੈ ਇਸ ਟਾਈਮ ਦੇ ਉੱਤੇ ਚੱਲ ਰਿਹਾ ਹਾਈਵੇ ਸ਼ੋਪਿੰਗ ਦਾ। ਹੁਣ ਸ਼ਾਇਦ ਪਤਾ ਨਹੀਂ ਉਹਦੇ ਪਿੱਛੇ ਕੀ ਆ, ਇੱਕ ਤਾਂ ਰੀਜ਼ਨ ਇਹ ਆਮ ਜੀ ਚੱਲਦੀ ਜੀ ਗੱਲਬਾਤ ਇਹ ਵੀ ਆ ਵੀ ਯੂਰਪ ਦੇ ਵਿੱਚ ਯੂਰਪੀਅਨ ਸਟਾਈਲ ਦੇ ਉੱਤੇ ਉਹ ਸ਼ੋਪਿੰਗ ਸੈਂਟਰ ਬਣਾਏ ਗਏ ਨੇ, ਜਿੱਦਾਂ ਤੁਸੀਂ ਮੰਨ ਲਓ ਕਿਤੇ ਵੀ ਨਿਕਲੋਗੇ ਤੁਸੀਂ ਉੱਥੇ ਇੰਡੀਆ ਦੇ ਵਿੱਚ ਹਾਈਵੇ 'ਤੇ, ਅਤੇ ਮੇਨ ਸ਼ਹਿਰ ਤੋਂ ਤੁਸੀਂ ਬੜਾ ਜਿਹਾ ਬਾਹਰ ਤੁਸੀਂ ਨਿਕਲੋਗੇ ਅਤੇ ਨਾਲ ਹੀ ਤੁਹਾਨੂੰ ਖੱਬੇ ਸੱਜੇ ਤੁਹਾਨੂੰ ਉਹ ਵਾਲੇ ਸ਼ੋਪਿੰਗ ਸੈਂਟਰ ਮਿਲਣੇ ਸ਼ੁਰੂ ਹੋ ਜਾਣਗੇ, ਅਤੇ ਹੁਣ ਇੱਕ ਤੋਂ ਬਾਅਦ ਇੱਕ ਲਗਾਤਾਰ ਹੀ ਖੁੱਲ੍ਹੀ ਜਾਂਦੇ ਆ। ਇੱਕ ਤਾਂ ਇਹ ਆ ਵੀ ਉਹ ਚਲੋ ਯੂਰਪੀਅਨ ਸਟਾਈਲ ਦੇ ਉੱਤੇ ਕਿਸੇ ਨੇ ਬਣਾ ਲਿਆ, ਪਰ ਦੂਸਰਾ ਇਹ ਵੀ ਉਹਦਾ ਰੀਜ਼ਨ ਕਿ ਸ਼ੋਪਿੰਗ ਸੈਂਟਰ 'ਤੇ ਆ ਕਿ ਤੁਸੀਂ ਉਹ ਸ਼ਹਿਰਾਂ ਦੇ ਵਿੱਚ ਬਣੇ ਆ, ਤੁਸੀਂ ਚੇਚਾ ਜਾਓਗੇ ਜੇ ਜਾਓਗੇ ਤਾਂ,
1: ਬਿਲਕੁਲ,
0: ਹੈ ਨਾ, ਤੁਸੀਂ ਇਹ ਨਹੀਂ ਆ ਵੀ ਐਕਸੀਡੈਂਟਲੀ ਤੁਸੀਂ ਚਲੇ ਗਏ ਹੋ ਤੁਸੀਂ, ਪਰ ਇਹਦੇ ਵਿੱਚ ਕੀ ਆ ਕਿ ਤੁਸੀਂ ਮਾੜਾ ਜਿਹਾ ਤੁਸੀਂ ਕਹਿੰਦੇ ਹੋ ਵੀ ਅਸੀਂ ਇਹ ਦੋ ਚੀਜ਼ਾਂ ਨੇ, ਇੱਕ ਤਾਂ ਆ ਵੀ ਅਸੀਂ ਭੀੜ ਭੜੱਕੇ ਦੇ ਵਿੱਚ ਨਹੀਂ ਜਾਣਾ, ਅਤੇ ਅਸੀਂ ਮਾੜਾ ਜਿਹਾ ਸ਼ਹਿਰੋਂ ਜਦੋਂ ਬਾਹਰ ਨਿਕਲੇ ਜਾਂ ਉੱਦਾਂ ਹੀ ਤੁਸੀਂ ਕਿਤੇ ਜਾਣਾ ਵਾ ਅਤੇ ਤੁਸੀਂ ਹੋਰ ਨਹੀਂ ਕੁਛ, ਤਾਂ ਖਾਣ ਪੀਣ ਲਈ ਤੁਸੀਂ ਕਹੋਗੇ ਚਲੋ ਆਪਾਂ ਮਾਰ ਲੈਂਦੇ ਕੱਟ।
1: ਹਾਂ ਉੱਥੇ ਫਿਰ ਆਹ ਵਾਲੇ ਮੋਲ 'ਚ ਨੋਟਿਸ ਕਰਨਾ, ਸਭ ਤੋਂ ਵਧੀਆ ਵਧੀਆ ਫਰੈਂਚਾਈਜ਼ ਆਈਆਂ ਹੁੰਦੀਆਂ,
0: ਤਗੜੇ ਤਗੜੇ ਬ੍ਰਾਂਡ, ਤਗੜੇ ਤਗੜੇ ਬ੍ਰਾਂਡ, ਸੋ ਉੱਥੇ ਤੁਸੀਂ ਮੈਨੂੰ ਲੱਗਦਾ ਵਾ ਵੀ ਉਹ ਜਿਹੜਾ ਉਹ ਜ਼ਿਆਦਾ ਧਿਆਨ ਖਿੱਚ ਰਹੇ ਲੋਕਾਂ ਦਾ।
1: ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਅੰਦਰ, ਜਿਸਾ ਸਮਝੋ ਆਪਾਂ ਕੋਈ ਹਾਈ ਸਟਰੀਟ ਦੀ ਗੱਲ ਕਰੀਏ, ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਕਿ ਹਾਈ ਸਟਰੀਟ ਹੈ ਜੀ ਇਹ, ਕਿ ਸਦਰ ਬਾਜ਼ਾਰ ਜਿਹਨੂੰ ਆਪਾਂ ਕਹਿ ਦਿੰਦੇ, ਹੈ ਨਾ, ਉਹਨਾਂ ਸਾਰੇ ਬਾਜ਼ਾਰਾਂ 'ਚ ਇੱਕ ਇਸ਼ੂ ਅੱਜ ਵੀ ਹੈ ਜੋ ਕਦੀ ਖਤਮ ਹੋਣਾ ਹੀ ਨਹੀਂ, ਕਿ ਗੱਡੀਆਂ ਨਹੀਂ ਜਾ ਸਕਦੀਆਂ, ਪਰ ਲੋਕ ਜ਼ਿਆਦਾਤਰ ਹੁਣ ਗੱਡੀਆਂ ਕਾਰਾਂ ਵਾਲੇ ਹੋ ਗਏ ਆ, ਹੈ ਨਾ, ਸੋ ਲੋਕਾਂ ਨੂੰ ਇਹ ਹੈ ਕਿ ਯਾਰ ਮੈਂ ਜਿੱਥੇ ਵੀ ਕੁਛ ਸ਼ੋਪਿੰਗ ਕਰਨਾ ਚਾਹੁੰਦਾ ਮੇਰੀ ਕਾਰ ਸਿੱਧੇ ਜਾ ਕੇ, ਹੈ ਨਾ, ਖੜੀ ਹੋਵੇ। ਜਲੰਧਰ ਦਾ ਐਗਜ਼ਾਮਪਲ ਲੈ ਲਈਏ ਕਿ ਮਾਡਲ ਟਾਊਨ ਬਿਕੇਮ ਮਾਡਲ ਟਾਊਨ ਇੰਨਾ ਹਿਊਜ ਇਸ ਕਰਕੇ ਹੀ ਹੋ ਗਿਆ ਕਿਉਂਕਿ ਉੱਥੇ ਗੱਡੀਆਂ ਚੱਲ ਜਾਂਦੀਆਂ, ਨਹੀਂ ਤਾਂ ਜਲੰਧਰ ਦੇ ਅੰਦਰ ਅੰਦਰ ਹੀ ਕਿੰਨੇ ਛੋਟੇ ਛੋਟੇ ਐਂਡ ਕਿੰਨੇ ਤਗੜੇ ਬਾਜ਼ਾਰ ਨੇ, ਹੈ ਨਾ, ਪਰ ਕਿਉਂਕਿ ਉੱਥੇ ਕਾਰਾਂ ਖੜੀਆਂ ਹੋ ਜਾਂਦੀਆਂ ਐਂਡ ਦੈਨ ਅਗੇਨ ਜਦੋਂ ਮੌਲ ਹੀ ਆ ਗਿਆ ਫਿਰ ਤਾਂ, ਹੈ ਨਾ, ਤੁਸੀਂ 30 ਰੁਪਏ ਦਿੱਤੇ ਅੰਦਰ ਬੇਸਮੈਂਟ 'ਚ ਕਾਰ ਖੜੀ ਕੀਤੀ ਐਂਡ ਵਟ ਐਵਰ, ਹੈ ਨਾ, ਜੋ ਕੁਛ ਹੁੰਦਾ ਇੱਥੇ ਵਾਲਾ ਹਿਸਾਬ ਹੀ ਹੋ ਗਿਆ, ਹੈ ਨਾ। ਇਹ ਚੀਜ਼ਾਂ ਮੇਨ ਨੇ ਐਂਡ ਜਿਹੜੇ ਮੇਜਰ ਬ੍ਰਾਂਡਸ ਵੀ ਨੇ, ਕਿਉਂਕਿ ਇਹ ਮੈਂ ਪਰਸਨਲੀ ਟਰਾਈ ਕੀਤਾ ਬਹੁਤ ਵਾਰੀ, ਕੋਈ ਵੀ ਤੁਸੀਂ ਬ੍ਰਾਂਡ ਦਾ ਨਾਮ ਲੈ ਲਓ, ਜਿਹੜਾ ਬ੍ਰਾਂਡ ਆ ਮੈਟਰ ਨਹੀਂ ਕਰਦਾ ਕਿ ਉਹ ਕਿੰਨੇ ਦੀ ਚੀਜ਼ ਵੇਚਦੇ ਆ, ਭਾਵੇਂ ਉਹ 200 ਦੀ ਕਮੀਜ਼ ਵੇਚਣ ਵਾਲਾ ਬ੍ਰਾਂਡ ਹੋਵੇ, ਭਾਵੇਂ ਉਹ ਐਡੀਡਾਸ ਵਰਗਾ ਕੋਈ ਬ੍ਰਾਂਡ ਹੋਵੇ, ਭਾਵੇਂ ਉਹ ਕੋਈ ਹਾਈ ਐਂਡ ਹੋਵੇ, ਉਹ ਲੋਕ ਹਾਈ ਸਟਰੀਟ 'ਤੇ ਆਉਣਾ ਜ਼ਰੂਰੀ ਨਹੀਂ ਮੰਨਦੇ। ਉਹਨਾਂ ਲਈ ਜ਼ਰੂਰੀ ਹੈ ਕਿ ਗੱਡੀ ਪਾਰਕ ਹੋਣੀ ਚਾਹੀਦੀ ਹੈ, ਤਾਂ ਹੀ ਉਹ ਉੱਥੇ ਜਾਂਦੇ ਆ। ਇਸ ਕਰਕੇ ਅਗੇਨ ਫਿਰ ਉਹੀ ਗੱਲ ਹੈ ਕਿ ਜਿੱਥੇ ਜ਼ਿਆਦਾ ਮੇਜਰ ਮੇਜਰ ਬ੍ਰਾਂਡ ਜਾਣਗੇ, ਉੱਥੇ ਹੀ ਉਹ ਫਿਰ ਮਾਰਕੀਟ ਪਨਪ ਜਾਏਗੀ। ਸਿਰਫ ਇੱਕੋ ਬ੍ਰਾਂਡ ਆ ਬਹੁਤ ਮਸ਼ਹੂਰ ਮਾਨਿਆਵਰ ਨਾਮ ਆ ਇੰਡੀਆ ਦੇ ਅੰਦਰ, ਉਹ ਪਰਵਾਹ ਨਹੀਂ ਕਰਦੇ। ਉਹਨਾਂ ਦੀ ਫਿਲੋਸਫੀ ਹੈ ਕਿ ਅਸੀਂ ਵਿਆਹ ਸ਼ਾਦੀ ਦੇ ਐਥਨਿਕ ਕੱਪੜੇ ਵੇਚਣੇ ਆ, ਸਾਨੂੰ ਉਸ ਸ਼ਹਿਰ ਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਬਾਜ਼ਾਰ ਚਾਹੀਦਾ, ਭਾਵੇਂ ਉੱਥੇ ਬੰਦਾ ਲਾਈਨ ਸਿਰ ਤੁਰਦਾ ਹੋਵੇ, ਵੀ ਡੋਂਟ ਕੇਅਰ। ਅਤੇ ਤੁਸੀਂ ਵਾਕਈ ਵੇਖੋਗੇ ਜਿੱਥੇ ਵੀ ਮਾਨਿਆਵਰ ਦੇ ਸਟੋਰਸ ਸੀਗੇ ਜਦੋਂ, ਅੱਜ ਤੋਂ 5-6 ਸਾਲ ਪਹਿਲਾਂ ਤਾਂ ਮਤਲਬ ਦੇਵਰ ਸੀਕਿੰਗ ਅ ਵੈਲੂਏਸ਼ਨ ਆਫ 2500 to 3000 crore, ਇੰਨੀ ਤਕੜੀ ਵੈਲੂਏਸ਼ਨ ਤੇ ਉਹ ਚਲੇ ਗਏ ਸੀਗੇ, ਕਿਉਂਕਿ ਇਕੱਠੇ 300-400 ਸਟੋਰ ਖੋਲ੍ਹੇ। ਐਂਡ ਸਿੰਪਲ ਕੰਸੈਪਟ ਕਿ ਜਿੱਥੇ ਵਿਆਹ ਸ਼ਾਦੀ ਦਾ ਸਮਾਨ ਵਿਕਦਾ ਉਹ ਜ਼ਿਆਦਾਤਰ ਹਮੇਸ਼ਾ, ਜਿਸ ਤੁਸੀਂ ਆਹ ਅੰਮ੍ਰਿਤਸਰ ਦੀ ਗੱਲ ਕਰਦੇ ਹੋ ਕਿ ਉਹ ਜਿਹੜੇ ਟ੍ਰੈਡੀਸ਼ਨਲ ਬਾਜ਼ਾਰ ਨੇ, ਹਨਾ, ਉੱਥੇ ਹੀ ਆ, ਅਤੇ ਉੱਥੇ ਅਸੀਂ ਵੀ ਖੋਲ੍ਹਾਂਗੇ ਸਾਹਮਣੇ ਇਕਦਮ। ਪਰ ਸਾਡਾ ਤਰੀਕਾ ਕੀ ਹੋਏਗਾ ਕਿ ਅੰਦਰ ਜਦੋਂ ਬੰਦਾ ਆਏਗਾ ਉਹ ਮਾਡਰਨ ਸੈਲਿੰਗ ਹੈ, ਉਹ ਉਹ ਵਾਲਾ ਨਹੀਂ ਹੈ ਕਿ ਬੰਦੇ ਨੇ ਰੇਟ ਕਰਨਾ, ਨੈਗੋਸ਼ੀਏਟ ਕਰਨਾ, ਫਿਕਸ ਪ੍ਰਾਈਸ ਹੈ, ਰੇਟ ਲੱਗੇ ਪਏ ਆ, ਇੱਕ ਮਾਸਟਰ ਜੀ ਬੈਠੇ ਆ ਤੁਹਾਡੀ ਜਿਹੜੀ।
0: ਐਗਜੈਕਟਲੀ, ਇਹ ਇੱਕ ਵੱਡਾ ਫਰਕ ਆ ਵੀ ਆ ਮਾਲਸ ਦਾ ਤੇ ਉਹਦਾ।
1: ਹਾਂ,
0: ਮਾਲਸ ਦੇ ਵਿੱਚ ਨੈਗੋਸ਼ੀਏਸ਼ਨ ਨਹੀਂ, ਖਾਸ ਤੌਰ ਤੇ ਇੱਥੇ ਤਾਂ ਨਹੀਂ, ਬਿਲਕੁਲ ਉੱਥੇ ਵੀ ਨਹੀਂ ਆ,
1: ਉੱਥੇ ਵੀ ਨਹੀਂ ਆ,
0: ਉੱਥੇ ਵੀ ਨਹੀਂ।
1: ਇਨਫੈਕਟ ਬਾਜ਼ਾਰਾਂ 'ਚ ਵੀ ਹੁਣ ਨਾ ਮਾਤਰ ਹੋ ਗਿਆ, ਕਿਉਂਕਿ ਅਗੇਨ NRI ਕਲਚਰ ਕਰਕੇ ਤੁਸੀਂ ਫੀਲ ਕਰਦੇ ਹੋ ਕਿ
0: ਉੱਥੇ ਲੱਗੀ ਫੱਬੀ ਆ, ਲੋਕਲ ਬੰਦੇ ਬਹੁਤ ਕਰ ਲੈਂਦੇ ਆ।
1: ਹਾਂ, ਇਹ ਵੀ ਗੱਲ ਆ,
0: ਬਾਹਰ ਵਾਲਿਆਂ ਨੂੰ ਉਦਾਂ ਸ਼ਰਮ ਆਉਂਦੀ ਆ।
1: ਹਾਂ, ਇਹ
0: ਬਾਹਰ ਵਾਲਿਆਂ ਨੂੰ ਤੇ ਉਹ ਗਾਲਾਂ ਵੀ ਕੱਢਦੇ ਆ ਨਾ ਕਿ ਤੁਸੀਂ ਆ ਗਿਆ, ਮੈਂ ਰੇਟ ਵਿਗਾੜੀ ਜਾਂਦੇ, ਚਲੋ ਪਿੱਛੇ ਚੱਲ ਜਾਂਦੇ ਤੁਹਾਡੇ ਨਾਲ, ਪਰ ਗੱਲ ਐਂ ਕਰਾਂਗੇ, ਚਲੋ।
1: ਇੱਦਾਂ ਦੇ ਬਹੁਤ ਹੁੰਦੇ ਆ। ਹਾਂ, ਇੱਕ ਮਾਮਾ ਜੀ ਜ਼ਰੂਰ ਤੁਰੇ ਹੁੰਦੇ ਨਾ।
0: ਅੱਛਾ,
1: ਸੋ ਇਹ ਪੰਗਾ ਪੈਂਦਾ। ਅੱਛਾ, ਇੱਕ ਦੋ ਮਾਮਾ ਜੀ ਤਾਂ ਮੈਂ ਇੱਦਾਂ ਦੇ ਵੀ ਦੇਖੇ ਹੋਏ ਆ ਕਿ ਕਹਿਣਾ ਕਿ ਕੋਈ ਰੀਤ ਹੁੰਦੀ ਆ ਕਿ ਮੁੰਡੇ ਨੂੰ ਵਿਆਹ ਦੇ ਕੱਪੜੇ ਮਾਮੇ ਨੇ,
0: ਮਾਮੇ ਲੈ ਕੇ ਦਿੰਦੇ,
1: ਨਾਨਕੇ ਪਰਿਵਾਰ ਨੇ ਸ਼ਾਇਦ ਲੈ ਕੇ ਦੇਣੇ, ਇੱਦਾਂ ਦੇ ਕੋਈ ਰੀਤ ਹੋਣੀ। ਅਤੇ ਮੈਂ ਇੱਕ ਦੋ ਇੱਦਾਂ ਦੇ ਵੀ ਦੇਖੇ ਆ ਕਿ ਪਹਿਲੇ ਆ ਜਾਣਾ, ਕਹਿ ਜਾਣਾ ਕਿ ਤੁਸੀਂ ਆਹ ਰੇਟ ਲਾ ਦਿਓ ਅਤੇ ਮੈਂ ਵਿੱਚੋਂ ਫਿਰ ਕਰ ਲੂੰਗਾ, ਕਿ ਉਹ ਸ਼ਾਇਦ ਪਹਿਲੇ ਕੋਈ ਸੈਟਿੰਗ ਹੋਈ ਹੁੰਦੀ ਆ ਅਤੇ ਉਹਨੇ ਜਿਹੜਾ ਆਪਣਾ ਵੀ ਕੱਪੜਾ ਲੈ ਕੇ ਦੇਣਾ, ਸਮਝੋ ਕਿ 4 ਜੋੜੇ ਲੈਣੇ ਮੁੰਡੇ ਨੇ, ਹੈ ਨਾ, ਅਤੇ ਮਾਮੇ ਨੇ ਤਾਂ 2 ਲੈ ਕੇ ਦੇਣੇ ਆ, 2 ਮੁੰਡੇ ਨੇ ਆਪ ਆਪਣੇ ਵੱਲੋਂ ਲੈ ਲਿੱਤੇ, ਕਿ ਤੁਸੀਂ ਰੇਟ ਭਾਜੀ ਇੱਧਰ ਦਾ ਲਾ ਦਿਓ,
0: ਮਾਮੇ ਨੂੰ ਵੱਧ ਲਾ ਲਿਓ,
1: ਮੈਂ ਥੋੜਾ ਮਾਤੜ ਦਿਆਂ ਕਿ ਮੈਂ ਆਪਣੇ ਪੈਸੇ ਵਿੱਚੋਂ ਵਾਰ ਵਾਰ ਕੱਢ ਲਾਂਗਾ ਤੁਹਾਨੂੰ ਤਾਂ ਚੀਜ਼ ਵੇਚਣ ਤੋਂ ਬਾਅਦ। ਤਦ ਮੇਰਾ ਮੋਰਲ ਕੰਪਸ ਬੜਾ ਖਰਾਬ ਹੋਇਆ ਗਾਇਸ, ਮੈਂ ਕਿਹਾ ਦੁਨੀਆਂ ਸਾਫ਼ ਨਹੀਂ ਹੈ, ਸ਼ਕੁਨੀ ਅੱਜ ਵੀ ਹੈ, ਕੰਸ ਅੱਜ ਵੀ ਹੈ ਗਾਇਸ।
0: ਨਹੀਂ, ਕਦਾ ਸ਼ਕੁਨੀ ਹੋਇਆ, ਇਹ ਤਾਂ 5 ਗਲਤ ਹੋਇਆ,
1: ਨਹੀਂ 5 ਨਹੀਂ, ਮਾਮਾ ਕਹਿ ਰਿਹਾ।
0: ਅੱਛਾ, ਮਾਮਾ ਕਹਿ ਰਿਹਾ
1: ਪਹਿਲੇ, ਮਾਮਾ ਲੋਕਲ ਹੈ ਨਾ, ਮਾਮਾ ਜੀ ਆ ਗਏ ਪਹਿਲੇ, ਉਹਨੇ ਕਹਿਤਾ ਕਿ ਬਈ ਅਸੀਂ 2 ਜੋੜੇ ਲੈ ਕੇ ਦੇਣੇ, ਹਨਾ, ਮੁੰਡੇ 5 ਕੁ ਚੀਜ਼ਾਂ ਬਣਾ ਕੇ ਦੇਣੀਆਂ ਹੁੰਦੀਆਂ ਸੀਗੀਆਂ ਨਾ, ਜਿੰਨਾ ਮੈਨੂੰ ਧਿਆਨ 'ਚ ਆ ਰਿਹਾ, ਹਨਾ, ਕਿ ਅਸੀਂ ਉਹ ਲੈ ਕੇ ਦੇਣੀ ਆ ਅਤੇ ਮੁੰਡਾ ਆਪ ਵੀ ਸ਼ੋਪਿੰਗ ਕਰੇਗਾ, ਬਾਹਰੋਂ ਆਇਆ ਸਾਡਾ, ਹਨਾ, ਭਾਣਜਾ, ਉਹਨੇ ਆਪਣੀ ਵੀ ਸ਼ੋਪਿੰਗ ਕਰਨੀ ਆ, ਰੇਟ ਥੋੜਾ ਨਾ ਉਦਾਂ ਦਾ ਹੀ ਲਾਇਓ ਕਿ ਜਿਹੜੇ ਮੈਂ ਤੁਹਾਡੇ ਕੋਲ ਦੁਬਾਰਾ ਵਾਪਸ ਆਊਂਗਾ, ਜਿਹਦੇ ਪੈਸੇ ਮੈਂ ਦਿੱਤੇ ਹੋਣੇ ਮੇਰੇ ਬਾਹਰੋਂ ਬਾਹਰ ਨਿਕਲ ਜਾਣ।
0: ਅੱਛਾ, ਮੇਰੇ ਵਾਪਸ ਕਰ ਦਿਓ, ਇੱਕ ਤਰ੍ਹਾਂ ਦੇ ਨਾਲ ਉਹਦੀ ਸ਼ੋਪਿੰਗ ਤੁਹਾਡੇ ਕੋਲੋਂ ਹੋ ਜਾਊਗੀ, ਤੁਹਾਡੇ ਪੈਸੇ ਵੱਟੇ ਜਾਣਗੇ।
1: 25,000 ਜੇ ਉਹ ਵਟਾ ਗਿਆ ਤੁਹਾਨੂੰ, ਤੇ ਜੇ ਮੇਰੀ 6,000 ਦੀ ਚੀਜ਼ ਆ, ਤੁਸੀਂ ਉਹਦਾ ਹੀ 25,000 ਬਣਾ ਦਿਓ ਭਰਾਵਾ, ਕਿ ਮੈਂ ਸ਼ਾਮੀ ਆਣਾ ਤੁਹਾਡੇ ਕੋਲ, ਜੇ ਕਰਦੇ ਹੋ ਤਾਂ ਫੇਰ ਲਊਂਗਾ।
0: ਅੱਛਾ,
1: ਜੇ ਨਹੀਂ ਕਰਦਾ ਤਾਂ ਸਾਹਮਣੇ ਵਾਲਾ ਤਿਆਰ ਆ ਕਿ ਨਾ। ਇੱਕ ਅੱਧੀ ਵਾਰੀ ਮੈਂ ਇਸ ਤਰ੍ਹਾਂ ਕੀਤਾ ਕਿ ਨਹੀਂ ਯਾਰ, ਹਨਾ, ਫਿਰ ਮੈਂ ਕਹਿ ਰਿਹਾ ਯਾਰ ਇਹ ਕੀ ਗੱਲ ਹੋਈ, ਮੈਂ ਵੀ ਤਾਂ ਕੁਛ ਕਰ ਲੈ ਕੇ ਜਾਣਾ। ਕਹਿੰਦਾ ਕੋਈ ਨੀ ਮਾਮਾ ਜੀ, ਠੀਕ ਹੈ, ਹੁਣ ਜੋ ਹੋਇਆ ਸੋ ਹੈ, ਕੀ ਕੀਤਾ ਜਾ ਸਕਦਾ, ਇਹ ਹਾਲ ਹੈ।
0: ਮਤਲਬ ਇਹ ਚੀਜ਼ ਫਿਰ ਮਾਲ ਚ ਨਹੀਂ ਹੋ ਸਕਦੀ,
1: ਇਹ ਚੀਜ਼ ਵੀ ਮਾਲ ਚ ਨਹੀਂ ਹੋ ਸਕਦੀ, ਵੈਸੇ ਕਿਤੇ ਵੀ ਨਹੀਂ ਹੋਣੀ ਚਾਹੀਦੀ ਬਈ।
0: ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਆਉਂਦੇ ਹਾਂ ਹੁਣ, ਤੇ ਗਾਣਾ ਤੁਸੀਂ ਸੁਣੋ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸ਼ੋਪਿੰਗ ਦੀਆਂ ਚੱਲ ਰਹੀਆਂ ਸੀ, ਸ਼ੋਪਿੰਗ ਦੇ ਟ੍ਰੈਂਡਸ ਦੀਆਂ ਚੱਲ ਰਹੀਆਂ ਸੀ, ਮੌਲਸ ਦੀਆਂ ਚੱਲ ਰਹੀਆਂ ਸੀ, ਬਾਜ਼ਾਰਾਂ ਦੀਆਂ ਚੱਲ ਰਹੀਆਂ ਸੀ। ਅਤੇ ਹੁਣ ਆਪਾਂ ਆਖਰੀ ਹਿੱਸੇ ਦੇ ਵਿੱਚ ਤੁਹਾਡੇ ਲੈ ਕੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਤਾਂ ਹਾਜ਼ਰ ਹੋ ਗਿਆ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ, ਮਜ਼ਾ ਸ਼ਜ਼ਾ ਆਇਆ ਹੋਏਗਾ। ਅਤੇ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਭਾਈ ਕਿ ਆਲਮੋਸਟ ਟੂਵਰਡਸ ਦਾ ਐਂਡ ਹੈਗੇ ਹਾਂ ਅੱਜ ਦੇ ਸ਼ੋਅ ਦੇ, ਅਤੇ ਹੁਣ ਆਪਾਂ ਜੇ ਥੋੜ੍ਹਾ ਡਾਟਾ ਵਾਈਜ਼ ਦੀ ਗੱਲ ਕਰਨੀ ਹੋਵੇ ਤਾਂ ਇਹ ਵੀ ਕਰ ਸਕਦੇ ਹਾਂ।
0: ਹਾਂਜੀ,
1: ਕਿ ਕਹਿੰਦੇ ਨੇ ਕਿ ਪ੍ਰੋਡਕਟਸ ਦੇ ਅੰਦਰ ਇਜ਼ਾਫਾ ਵੀ ਬਹੁਤ ਜ਼ਿਆਦਾ ਹੋਇਆ ਥੈਂਕਸ ਟੂ ਇੰਟਰਨੈਟ। ਜਿਸ ਤਰ੍ਹਾਂ ਸਕਿਨ ਕੇਅਰ ਐਜ਼ ਐਨ ਇੰਡਸਟਰੀ ਬਹੁਤ ਜ਼ਿਆਦਾ ਤਦ ਜਾ ਕੇ ਬੈਟਰ ਹੋਈ ਆ, ਜਾਂ ਫਿਰ ਜਿਹੜੀ ਮੇਕਅਪ ਇੰਡਸਟਰੀ ਉਹ ਕਹਿੰਦੇ ਤਦ ਜਾ ਕੇ ਜ਼ਿਆਦਾ ਬੈਟਰ ਹੋਈ ਆ ਜਦ ਦਾ ਤੁਸੀਂ ਇੰਟਰਨੈਟ 'ਤੇ ਚੀਜ਼ਾਂ ਮੰਗਵਾ ਸਕਦੇ ਹੋ, ਕਿ ਇੰਨਾ ਕੁਛ ਐਡ ਕਰ ਦਿੱਤਾ ਗਿਆ ਉਸ ਇੰਡਸਟਰੀ ਦੇ ਅੰਦਰ ਕਿ ਦੁਕਾਨਾਂ ਦੇ ਅੰਦਰ ਵੇਚਣਾ ਨੈਕਸਟ ਇੰਪੋਸੀਬਲ ਆ, ਜਾਂ ਫਿਰ ਬਹੁਤ ਹੀ ਵੱਡੀ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਇੰਨੀ ਵੱਡੀ ਦੁਕਾਨਾਂ ਚਾਹੀਦੀਆਂ ਸੀਗੀਆਂ ਸਟਾਰਟਿੰਗ 'ਚ, ਜਿਸ ਹਿਸਾਬ ਦੀ ਤੁਸੀਂ ਐਡਵਰਟਾਈਜ਼ਮੈਂਟ ਕਰ ਨਹੀਂ ਸਕਦੇ ਸੀਗੇ। ਸੋ ਇਹ ਵੀ ਇੱਕ ਬਹੁਤ ਵੱਡਾ ਦੇਣ ਇੰਟਰਨੈਟ ਦੀ, ਸਿਰਫ ਸ਼ੋਪਿੰਗ ਦੀ ਦੁਨੀਆ ਵੱਲੋਂ ਜੇ ਆਪਾਂ ਵੇਖੀਏ, ਕਿ ਸਾਡਾ ਕੰਜ਼ਿਊਮਰ ਡਿਸੀਜਨ ਦੇ ਉੱਪਰ ਜੇ ਵੇਖੀਏ,
0: ਕੁੱਲ ਮਿਲਾ ਕੇ ਵੇਖਿਆ ਬਾਇੰਗ ਪਾਵਰ ਤਾਂ ਵਧੀ ਆ ਨਾ ਹਰ ਇੱਕ ਪਾਸੋਂ ਆਪਾਂ ਜੇ ਗੱਲ ਕਰੀਏ ਆਲ ਟੂਗੈਦਰ। ਅਤੇ ਇਹ ਵੀ ਮੰਨਿਆ ਜਾਂਦਾ ਨਾ ਕਿ ਇੱਕ ਵਾਰੀ ਬੰਦਾ ਜਿਹੜਾ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਦੋਂ ਵੜ ਜਾਂਦਾ ਵਾ, ਮੌਲ ਦੇ ਵਿੱਚ ਵੜ ਜਾਂਦਾ, ਤਾਂ ਕਹਿੰਦੇ ਨੇ ਕਿ ਐਵਰੇਜ 80-85% ਬੰਦੇ ਸ਼ੋਪਿੰਗ ਕੀਤੇ ਬਿਨਾਂ ਨਹੀਂ ਮੁੜਦੇ, ਰਿਗਾਰਡਲੈਸ ਉਹ ਭਾਵੇਂ ਵੈਸੇ ਹੀ ਘੁੰਮਣ ਫਿਰਨ ਗਏ ਹੋਣ।
1: ਹਾਂ ਬਿਲਕੁਲ।
0: ਸੋ ਉਹ ਇੱਕ ਇੱਦਾਂ ਦੀ ਚੀਜ਼ ਆ। ਸੋ ਤੁਹਾਡਾ ਮਾਡਰਨ ਸਮੇਂ ਦੇ ਵਿੱਚ ਸਿਰਫ ਤੁਹਾਡੀ ਜ਼ਰੂਰਤ ਨੂੰ ਚੀਜ਼ ਨਹੀਂ ਵੇਚੀ ਜਾਂਦੀ, ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡ ਕੇ ਉਹ ਚੀਜ਼ ਤੁਹਾਨੂੰ ਪ੍ਰਵੋਕ ਕੀਤਾ ਜਾਂਦਾ ਉਸ ਚੀਜ਼ ਦੇ ਲਈ। ਉੱਦਾਂ ਦਾ ਮਿਊਜ਼ਿਕ, ਉੱਦਾਂ ਦੀਆਂ ਲਾਈਟਾਂ, ਉੱਦਾਂ ਦਾ ਉੱਥੇ ਮੌਲ, ਤਾਮਾ ਜਾਮਾ, ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਅਟਰੈਕਟ ਕਰਦੀ। ਹੁਣ ਤੁਸੀਂ ਸੋਚੋ ਵੀ ਤੁਸੀਂ ਮੰਨ ਲਓ ਕਿਸੇ ਪਾਸੇ ਨੂੰ ਤੁਸੀਂ ਜਾ ਰਹੇ ਹੋ, ਈਵਨ ਖਾਣ ਪੀਣ ਤੋਂ ਲੈ ਕੇ ਸ਼ੋਪਿੰਗ ਤੱਕ, ਕਈ ਥਾਵਾਂ ਇੱਦਾਂ ਦੀਆਂ ਨੇ ਤੁਹਾਨੂੰ ਭੁੱਖ ਨਹੀਂ ਆ, ਤੁਸੀਂ ਉੱਧਰ ਨੂੰ ਵੇਂਹਦੇ ਹੋ, ਤੁਹਾਡਾ ਜੀ ਕਰਦਾ ਯਾਰ ਮਾੜਾ ਮੋਟਾ ਕੁਛ ਲੈ ਲਈਏ, ਹੈ ਨਾ। ਕਈ ਦੁਕਾਨਾਂ ਇੱਦਾਂ ਦੀਆਂ ਤੁਸੀਂ ਕਿਸੇ ਦੇ ਨਾਲ ਹੀ ਗਏ ਹੋ, ਤੁਹਾਨੂੰ ਲੱਗਦਾ ਯਾਰ ਬੜਾ ਸੋਹਣਾ ਲੱਗ ਰਿਹਾ ਸ਼ੋਰੂਮ, ਹੈ ਨਾ, ਆਪਾਂ ਗੇੜਾ ਤਾਂ ਮਾਰ ਲਈਏ, ਗੇੜਾ ਮਾਰਿਆ ਤਾਂ ਤੁਹਾਨੂੰ ਲੱਗਾ ਵੀ ਹਾਂ ਠੀਕ ਆ ਲਿਆ ਜਾ ਸਕਦਾ। ਤੇ ਜੇ ਰਹਿੰਦਾ ਖੁੰਜਾ ਤੁਸੀਂ ਬਚ ਗਏ ਤੇ ਫਿਰ ਤੁਹਾਨੂੰ ਸੇਲ ਵਾਲਾ ਦਿਖ ਪੈਣਾ ਸਾਹਮਣੇ, ਮਤਲਬ ਕਿਸੇ ਵੀ ਢੰਗ ਤਰੀਕੇ ਦੇ ਨਾਲ
1: ਸੇਲ। ਵਾਕਈ ਸੇਲ ਦਾ ਤਾਂ ਇਹ ਹਾਲ ਹੈ ਕਿ ਹੁਣ ਵਿਚਾਰੇ ਦੀ ਇੱਜ਼ਤ ਨਹੀਂ ਰਹੀ ਹੈ ਕੋਈ, ਹੁਣ ਤਾਂ ਬਹਾਨਾ ਸੇਲ ਦਾ ਨਾ ਮੇਰੇ ਹਿਸਾਬ ਨਾਲ। ਕਈ ਦੁਕਾਨਾਂ ਨੇ ਤਾਂ ਉਹ ਸੇਲ ਵਾਲਾ ਜਿਹੜਾ ਬੈਨਰ ਉਹ ਉਤਾਰਦੇ ਨਹੀਂ ਹੈ, ਬਸ ਉਹ ਵਕਤ ਬਦਲਦੇ ਰਹਿੰਦੇ ਹਨਾ, ਵਿੰਟਰ ਸਮਰ ਮਿਡ ਸਮਰ ਮਿਡ ਵਿੰਟਰ।
0: ਉਹ ਵੀ ਬ੍ਰਾਂਡਸ ਦੀਆਂ ਆਪਣੀਆਂ ਆਪਣੀਆਂ ਟੈਕਨੀਕਸ ਨੇ।
1: ਬਿਲਕੁਲ।
0: ਹੁਣ ਕੁਛ ਇੱਕ ਬ੍ਰਾਂਡ ਹੁੰਦੇ ਸੀ, ਮੈਨੂੰ ਯਾਦ ਹੈ ਅਸੀਂ ਕਾਲਜ ਪੜ੍ਹਦੇ ਹੁੰਦੇ ਹਾਂ, ਤਾਂ ਕੁਛ ਇੱਕ ਬ੍ਰਾਂਡ ਸੀ ਉਹਨਾਂ ਨੇ ਆਲਵੇਜ਼ 70% ਡਿਸਕਾਊਂਟ ਦਾ ਲਾਇਆ ਹੁੰਦਾ ਬਹੁਤ ਵਾਰ,
1: ਹੈ ਨਾ। ਸੋ ਇਹ ਲਾਣਾ 50+20
0: ਹਾਂ, ਤੇ ਉੱਤੇ ਨਿਗਾਹ ਜੇ ਅਪਟੂ,
1: ਹਾਂ ਅਪਟੂ ਬਿਲਕੁਲ।
0: ਉੱਥੇ ਬੰਦਾ ਚੰਗੀ ਭਲੀ ਮਹਿੰਗੀ ਚੀਜ਼ ਵੀ ਨਹੀਂ ਲੈ ਕੇ ਪਾਉਂਦਾ ਹੁੰਦਾ, ਕਿਸੇ ਨੇ ਕਹਿਣਾ ਵੀ ਲੈ 70% ਡਿਸਕਾਊਂਟ ਵਾਲੀ ਲਈ, ਤੇ ਕਹਿੰਦੇ ਵੀ ਹੁੰਦੇ ਸੀ। ਪਰ ਆਮ ਜਿਹੜਾ ਬੰਦਾ ਵਾ, ਜਿੰਨੇ ਮੰਨ ਲਓ ਰੋਜ਼, ਇਹ ਤਾਂ ਹੋ ਗਿਆ ਨਾ ਵੀ ਆਪਾਂ ਰੋਜ਼ ਨਿਕਲਦੇ ਕਾਲਜੋਂ ਸਾਹਮਣੇ ਦੇਖ ਪੈਂਦਾ ਰੋਜ਼ ਰੋਜ਼ ਰੋਜ਼, ਪਰ ਜਿਹੜਾ ਬੰਦਾ ਪਹਿਲੀ ਵਾਰੀ ਵੇਂਹਦਾ ਵਾ ਲੰਘਦੇ ਵੜਦੇ ਵੇਖਦਾ, ਉਹ ਕਹਿੰਦਾ ਖਲਾ ਰੋਏ।
1: ਹਾਂ ਬਿਲਕੁਲ, ਨਾਲੇ ਜਿਹੜਾ ਖਾਸ ਕਰ ਆਇਆ ਇਸ ਕਰਕੇ ਕਿ ਆ ਸ਼ੋਪਿੰਗ ਕਰਨ ਗਏ ਆ, ਉਹ ਤਾਂ ਕਹਿੰਦਾ ਯਾਰ ਇੱਥੇ ਤਾਂ ਦੇਖੀ ਯਾਰ, ਮੈਂ ਤਾਂ ਮੇਲਾ ਲੁੱਟ ਲੈਣਾ।
0: ਪਲੱਸ ਇੱਕ ਚੀਜ਼ ਹੋਰ ਤੁਸੀਂ ਵੇਖੀ ਹੋਊਗੀ, ਮੰਡੀ ਇੱਦਾਂ ਦੀ ਹੋ ਗਈ ਆ ਕਿ ਹੁਣ ਤੁਹਾਨੂੰ ਨਾ ਕੁਛ 100 ਕੰਮ ਕਰਨ ਦੇ ਲਈ ਤੁਹਾਨੂੰ ਇਸ ਤਰੀਕੇ ਦੇ ਨਾਲ ਚੀਜ਼ਾਂ ਪਰੋਸੀਆਂ ਜਾਂਦੀਆਂ ਵੀ ਜੇ ਤੁਸੀਂ ਇੱਦਾਂ ਦੇ ਕੱਪੜੇ ਇੱਦਾਂ ਦੇ ਬੂਟ ਨਹੀਂ ਪਾਓਗੇ ਤਾਂ ਤੁਹਾਡੇ ਕੋਲ ਹੋਣਾ ਹੀ ਨਹੀਂ ਚੱਜਣਾ। ਫੋਰ ਐਗਜ਼ਾਮਪਲ ਜਿਮ ਆ, ਹੈ ਨਾ, ਜਿਮ ਦੇ ਅਲੱਗ ਤੋਂ ਕੱਪੜੇ ਪ੍ਰਮੋਟ ਕੀਤੇ ਜਾਂਦੇ ਆ, ਹੈ ਨਾ। ਤੁਸੀਂ ਮੰਨ ਲਓ ਉੱਦਾਂ ਨੋਰਮਲ ਕੱਪੜਿਆਂ ਦੇ ਵਿੱਚ, ਰਿਲੈਕਸ ਕੱਪੜਿਆਂ ਦੇ ਵਿੱਚ ਵੀ ਚੱਲ ਜਾਓਗੇ, ਤੁਹਾਨੂੰ ਆਮ ਆਲੇ ਦੁਆਲੇ ਮਾਹੌਲ ਚੱਲ ਵੇਖ ਕੇ ਲੱਗੂਗਾ ਯਾਰ ਸ਼ਰਮ ਜੀ ਆਉਣ ਡਈ ਆ, ਕੱਲ੍ਹ ਪ੍ਰੋਪਰ ਕੱਪੜੇ ਲੈ ਕੇ ਜਾਵਾਂਗੇ।
1: ਐਬਸੋਲੂਟਲੀ, ਹੁਣ ਆਹ ਕੱਪੜਿਆਂ ਦੀ ਵੀ ਪ੍ਰੋਪਰ ਕੈਟੇਗਰਾਈਜੇਸ਼ਨ ਹੋ ਗਈ ਕਿ ਆਹ ਲਾਊਂਜ ਵੇਅਰ ਹੈ ਜੀ, ਆਹ ਐਥਲੀਜਰ ਆ, ਫਿਰ ਆਹ ਐਥਲੀਜਰ ਦੇ ਅੰਦਰ ਵੀ ਕਿੰਨੇ ਤਰ੍ਹਾਂ ਦੇ ਆ ਗਏ ਨਾ, ਕਿ ਇਹ ਜਿਮ ਵੇਅਰ ਆ, ਇਹ ਰਨਿੰਗ ਵੇਅਰ ਆ, ਸ਼ੂਜ਼ ਤੱਕ ਸਮਝ ਆਉਂਦਾ ਸੀਗਾ, ਹੁਣ ਤਾਂ ਕੱਪੜੇ ਦਾ ਵੀ ਇਸ ਤਰ੍ਹਾਂ ਹੋ ਗਿਆ ਹੋਇਆ। ਐਂਡ ਸੇਮ ਜੈਂਟਸ ਹੋਣ, ਲੇਡੀਜ਼ ਹੋਣ, ਦੋਨਾਂ ਵਾਸਤੇ
0: ਤੁਹਾਨੂੰ ਮਾਰਕੀਟ ਤੁਹਾਨੂੰ ਮਹਿਸੂਸ ਕਰਾਉਂਦੀ ਆ ਵੀ ਤੂੰ। ਪਰ ਖੈਰ ਇਹ ਜਿੰਨਾ ਕੁਛ ਮਰਜ਼ੀ ਹੁੰਦਾ ਰਹੇ, ਮੈਂ ਇੰਡੀਆ ਦਾ ਵੇਖ ਰਿਹਾ ਹਾਂ ਡਾਟੇ, ਕਹਿੰਦੇ ਨੇ ਕਿ ਜਿੰਨੇ ਮਰਜ਼ੀ ਹੁਣ ਖੁੱਲ੍ਹ ਗਏ ਨੇ, ਚਾਹੇ ਉਹ ਹਾਈਵੇ ਵਾਲੇ ਸ਼ੋਪਿੰਗ ਸੈਂਟਰ ਯੂਰਪ ਸਟਾਈਲ, ਚਾਹੇ ਫਿਰ ਆਪਣਾ ਮੌਲ ਖੁੱਲ੍ਹ ਗਏ ਨੇ ਜਿੱਦਾਂ, ਪਰ ਫਿਰ ਵੀ ਕਹਿੰਦੇ ਨੇ ਕਿ ਅੱਜ ਵੀ ਇੰਡੀਆ ਭਰ ਦੇ ਜਿਹੜੇ ਡਾਟੇ ਨੇ ਰਿਟੇਲ ਸੈਕਟਰ ਦਾ, 80-85% ਹਿੱਸੇਦਾਰੀ ਅੱਜ ਵੀ ਉਹ ਲੋਕਲ ਬਾਜ਼ਾਰਾਂ ਦੀ ਆ, ਲੋਕਲ ਦੁਕਾਨਾਂ, ਰਵਾਇਤੀ ਬਾਜ਼ਾਰ, ਗਲੀ ਮੁਹੱਲੇ ਦੇ ਸਟੋਰ। ਸੋ ਅੱਜ ਵੀ ਤੁਸੀਂ ਸੋਚੋ ਵੀ ਉਹ ਇੰਨਾ ਜ਼ਿਆਦਾ ਮਾਰਕੀਟ 'ਚ ਹੋਣ ਦੇ ਬਾਵਜੂਦ ਵੀ 15-20% ਹੀ ਲੈ ਪਾਏ ਆ।
1: ਉਹਦੇ ਪਿੱਛੇ ਕਾਰਨ ਇੱਕ ਇਹ ਬਹੁਤ ਆ ਜਾਂਦਾ, ਅਗੇਨ ਜੇ ਮੈਂ ਆਪਣੇ ਹੀ ਪੁਆਇੰਟ ਆਫ ਵਿਊ ਨਾਲ ਸੋਚ ਕੇ ਦੱਸਾਂ ਕਿ ਅੱਜ ਵੀ ਜਿਹੜੀ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਜਨਰੇਸ਼ਨ ਆ ਉਹਨਾਂ ਲਈ ਹੁਣ ਵੀ ਜੇ ਆਪਾਂ ਇੰਡੀਆ 'ਚ ਆਪਾਂ ਇੱਕ ਨੋਰਮਲ ਸਟੋਰ ਕਿਹਨੂੰ ਕਹਿ ਦਿੰਦੇ ਹਾਂ, ਵੈਸਟ ਸਾਈਡ ਨੂੰ ਕਹਿ ਦਿੰਦੇ ਹਾਂ, ਪੈਂਟਲੂਨ ਨੂੰ ਕਹਿ ਦਿੰਦੇ ਹਾਂ, ਹੈ ਨਾ, ਅਤੇ ਅੱਜ ਵੀ ਮੇਰੇ ਖਿਆਲ ਨਾਲ ਹਰ ਕੋਈ 1500 ਦੀ ਕਮੀਜ਼ ਨਹੀਂ ਖਰੀਦ ਸਕਦਾ, ਹੈ ਨਾ, 12-1300 ਦੀ ਕਮੀਜ਼ ਨਹੀਂ ਖਰੀਦ ਸਕਦਾ, ਅਗੇਨ ਹੈ ਨਾ 2-3000 ਦਾ ਸ਼ੂਜ਼ ਦਾ ਜੋੜਾ ਨਹੀਂ ਖਰੀਦ ਸਕਦਾ, ਕਿ ਉਹ ਥੈਂਕਸ ਟੂ ਤਗੜੀ ਤਗੜੀ ਇੰਡਸਟਰੀ ਜਿਹੜੀ ਲੁਧਿਆਣੇ 'ਚ ਲੱਗੀਆਂ ਹੋਈਆਂ, ਹੈ ਨਾ, ਜਾਂ ਫਿਰ ਆਗਰਾ ਕਹਿੰਦੇ ਕਿ ਬਹੁਤ ਮੇਜਰ ਹੈ ਸ਼ੂਜ਼ ਵਗੈਰਾ ਦੇ ਅੰਦਰ। ਮੈਂ ਸਿਰਫ ਜੇ ਕੱਪੜੇ ਅਤੇ ਸ਼ੂਜ਼ ਦੀ ਗੱਲ ਹੀ ਕਰਾਂ ਕਿ ਇਹ ਲੋਕਲ ਮਾਰਕੀਟਸ ਹਰ ਤਰ੍ਹਾਂ ਦੇ ਗਾਹਕ ਵਾਸਤੇ ਇੱਕ ਤਾਂ ਚੀਜ਼ਾਂ ਬਣਾ ਕੇ ਰੱਖੀਆਂ, ਇੱਕ ਅਗੇਨ ਜੋ ਮਜ਼ਾ ਕਸਟਮਾਈਜ਼ਡ ਮੇਰੇ ਨੋਨ ਬੰਦੇ ਨੋਨ ਦੁਕਾਨਦਾਰ ਕੋਲ ਜਾ ਕੇ ਚੀਜ਼ ਲੈ ਕੇ ਆਉਂਦਾ, ਉਹ ਸ਼ਾਇਦ ਅਗੇਨ, ਹੈ ਨਾ, ਉਹ ਅਸੀਂ ਕਿਉਂਕਿ ਦੂਰ ਬੈਠੇ ਸਾਨੂੰ ਜ਼ਿਆਦਾ ਸ਼ਾਇਦ ਫੀਲ ਹੁੰਦਾ,
0: ਸਾਨੂੰ ਆਓ ਭਗਤ ਵੀ ਚੰਗੀ ਲੱਗਦੀ।
1: ਹਾਂ,
0: ਸੋ ਸਾਨੂੰ ਇਹ ਵੀ ਚੀਜ਼ ਚੰਗੀ ਲੱਗਦੀ ਹੈ ਵੀ ਅਗਲਾ ਜਦੋਂ ਤੁਸੀਂ ਕਿਸੇ ਦੇ ਨਾਲ ਜਾਓਗੇ ਕਹੋਗਾ ਹੋਰ ਭਾਅ ਜੀ ਠੀਕ ਠਾਕ ਹੋ, ਕੀ ਹਾਲ ਚਾਲ ਹੈ, ਬੈਠੋ ਚਾਹ ਪੀਓ, ਤੁਹਾਡੀ ਉਹ ਵੀ ਚੀਜ਼ ਤੁਹਾਨੂੰ ਅੰਦਰੋਂ ਅੰਦਰ ਤੁਸੀਂ ਮਾੜੀ ਚੀਜ਼ ਵੀ ਲੈ ਆਓਗੇ, ਤੁਸੀਂ ਅਗਲੇ ਦੀ ਚੀਜ਼ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਹੋ ਮਾੜੀ ਨੂੰ ਵੀ ਜਦੋਂ ਤੁਹਾਨੂੰ ਅੱਗੋਂ ਇੱਜ਼ਤ ਕੋਈ ਦਿੰਦਾ।
1: ਬਿਲਕੁਲ ਠੀਕ।
0: ਸੋ ਇਹ ਪੁਰਾਣੇ ਦੁਕਾਨਦਾਰਾਂ ਨੂੰ ਬੜਾ ਭਲੀ ਭਾਂਤ ਆਉਂਦਾ ਹੈ। ਹੁਣ ਜਿਹੜੇ ਆਪਣੇ ਖਰੀਦਦਾਰੀ ਆ, ਮੰਨ ਲਓ ਮੌਲ ਆ ਜਿਹੜਾ ਅਜੋਕਾ ਕੰਸੈਪਟ ਹੈ ਇਸ ਟਾਈਮ ਦੇ ਉੱਤੇ, ਜੋ ਇੱਥੇ ਵੀ ਇਸ ਹਿਸਾਬ ਨਾਲ ਚੱਲ ਰਿਹਾ, ਅਤੇ ਉਹਦੇ ਵਿੱਚ ਵੇਖਿਆ ਜਾਵੇ ਤਾਂ ਸਿਰਫ ਆਪਾਂ ਇੱਕ ਫੈਕਟ ਇਹ ਆ ਵੀ ਆਪਾਂ ਖਰੀਦਣ ਨਹੀਂ ਜਾਂਦੇ, ਸਿਰਫ ਇੱਕ ਟਰਮ ਹੈ ਵਿੰਡੋ ਸ਼ੋਪਿੰਗ, ਆਪਾਂ ਸਿਰਫ ਵੇਖਣ ਜਾਂਦੇ ਹਾਂ, ਜਾਂ ਫਿਰ ਆਪਾਂ ਕਹਿੰਦੇ ਹਾਂ ਵੀ ਆਪਾਂ ਵਿਹਲੇ ਹੋਈਏ ਅਤੇ ਆਪਾਂ ਘੁੰਮ ਹੀ ਆਉਂਦੇ ਹਾਂ, ਇਹ ਵੀ ਤਾਂ ਕਰਦੇ ਹਾਂ ਆਪਾਂ ਵੀ ਉੱਦਾਂ ਹੀ ਘੁੰਮ ਆਉਂਦੇ ਆਪਾਂ, ਜਿਹੜੇ ਅੱਗੇ ਆਪਾਂ 80% ਦੱਸੇ ਨਾ ਵੀ ਉਹ ਇੱਦਾਂ ਹੀ ਜਾਂਦੇ ਇੱਦਾਂ ਹੀ ਆ, ਪਰ ਮੋੜ ਨਹੀਂ ਖਾਲੀ ਪਾਉਂਦੇ, ਨੋ ਵੇ, ਕੋਈ 25-30% ਉਹਨਾਂ ਦੀ ਐਵਰੇਜ ਆ ਵੀ 25-30% ਜਿਹੜੇ ਵਾਕਈ ਘਰੋਂ ਅਤੇ ਜਾਂ ਫਿਰ ਘਰੋਂ ਮਨ ਬਣਾ ਕੇ ਆਉਂਦੇ ਅਤੇ ਹੈਵੀ ਖਰੀਦਦਾਰੀ ਕਰਕੇ ਜਾਂਦੇ ਆ, ਅਤੇ ਬਾਕੀ ਜਿਹੜੇ ਨੇ ਉਹ ਫਿਰ ਜਿਹੜੀ ਉਹਨਾਂ ਨੇ ਕੁੰਡੀ ਸੁੱਟੀ ਆ ਉਹਦੇ ਉਹਦੇ ਵਿੱਚ ਹੀ ਫਸਦੇ ਆ, ਜੋ ਖੈਰ ਸਾਡੇ ਨਾਲ 000 ਨੇ, ਅਤੇ ਇਸ ਹਿੱਸੇ ਦੇ ਵਿੱਚ ਦੋਸਤੋ ਤੁਸੀਂ ਵੀ ਕਰ ਸਕਦੇ ਕਾਲ, ਜੇਕਰ ਮੈਸੇਜ ਆ ਤਾਂ ਉਹ ਮੈਂ ਹਾਲੇ ਸੋਰੀ ਮੈਂ ਚੇ ਖਿਆਲ ਨਹੀਂ ਰਿਹਾ, ਉਹ ਮੈਂ ਹੁਣ ਪੜ੍ਹਦਾ ਵਾਂ, ਅਤੇ ਬਾਕੀ ਜੇ ਕਾਲ ਕਰਨੀ ਹੈ ਤੁਸੀਂ ਆਪਣਾ ਕੁਛ ਰੱਖਣਾ ਇਸ ਵਿਸ਼ੇ ਦੇ ਉੱਤੇ ਤੁਸੀਂ ਰੱਖ ਸਕਦੇ 000 ਤੁਸੀਂ ਆਉਂਦੇ ਰਹੋ ਜੀ।
2: ਹੈਲੋ ਭਾਅ ਜੀ, ਮੈਂ ਬਜਾਜ ਗੱਲ ਕਰ ਰਿਹਾ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਫਸਟ ਟਾਈਮ ਕਾਲ ਕੀਤੀ ਹੈ ਅਤੇ ਮੈਂ 2018 ਤੋਂ ਸੁਣ ਰਿਹਾ ਜੀ।
0: ਜੀ ਜੀ, ਥੈਂਕ ਯੂ ਜੀ, ਥੈਂਕ ਯੂ।
2: ਇਕਬਾਲ ਭਾਅ ਜੀ ਸੈਣੀ ਸਾਹਿਬ ਨੇ ਐਡਲੇਡ ਤੋਂ ਮੈਨੂੰ ਰੈਫਰ ਕੀਤਾ ਸੀ ਫਸਟ ਟਾਈਮ, ਉਹ ਫੈਮਿਲੀ ਫਰੈਂਡ ਨੇ
0: ਆਪਣੇ। ਓਕੇ ਓਕੇ ਓਕੇ ਓਕੇ, ਥੈਂਕ ਯੂ ਥੈਂਕ ਯੂ ਸੈਣੀ ਸਾਹਿਬ, ਤੁਹਾਡਾ ਵੀ। ਸੈਣੀ ਸਾਹਿਬ ਵੀ ਗਏ ਵੀ ਨਹੀਂ ਅੱਜ ਕੱਲ੍ਹ, ਮੈਨੂੰ ਲੱਗਦਾ ਕੰਮ ਕਾਰ ਕੋਈ ਉੱਦਾਂ ਦਾ ਕੋਈ ਫੜ ਲਿਆ।
2: ਹਾਂਜੀ ਹਾਂਜੀ, ਬਿਜ਼ੀ ਰਹਿੰਦੇ ਹੋ।
0: ਹਾਂ, ਮੈਸੇਜ ਤਾਂ ਆ ਜਾਂਦਾ ਉਹਨਾਂ ਦਾ, ਪਰ ਕਾਲ ਵਾਹਵਾ ਚਿਰ ਹੋਈ ਨਹੀਂ ਆਈ।
2: ਹਾਂਜੀ ਹਾਂਜੀ ਭਾਅ ਜੀ, ਮੈਂ ਦੱਸਣਾ ਸੀਗਾ ਕਿ ਵੀ ਅੱਜ ਜਿਹੜਾ ਟੌਪਿਕ ਚੱਲ ਰਿਹਾ ਸੀ ਉਹ ਕਾਫੀ ਰੈਲੇਵੈਂਟ ਹੈ ਮੇਰੇ ਤੋਂ, ਕਿ ਸਾਡੀ ਵੀ ਸ਼ੌਪ ਹੈ ਮੈਨਸ ਵੇਅਰ ਦੀ ਇੰਡੀਆ 2008 ਤੋਂ, ਤੇ ਮਤਲਬ ਕਲਾਇੰਟੇਜ ਬੇਸ ਤੇ ਸੇਮ ਹੀ ਹੈ ਜੀ ਅੱਜ ਵੀ, ਕਿਉਂਕਿ ਆਪਣਾ ਡਿਸਟ੍ਰਿਕਟ ਕਰਨਾਲ ਹੈ ਤੇ ਤਹਿਸੀਲ ਪੈਂਦੀ ਹੈ ਸਾਨੂੰ ਏਰੀਆ, ਤੇ ਅੱਜ ਕੱਲ੍ਹ ਤੇ ਜਿਵੇਂ ਚੇਂਜ ਹੋ ਗਿਆ ਸਿਸਟਮ।

0: ਉਹਨਾਂ ਨੇ ਹਰ ਸੋਮਵਾਰ ਸਵੇਰੇ ਦੁਕਾਨ ਤੇ 5-7-15-20 ਮੁੰਡਿਆਂ ਨੇ ਗੇੜੇ ਲਾਉਣ ਆ ਜਾਣਾ ਵੀ ਬਜਾਜ ਕੀ ਲੈ ਕੇ ਆਇਆ ਨਵਾਂ, ਕੀ ਲੈ ਕੇ ਆਇਆ ਨਵਾਂ। ਤੇ ਮਤਲਬ ਮੈਨੂੰ ਯਾਦ ਹੈ 2021-22 ਤੱਕ ਮੇਰਾ ਬ੍ਰਦਰ ਨੋਟ ਈਵਨ ਏ ਸਿੰਗਲ ਸੰਡੇ ਵੀ ਪੂਰੇ ਸਾਲ ਵੀ ਦਿੱਲੀ ਨਹੀਂ ਜਾਣਾ ਜਾਂ ਲੁਧਿਆਣੇ ਨਹੀਂ ਜਾਣਾ ਉਹਨੇ, ਕਿਉਂਕਿ ਉਹ ਲੋਕਾਂ ਨੂੰ ਹੈਬਿਟ ਪੈ ਚੁੱਕੀ ਸੀ ਮੁੰਡਿਆਂ ਨੂੰ। ਉਦੋਂ ਹੁੰਦਾ ਕੀ ਸੀ ਭਾਜੀ, ਸ਼ਹਿਰ ਦੇ ਅੰਦਰ ਆਪਾਂ ਵੀ ਦੇਖੀਏ ਆਪਣੇ ਛੋਟੇ ਸ਼ਹਿਰ, ਵਿਰਲੀ ਵਿਰਲੀ 3 ਜਾਂ 4 ਹੀ ਮੈਨਸਵੀਅਰ ਦੀਆਂ ਦੁਕਾਨਾਂ ਹੁੰਦੀਆਂ ਸੀ, ਅੱਜ ਤੇ ਬਹੁਤ ਜ਼ਿਆਦਾ ਨੇ। ਤੇ ਉਹਦੇ ਸਿਰਫ ਕੁਆਲਿਟੀ ਮੇਨਟੇਨ ਕਰਨ ਵਾਸਤੇ ਵੀ ਅਸੀਂ ਮੰਨ ਲਓ ਉਦੋਂ 1000 ਦੀ ਜੀਨਸ ਦੇਣੀ, 500 ਦੀ ਸ਼ਰਟ ਦੇਣੀ, ਤੇ ਨਾਲ ਵਾਲੇ ਸਾਡੇ ਦੋ ਦੁਕਾਨਾਂ ਛੱਡ ਕੇ ਉਹਨੇ 800 ਦਾ ਜੋੜਾ ਦੇ ਦੇਣਾ। ਉਹ ਇਹੋ ਜਿਹਾ ਕਸਟਮਰ ਬੇਸ ਅੱਜ ਸੈੱਟ ਹੋਇਆ। ਮਤਲਬ ਸਾਡਾ ਏਰੀਆ ਮੋਸਟਲੀ ਵੀਰਕਾਂ ਦਾ ਏਰੀਆ, ਜੱਟਾਂ ਦਾ 70%, ਫਿਰ ਉਹਦਾ 90% ਕਲਾਇੰਟ ਆਊਟ ਆਫ ਟਾਊਨ ਹੈ ਜਾਂ ਜੋਬ ਤੇ ਹੈ ਜਾਂ ਫਿਰ ਓਵਰਸੀਜ਼ ਨੇ। ਅੱਜ ਵੀ ਉਹ ਐਵਰੀ ਮੰਡੇ ਰੀਲ ਪਾਉਂਦਾ ਵੀ ਆਹ ਮੇਰੇ ਕੋਲ ਨਵਾਂ ਆਇਆ, ਸਾਰੇ ਵਟਸਐਪ ਤੇ ਅਟੈਚ ਨੇ। ਮਤਲਬ ਉਹਦਾ ਐਵਰੀ ਵੀਕ 3 ਜਾਂ 4 ਪਾਰਸਲ, ਕੋਈ ਅਮੈਰੀਕਾ, ਕਦੀ ਕੈਨੇਡਾ, ਕੋਈ ਆਸਟ੍ਰੇਲੀਆ ਆ ਹੀ ਰਿਹਾ, ਸਾਰੇ ਫਸਟ ਕਾਪੀ। ਤੇ ਉਹਦੀ ਮਤਲਬ ਪਰਚੇਜ਼ਿੰਗ ਕੋਈ ਮੈਂ ਦੱਸ ਰਿਹਾ ਸੀ, ਟ੍ਰੈਂਡ ਇਹ ਚੇਂਜ ਹੋ ਗਏ, ਹੁਣ ਮੁੰਡੇ ਆਉਂਦੇ ਨੀ ਸ਼ੋਪ ਤੇ, ਉਹ ਵਟਸਐਪ ਤੇ ਅਟੈਚ ਹੋ ਗਏ। ਕਲਾਇੰਟ ਓਨਾ ਹੀ ਆ, ਬਲਕਿ 50% ਕਲਾਇੰਟ ਮੂਵ ਓਨ ਕਰ ਗਿਆ ਵੀ ਜਿਵੇਂ ਮਾਇੰਡ ਨਵੀਂ ਨਵੀਂ, ਅੱਜ ਤੋਂ 5-7 ਸਾਲ ਇੱਕ ਮੁੰਡੇ ਨੇ ਗੱਡੀ ਲਈ, 4 ਜਣੇ ਭਾਈ ਦੀਦੀ ਅਰਜੋਂ ਅਸੀਂ ਕਰਨਾਲ ਤੋਂ ਲੈ ਕੇ ਆਵਾਂਗੇ। ਚੀਜ਼ ਭਾਜੀ ਸੇਮ ਹੈ, ਅਸੀਂ ਦਿੱਲੀ ਜਾਂਦੇ ਸੀ ਦੁਕਾਨ ਤੇ ਸ਼ੋਪਿੰਗ ਕਰਨ, ਇੱਕ ਜੀਨਸ ਸਾਨੂੰ 900 ਦੀ ਹੋਲਸੇਲ ਮਿਲ ਰਹੀ ਹੈ, ਨਾਲ ਹੀ ਸਾਡੇ ਕਰਨਾਲ ਵਾਲਾ ਬੈਠਾ, ਨਾਲ ਹੀ ਚੰਡੀਗੜ੍ਹ ਦਾ ਬੈਠਾ, ਉਹ ਗੱਲਾਂ ਕਰ ਰਹੇ ਹਾਂ ਭਾਜੀ ਤੁਸੀਂ ਕਿੰਨੇ ਦੀ ਵੇਚ ਦਿਓ, ਅਸੀਂ ਕਹਿਣਾ ਅਸੀਂ 1200 ਦੀ, ਕਰਨਾਲ ਵਾਲਿਆਂ ਦਾ ਕਹਿਣਾ ਜੀ ਅਸੀਂ 2200 ਦੀ, ਚੰਡੀਗੜ੍ਹ ਕਹਿੰਦਾ ਵੀ ਮੈਂ 3700 ਦੀ ਵੇਚਣਾ, ਕਿਉਂਕਿ ਉਹਨਾਂ ਦੇ ਓਨਾ ਹੀ ਖਰਚੇ ਨੇ। ਤੇ ਮੁੰਡਿਆਂ ਦੇ ਮਾਇੰਡ ਚ ਕੀ ਹੈ, ਨਹੀਂ ਨਹੀਂ ਹੁਣ ਅਸੀਂ ਕਰਨਾਲ ਤੋਂ ਲੈਣੀ ਹੈ, ਜੇ ਵੀ ਥੋੜੇ ਪੈਸੇ ਖਰਚੀ ਜ਼ਿਆਦਾ ਮਿਲਣ ਲੱਗ ਗਈ, ਟ੍ਰੈਂਡ ਚੇਂਜ ਹੋਇਆ, ਸਾਡੇ ਟਾਈਮ ਬਹੁਤ ਘੱਟ ਸੀ, ਨਹੀਂ ਹੁਣ ਚੰਡੀਗੜ੍ਹ ਤੋਂ ਸ਼ੋਪਿੰਗ ਕਰਾਂਗੇ। ਚੀਜ਼ ਬਿਲਕੁਲ ਐਗਜੈਕਟਲੀ ਸੇਮ ਹੈ। ਤੇ ਜਿਹੜੀ ਭਾਜੀ ਸੈਕਿੰਡ ਚੀਜ਼ ਮੈਂ ਦੱਸਾਂਗਾ, ਜਿਹੜੀ ਆਪਾਂ ਗੱਲ ਕਰ ਰਹੇ ਸੀ ਬ੍ਰੈਂਡ 80-90% ਹਾਈਵੇ ਤੇ ਹਮੇਸ਼ਾ ਔਫ ਲੱਗਿਆ ਰਹਿੰਦਾ, ਉਹ ਮੇਰੇ ਬ੍ਰਦਰ ਉਹਨੇ ਵੀ ਪਿੱਛੇ ਕੀਤਾ ਸੀ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਭਾਜੀ, ਉਹ ਜਾਂ ਦੂਸਰੇ ਬ੍ਰਾਂਡ ਯੂਰੋਪ ਚ, ਇਹਨਾਂ ਦੀ ਲਾਈਫ ਹੁੰਦੀ ਹੈ ਨਾ ਸ਼ੈਲਫਿੰਗ ਦੀ, 6 ਮਹੀਨੇ ਬਾਅਦ ਇਹਨੂੰ ਔਫ ਕਰ ਦਿੰਦੇ ਨੇ। ਤੇ ਇੰਡੀਆ ਦੇ ਅੰਦਰ ਬਹੁਤ ਏਜੰਟ ਨੇ ਦਿੱਲੀ ਦੇ ਅੰਦਰ ਜਿਹਨਾਂ ਨਾਲ ਮਤਲਬ ਇਹਨਾਂ ਦੇ ਲਿੰਕ ਹੈਗੇ ਨੇ, ਉਹ ਕਹਿੰਦੇ ਨੇ ਸਾਡੇ ਕੋਲ 7-8-6-5 ਬ੍ਰਾਂਡ ਆਲਵੇਜ਼ ਹੁੰਦੇ ਨੇ, ਬਟ ਉਹ ਮਿਲਣਗੇ ਤੁਹਾਨੂੰ 95% ਔਫ ਤੇ। ਕੰਡੀਸ਼ਨ ਇਸ ਕਿ ਤੁਹਾਨੂੰ ਮਿਨੀਮਮ 3-4 ਕੰਟੇਨਰ 5-5-6 ਕਰੋੜ ਦਾ ਸਟੋਕ ਇਕੱਠਾ ਹੀ ਚੁੱਕਣਾ ਪੈਣਾ, ਉਹ ਜੈਨੂਇਨ ਬਿਲਿੰਗ ਹੋਏਗੀ ਉਹਨਾਂ ਦੀ ਕੰਪਨੀ ਤੋਂ।
1: ਓਕੇ,
0: ਮਤਲਬ ਕੰਪਨੀ ਸਾਰ ਆਪਣੀ ਹੈਡਕ ਘਟਾ ਦਿੰਦੀ ਹੈ ਨਾ ਕੰਪਨੀ। ਤੇ ਭਾਈ ਦੂਸਰੀ ਗੱਲ ਹੈ, ਕਿਉਂਕਿ ਕੰਪਨੀ ਨੇ ਆਲਰੇਡੀ ਇੰਨਾ ਪੈਸਾ ਕਮਾ ਲਿਆ ਹੁੰਦਾ, ਕਿਉਂਕਿ ਇਹ ਇੱਕ ਵਾਰੀ ਬੰਗਲਾਦੇਸ਼ ਗਏ ਸੀ ਕੋਵਿਡ ਤੋਂ ਪਹਿਲੇ, ਕੀ ਸੀ ਵਰਲਡ ਦੇ 50% ਬ੍ਰਾਂਡ ਬੰਗਲਾਦੇਸ਼ ਮੈਨੂਫੈਕਚਰਿੰਗ ਕਰਦਾ ਸੀ ਕੱਪੜਿਆਂ ਦੀ, ਕਿਉਂਕਿ ਮੋਸਟਲੀ ਬ੍ਰਾਂਡ ਆਪਣੀ ਮੈਨੂਫੈਕਚਰ ਨਹੀਂ ਕਰਦੇ, ਟ੍ਰੇਡਿੰਗ ਕਰਵਾਉਂਦੇ ਨੇ ਆਪਣਾ ਸੈਂਪਲ ਲੈ ਕੇ। ਉੱਥੇ ਇਹਨਾਂ ਨੂੰ ਏਜੰਟ ਮਿਲੇ ਸੀ, ਦਿੱਲੀ ਦੇ ਹੀ ਸੀ, ਬੰਬੇ ਦੇ ਸੀ, ਉਹ ਕਹਿੰਦੇ ਨੇ ਵੀ ਆਹ ਕੰਪਨੀ ਇਹਦੇ ਅੰਦਰ ਨਾਇਕੀ, ਰਿਬੋਕ, ਐਡੀਡਾਸ ਦਾ ਸਟਫ ਬਣ ਰਿਹਾ। ਜਦੋਂ ਕੋਈ ਕੰਪਨੀ ਮੰਨ ਲਓ ਨੇ ਆਰਡਰ ਦਿੱਤਾ ਵੀ ਸਾਨੂੰ 50,000 ਪੀਸ ਚਾਹੀਦਾ, ਉਹ ਫੈਕਟਰੀ ਮੈਨੂਫੈਕਚਰ ਨੇ ਪੀਸ ਬਣਾਉਣਾ ਹੈ 55,000, ਕਿਉਂਕਿ ਕਟਿੰਗ ਫਟਿੰਗ ਉੱਤੇ ਥੱਲੇ ਹੋ ਜਾਂਦਾ ਜਦੋਂ ਉਹਨਾਂ ਦੀ ਟੈਸਟਿੰਗ ਹੁੰਦੀ ਹੈ, 50,000 ਤੇ ਕੰਪਨੀ ਲੈ ਜਾਏਗੀ। ਜਿਹੜਾ 5,000 ਚੋਂ ਮੰਨ ਲਓ 4,500 ਪੀਸ ਅਜੇ ਵੀ ਠੀਕ ਬਚੇ, ਉਹ ਉਹਨਾਂ ਨੇ ਬਿਨਾਂ ਬਿਲਿੰਗ ਤੋਂ ਕੈਸ਼ ਚ ਉਹਨਾਂ ਨੇ ਬਾਹਰ ਮਾਰਕੀਟ ਦੇ ਦੇਣਾ। ਮੈਕਸੀਮਮ ਦੁਨੀਆ ਦੀ ਵਧੀਆ ਤੋਂ ਵਧੀਆ ਸ਼ਰਟ ਤਿਆਰ ਕਰਨ ਚ ਜਾਂ ਸਵੈਟ ਸ਼ਰਟ ਤਿਆਰ ਕਰ, ਜੀਨਸ ਤਿਆਰ ਕਰ, 1,000 ਰੁਪਇਆ ਨੀ ਲੱਗਦਾ ਭਾਜੀ, ਉਹ ਵੇਖ ਰਹੀ ਹੈ 50,000 ਦੀ। ਤੇ ਆਪਣੇ ਇੰਡੀਆ ਦੇ ਅੰਦਰ ਭਾਜੀ ਕਾਪੀ ਕਰਨ ਦੇ ਅੰਦਰ ਵਿੰਟਰ ਦੇ ਅੰਦਰ ਲੁਧਿਆਣੇ ਦੇ ਅੰਦਰ ਇਹੋ ਜਿਹੇ ਬੰਦੇ ਬੈਠੇ ਨੇ, ਮਤਲਬ ਜਦੋਂ ਕੋਈ ਬ੍ਰਾਂਡ ਸਵੈਟਸ਼ਰਟ ਲਾਂਚ ਕਰਦਾ ਨਾ, ਉਹਨਾਂ ਨੇ ਸਟਾਫ ਨਾਲ ਸੈਟਿੰਗ ਕੀਤੀ ਹੋਈ ਹੈ ਦਿੱਲੀ ਜਾਂ ਬੰਬੇ ਜਾਂ ਚੰਡੀਗੜ੍ਹ, ਜਾਂ ਉਹਨਾਂ ਨੇ ਓਵਰਸੀਜ਼ ਵੀ ਸੈਟਿੰਗ ਕੀਤੀ ਹੋਈ ਵੀ ਕੋਈ ਬ੍ਰਾਂਡ ਨਵੀਂ ਪੀਸ ਲਾਂਚ ਹੋਣਾ ਉਹ ਤੁਸੀਂ ਸਾਨੂੰ ਇੰਡੀਆ ਭੇਜਣਾ। ਉਹਨਾਂ ਨੇ ਇਹੋ ਜਿਹੀ ਕਾਪੀ ਤਿਆਰ ਕਰ ਦੇਣੀ ਹੈ ਦੁਨੀਆ ਦੀ ਕੋਈ ਤਾਕਤ, ਅਗਰ ਸਾਹਮਣੇ ਓਰੀਜਨਲ ਤੇ ਉਹਨਾਂ ਦਾ ਪੀਸ ਪਿਆ ਹੋਏਗਾ ਨਾ ਤਾਂ ਕੋਈ ਫਰਕ ਨਹੀਂ ਕਰ ਸਕਦਾ।
2: ਬਿਲਕੁਲ, ਸਗੋਂ ਭਾਜੀ ਆਪਾਂ ਤਾਂ ਨਾ ਉਲਟਾ ਕਦੀ ਕਹਿਣਾ ਆਹ ਜਦੋਂ ਮਾਲ ਆ ਨਾ ਇਸ ਤਰ੍ਹਾਂ ਦਾ, ਤੇ ਕਹਿਣਾ ਸੀ ਕਿ ਯਾਰ ਇਹ ਨਾਇਕੀ ਵਾਲਿਆਂ ਨੇ ਵੀ ਆਹ 4 ਰੰਗ ਨੀ ਬਣਾਏ ਹੋਣੇ, ਸਾਡੇ ਫੈਕਟਰੀਆਂ ਨੇ ਐਡ ਕਰਤੇ, ਸਗੋਂ ਵਧੀਆ ਇਹਨੇ 2 ਟਿੱਪਾਂ ਵੱਧ ਮਾਰੀਆਂ।
0: ਇਹ ਰਿਐਲਿਟੀ ਹੈ, ਇੱਕ ਦਿੱਲੀ ਦੇ ਅੰਦਰ ਆਪਾਂ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਹਾਂ, ਲਿਵਾਈਸ, ਲੀ, ਰੈਂਗਲਰ, ਪੈਪੇ ਦੀ ਜੀਨ ਬਣਾਉਂਦੇ ਨੇ, ਉਹ ਆਮ ਬੰਦੇ ਨੂੰ ਮਾਲ ਹੀ ਨੀ ਦਿੰਦੇ ਹੁਣ। ਜਿਹੜੇ ਮੈਂ ਮਤਲਬ ਅਗਰ ਨਵਾਂ ਫੇਸ ਚਲਾ ਜਾਏ ਉਹ ਕਵੇ ਮੈਂ 2 ਲੱਖ ਦਾ ਮਾਲ ਲੈਣਾ, ਉਹ ਨਹੀਂ ਦੇਣਾ। ਉਹ ਕਹਿਣਗੇ ਜਿਹੜੇ ਬੰਦੇ ਸਾਡੇ ਨਾਲ ਮੰਦੇ ਟਾਈਮ ਵਿੱਚ ਕੰਮ ਕਰਦੇ ਨੇ, ਅਸੀਂ ਉਹਨਾਂ ਦਾ ਸਟੋਕ ਨਹੀਂ ਪੂਰਾ ਕਰ ਪਾ ਰਹੇ। ਹੁਣ ਮੈਂ ਤੁਹਾਨੂੰ ਦੱਸਣਾ ਸੀ, ਇੱਕ ਵਾਰ ਅੱਜ ਤੋਂ 7-8 ਸਾਲ ਪਹਿਲੇ ਦਿੱਲੀ ਬੈਠੇ ਸੀ ਲਿਵਾਈਸ ਤੇ ਰੈਗੂਲਰ ਦੀ ਜੀਨਸ ਲੈ ਕੇ, ਸਾਨੂੰ ਉੱਥੇ ਪਾਣੀਪਤ ਮੋਲ ਦੇ ਅੰਦਰ ਜਿਨ੍ਹਾਂ ਦਾ ਲਿਵਾਈਸ ਦਾ ਸ਼ੋਰੂਮ ਹੈ ਅਗਰਵਾਲ ਹੈ, ਉਹ ਦੋਵੇਂ ਭਰਾ ਮਿਲ ਗਏ ਉੱਥੇ।

0: ਉਹਨਾਂ ਨੇ ਫਿਰ ਸਾਨੂੰ ਸੱਚਾਈ ਦੱਸੀ, ਕਹਿੰਦੇ ਜਿੰਨੇ ਇੰਡੀਆ ਦੇ 80% ਮੋਲ ਦੇ ਅੰਦਰ ਦੁਕਾਨਾਂ ਨੇ ਨਾ ਬ੍ਰਾਂਡਿਡ ਜਿਹੜੇ ਜੈਨੂਇਨ ਮਤਲਬ ਐਵਰੇਜ ਬ੍ਰਾਂਡ ਨੇ, ਲਿਵਾਈਸ ਲਈ ਰੈਗਲ, ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ। ਉਹ ਕਹਿੰਦਾ ਅਸੀਂ 5% ਓਰੀਜਨਲ ਮਾਲ ਰੱਖਣੇ ਆ, 90% ਅਸੀਂ ਦਿੱਲੀ ਲੁਧਿਆਣੇ ਦਾ ਮਾਲ ਰੱਖਣੇ ਆ ਓਰੀਜਨਲ।
1: ਇਹ ਤੇ ਕਾਫੀ ਅੱਜ ਕੱਲ ਕਾਫੀ ਚੱਲ ਰਿਹਾ
0: ਹੈ। ਉਹ ਕਹਿੰਦਾ ਅਸੀਂ ਬਿਲਿੰਗ ਦਿੰਦੇ ਆ ਤੇ ਜਦੋਂ ਕਸਟਮਰ ਗਿਆ ਅਸੀਂ ਬਿੱਲ ਡਿਲੀਟ ਕਰ ਦਿੰਦੇ। ਕਹਿੰਦਾ ਸਾਡੀ ਜੀਨਸ ਆਉਂਦੀ ਹੈ 900 ਦੀ, ਵੇਚ ਰਹੇ ਹਾਂ ਅਸੀਂ 4800। ਕਹਿੰਦਾ ਐਗਜੈਕਟਲੀ ਭਾਜੀ, ਉਹ ਦਿੱਲੀ ਮਤਲਬ ਪੀਟਰ ਇੰਗਲੈਂਡ ਦੀ ਸ਼ਰਟ ਬਣਦੀ ਹੈ ਗੁੜਗਾਵਾਂ ਦੇ ਅੰਦਰ ਜੈਪੁਰ ਹਾਈਵੇ ਤੇ ਪਿਛਲੇ 16 ਸਾਲ ਤੋਂ। ਤੁਸੀਂ ਜਦੋਂ ਮਰਜ਼ੀ ਚਲੇ ਜਾਓ, ਤੁਹਾਨੂੰ ਏਜੰਟ ਹੈਗੇ ਨੇ ਦਿੱਲੀ, ਉਹ ਲੈ ਜਾਣਗੇ। ਉਹ ਕਹਿਣਗੇ ਆ ਪਿਛਲੇ 3 ਮਹੀਨੇ ਪਹਿਲੇ ਸਟੋਕ ਹੈ ਇਹਦੀ, 5000 ਪੀਸ ਪਿਆ, ਦੱਸੋ ਕਿੰਨੇ ਚ ਲੈਣਾ। ਮਤਲਬ ਓਰੀਜਨਲ ਹੀ ਚੀਜ਼ ਹੈ ਭਾਜੀ ਉਹ, ਮਤਲਬ ਇੱਕ ਲਿਮਿਟ ਹੁੰਦੀ ਹੈ। ਦੇਖੋ ਦੁਨੀਆਂ ਦਾ ਸਭ ਤੋਂ ਵਧੀਆ ਧਾਗਾ, ਵਧੀਆ ਤੋਂ ਵਧੀਆ ਜੀਨਸ ਦਾ ਕੱਪੜਾ, ਉਹਦੀ ਇੱਕ ਲਿਮਿਟ ਹੈ ਕਿ ਮੈਕਸੀਮ ਅਗਰ ਤੁਸੀਂ ਮਤਲਬ ਬੈਲੈਂਸ ਹੀ ਹੈਗਾ ਵੀ ਕੁਛ ਬਣਾ ਰਿਹਾ ਹੈ ਤੇ 3000 ਤੋਂ ਉੱਤੇ ਚੀਜ਼ ਤਿਆਰ ਨਹੀਂ ਹੋਏਗੀ। ਬਟ ਜਦੋਂ ਉਹਨਾਂ ਨੇ ਲਾਂਚ ਹੀ ਮਤਲਬ ਟਾਈਮ ਸਕੇਅਰ ਤੇ ਕਰਨਾ US ਦੇ ਅੰਦਰ, ਜਿਹੜਾ ਸੈਲੀਬ੍ਰਿਟੀ ਨੇ ਕਰਨਾ ਉਹਨੇ 5 ਮਿਲੀਅਨ ਲੈਣਾ, ਤਾਂ ਫਿਰ ਸਾਰਾ ਖਰਚਾ ਇੱਥੋਂ ਹੀ ਨਿਕਲਣਾ ਨਾ। ਉਹ ਕਈ ਵਾਰੀ ਕੀ ਹੋਣਾ ਵੀ ਉਹਨੇ ਹੋਣਾ ਨੀ ਆਂਟੀ ਮਤਲਬ ਜਿਵੇਂ ਆਉਣਾ ਵੀ ਨਹੀਂ ਨਹੀਂ ਇਹ ਹਲਕੀ ਹੈ ਵਧੀਆ ਵਿਖਾ, ਤੀਜੀ ਵਾਰ ਵਿਖਾਈ ਨਹੀਂ ਹੋਰ ਵਧੀਆ, ਜਿਹੜੀ ਪੈਂਟ ਅਸੀਂ ਝਾੜਦੀ ਸੀ ਥੱਲੋਂ ਕੱਢ ਕੇ ਦੁਬਾਰਾ ਪੈਂਟ ਇਹ 1800 ਦੀ, ਆਹ ਵਧੀਆ ਇਹੀ ਮੈਂ ਮੰਗਦੀ ਸੀ, ਚੀਜ਼ ਉਹੀ ਹੈ। ਫਿਰ ਉਹਨੂੰ ਸਮਝਾਉਣਾ ਵੀ ਭੈਣ ਜੀ ਇਹ ਉਹੀ ਪੈਂਟ ਹੈ, ਤੁਸੀਂ ਵਿਸ਼ਵਾਸ ਕਰੋ। ਮਤਲਬ ਇਹ ਨਾ ਉੱਥੇ ਸਾਈਕੋਲੋਜੀਕਲ ਇੰਡੀਅਨ ਮਾਰਕੀਟ ਅੱਜ ਵੀ ਟਰੱਸਟ ਤੇ ਬਹੁਤ ਚੱਲਦਾ,
2: ਟਰੱਸਟ ਡਿਪੈਂਡੈਂਟ
1: ਨਹੀਂ ਦੇ।
0: ਬਹੁਤ ਜ਼ਿਆਦਾ
1: ਫਿਰ ਸਾਡੀ ਕਮੀ ਹੋਈ ਕਿ ਅਸੀਂ ਬਾਜ਼ਾਰਾਂ ਦੇ ਵਿੱਚ ਜਾ ਕੇ ਸਮਾਨ ਵੇਚ ਕੇ ਵੇਖ ਕੇ ਥਿਰਕ ਜਾਂਦੇ ਹਾਂ। ਉਹਨਾਂ ਦਾ ਉਹਨਾਂ ਨੇ ਤਾਂ ਸਮਾਨ ਰੱਖਿਆ ਵੇਚਣ ਲਈ, ਲੈਣਾ ਲਓ ਨਹੀਂ ਜਾਓ ਸ਼ੁਕਰਾਨਾ। ਹਾਂ ਠੀਕ ਹੈ ਜੀ, ਵਧੀਆ
2: ਸਹੀ ਹੈ ਬਈ,
1: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਨਾਈਸ ਸ਼ੋ ਆਲਵੇਜ਼, ਆਈ ਲਾਈਕ ਵਿਸਕੀ ਐਂਡ ਟਰਾਈ ਟੂ ਸਪੈਂਡ ਮਨੀ ਔਨ ਡਿਫਰੈਂਟ ਸਕੋਚਿਸ। ਗੁੱਡ ਗੁੱਡ, ਚਲੋ ਅਤੇ ਥੈਂਕ ਯੂ ਜੀ। ਅਤੇ ਆਪਣਾ ਅਸੀਂ ਤਾਂ ਹੀ ਉਹ ਵੇਖੋ ਨਾਲ ਸ਼ੋਪਿੰਗ ਦੇ ਨਾਲ ਉਹ ਕਹਿ ਰਹੀ ਆ ਵੀ ਤੈਨੂੰ ਵੀ ਤੇ ਕੀੜੇ ਪੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੱਲ੍ਹ ਸਤਿ ਸ਼੍ਰੀ ਅਕਾਲ ਬੋਥ ਆਫ ਯੂ, ਅਤੇ ਯੂਅਰ ਟੋਪਿਕ ਵੈਰੀ ਇੰਟਰਸਟਿੰਗ। ਅਤੇ ਅੱਜ ਵੀ ਕਹਿੰਦੇ ਕਿ ਇੰਡੀਆ ਜਾ ਕੇ ਬਾਜ਼ਾਰ ਦੇ ਵਿੱਚ ਆਪਣਾ ਆਪਾਂ ਨੂੰ ਲੱਗਦਾ ਬਿਕੋਜ਼ ਦੇ ਆਲ ਬਿਲੋਂਗ ਯੂਅਰ ਵਿਲੇਜ ਐਂਡ ਫਰੈਂਡ ਸਰਕਲ, ਅਤੇ ਯੂ ਆਰ ਐਬਸੋਲੂਟ ਲਾਈਟ ਵੇਟ ਜੀ, ਕਮ ਫਰੋਮ ਰੈਨਮਾਰਕ ਤੋਂ ਮੈਸੇਜ ਕਰ ਰਹੇ ਨੇ। ਅਤੇ ਹਾੜੀ ਸੋਹਣੀ ਕਹਿੰਦੇ ਕਿ ਮਨੀ ਦੇ ਦੇਣੀ ਜੀ, ਥੈਂਕ ਯੂ ਤੁਹਾਡਾ ਮਿਹਰਬਾਨੀ ਮੈਸੇਜ ਕਰਨ ਦੇ ਲਈ। ਅਤੇ ਕਵਲਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਗਿੱਲ ਸਾਹਿਬ ਭੇਜਦੇ ਨੇ, ਅਤੇ ਧੰਨਵਾਦ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕ੍ਰਿਸ਼ਨਾ ਜੀ ਝੂਠ ਮਾਰੀ ਜਾਂਦੇ ਹੋ, ਜਗਜੀਤ ਥੀਏਟਰ ਇਨ ਸਿਨੇਮਾ ਇਨ ਫਰੰਟ ਆਫ ਦਾ ਕੋਰਟਸ।
2: ਭਾਜੀ ਮੈਂ ਉੱਥੇ ਬੋਡੀਗਾਰਡ ਦੇਖਣ ਗਿਆ ਸੀਗਾ ਫਿਲਮ, ਉੱਥੇ ਗਾਣਾ ਆਇਆ ਵਜਾ ਦੇ ਦੇਸੀ ਬੀਟ ਸੁਣਿਆ, ਠੀਕ ਹੈ ਜੀ, ਕਸਮ ਹੈ ਅੱਲਾ ਪਾਕ ਦੀ, ਕਸਮ ਹੈ ਮਹਾਦੇਵ ਦੀ, ਕਸਮ ਹੈ ਹਰ ਰੂਹ ਦੀ, ਬੀਟ ਨਹੀਂ ਵੱਜੀ। ਮੈਂ ਕਿਆ ਕੱਲਾ ਕਰਾ, ਵਜਾ ਦੇ ਦੇਸੀ ਬੀਟ ਸੁਣਿਆ, ਫਿਰ ਬਾਅਦ ਚੋ ਬੰਦ, ਕੁਛ ਵੀ ਨਹੀਂ, ਉਹ ਪਤਾ ਨੀ ਕੀ ਡੋਲਬੀ ਤਗੜੀ ਸਾਊਂਡ ਸੀਗੀ। ਉਹ ਪੁਰਾਣੀਆਂ ਆਈਆਂ ਫਿਲਮਾਂ ਲੱਗਦੀਆਂ ਸੀਗੀਆਂ, ਹੁਣ ਵੈਸੇ ਟੁੱਟ ਗਿਆ ਭਾਜੀ ਉਹ ਥੀਏਟਰ, ਹਾਂ ਉਹ ਟੁੱਟ ਗਿਆ।
1: ਪਰ ਇਹ ਗੱਲ ਕੀ ਸੀ, ਮੈਨੂੰ ਤਾਂ ਸਮਝ ਨਹੀਂ ਲੱਗੀ ਗੱਲ ਕੀ ਹੋ ਰਹੀ।
2: ਉਹ ਕਹਿੰਦੇ ਕਿ ਕਪੂਰਥਲਾ ਚ ਵੀ ਸਿਨੇਮਾ ਹੈਗਾ, ਪਰ ਉਹ ਮਤਲਬ ਉਹ ਸਿੰਗਲ ਸਕਰੀਨ ਸੀਗਾ, ਹਮੇਸ਼ਾ ਵਿਚਾਰਾ ਹੁੰਦਾ ਨਾ ਕਿ ਬੜੀ ਕੋਈ 47-48 ਟਾਈਪ ਫਿਲਮ ਲੱਗੀ ਹੋਣੀ, ਸੋ ਏਦਾਂ ਦਾ ਸੀਗਾ। ਇੱਕ ਦੋ ਫਿਲਮਾਂ ਦੇਖੀਆਂ ਕਦੀ, ਪਰ ਉਹ ਵਾਲੀ ਗੱਲਬਾਤ ਨਹੀਂ ਸੀ ਉੱਥੇ।
1: ਅੱਛਾ, ਆਪਣੇ ਗੱਲ ਹੋਈ ਸੀ ਸ਼ੋਅ ਚ?
2: ਹਾਂ ਆਪਾਂ ਕੀਤੀ ਸੀ ਨਾ ਕਿ ਜਦੋਂ ਵੀ ਜਾਣਾ ਤੇ ਜਲੰਧਰ ਜਾਣਾ ਫਿਲਮ ਵਗੈਰਾ ਵੇਖਣ ਲਈ, ਤੇ ਉਸ ਬਹਾਨੇ ਸ਼ੋਪਿੰਗ ਵੀ ਹੋ ਜਾਣੀ ਉਸ ਬਹਾਨੇ।
1: ਆਹੋ ਤੇ ਇਹਦੇ ਕੋਈ ਵੱਡੀ ਗੱਲ ਨਹੀਂ, ਆਪਣੇ ਅੰਮ੍ਰਿਤਸਰ ਤੋਂ ਜਲੰਧਰ ਆਪਾਂ ਵੀ ਜਾਂਦੇ ਰਹੇ ਫਿਲਮ ਵੇਖਣ, ਕਿਉਂਕਿ ਜਦੋਂ ਸਰਬ ਖੁੱਲਾ ਵਾ ਉੱਥੇ।
2: ਹਾਂ ਸਰਬ ਨੇ
1: ਅੰਮ੍ਰਿਤਸਰ, ਹਾਂ ਅੰਮ੍ਰਿਤਸਰ ਦੇ ਵਿੱਚ ਕੋਈ ਉਸ ਲੈਵਲ ਦਾ, ਉਦੋਂ ਤਾਂ ਬੜਾ ਕਰੇਜ਼ ਸੀ ਵੀ ਹਾਂ ਉੱਥੇ ਨਵਾਂ ਸਿਨੇਮਾ ਖੁੱਲਾ, ਉੱਥੇ ਵੇਖਣ ਜਾਣਾ।
2: ਮੈਨੂੰ ਪਤਾ ਨਹੀਂ ਅੰਮ੍ਰਿਤਸਰ ਚ ਪਹਿਲਾਂ ਨਹੀਂ ਖੁੱਲਿਆ ਮਾਲ,
1: ਅੰਮ੍ਰਿਤਸਰ ਤੋਂ ਨਹੀਂ ਨਹੀਂ ਸਰ, ਸਭ ਤੋਂ ਪਹਿਲਾਂ ਸਰਬ ਖੁੱਲਾ ਨਾ।
2: ਓਕੇ,
1: ਅੰਮ੍ਰਿਤਸਰ ਦੇ ਵਿੱਚ ਤੇ ਪੁਰਾਣੇ ਟ੍ਰੈਡੀਸ਼ਨਲ ਸਿਨੇਮੇ ਚੱਲਦੇ ਹੁੰਦੇ ਸੀ, ਆਦਰਸ਼, ਸੂਰਜ, ਚੰਦਾ ਤਾਰਾ ਤੇ ਐਂਡ ਆਲ ਗਗਨ ਹੋ ਗਿਆ, ਪਰ ਉਹ ਜਿਹੜਾ ਇਹ ਕਨਸੈਪਟ ਸੀ ਇਹ ਸਭ ਤੋਂ ਪਹਿਲਾਂ ਆਇਆ ਜਲੰਧਰ ਤੇ ਅੰਮ੍ਰਿਤਸਰ ਤੋਂ ਚੇਚਾ ਜਲੰਧਰ ਫਿਲਮ ਵੇਖਣ ਜਾਂਦੇ ਹੁੰਦੇ ਹਾਂ। ਗਗਨ ਤੋੜ ਕੇ ਸੈਲੀਬ੍ਰੇਸ਼ਨ ਬਣਾ ਤਾ ਨਾ, ਤੇ ਸੈਲੀਬ੍ਰੇਸ਼ਨ ਨੇ ਫਿਰ ਉਦੋਂ ਸਾਰੀ ਜਿਹੜੀ ਆ ਉਹ ਸਰਬਾੜੀ ਭੀੜ ਖਿੱਚ ਲਈ ਇੱਥੋਂ ਵਾਲੀ ਇੱਥੇ ਰੋਕ ਲਈ। ਪਰ ਜਿੱਦਾਂ ਹੀ ਉਹ ਦੂਸਰਾ ਆਇਆ ਪਰਲਾ, ਆਈ ਥਿੰਕ ਉਨੇ ਚਿਰ ਨੂੰ ਤੇ ਆਪਾਂ ਆ ਗਏ ਇੱਥੇ, ਉਹਨਾਂ ਕੁ ਦਿਨਾਂ ਦੀ ਗੱਲ ਹੈ, ਉੱਥੇ ਨਹੀਂ ਮੈਂ ਕਦੇ ਗਿਆ, ਮੈਨੂੰ ਚੇਤਾ ਨਹੀਂ। ਬਾਅਦ 'ਚ ਇੱਥੋਂ ਜਾ ਕੇ ਇੱਕ ਦੋ ਵਾਰੀ ਗਿਆ, ਜਿਹੜਾ ਉਹ ਨਵਾਂ ਆਇਆ ਸ਼ੋਪਿੰਗ ਮੋਲ, ਮੇਰੇ ਹੁਣ ਨਾਂ ਨਹੀਂ ਆ ਰਿਹਾ, ਅਤੇ ਉਹ ਆਇਆ ਫਿਰ ਉਹਨੇ ਸੈਲੀਬ੍ਰੇਸ਼ਨ ਵੀ ਬੰਦ ਕਰਵਾਤਾ। ਖੈਰ ਟ੍ਰਿਲੀਅਮ ਜਿਹੜਾ ਉਹ ਕੁਛ ਖਾਸ ਨਹੀਂ ਕਰ ਪਾਇਆ।
2: ਅੱਛਾ, ਓਕੇ।
1: ਉਹ ਨਹੀਂ ਚੱਲਿਆ ਉਹ ਸ਼ੋਪਿੰਗ ਸੈਂਟਰ, ਉਹ ਇਹਨਾਂ ਨੇ ਚੱਲਿਆ, ਜਦਕਿ ਸਭ ਤੋਂ ਵੱਡੀ ਇਨਵੈਸਟਮੈਂਟ ਉਹ ਮੰਨੀ ਜਾ ਰਹੀ। ਉਹਦੇ ਉੱਤੇ ਤਾਂ ਟਾਟਾ ਨੇ
2: ਖੁੱਲਿਆ ਹੀ, ਤਦ ਤਾਂ ਬਹੁਤ ਇਸ ਤਰ੍ਹਾਂ ਸੀ ਕਿ ਮਤਲਬ ਅਸੀਂ ਵੀ ਸਪੈਸ਼ਲੀ, ਮੈਂ ਕਦੀ ਅੰਮ੍ਰਿਤਸਰ ਕੋ ਮੈਂ ਨਹੀਂ ਸੀਗਾ ਸਪੈਸ਼ਲੀ ਟ੍ਰਿਲੀਅਮ ਹੀ ਵੇਖਣ ਗਿਆ ਸੀਗਾ ਮੈਂ।
1: ਉਹ ਤਾਂ ਸਾਰਾ ਪਾਗਲਖਾਨਾ ਦੇੜ ਕੇ ਉਹਨਾਂ ਨੇ ਤੇ ਉੱਥੇ ਉਹ ਵਸਾਤਾ।
2: ਅੱਛਾ, ਪਾਗਲਖਾਨਾ ਸੀਗਾ ਪਹਿਲੇ ਉੱਥੇ,
1: ਇੱਕ ਪਾਗਲਖਾਨੇ ਦੀ ਜਗ੍ਹਾ ਸੀ ਉਹ, ਤੇ ਉਹਦੇ ਮੇਰੇ ਕੋਲ ਟਾਟਿਆਂ ਦਾ ਆਇਆ ਵੀ ਸੀ ਬਿਆਨ ਵੀ ਸਾਡੀ ਸਭ ਤੋਂ ਗੰਦੀ ਇਨਵੈਸਟਮੈਂਟ ਰਹੀ ਆ, ਮੇਰੇ ਖਿਆਲ ਬਾਦਲਾਂ ਨੇ ਕਰਵਾਈ ਸੀ। ਚਲੋ ਖੈਰ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਕ੍ਰਿਸ਼ਨਾ ਜੀ, ਅਸੀਂ ਕਹਿੰਦੇ ਨਿੱਕੇ ਹੁੰਦੇ ਆਪਣੇ ਪਾਪਾ ਨਾਲ ਜਾਂਦੇ ਹੁੰਦੇ ਸੀ। ਗੁਰਜੀਤ ਜੀ ਹੁਣ ਕਰ ਲਿਓ ਤੁਸੀਂ, ਸੋਰੀ ਤੁਹਾਡੀ ਕਾਲ ਮਿਸ ਹੋ ਗਈ। ਤੇ ਸ਼ਹਿਰ ਤੇ ਕਹਿੰਦੇ ਕਿ ਬਹੁਤ ਦੁਕਾਨਦਾਰ ਮਾਣ ਬਹੁਤ ਕਰਦੇ ਹੁੰਦੇ ਸੀ ਤੇ ਬਹੁਤ ਜ਼ਿਆਦਾ ਉਹ ਪੁਰਾਣੇ ਟਾਈਮ ਤੋਂ ਜਾਣਦੇ ਹੁੰਦੇ ਸੀ ਤੇ ਬਹੁਤ ਖੁਸ਼ੀ ਦੇ ਨਾਲ ਬੁਲਾਉਂਦੇ ਹੁੰਦੇ ਸੀ ਤੇ ਪ੍ਰਾਈਜ਼ ਵੀ ਕਹਿੰਦੇ ਕਿ ਘੱਟ ਲੈਂਦੇ ਹੁੰਦੇ ਸੀ, ਬਹੁਤ ਵਧੀਆ ਲੱਗਦਾ ਸੀ ਤੇ ਪਾਪਾ ਦੇ ਨਾਲ ਜਾ ਕੇ। ਗੁੱਡ। ਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਿਨੀਪੈਗ ਤੋਂ, ਸਰਬੱਤ ਦਾ ਭਲਾ ਲੋਚਦੇ ਨੇ। ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਸੀ ਤੇ ਨਾਲ ਗਾਰਡਨਿੰਗ ਕੀਤੀ ਤੇ ਬਹੁਤ ਸੋਹਣਾ ਲੱਗਾ ਤੇ ਧੰਨਵਾਦ। ਤੇ ਸੈਮੀ ਸਾਹਿਬ ਕਹਿੰਦੇ ਕਿ ਮਾਮਿਆਂ ਤੋਂ ਸਾਵਧਾਨ।
2: ਸਹੀ ਗੱਲ ਹੈ ਬਈ।
1: ਸ਼ੋਪਿੰਗ ਵੇਲੇ ਕਹਿੰਦੇ ਕਿ ਆਈ ਲਾਈਕ ਸ਼ੋਪਿੰਗ ਇਨ ਬਾਜ਼ਾਰ।
2: ਅੱਛਾ, ਇੱਕ ਨਾ ਇਹ ਇੱਕ ਟੋਪਿਕ ਛੂਹਣਾ ਰਹਿ ਗਿਆ ਇਹਦੇ ਅੰਦਰ ਕਿ ਬਹੁਤ ਬਹੁਤ ਥੈਂਕ ਯੂ ਹੈ ਆਹ ਤਗੜੇ ਸੂਰਮੇ ਜਿਹੜੇ ਸਾਡੇ ਤਗੜੇ ਸਿੰਗਰਸ ਨੇ, ਕਿਉਂਕਿ ਉਹਨਾਂ ਕਰਕੇ ਬਹੁਤ ਕੱਪੜਾ ਵਿਕਦਾ। ਤੁਹਾਨੂੰ ਪਤਾ ਜੋ ਜਦੋਂ ਗਾਣਾ ਗਾਤਾ ਨਾ ਮਨਿੰਦਰ ਬੁੱਟੜ ਨੇ ਆਹ ਬਾਠ ਕੀ ਬੁੱਟੜ, ਸਖੀਆਂ ਮੈਨੂੰ ਮੇਣੇ ਮਾਰਦੀਆਂ, ਹਾਂ ਉਹਨੇ ਪਾਇਆ ਪਿੰਕ ਕਲਰ ਦਾ ਕੋਟ ਪੈਂਟ। ਮੈਂ ਹਮੇਸ਼ਾ ਸੋਚਦਾ ਸੀ ਕਿ ਕਦੀ ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਮੇਰੀ ਦੁਕਾਨ ਤੇ ਪੂਰਾ ਫਰੰਟ 20 ਫੁੱਟ ਦਾ ਪਿੰਕ ਕੋਟ ਪੈਂਟਾਂ ਨਾਲ ਭਰਿਆ ਹੋਇਆ, ਕਿਉਂਕਿ ਮੁੰਡੇ ਆ ਰਹੇ ਦਿਖਾ ਰਹੇ ਭਾਜੀ ਆ ਵਾਲਾ ਰਹਿਣਾ ਲੈ। ਉਸ ਸਾਲ ਫੇਅਰਵੈਲ ਚ ਸਾਰੇ ਹੀ ਪਿੰਕ ਪਿੰਕ ਬਣ ਕੇ ਗਏ ਆ ਜੀ। ਤਰਸੇਮ ਜੱਸੜ ਦੇ ਬੜੇ ਫੈਨ ਬੋਇਜ਼ ਹੁੰਦੇ ਸੀ, ਤਰਸੇਮ ਜੱਸੜ ਦੀ ਇੰਨੀ ਤਸਵੀਰ ਆਉਣੀ ਹੈ ਜੀ। ਫਿਰ ਪੈਗ ਦੀ ਵਾਸ਼ਨਾ ਗਾਣਾ ਦੇ ਅੰਦਰ ਨਾ ਟੋਰਕੋਇਸ਼ ਕਲਰ ਦਾ ਕੋਟ ਪੈਂਟ ਪਾਇਆ ਹੋਇਆ ਫਿਰੋਜ਼ੀ ਜੇ ਰੰਗ ਦਾ ਅੰਮ੍ਰਿਤਮਾਨ ਨੇ, ਉਹਨੂੰ ਵੇਖ ਕੇ ਫਿਰ ਆ ਗਿਆ ਬੂਟ ਕੱਟ। ਉਹ ਫਿਰ ਪ੍ਰੇਮ ਢਿੱਲੋਂ ਨੇ ਜਦ ਦਾ ਬੂਟ ਕੱਟ ਪਾਉਂਦੇ ਆ ਨਜ਼ਰਾਂ ਚ ਆਉਂਦੇ ਕੀਤਾ ਨਾ, ਮੈਂ ਤਾਂ ਚਲੋ ਸਾਡਾ ਤਾਂ ਸੀ ਹੀ ਸੀ ਕਿ ਬਰਬਰੀ ਦੀ ਫਸਟ ਕਾਪੀ ਆ ਗਈ ਨਾਲ ਇਹ ਵਿਕਦਾ ਪਿਆ। ਮੇਰਾ ਪੱਕਾ ਬਚਪਨ ਦਾ ਸਾਥੀ ਉਹਨਾਂ ਦੀ ਹੈਂਡਲੂਮ ਦੀ ਦੁਕਾਨ 10 ਦੁਕਾਨਾਂ ਅੱਗੇ, ਮੈਂ ਉਹਦੇ ਕੋਲ ਦੁਕਾਨ ਮਿਲਣ ਗਿਆ, ਉਹਨਾਂ ਨੇ ਬੈਡਸ਼ੀਟ ਵੀ ਰੱਖੀ ਹੋਈ ਉਹਦੇ ਪ੍ਰਿੰਟ ਦੀ ਬਰਬਰੀ ਦੇ ਪ੍ਰਿੰਟ ਦੀ। ਕਹਿੰਦਾ ਯਾਰ ਦੁਨੀਆ ਪਾਗਲ ਹੀ ਹੋ ਗਈ ਹੈ। ਮੈਂ ਕਿਹਾ ਬਰਬਰੀ ਨੂੰ ਪਤਾ ਕਿ ਇਹ ਚੱਦਰ ਬਣ ਰਹੀ ਹੈ? ਕਹਿੰਦਾ ਰੱਬ ਜਾਣੇ। ਫਾਦਰ ਸਾਹਿਬ ਮੇਰੇ ਨਾ ਥੋੜੇ ਹਾਈਪਰ ਟੈਂਸਿਵ ਸੀਗੇ, ਠੀਕ ਹੈ, ਬੀਪੀ ਦੀ ਗੋਲੀ ਲੱਗੀ ਸੀ। ਉਹ ਦਿਨ ਚ ਜਦੋਂ 8ਵੀਂ ਵਾਰੀ ਕੋਈ ਆ ਗਿਆ ਨਾ ਇਹ ਵਾਲੀ ਹੁੱਡੀ ਮੰਗੇ ਨੇ, ਕਹਿੰਦੇ ਤੇਰੇ ਮਾਮੇ ਦਾ ਮੁੰਡਾ ਗੈਰੀ ਸੰਧੂ ਵਾਲੀ।
1: ਕਰੇਜ਼ ਵੇਖੋ ਕਿੰਨਾ
2: ਕਿੰਨਾ ਕਰੇਜ਼ ਸਿੰਗਰਾਂ ਨੇ ਕਿੰਨਾ ਫੈਸ਼ਨ ਚਲਾਇਆ ਅੱਜ ਵੀ। ਮਤਲਬ ਲੋਕੀ ਤਸਵੀਰ ਦਿਖਾਉਂਦੇ ਕਿ ਆਹੀ ਕਮੀਜ਼ ਪਾਣੀ ਹੈ, ਆਹੀ ਪੈਂਟ ਪਾਣੀ
1: ਚੱਲਦਾ ਹੋਵੇ। ਹੁਣ ਇਹ ਵੱਡੀਆਂ ਕੰਪਨੀਆਂ ਵਾਲੇ ਕਿਤੇ ਪਿੰਡ ਆ ਕੇ ਵੇਖ ਲੈਣ ਨਾ।
2: ਸਹੀ ਗੱਲ ਆ
1: ਵੀ ਉੱਥੇ ਵੱਡੇ ਦਾਤਰ ਦੇ ਨਾਲ ਇੱਕ ਬੰਦਾ ਅਮੀਰੀ ਦੀ ਤੁਹਾਡੀ ਹੁੱਡੀ ਪਾ ਕੇ ਤੇ ਪੱਠੇ ਵੱਢਣ ਡਿਆ, ਪਤਾ ਨੀ ਕੀ ਕਰ ਲੈਣ ਆਪਣੇ ਆਪ ਨੂੰ। ਉਹਦੇ ਤਾਂ ਤੁਸੀਂ ਲਾਗੇ ਕਿਤੇ ਅਸਲੀ ਪਾ ਕੇ ਕਿਤੇ ਜਾਣ ਡਿਆ ਹੋ ਨਾ, ਤੇ ਉਹ ਤੁਹਾਡੇ ਵੱਲ ਵੇਖ ਕੇ ਤੇ ਆਪਣੀ ਵੱਲ ਵੇਖ ਕੇ ਤੇ ਇਹ ਕਰਨ ਡਿਆ ਹੁੰਦਾ, ਮੈਂ ਵੀ ਲਈ।
2: ਮੈਨੂੰ ਇੱਕ ਵਾਰੀ ਤਸਵੀਰ ਭੇਜੀ ਭੈਣ ਜੀ ਨੇ ਕਿ ਪੋਲੋ ਦੀ ਰਾਫ ਲੋਰਨ ਦੀ ਕਿਤੇ ਲਿਆ ਹੁੱਡੀ ਲਿਆਵਾਂ ਅੰਦਰ ਹੋਏ ਹਨਾ ਤੇ ਉਹ ਟੈਡੀ ਬੇਅਰ ਜਿਹਾ ਬਣਿਆ ਪਿਆ ਤੇ ਮੈਂ ਉਸ ਟਾਈਮ ਨਾ ਦੇਖ ਲਓ ਕਿ ਉਸ ਟਾਈਮ ਮਾਲ ਆਇਆ ਹੀ ਸੀਗਾ ਦਿੱਲੀ ਵਗੈਰਾ ਤੋਂ ਮੈਂ ਇੱਦਾਂ ਦੁਕਾਨ ਦੀ ਨਾ ਉੱਪਰੋਂ ਦੀ ਟੋਪ ਫਰੰਟ ਤੋਂ ਫੋਟੋ ਖਿੱਚ ਕੇ ਭੇਜੀ ਸਾਰਾ ਖਿਲ ਰਿਹਾ ਪਿਆ ਮਾਲ ਜੀਨ ਦੇ ਫਰੰਟ ਤੇ ਵੀ ਟੈਡੀ ਬੇਅਰ ਜੀਨ ਦੀ ਬੈਗ ਤੇ ਵੀ ਟੈਡੀ ਬੇਅਰ
1: ਟੋਮੀ ਦਾ ਸਾਈਨ ਆ ਉਹ ਮਾਸਾ ਵੱਡਾ ਕਰਕੇ ਲਾਉਂਦੇ ਆ ਹਾਂ ਵੀ ਤੁਸੀਂ ਯਾਰ ਮਤਲਬ ਹੁਣ ਬਣਾਉਣਾ ਤਾਂ ਹੈਗਾ ਮਾਸਾ ਵੱਡਾ ਬਣਾਵਾਂਗੇ ਆਪਾਂ
2: ਇਹਨਾਂ ਨੂੰ ਥੋੜ੍ਹਾ ਨਾ ਆਉਂਦਾ ਕੁਛ ਸਾਨੂੰ ਪਤਾ ਟੋਮੀ ਕਿੱਦਾਂ ਬਣਾਉਣਾ
1: ਤੇ ਉਹ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਉਹ ਇੰਨਾ ਕਿਤੇ ਬਣਾਉਂਦੇ ਯਾਰ ਉਹ ਦੇਖਦਾ ਤੇ ਨਹੀਂ ਆ ਆਹ ਵੇਖੋ ਇਹ ਥੋੜ੍ਹਾ ਵੱਡਾ ਇਹ ਵੱਡਾ ਵਾ ਇਹ ਤੁਸੀਂ ਆਹ ਵਾਲਾ ਲਓ ਹਾਂਜੀ ਗੁਰਜੀਤ ਜੀ ਤੁਸੀਂ ਆਉਂਦੇ ਰਹੋ
3: ਬਟਾਲੇ ਓਹੀ ਚੱਕਰੀ ਬਾਜ਼ਾਰ ਮੇਨ ਆ ਨਿੱਕੀ ਜੀ ਗਲੀ ਆ ਦੋਵੇਂ ਪਾਸੇ ਦੁਕਾਨਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉੱਥੇ ਗਰਮੀ ਨੀ ਲੱਗਦੀ ਨਾ ਠੰਡ ਆਉਂਦੀ ਬਹੁਤ ਮਜ਼ਾ ਆਉਂਦਾ ਭਾਜੀ ਉੱਥੇ ਹਜੇ ਵੀ ਜਾ ਕੇ ਮਤਲਬ ਪੱਕੀਆਂ ਦੁਕਾਨਾਂ ਨੇ ਉੱਥੇ ਹੀ ਜਾਣਾ ਵਾ ਤੁਸੀਂ ਸਮਾਨ ਲੈਣਾ ਵਾ ਤੇ ਆ ਜਾਣਾ
1: ਸ਼ਿੰਗਾਰ ਆ ਉਸ ਜਗ੍ਹਾ ਦਾ
3: ਨਾਲੀਆਂ ਉੱਪਰ ਗੋਲ ਕੱਪੇ ਖਾਈ ਦੇ ਲੱਗੀ ਹੁੰਦੀ
1: ਹੱਥ ਮਿਲਾ ਕੇ ਲੋਕ ਸੈਨੀਟਾਈਜ਼ ਕਰ ਲੈਂਦੇ ਆ ਤੁਹਾਡੇ ਸਾਹਮਣੇ ਸਹੀ ਗੱਲ ਆ ਤੁਹਾਡੇ ਸਾਹਮਣੇ ਤੁਹਾਡੇ ਨਾਲ ਹੱਥ ਮਿਲਾ ਕੇ ਨਾਲ ਸੈਨੀਟਾਈਜ਼ਰ ਕੱਢ ਕੇ ਸੈਨੀਟਾਈਜ਼ ਕਰਨੇ ਮੈਂ ਯਾਰ ਅਜੀਬ ਬਦਤਮੀਜ਼ੀ ਆ
2: ਬਹੁਤ ਬਦਤਮੀਜ਼ੀ ਆ ਬਈ
1: ਅਜੇ ਨਾਲ ਤੁਹਾਨੂੰ ਵੀ ਆਫਰ ਕਰਨ ਗਿਆ ਲੋ
2: ਤੁਸੀਂ
3: ਮੰਮੀ ਡੈਡੀ ਜੀ ਦਾ ਰਿਸ਼ਤਾ ਵੀ ਉਹਨਾਂ ਦੁਕਾਨਾਂ ਵਾਲਿਆਂ ਚ ਜਿਹੜੇ ਪੱਕੀਆਂ ਦੁਕਾਨਾਂ ਸੀ ਕਿਉਂਕਿ ਨਾਨਕੇ ਵੀ ਲੱਗ ਗਏ ਨੇ ਬਟਾਲੇ ਦੇ ਤੇ ਮੰਮੀ ਹੁਣੀ ਵੀ ਪਹਿਲਾਂ ਸ਼ੋਪਿੰਗ ਕਰਨ ਆਉਂਦੇ ਹੁੰਦੇ ਸੀਗੇ ਉੱਥੇ
2: ਗੇੜੇ
3: ਮਾਰਦਾ ਸੀ ਮੁੰਡਾ ਤੇ ਉਧਰੋਂ ਮੰਮੀ ਬੀਜੀ ਹੁਣੀ ਵੀ ਜਾਂਦੇ ਹੁੰਦੇ ਸੀਗੇ ਤੇ ਬਸ ਉਹਨਾਂ ਨੇ
1: ਇਹਦਾ ਕੰਮ ਨਾ ਗਲੀ ਦੇ ਵਿੱਚ ਕੋਈ ਇਹਦਾ ਰਿਸ਼ਤਾ ਕਰਾਓ
3: ਰਿਸ਼ਤਾ ਕਰਾਓ ਮੁੜ ਕੇ ਡੈਡੀ ਕਦੇ ਦੁਕਾਨ ਦੀ ਨੀ ਗਏ
1: ਹਾਂਜੀ ਫਿਰ ਕਿੱਥੇ ਜਾ
2: ਹੁਣ ਤਾਂ ਗੱਲ ਖਤਮ ਹੋਈ ਆ
1: ਇਹ ਇਹ ਵੀ ਚੰਗੀ ਗੱਲ ਆ ਫੇਰ ਨੀ ਗਏ
3: ਦੁਬਾਰਾ ਹੋਊਗਾ
1: ਕੋਈ ਵੀ ਗਾਣਾ ਚੱਲ ਜੇ ਕੋਈ ਵੀ ਫਿਲਮ ਚੱਲ ਜੇ ਤੇ ਬਸ ਮਤਲਬ
2: ਬਹਿਜਾ ਬਹਿਜਾ ਫਿਰ
1: ਆਪਣੇ ਤੇ ਗਾਣੇ ਵੀ ਏਦਾਂ ਹੀ ਨਾ ਹਨੇਰੀਆਂ ਲਿਆ ਤੂੰ ਕਿਲੋ ਹਨੇਰੀਆਂ ਆਪਣੇ ਤੇ ਗਾਣੇ ਵੀ ਏਦਾਂ ਦੇ ਥੈਂਕ ਯੂ ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਕਿ ਪਰਿਵਾਰ ਸਮੇਤ ਸਾਰਿਆਂ ਲਈ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਦੀ ਅਰਦਾਸ ਅਤੇ ਸ਼ਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਡਾ ਪ੍ਰੋਇਸ ਸਿਸਟਰਸ ਵੱਲੋਂ ਧੰਨਵਾਦ ਅਤੇ ਲਵਜੋਤ ਧੁਨਾ ਜੀ ਸਲਬਾਤ ਅਤੇ ਭਲੇ ਦੀ ਅਰਦਾਸ ਕਰਦੇ ਨੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 22 ਅੱਜ ਧੰਨਵਾਦ ਮਿਹਰਬਾਨੀ ਗੁਰਜੰਟ ਸਿੰਘ ਸਿੱਧੂ ਜੀ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਡਰਾਈਵ ਧਿਆਨ ਦੇ ਨਾਲ ਕਰਿਓ ਸਭ ਰੱਬ ਰੱਖਾ ਅਤੇ ਮਾਨ ਸਾਹਿਬ ਮੈਲਬਨ ਤੋਂ ਵੀ ਢੇਰ ਸਾਰੀਆਂ ਖੁਸ਼ੀਆਂ ਭੇਜਦੇ ਨੇ। ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਹੁਣ ਆਪਾਂ ਲਈਏ ਇਜਾਜ਼ਤ।
2: ਬਿਲਕੁਲ ਜੀ ਬਿਲਕੁਲ,
1: ਠੀਕ ਹੈ। ਇਹਨਾਂ ਮੌਲਾਂ ਤੋਂ, ਇਹਨਾਂ ਦੁਕਾਨਾਂ ਤੋਂ, ਇਹਨਾਂ ਬਾਜ਼ਾਰਾਂ ਤੋਂ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਸੀਂ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹੋਣਗੀਆਂ। ਅਤੇ ਜੇਕਰ ਕਿਤੇ ਵੀ ਮੌਕਾ ਮਿਲੇ ਤਾਂ ਇੱਕ ਵਾਰੀ ਤੁਸੀਂ ਜਾ ਕੇ ਅਤੇ ਜ਼ਰੂਰ ਉਹਨਾਂ ਬਾਜ਼ਾਰਾਂ ਦੇ ਵਿੱਚ ਫਿਰ ਗੇੜਾ ਗੂੜਾ ਮਾਰਿਆ ਕਰੋ। ਵਾਹਵਾ ਦਿਮਾਗ ਟਿਕਾਣੇ ਹੋ ਜਾਂਦਾ, ਹਲਕਾ ਹੋ ਜਾਂਦਾ, ਠੀਕ ਆ। ਤੁਹਾਨੂੰ ਦਿਮਾਗ ਇਹ ਵੀ ਉਹ ਸਹੀ ਕਰ ਦੇਣਗੇ ਵੀ ਠੀਕ ਆ,
2: ਨਾ ਕਹਿ ਕੇ ਵੀ ਬਹੁਤ ਕੁਛ ਕਹਿ ਗਏ, ਵੈਰੀ ਗੁੱਡ ਵੈਰੀ ਨਾਈਸ ਗੁੱਡ ਗੁੱਡ। ਹਾਂ ਹਾਂ, ਨਹੀਂ ਨਾਈਸ,
1: ਸਾਨੂੰ ਨਹੀਂ ਕੋਈ ਫਰਕ ਪੈਂਦਾ ਇਸ ਚੀਜ਼ ਦੇ ਨਾਲ, ਹੋਵੋਗੇ ਤੁਸੀਂ
2: ਹੋਵੋਗੇ, ਹਾਂ ਬਿਲਕੁਲ ਠੀਕ।
1: ਉਹਨਾਂ ਨੇ ਤੁਹਾਡੀ ਐਨਕ ਵੇਖਣੀ, ਉਹਨਾਂ ਕਹਿਣਾ ਕਿੰਨੇ ਦੀ ਲਈ ਆ, ਆ ਲੈ ਮੇਰੇ ਕੋਲ ਹੈਗੀ 100 ਦੀ।
2: ਬਿਲਕੁਲ ਠੀਕ ਬਿਲਕੁਲ ਠੀਕ,
1: ਉਹਨਾਂ ਨੇ ਆਪਣੀ ਵੱਖਰੀ ਗੱਡੀ ਕਰਾ ਦੇਣੀ ਤੁਹਾਡੇ ਸਾਹਮਣੇ, ਹੈ ਨਾ ਕਾਕਾ, ਵੱਖੀ ਤੇ ਟੰਗਣ ਵਾਲਾ ਬੈਗ ਦਵਾਂ, ਹਾਂ ਪੱਲੇ ਪੱਲੇ ਵੀ ਸਲਾਹ ਦੇ ਦੇਣੀ ਆ। ਬੜਾ ਵਧੀਆ, ਬੜਾ ਵਧੀਆ ਅੱਜ ਕੱਲ੍ਹ ਦੇ ਫੈਸ਼ਨ ਦਾ, ਆ ਵੇਖ
2: ਜੈਂਗੋ ਲੱਗੇਗਾ ਜੈਂਗੋ,
1: ਆ ਚੈੱਕ ਕਰ ਯਾਰਾ। ਚਲੋ ਜੀ, ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ
2: ਰੇਡੀਓ, ਹਾਂਜੀ 1674 AM।

0: ਭਗਤੀ ਰੇਡੀਓ ਹਾਂ ਜੀ 1674 M200 ਸਵਾਗਤ ਤੁਹਾਡੇ ਸਾਰਿਆਂ ਦਾ ਅੱਜ ਦਿਨ ਬੁੱਧਵਾਰ ਦਾ ਲਗਭਗ ਸ਼ਾਮਾਂ ਪੈ ਚੁੱਕੀਆਂ ਨੇ ਬੁੱਧਵਾਰ ਦੀਆਂ ਕੰਮਾਂ ਕਾਰਾਂ ਤੋਂ ਵਿਹਲੇ ਹੋਵੋਗੇ ਨਹੀਂ ਹੋਵੋਗੇ ਤਾਂ ਫਿਰ ਛੇਤੀ ਹੋਣ ਵਾਲੇ ਹੋਵੋਗੇ ਅਤੇ ਕੱਲ੍ਹ ਨੂੰ ਫਿਰ ਜਾਣ ਦੀ ਤਿਆਰੀ 'ਚ ਹੋਵੋਗੇ ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਮਨੀਸ਼ਾ ਬੁਟਾਨੀ ਜੀ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਕਹਿੰਦੇ ਨੇ ਰਾਤੋਂ ਰਾਤ ਜਿਹੜਾ ਇਮੀਗ੍ਰੇਸ਼ਨ ਆ ਮਾਈਗ੍ਰੇਸ਼ਨ ਡਿਪਾਰਟਮੈਂਟ ਆ ਉਹ ਰੂਲ ਚੇਂਜ ਕਰ ਦਿੰਦਾ ਵਾ ਦਿਨ ਚੜ੍ਹੋ ਅਤੇ ਕੁਛ ਵੱਖਰਾ ਹੋ ਜਾਂਦਾ ਵਾ ਪਤਾ ਨਹੀਂ ਉਹ ਕਿਹੜੇ ਵੀਜ਼ੇ ਦੇ ਰਿਲੇਟਿਡ ਹੋ ਜਾਣਾ ਕੀ ਹੋ ਜਾਣਾ ਉੱਠ ਕੇ ਮੁੜ ਕੇ ਇਹਨਾਂ ਨੂੰ ਫੋਨ ਕਰਕੇ ਪੁੱਛੀਦਾ ਵੀ ਮੈਮ ਬਤਾਓ ਕਿਆ ਚੇਂਜ ਹੋ ਗਿਆ ਇਸ ਹਮਾਰਾ ਇਹ ਵੀਜ਼ਾ ਡਾਲਨਾ ਥਾ ਜਾਂ ਇਹ ਡਾਲਾ ਹੁਆ ਥਾ ਤੋ ਇਸ ਪੇ ਕੋਈ ਇੰਪੈਕਟ ਤਾਂ ਨਹੀਂ ਪੜੇਗਾ ਅਤੇ ਇਹਦੇ ਸਿਲਸਿਲੇ ਦੇ ਵਿੱਚ ਹੀ ਅੱਜ ਫਿਰ ਸਾਡੇ ਨਾਲ ਜੁੜੇ ਨੇ ਇਨਫੋਰਮੇਸ਼ਨ ਸਾਡੇ ਤੱਕ ਲੈ ਕੇ ਆਏ ਨੇ ਅਪਡੇਟਸ ਕੀ ਨੇ ਸਟੂਡੈਂਟ ਵੀਜ਼ੇ ਦੇ ਖਾਸ ਕਰਕੇ ਜਿਹੜੇ ਰੀਸੈਂਟ ਇੰਨੇ ਚੇਂਜਿਸ ਹੋਏ ਨੇ ਉਹਦੇ ਰਿਗਾਰਡਿੰਗ ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ ਕਿੱਦਾਂ ਠੀਕ ਠਾਕ ਹੋ
1: ਮੈਂ ਬਿਲਕੁਲ ਠੀਕ ਹਾਂ ਬਲਕੀ ਦਾ ਥੈਂਕ ਯੂ ਅਤੇ ਬਿਲਕੁਲ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੰਨੇ ਚੇਂਜਿਸ ਆਏ ਹੈ ਹੋਰ ਵੀ ਬਹੁਤ ਸਾਰੇ ਰੂਲਸ ਹੈ ਜਿਹੜੇ ਸਡਨ ਚੇਂਜ ਹੋ ਰਹੇ ਹੈ
0: ਦੇਖ ਲਓ ਕੁਛ ਵੀ ਹੋ ਜਾਏ ਨਾ ਫਿਰ ਹਿੰਦੀ ਕਿੱਥੋਂ ਸ਼ੁਰੂ ਹੋ ਗਈ ਮੇਰੀ ਕੁਝ ਵੀ ਹੋ ਜਾਏ ਅਤੇ ਭਾਵੇਂ ਕਹਿ ਲਓ ਵੀ ਘਰਾਂ ਦੇ ਪ੍ਰਾਈਜ਼ ਵੱਧ ਗਏ ਉਹਦੇ ਪਿੱਛੇ ਵੀ ਸਟੂਡੈਂਟ ਜ਼ਿੰਮੇਵਾਰ ਨੇ ਕੋਈ ਵੀ ਚੀਜ਼ ਹੋ ਜਾਏ ਜ਼ਿੰਮੇਵਾਰ ਸਟੂਡੈਂਟ ਦੀ ਰਹਿਣੀ ਇਹ ਕੀ ਚੱਕਰ ਆ
1: ਇਹ ਬਸ ਇੱਕ ਸਟੂਡੈਂਟ ਕਰਕੇ ਆਈ ਥਿੰਕ ਸਟੂਡੈਂਟ ਬੈਕਬੋਨ ਹੈ ਆਸਟ੍ਰੇਲੀਆ ਦੀ ਟਰੱਕ ਇੰਡਸਟਰੀ ਕੰਸਟਰਕਸ਼ਨ ਇੰਡਸਟਰੀ ਹਰ ਜਗ੍ਹਾ ਸਟੂਡੈਂਟਸ ਦਾ ਇੰਨਾ ਮੇਜਰ ਕੰਟਰੀਬਿਊਸ਼ਨ ਹੈ ਔਰ ਰੀਸੈਂਟਲੀ ਇੱਕ ਇੰਟਰਵਿਊ ਵੀ ਸੀਗੀ ਇੱਕ ਬਹੁਤ ਵੱਡੀ ਟਰਾਂਸਪੋਰਟ ਕੰਪਨੀ ਸੀਗੀ ਅਤੇ ਉਹਨਾਂ ਨੇ ਬੜਾ ਦੱਸਿਆ ਸੀ ਕਹਿੰਦੇ ਕਿ ਅਸੀਂ ਇੱਕ ਐਡ ਪਾਉਂਦੇ ਹਾਂ ਟਰੱਕ ਡਰਾਈਵਰ ਦੀ ਅਤੇ ਜਿਹੜੀ ਮੇਜਰ ਐਪਲੀਕੇਸ਼ਨਸ ਆਉਂਦੀ ਹੈ ਉਹ ਇੰਡੀਅਨਸ ਦੀ ਆਉਂਦੀ ਹੈ ਅਤੇ ਅਸੀਂ ਕਹਿੰਦੇ ਐਡ 'ਚ ਥੋੜ੍ਹੀ ਲਿਖ ਕੇ ਪਾਈਦਾ ਕਿ ਇੰਡੀਅਨਸ ਆਓ ਪਰ ਅਤੇ ਕੌਣ ਇਸ ਕੰਟਰੀ ਦਾ ਜਿਹੜੇ ਸਟੂਡੈਂਟਸ ਹੈ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਅਤੇ ਦੇ ਵਿਲ ਰਿਅਲਾਈਜ਼ ਇਟ ਸੂਨਰ ਔਰ ਲੇਟਰ
0: ਜੀ ਬਿਲਕੁਲ ਅਤੇ ਕੀ ਫਿਰ ਅੱਜ ਲੈ ਕੇ ਆਏ ਹੋ ਸਾਡੇ ਲਈ ਅਪਡੇਟਸ
1: ਅੱਜ ਸਭ ਤੋਂ ਪਹਿਲਾਂ ਤਾਂ ਬਹੁਤ ਪੈਨਿਕ ਮੋਡ ਕ੍ਰੀਏਟ ਹੋਇਆ ਹੋਇਆ ਸਟੂਡੈਂਟ ਵੀਜ਼ਾ ਹੋਲਡਰਸ 'ਚ ਕਿ ਖੜ੍ਹੇ ਪੈ ਸਟੂਡੈਂਟ ਵੀਜ਼ਾ ਦੇ ਜਿਹੜੇ ਰੂਲਸ ਹੈ ਉਹ ਚੇਂਜ ਹੋ ਗਏ ਰਾਤੋਂ ਰਾਤ ਲਾਈਕ 4 ਘੰਟੇ ਵੀ ਨਹੀਂ ਸਾਨੂੰ ਦਿੱਤੇ ਸੀ ਐਪਲੀਕੇਸ਼ਨਸ 5 ਅਤੇ ਖੜ੍ਹੇ ਪੈਰ ਫੈਮਿਲੀ ਨੂੰ ਇੰਕਲੂਡ ਕਰਨਾ ਬੰਦ ਕਰਾਤਾ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਸਟੋਪ ਕਰਤੀ ਅਤੇ ਸਭ ਤੋਂ ਪਹਿਲਾਂ ਮੈਂ ਕਹੂੰਗੀ ਕਿ 485 'ਤੇ ਵੀ ਇਹਨਾਂ ਨੇ ਅਨਾਊਂਸ ਕੀਤਾ ਹੈ ਕਿ ਸਟੂਡੈਂਟ ਜਿਹੜਾ 485 'ਤੇ ਸਬਸੀਕੁਐਂਟ ਐਂਟਰੈਂਟ ਕਹਿੰਦੇ ਜਿਹਨੂੰ ਡਿਪੈਂਡੈਂਟ ਤੁਸੀਂ ਕਹਿੰਦੇ ਹੋ ਆਪਣੀ ਲੈਂਗੁਏਜ ਵਿੱਚ ਕਿ ਤੁਸੀਂ ਆਪਣੀ ਵਾਈਫ ਨੂੰ ਜਾਂ ਆਪਣੇ ਪਾਰਟਨਰ ਨੂੰ ਜਾਂ ਆਪਣੇ ਬੱਚਿਆਂ ਨੂੰ ਬੁਲਾਉਣਾ ਹੈ ਉਹ ਲੇਟਰ ਔਨ ਤੁਸੀਂ ਨਹੀਂ ਕਰ ਸਕੋਗੇ ਇਹ ਹਲੇ ਪ੍ਰਪੋਜ਼ਡ ਹੈ ਐਂਡ ਮੈਂ ਤੁਹਾਨੂੰ ਇੱਕ ਇਹ ਵਾਰਨਿੰਗ ਸਮਝ ਲਓ ਜਾਂ ਤੁਹਾਨੂੰ ਅਲਰਟ ਕਰ ਰਹੀ ਹਾਂ ਕਿ ਜਿੱਦਾਂ ਇਹਨਾਂ ਨੇ ਸਟੂਡੈਂਟ ਵੀਜ਼ਾ ਦਾ ਸਡਨ ਚੇਂਜ ਕੀਤਾ ਹੈ 485 'ਤੇ ਵੀ ਇਹ ਚੇਂਜ ਸਡਨਲੀ ਹੋਏਗਾ ਐਂਡ ਯੂ ਮਸਟ ਲੌਚ ਯੋਰ ਜੇ ਤੁਸੀਂ ਚਾਹੁੰਦੇ ਹੋ ਆਪਣੇ ਪਾਰਟਨਰ ਨੂੰ ਇੰਕਲੂਡ ਕਰਨਾ ਐਜ਼ ਸੂਨ ਐਜ਼ ਪੋਸੀਬਲ ਇੰਕਲੂਡ ਕਰ ਲਓ ਵਿਦਆਊਟ ਟੇਕਿੰਗ ਐਨੀ ਰਿਸਕ ਔਰ ਦੂਜੀ ਗੱਲ ਸਾਨੂੰ ਬਹੁਤ ਕਾਲਸ ਆਈਆਂ ਕਿ ਜਿਨ੍ਹਾਂ ਦੀ ਸਟੂਡੈਂਟ ਵੀਜ਼ਾ ਐਕਸਟੈਂਸ਼ਨਸ ਪੈ ਚੁੱਕੀ ਹੈ ਉਹਨਾਂ ਦੇ ਤਾਂ ਕੋਈ ਇਫੈਕਟ ਨਹੀਂ ਹੋਏਗਾ ਜੀ ਨਹੀਂ ਜਿਹੜੀ ਐਪਲੀਕੇਸ਼ਨਸ ਆਲਰੇਡੀ ਲੌਂਚਡ ਹੈ ਉਹਨਾਂ 'ਤੇ ਕੋਈ ਵੀ ਇਫੈਕਟ ਨਹੀਂ ਪਏਗਾ ਕਿਉਂਕਿ ਉਹ ਪੁਰਾਣੇ ਲੋ ਦੇ ਅਕੋਰਡਿੰਗ ਪਈ ਹੈ ਐਜ਼ ਲੌਂਗ ਐਜ਼ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੀਟ ਕਰ ਰਹੇ ਹੋ ਤੁਹਾਡੇ ਕੋਲ ਫੰਡਸ ਹੈ ਜਾਂ ਜੋ ਵੀ ਤੁਹਾਡੀ ਹੋਰ ਰਿਕੁਆਇਰਮੈਂਟਸ ਸੀਗੀਆਂ ਹੈਲਥ ਇੰਸ਼ੋਰੈਂਸ ਫੰਡਸ ਤੁਹਾਡੀ ਵੈਲਿਡ COE ਤੁਹਾਡੇ ਪਾਰਟਨਰ ਦਾ ਵੈਲਿਡ ਵੀਜ਼ਾ ਉਸ ਵੈਲਿਡ ਰਿਲੇਸ਼ਨਸ਼ਿਪ ਹੈ ਨਾ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਫਾਈਲ ਦੀ ਡਿਮਾਂਡ ਹੈਗੀ ਆ ਤੇ ਹੈ ਤੇ ਤੁਸੀਂ ਜ਼ਰੂਰ ਉਸ ਚੀਜ਼ ਨੂੰ ਮੀਟ ਕਰ ਰਹੇ ਹੋ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋਏਗਾ ਉਹਦੇ 'ਚ ਕੋਈ ਰਿਫਿਊਜ਼ਲ ਦਾ ਨਹੀਂ ਹੈ ਚਾਂਸਿਸ ਦੈਨ ਨੋ ਇਫੈਕਟ
0: ਅਤੇ ਇਹਦਾ ਮਤਲਬ ਵੀ ਜੇ ਤੁਸੀਂ 485 'ਤੇ ਵੀ ਕੋਈ ਐਡ ਔਨ ਕਰਾਉਣੀ ਆ ਤਾਂ ਉਹ ਫਿਰ ਹੁਣੇ ਕਰਾ ਲੈਣੀ ਚਾਹੀਦੀ
1: ਬਿਲਕੁਲ ਡਿਲੇ ਕੀਏ ਬਿਨਾਂ ਤੁਹਾਨੂੰ ਕਰ ਲੈਣਾ ਚਾਹੀਦਾ ਦੇਰ ਇਜ਼ ਨੋ ਪੁਆਇੰਟ ਕਿ ਤੁਸੀਂ ਵੇਟ ਕਰੋ ਤੁਸੀਂ ਵੀ ਅੰਡਰਸਟੈਂਡ ਕਿ TR ਦੀ ਹੁਣ ਫੀਸ ਵੀ ਬਹੁਤ ਵੱਧ ਗਈ ਆਲਮੋਸਟ 6,000 ਕੁਛ ਹੈ ਅਤੇ ਯੈਸ ਇਟਸ ਗੋਨਾ ਕੋਸਟ ਯੂ ਮਨੀ ਬਟ ਬਾਅਦ 'ਚੋਂ ਪਾਰਟਨਰ ਨੂੰ ਬੁਲਾਉਣਾ ਰੀਅਲੀ ਬਹੁਤ ਔਖਾ ਹੋਏਗਾ
0: ਅਤੇ ਇਹਦਾ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲਣ ਡਿਆ ਫਿਰ
1: 2-3 ਮਹੀਨੇ
0: ਓਕੇ
1: ਕਿਸੇ ਵੀ ਹੋਰ ਕੰਟਰੀ 'ਚ ਹੈ ਤੇ ਤੁਸੀਂ ਉਹਨਾਂ ਨੂੰ ਇੰਕਲੂਡ ਕਰਨਾ ਚਾਹੁੰਦੇ ਹੋ ਜਾਂ ਉਹ ਆਨਸ਼ੋਰ ਵੀ ਹੈਗੇ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਉਹਨਾਂ ਦੀ ਫਾਈਲ 'ਚ ਇੰਕਲੂਡ ਕਰੋ ਜਾਂ ਉਹਨਾਂ ਦੀ ਫਾਈਲ 'ਚ ਆਪ ਇੰਕਲੂਡ ਹੋ ਜਾਓ ਵਾਈਸ ਵਰਸਾ ਤੇ ਉਹ ਤੁਹਾਨੂੰ ਐਸ ਸੂਨ ਐਸ ਪੋਸੀਬਲ ਕਰਨਾ ਚਾਹੀਦਾ
0: ਓਕੇ ਓਕੇ ਦੈਟਸ ਗੁੱਡ ਅਤੇ ਤੁਸੀਂ ਸਟੈਪ ਲੈ ਲਓ ਛੇਤੀ ਛੇਤੀ ਜੇ ਸੱਦਣਾ ਵਾ ਅਤੇ ਨੈਕਸਟ ਜੇ ਆਪਾਂ ਵੇਖੀਏ ਤਾਂ ਕਹਿੰਦੇ ਨੇ ਕਿ ਜਦੋਂ ਇਹ ਓਵਰਨਾਈਟ ਸਾਰੇ ਰੂਲ ਚੇਂਜ ਹੋਏ ਅਤੇ ਵੈਸੇ ਵੀ ਇਹ ਜਿਹੜੇ ਕਈ ਰੂਲ ਆਉਂਦੇ ਆ ਉਹ ਔਨਸ਼ੋਰ ਬੰਦੇ ਦੇ ਹੱਕ ਦੇ ਵਿੱਚ ਆਉਂਦੇ ਆ ਜ਼ਿਆਦਾਤਰ ਕਿਹਾ ਜਾਂਦਾ ਕਿ ਜੇ ਤੁਸੀਂ ਆਫਸ਼ੋਰ ਹੋ ਤਾਂ ਫਿਰ ਤੁਹਾਡੇ ਕੋਲ ਆਪਸ਼ਨਸ ਥੋੜ੍ਹੀਆਂ ਜਿਹੜੀਆਂ ਉਹ ਘੱਟ ਜਾਂਦੀਆਂ ਅਤੇ ਜੀ ਇਹਦੀਆਂ ਮੰਨ ਲਓ ਨਿਊ ਜਿਹੜੇ ਐਪਲੀਕੇਸ਼ਨਸ ਪਾਉਣੀਆਂ ਹੁਣ ਕਿ ਉਹ ਆਨਸ਼ੋਰ ਜਾਂ ਆਫਸ਼ੋਰ ਇਹਨਾਂ ਦਾ ਕੀ ਸਿਨੈਰੀਓ?
1: ਇਹਦੇ 'ਚ ਤਾਂ ਉਹਨਾਂ ਨੇ ਕੋਈ ਸਟੂਡੈਂਟਸ ਦੇ ਫੇਵਰ 'ਚ ਨਹੀਂ ਰੂਲਸ ਆਏ।
0: ਅੱਛਾ ਜੀ,
1: ਬਟ ਟੂ ਸਮ ਐਕਸਟੈਂਟ ਤੁਸੀਂ ਦੇਖੋ ਉਹਨਾਂ ਨੇ ਇਹ ਕਿਹਾ ਜੇ ਤੁਸੀਂ ਫੋਰ ਐਗਜ਼ਾਮਪਲ ਡੀਕਨ ਯੂਨੀਵਰਸਿਟੀ 'ਚ ਆਏ ਸੀ
0: ਓਕੇ
1: ਅਤੇ ਉੱਥੋਂ ਹੀ ਤੁਸੀਂ ਬੈਚਲਰਸ ਕਰ ਰਹੇ ਹੋ
0: ਹਾਂਜੀ
1: ਅਤੇ ਤੁਹਾਡਾ ਸਾਲ ਦਾ ਕੋਰਸ ਪਿਆ ਅਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਸਕਦੇ ਹੋ। ਪਰ ਜੇ ਤੁਸੀਂ ਸੇਮ ਪ੍ਰੋਵਾਈਡਰ ਚੇਂਜ ਕਰ ਲਿਆ, ਯਾਨੀ ਕਿ ਤੁਸੀਂ ਡੀਕਨ 'ਚ ਆਏ ਸੀ ਅਤੇ ਤੁਸੀਂ ਏ ਬੀ ਸੀ ਹੋਰ ਕਾਲਜ ਵਿੱਚ ਚਲੇ ਗਏ ਐਂਡ ਤੁਸੀਂ ਘਰ ਬੈਚਲਰਸ ਹੀ ਰਹੇ ਹੋ ਤੇ ਤੁਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਪਾ ਸਕਦੇ
0: ਜਸਟ ਬਿਕੋਜ਼ ਆਫ ਕਿ ਤੁਸੀਂ ਪ੍ਰੋਵਾਈਡਰ ਚੇਂਜ ਕੀਤਾ।
1: ਤੁਸੀਂ ਪ੍ਰੋਵਾਈਡਰ ਚੇਂਜ ਕਰ ਲਿਆ ਤੇ ਜੇ ਤੁਸੀਂ ਬਿਲਕੁਲ ਹੀ ਸਰਟ 3 ਸਰਟ 4 ਡਿਪਲੋਮਾ ਤੇ ਆ ਗਏ ਹੋ ਫਿਰ ਵੀ ਤੁਸੀਂ ਨਹੀਂ ਪਾ ਸਕਦੇ।
0: ਅਸਾ ਡਾਊਨਗ੍ਰੇਡ ਵੀ ਨਹੀਂ ਨਾ ਕਰ ਸਕਦੇ?
1: ਹਾਂ, ਡਾਊਨਗ੍ਰੇਡ ਤਾਂ ਪਹਿਲਾਂ ਵੀ ਅਲਾਊਡ ਨਹੀਂ ਸੀ ਬਟ ਦੇ ਆਲ ਹੈਵ ਡਨ ਇਟ। ਜੋ ਵੀ ਹੋ ਰਿਹਾ ਸੀ ਮਾਰਕੀਟ ਵਿੱਚ ਜਾਂ ਜੋ ਵੀ ਸਭ ਨੇ ਕੀਤਾ, ਸਭ ਬੱਚਿਆਂ ਨੇ ਆਪਣੀ ਪੀ ਆਰ ਦੇ ਪ੍ਰੋਸੈਸ ਲਈ, ਆਪਣੀ ਪੀ ਆਰ ਸਿਕਿਓਰ ਕਰਨ ਲਈ ਹੀ ਜੋ ਵੀ ਕੀਤਾ ਕੀਤਾ, ਕਿਉਂਕਿ ਕੰਸਟਰਕਸ਼ਨ ਵਿੱਚ ਵੀ ਅਗਰੀ ਵੀ ਆਲ ਨੋ ਪੀ ਆਰ ਆ ਰਹੀ ਹੈ ਅਤੇ ਬੱਚਿਆਂ ਨੇ ਜੇ ਲਿੱਤੇ ਵੀ ਹੈ ਅਤੇ ਉਹਦੇ 'ਚ ਕੰਮ ਵੀ ਕਰ ਰਹੇ ਹੈ, ਉਹਦੇ 'ਚ ਪੀ ਆਰ ਵੀ ਲਿੱਤੀ ਹੈ ਅਤੇ ਹੁਣ ਉਹ ਪੋਸੀਬਿਲਿਟੀ ਨਹੀਂ ਹੈ। ਕੋਰਸ ਤੁਸੀਂ ਜੇ ਤੁਹਾਡਾ ਰਹਿੰਦਾ ਫੋਰ ਐਗਜ਼ਾਮਪਲ ਤੁਹਾਡਾ 6 ਮਹੀਨੇ ਦਾ ਕੋਰਸ ਹਾਲੇ ਰਹਿੰਦਾ ਹੈ ਅਤੇ ਤੁਹਾਨੂੰ ਆਫਸ਼ੋਰ ਜਾ ਕੇ ਐਕਸਟੈਂਸ਼ਨ ਪਾਉਣੀ ਪਏਗੀ।
0: ਓਕੇ,
1: ਇੱਦਾਂ ਜੇ ਤੁਹਾਨੂੰ ਗਲਤ ਫਹਿਮੀ ਹੈ ਕਿ ਅੱਜ ਮੈਂ ਜਾਣਾ ਆਫਸ਼ੋਰ ਐਕਸਟੈਂਸ਼ਨ ਪਾਈ ਐਂਡ ਆਈ ਵਿਲ ਕਮ ਬੈਕ ਇਨ ਅ ਵੀਕ, ਨੋ। ਜੇ ਤੁਸੀਂ ਆਫਸ਼ੋਰ ਐਕਸਟੈਂਸ਼ਨ ਪਾਈ ਹੈ ਤੁਸੀਂ ਵਾਪਸ ਵੀ ਆ ਜਾਂਦੇ ਹੋ, ਇਟ ਇਜ਼ ਨੋਟ ਸੇਫ ਕਿਉਂਕਿ ਐਟ ਦ ਟਾਈਮ ਆਫ ਗ੍ਰਾਂਟ ਵੀ ਤੁਸੀਂ ਆਫਸ਼ੋਰ ਹੀ ਹੋਣੇ ਚਾਹੀਦੇ ਹੋ।
0: ਓਕੇ, ਯਾਨੀ
1: ਸਟੂਡੈਂਟ ਵੀਜ਼ਾ
0: ਆ ਸਕਦੇ ਪਾ ਕੇ
1: ਵਾਪਸ ਆ ਸਕਦੇ ਹੋ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਹੈ, ਪਰ ਜਿਹੜਾ ਸਟੂਡੈਂਟ ਵੀਜ਼ਾ ਦੀ ਗ੍ਰਾਂਟ ਹੈ ਜੇ ਤੁਸੀਂ ਇੰਡੀਆ 'ਚ ਆ ਕੇ ਪਾ ਕੇ ਆਏ ਹੋ ਤਾਂ ਉਹ ਇੰਡੀਆ 'ਚ ਹੀ ਤੁਸੀਂ ਹੋਣੇ ਚਾਹੀਦੇ ਹੋ ਜਾਂ ਕਿਸੇ ਵੀ ਦੁਨੀਆ ਦੀ ਹੋਰ ਕੰਟਰੀ 'ਚ ਹੋਣੇ ਚਾਹੀਦੇ ਹੋ, ਤੁਸੀਂ ਆਸਟ੍ਰੇਲੀਆ ਨਹੀਂ ਹੋਣੇ ਚਾਹੀਦੇ ਉਹਦੀ ਗ੍ਰਾਂਟ ਦੇ ਟਾਈਮ।
0: ਤੇ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਕਾ?
1: ਇਟ ਕੈਨ ਬੀ 2 ਮੰਥਸ, ਇਟ ਕੈਨ ਬੀ 10 ਮੰਥਸ।
0: ਤੇ ਜੇ ਮੰਨ ਲਓ ਕੋਈ ਇੱਕ ਹੈਗਾ ਹੀ ਤੇ ਵਾਪਸ ਆ ਗਿਆ,
1: ਕਿਸੇ ਕੋਲ ਵੈਲਿਡ ਵੀਜ਼ਾ,
0: ਉਹਨੂੰ ਫੇਰ ਵਾਪਸ ਜਾਣਾ ਪਊਗਾ ਜਦੋਂ ਗ੍ਰਾਂਟ ਦੇ ਟਾਈਮ।
1: ਹਾਂ, ਪਰ ਹੁਣ ਡਿਪਾਰਟਮੈਂਟ ਇਹਨਾਂ ਤੇ ਕਾਈਂਡ ਹੋਏਗਾ ਕਿ ਅੱਜ ਮੇਰੀ ਫਾਈਲ ਖੁੱਲੀ ਹੈ ਕਿ ਮੈਨੂੰ ਮੇਲ ਕਰੇਗਾ ਜਾਂ ਕਾਲ ਕਰਨਗੇ ਜੀ ਮਨੀਸ਼ਾ ਜੀ ਇਹਨਾਂ ਨੂੰ ਭੇਜੋ ਬਾਹਰ। ਤੋ ਇਹ ਸਟੂਡੈਂਟਸ ਨੂੰ ਮਿਸਕਨਸੈਪਸ਼ਨ ਹੋ ਰਹੀ ਹੈ ਕਿ ਅਸੀਂ ਅੱਜ ਜਾਂਦੇ ਹਾਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਕੇ ਵਾਪਸ ਆ ਜਾਂਦੇ ਹਾਂ
0: ਤੇ ਮੁੜ ਕੇ ਗ੍ਰਾਂਟ ਦੇ ਟਾਈਮ ਪਤਾ ਨਹੀਂ।
1: ਦੇਖੋ ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ ਤੇ ਜੇ ਤੁਸੀਂ ਪਲਾਨ ਕਰ ਰਹੇ ਹੋ ਤਾਂ ਤੁਸੀਂ ਡਿਸੰਬਰ ਜਨਵਰੀ ਵਾਲੇ ਟਾਈਮ ਤੇ ਪਲਾਨ ਕਰੋ। ਪਰ ਇਹ ਵੀ ਚੀਜ਼ ਧਿਆਨ ਰੱਖਣੀ ਹੈ ਵੀਜ਼ਾ ਕੈਂਸਲੇਸ਼ਨ ਜੇ ਆਫਸ਼ੋਰ ਹੁੰਦੀ ਹੈ, ਤੁਸੀਂ ਕੋਈ ਕੰਡੀਸ਼ਨ ਬ੍ਰੀਚ ਕੀਤੀ ਹੈ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਤੁਹਾਡਾ ਇੱਥੇ ਵੀਜ਼ਾ ਕੈਂਸਲ ਹੁੰਦਾ ਸਾਡੇ ਕੋਲ ਬਹੁਤ ਰਸਤੇ ਹੁੰਦੇ ਆ ਜਾਂ ਅਸੀਂ ਹੈਲਪ ਕਰ ਸਕਦੇ ਹਾਂ, ਅਸੀਂ ਤੁਹਾਡੇ ਕੋਲ ਟ੍ਰਾਈਬਿਊਨਲ ਰਾਈਟਸ ਹੁੰਦੇ ਆ। ਬਟ ਜੇ ਤੁਹਾਡਾ ਆਫਸ਼ੋਰ ਵੀਜ਼ਾ ਕੈਂਸਲ ਹੁੰਦਾ ਤੁਹਾਡੇ ਕੋਲ ਕੋਈ ਟ੍ਰਾਈਬਿਊਨਲ ਰਾਈਟਸ ਨਹੀਂ ਹੁੰਦੇ।
0: ਓਕੇ, ਤੇ ਫਿਰ ਉਹਨਾਂ ਕੋਲ ਤੇ ਫਿਰ ਹੋਰ ਕੋਈ ਚਾਰਾ ਵੀ ਨਹੀਂ ਹੈਗਾ ਆਫਸ਼ੋਰ ਜਾ ਕੇ ਪਾਉਣ ਦਾ ਤੇ ਉੱਥੇ ਰਹਿਣ ਦਾ?
1: ਅਨਫੋਰਚੂਨੇਟਲੀ ਨਹੀਂ ਹੈ, ਠੀਕ ਹੈ, ਤੇ ਉਹਨਾਂ ਨੂੰ ਆਫਸ਼ੋਰ ਹੀ ਜਾਣਾ ਪਏਗਾ। ਤੇ ਜੇ ਤੁਸੀਂ ਇੱਥੇ ਰਹਿ ਕੇ ਤੁਸੀਂ ਹੁਣ ਪ੍ਰੋਵਾਈਡਰ ਚੇਂਜ ਕਰ ਲਿਆ ਤੁਸੀਂ ਆਨਸ਼ੋਰ ਤੇ ਐਕਸਟੈਂਸ਼ਨ ਪਾ ਹੀ ਨਹੀਂ ਸਕਦੇ ਹੋ।
0: ਮਤਲਬ ਕੋਈ ਵੀ ਇਦਾਂ ਦਾ ਕਿੱਤਾ ਨਹੀਂ ਹੈ ਜਿਹ 'ਚ ਪੈ ਸਕੇ, ਕੋਈ ਤੇ ਹੋਊਗਾ ਵੀ ਆ ਕੁਛ ਕੁ ਤੇ ਰਿਕੁਆਇਰਮੈਂਟਸ ਹੋਣਗੀਆਂ ਆਨਸ਼ੋਰ ਤੇ ਕੋਈ ਪਾ ਸਕਦਾ ਉਹ
1: ਆਨਸ਼ੋਰ ਐਕਸਟੈਂਸ਼ਨ ਲਈ ਜੇ ਤੁਹਾਡਾ ਪ੍ਰੋਵਾਈਡਰ ਵੀ ਚੇਂਜ ਕਰ ਲਿਆ ਫੋਰ ਐਗਜ਼ਾਮਪਲ ਬੈਚਲਰਸ ਤੁਸੀਂ ਆਏ ਸੀ ਤੁਸੀਂ ਕੋਰਸ ਚੇਂਜ ਕਰ ਲਿਆ ABC ਕਾਲਜ ਚਲੇ ਗਏ
0: ਕਾਲਜ ਐਂਡ ਸਟੱਡੀ ਸੇਮ ਹੀ ਆ।
1: ਹਾਂ, ਸਟੱਡੀ ਸੇਮ ਹੈ, ਲੈਵਲ AQF ਲੈਵਲ ਸੇਮ ਹੈ, AQF ਲੈਵਲ ਇਜ਼ ਬੈਚਲਰਸ ਦਾ 7 ਹੈ।
0: ਓਕੇ,
1: ਤੁਸੀਂ ਬੈਚਲਰਸ ਹੀ ਕੀਤੀ ਹੈ, ਠੀਕ ਹੈ, ਉਹ ਤੁਸੀਂ ਕੰਪਲੀਟ ਕਰ ਲਈ
0: ਜੀ।
1: ਜੇ ਉਹ ਕੰਪਲੀਟਡ ਹੈ ਫਿਰ ਤੁਸੀਂ ਇਹ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਆਨਸ਼ੋਰ ਮਾਸਟਰ ਡਿਗਰੀ 'ਚ ਪਾ ਸਕਦੇ ਹੋ।
0: ਓਕੇ, ਯਾਨੀ ਇੱਕ ਸਟੈਪ ਅਹੈਡ ਕਰਕੇ,
1: ਇੱਕ ਸਟੈਪ ਅਹੈਡ ਜੇ ਤੁਸੀਂ ਮਾਸਟਰਸ ਵਿੱਚ ਆਏ ਸੀ ਤੇ ਤੁਸੀਂ ਮਾਸਟਰਸ ਕੰਪਲੀਟ ਕਰ ਲਈ ਹੈ। ਹੁਣ ਇਸ ਪੂਰੇ ਕੇਸ ਵਿੱਚ ਪ੍ਰੋਵਾਈਡਰ ਦਾ ਰੋਲ ਨਹੀਂ ਹੈ। ਜੇ ਤੁਹਾਡੀ ਡਿਗਰੀ ਕੰਪਲੀਟਡ ਹੈ ਤੇ ਤੁਸੀਂ PhD 'ਚ ਪਾ ਰਹੇ ਹੋ, ਮਾਸਟਰਸ ਕਰ ਲਈ ਹੈ, ਮਾਸਟਰਸ ਬਾਰੇ ਰਿਸਰਚ ਕਰ ਰਹੇ ਹੋ, ਤੋ ਉਸ ਕੇਸ ਜੇ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਕੇ ਹਾਇਰ ਲੈਵਲ ਤੇ ਜਾ ਰਹੇ ਹੋ ਵਿਚ ਇਜ਼ ਜਸਟ ਬੈਚਲਰਸ ਟੂ ਮਾਸਟਰਸ ਜਾਂ ਮਾਸਟਰਸ ਟੂ ਰਿਸਰਚ ਜਾਂ ਡਿਪਲੋਮਾ 'ਚ ਆਏ ਸੀ ਤੇ ਡਿਗਰੀ 'ਚ ਜਾ ਰਹੇ ਹੋ, ਯੂ ਨੋ, ਤਾਂ ਤੁਸੀਂ ਆਨਸ਼ੋਰ ਐਕਸਟੈਂਸ਼ਨ ਪਾ ਸਕਦੇ ਹੋ।
0: ਮਤਲਬ ਇਹਨਾਂ ਦੇ ਜਿਹੜੇ ਕਿ ਰੂਲ ਦੇ ਹਿਸਾਬ ਨਾਲ ਇੰਨਾ ਕੁ ਪਤਾ ਲੱਗਣ ਡਿਆ ਵਾ ਕਿ ਇਹ ਚਾਹੁੰਦੇ ਨੇ ਕਿ ਜੇ ਬੰਦਾ ਸਟੱਡੀ ਕਰਨ ਆਇਆ ਤੇ ਜੇ ਉਹ ਸਟੱਡੀ ਵੀਜ਼ਾ ਲੈ ਰਿਹਾ ਤੇ ਫਿਰ ਉਹ ਸਟੱਡੀ ਹੀ ਕਰੇ।
1: ਬਿਲਕੁਲ, ਉਹ ਜੈਨੂਇਨਲੀ ਪੜ੍ਹੇ ਕਿ ਜੇ ਤੁਸੀਂ ਡੀਕਨ ਯੂਨੀ ਆਏ ਹੋ ਜਾਂ ਸਵਿਨਬਰਨ ਜਾਂ ਕਿਸੇ ਵੀ ਯੂਨੀਵਰਸਿਟੀ 'ਚ ਆਏ ਹੋ, ਉਸੇ ਯੂਨੀਵਰਸਿਟੀ 'ਚ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰੋ। ਐਂਡ ਵਨ ਮੋਰ ਥਿੰਗ, ਇਹ ਵੀ ਰੂਲ 'ਚ ਆਇਆ ਕਿ ਜੇ ਤੁਹਾਡੇ ਕੋਲ 12 ਮਹੀਨੇ ਦੀ ਪੜ੍ਹਾਈ ਰਹਿੰਦੀ ਹੈ ਤੁਸੀਂ ਤਾਂ ਹੀ ਐਕਸਟੈਂਡ ਕਰ ਸਕਦੇ ਹੋ।
0: ਅੱਛਾ ਜੀ, ਸਾਲ ਪਹਿਲਾਂ
1: ਉਹਨਾਂ ਦਾ ਮਤਲਬ ਇਹ ਹੈਗਾ, ਸਾਰੀ ਗੱਲ ਦਾ ਕੰਕਲੂਜਨ ਇਹ ਹੈਗਾ, ਇੱਥੇ ਆਓ ਆਪਣਾ ਪੜ੍ਹਾਈ ਕਰੋ, ਪੜ੍ਹਾਈ ਤੋਂ ਬਾਅਦ ਅਗਲੀ ਗੱਲ ਕਰੋ। ਪਹਿਲਾਂ ਜਿਹੜੇ ਵੀਜ਼ੇ ਤੇ ਆਏ ਹੋ ਉਸ ਵੀਜ਼ਾ ਦੀ ਪੂਰੀ ਪ੍ਰੋਵੀਜ਼ਨਸ ਨੂੰ ਕੰਪਲਾਈ ਕਰੋ। ਬੈਚਲਰਸ ਆਏ ਹੋ, ਏਬੀਸੀ ਕਾਲਜ ਆਏ ਹੋ, ਏਬੀਸੀ ਕਾਲਜ ਵਿੱਚ ਹੀ ਪੜ੍ਹੋ, ਉਹਨੂੰ ਪੜ੍ਹ ਕੇ ਉਸ ਤੋਂ ਬਾਅਦ ਟੀ ਆਰ ਲਓ, ਉਸ ਤੋਂ ਬਾਅਦ ਮਾਸਟਰ ਡਿਗਰੀ ਦੀ ਐਕਸਟੈਂਸ਼ਨ ਪਾਓ। ਉਹ ਚਾਹੁੰਦੇ ਕਿ ਤੁਸੀਂ ਜੈਨੂਇਨਲੀ ਪੜ੍ਹੋ, ਵਿਚ ਇਜ਼ ਫੇਅਰ, ਕਿ ਤੁਸੀਂ ਜੋ ਉੱਥੋਂ ਪ੍ਰੋਮਿਸ ਕਰਕੇ ਆ ਰਹੇ ਹੋ ਆਪਣੀ ਕੰਟਰੀ ਤੋਂ, ਉਹ ਇੱਥੇ ਆ ਕੇ ਪੂਰਾ ਕਰੋ।
0: ਉਹ ਇਹ ਨਹੀਂ ਕਿ ਉੱਥੇ ਸਾਈਆਂ ਵਧਾਈਆਂ ਕੋਈ ਹੋਰ ਲਈਆਂ ਸੀ ਤੇ ਇੱਥੇ ਆ ਗਏ ਹੋਰ ਰਾਹ ਤੁਰ ਪਏ, ਇਹ ਕੁਝ ਹੀ ਫਿਰ ਕੱਟ ਕਰਨ ਦੀ ਕੋਸ਼ਿਸ਼ ਹੋਈ।
1: ਇਹੀ ਇਹੀ ਕੱਟ ਕਰ ਰਹੇ ਆ। ਸੈਕਿੰਡ ਥਿੰਗ ਇਹ ਆਈ ਹੈ ਕਿ ਹੁਣ ਤੁਸੀਂ ਅਨਫੋਰਚੂਨੇਟਲੀ ਸਟੂਡੈਂਟ ਵੀਜ਼ਾ ਤੇ ਫੈਮਿਲੀ ਇਨਕਲੂਡ ਕਰ ਹੀ ਨਹੀਂ ਸਕਦੇ ਹੋ ਆਪਣੀ। ਪਹਿਲਾਂ ਅਸੀਂ ਡਿਪੈਂਡੈਂਟਸ ਬੁਲਾਏ ਹੈ ਸਾਰਿਆਂ ਨੇ, ਵੀ ਹੈਵ ਡਨ ਦਿਸ, ਹੁਣ ਤੁਸੀਂ ਡਿਪੈਂਡੈਂਟ ਨਹੀਂ ਬੁਲਾ ਸਕਦੇ ਸਟੂਡੈਂਟ ਵੀਜ਼ਾ ਤੇ। ਇਟਸ ਨੋਟ ਅ ਗੁੱਡ ਥਿੰਕ ਫੋਰ ਜੇ ਕਿ ਕੋਈ 3 ਸਾਲ ਦੀ ਇੱਥੇ ਪੜ੍ਹਾਈ ਕਰ ਰਿਹਾ ਅਤੇ 3 ਸਾਲ ਯੂ ਹੈਵ ਟੂ ਲਿਵ ਵਿਦਆਊਟ ਯੋਰ ਫੈਮਿਲੀ, ਯੂ ਕੈਨ ਟਰੈਵਲ ਬੈਕ ਬਟ ਯੂ ਕੈਨ ਨੋਟ ਇਨਕਲੂਡ ਯੋਰ ਫੈਮਿਲੀ ਇਨ ਦ ਸਟੂਡੈਂਟ ਵੀਜ਼ਾ।
0: ਬਟ ਫੈਮਿਲੀ ਕੈਨ ਸਟਿਲ ਏਬਲ ਟੂ ਕਮ ਔਨ ਮਿਸਟਰ ਵੀਜ਼ਾ। ਹਾਂ,
1: ਤੇ ਵਿਜ਼ਿਟਰ ਵੀਜ਼ਾ ਤੇ ਵੀ ਇਹਨਾਂ ਨੇ ਹੁਣ ਕੀਤਾ ਹੈ ਕਿ ਆਲ ਵਿਜ਼ਿਟਰਸ ਵੀਜ਼ ਨੋ ਨਾਟ 3 ਮਹੀਨੇ ਆਲ ਵਿਜ਼ਿਟਰ ਵੀਜ਼ਾਸ ਵਿਲ ਕਮ ਵਿਦ ਅ ਨੋ ਫਰਦਰ ਸਟੇ ਕੰਡੀਸ਼ਨ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਹੁਣ ਫੋਰ ਐਗਜ਼ਾਮਪਲ ਪਹਿਲਾਂ ਕੀ ਹੁੰਦਾ ਸੀ, ਵਿਜ਼ਿਟਰ ਵੀਜ਼ਾ ਕਿਸੇ ਨੇ ਵਿਆਹ ਕਰਾਇਆ, ਉਹਦੇ ਪਾਰਟਨਰ ਦਾ ਵਿਜ਼ਿਟਰ ਵੀਜ਼ਾ ਲਗਾਇਆ, ਉਹਨਾਂ ਨੂੰ ਇੱਥੇ ਬੁਲਾਇਆ ਤੇ ਪਾਰਟਨਰ ਵੀਜ਼ਾ ਪਾਤਾ।
0: ਹਾਂਜੀ,
1: ਬੜੀ ਕਾਮਨ ਪ੍ਰੈਕਟਿਸ ਸੀ ਐਂਡ ਇਹ ਲੀਗਲ ਸੀ। ਹੁਣ ਜੇ ਤੁਸੀਂ ਵਿਜ਼ਿਟਰ ਵੀਜ਼ਾ ਲਗਵਾਉਂਦੇ ਹੋ ਉਹਦੇ 'ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਅੱਗੇ ਕੋਈ ਵੀ ਵੀਜ਼ਾ ਨਹੀਂ ਪਾ ਸਕਦੇ ਹੋ ਅਨਲੈਸ ਦੇਅਰ ਇਜ਼ ਐਨ ਐਕਸੈਪਸ਼ਨ, ਜਾਂ ਕੁਛ ਕੁ ਵੀਜ਼ਾ ਹੈ ਜਿਹੜੇ ਤੁਸੀਂ ਪਾ ਸਕਦੇ ਹੋ। ਫੋਰ ਐਗਜ਼ਾਮਪਲ ਪ੍ਰੋਟੈਕਸ਼ਨ ਵੀਜ਼ਾ ਵਿਚ ਇਜ਼ ਅ ਵੈਰੀ ਅਨਐਥੀਕਲ ਵੀਜ਼ਾ। ਈਵਨ ਮਤਲਬ ਹੁਣ ਅਸੀਂ ਵੀ ਆਪਣੇ ਪੇਰੈਂਟਸ ਦਾ ਵੀਜ਼ਾ ਪਾ ਰਹੇ ਹਾਂ, ਸਿਟੀਜ਼ਨਸ ਵੀ ਪਾ ਰਹੇ ਹਾਂ, ਤਾਂ ਵੀ ਸਾਡੇ ਪੇਰੈਂਟਸ ਦੇ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ ਆਏਗੀ।
0: ਔਰ ਡਸਨਟ ਮੈਟਰ ਉਹਨਾਂ ਦੀ ਪ੍ਰੀਵੀਅਸ ਹਿਸਟਰੀ ਕੀ ਹੈ ਵੀਜ਼ੇ ਨੂੰ ਲੈ ਕੇ।
1: ਹਾਂ ਬਿਲਕੁਲ, ਕੋਈ ਫਰਕ
0: ਨਹੀਂ ਐਪਲੀਕੈਂਟ ਭਾਵੇਂ ਔਨ ਜਾਣ ਲੱਗ ਜਾ ਰਹੇ ਹਨ
1: ਆਲਰੇਡੀ, ਜਿਹੜੇ ਪੇਰੈਂਟਸ 10-10 ਵਾਰੀ ਵਿਜ਼ਿਟ ਕਰਕੇ ਜਾ ਚੁੱਕੇ ਹਨ ਉਹਨਾਂ ਦੇ ਵੀ ਵਿਜ਼ਿਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲੱਗ ਕੇ
0: ਫਿਰ ਬਾਈ ਡਿਫਾਲਟ
1: ਆਈ ਹੈ। ਹਾਂ, ਇਹਨਾਂ ਨੇ ਕਿਹਾ ਕਿਉਂ, ਕਿਉਂਕਿ ਦੇ ਡੋਂਟ ਵਾਂਟ ਟੂ ਵਾਇਲੇਟ, ਅਗੇਨ ਵਾਇਲੇਸ਼ਨ ਆਫ ਰੂਲ ਨਹੀਂ ਹੋਣਾ ਚਾਹੀਦਾ, ਵਾਇਲੇਸ਼ਨ ਆਫ ਵੀਜ਼ਾ ਨਹੀਂ ਹੋਣਾ ਚਾਹੀਦਾ। ਜੇ ਘੁੰਮਣ ਦਾ ਪ੍ਰੋਮਿਸ ਕੀਤਾ ਘੁੰਮੋ ਤੇ ਜਾਓ, ਦੈਟ ਇਜ਼ ਵਾਟ ਦੇ ਵਾਂਟ। ਕਿ ਪਾਰਟਨਰ ਵੀਜ਼ਾ ਤੁਸੀਂ ਵਿਜ਼ਿਟਰ ਵੀਜ਼ਾ ਤੇ ਆ ਕੇ ਪਾਰਟਨਰ ਵੀਜ਼ਾ ਪਾ ਰਹੇ ਹੋ, ਦੇਖੋ ਨੋਰਮਲੀ ਲੋਕ ਕਹਿੰਦੇ ਕਿ 2 ਸਾਲ ਦੀ ਵੇਟ ਹੈ, ਦੇ ਡੋਂਟ ਵਾਂਟ ਟੂ ਲਿਵ ਸੈਪਰੇਟਲੀ ਫੋਰ 2 ਈਅਰਸ। ਦੈਟ ਇਜ਼ ਵਾਈ ਪੀਪਲ ਕਮ ਹੇਅਰ, ਕਿ ਆਉਂਦੇ ਆਪਣਾ ਇੱਕ ਪ੍ਰੋਸੈਸ ਸੀਗਾ। ਪਾਰਟਨਰ ਵੀਜ਼ਾ ਦਾ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ, ਦੇ ਵਾਂਟ ਕਿ ਜਿਹੜਾ ਬੰਦਾ ਇੱਥੇ ਆਇਆ ਉਹ ਇੱਥੇ ਹੀ ਆਪਣਾ ਪੂਰਾ ਲੋ ਕਰੇ ਤੇ ਚਲਾ ਜਾਏ। ਪਾਰਟਨਰ ਵੀਜ਼ਾ ਜੇ ਆਫਸ਼ੋਰ ਪੈ ਸਕਦਾ ਆਫਸ਼ੋਰ ਪਾਓ। ਇਹ ਤਾਂ ਈਵਨ ਫੋਨ ਤੇ ਇੰਟਰਵਿਊਜ਼ ਤੇ ਵੀ ਕਹਿੰਦੇ, ਜਦੋਂ ਵਿਜ਼ਿਟਰ ਵੀਜ਼ਾ ਦੀ ਇੰਟਰਵਿਊ ਹੁੰਦੀ
0: ਹੈ,
1: ਕਿ ਜੇ ਤੁਹਾਡਾ ਪਾਰਟਨਰ ਉੱਥੇ ਹੈ ਮੇਕ ਸ਼ੋਰ ਯੂ ਕਮ ਬੈਕ ਐਂਡ ਲੌਜ ਦ ਪਾਰਟਨਰ ਵੀਜ਼ਾ।
0: ਓਕੇ, ਥੋੜੀ ਜੀ ਸੁਣਨ ਵਾਸਤੇ ਹੋ ਸਕਦਾ ਕਿ ਨਿਊਜ਼ ਜਿਹੜੀ ਨਾ ਸਹੀ ਹੋਵੇ, ਪਰ ਛੁੱਕੇ ਹੁਣ ਕੀ ਕਰ ਸਕਦੇ, ਸਾਰਿਆਂ ਦੇ ਨਾਲ ਹੀ ਇਹ ਕਿਹੜਾ ਇੱਕ ਸਟੂਡੈਂਟ ਨਾ ਹੋਇਆ।
1: ਬਹੁਤ ਬੱਚੇ ਜਿਨ੍ਹਾਂ ਦੀ ਐਕਸਟੈਂਸ਼ਨਸ ਪੈਣੀਆਂ ਸੀ, ਬਹੁਤ ਬੱਚੇ ਜਿਨ੍ਹਾਂ ਦੀ ਫਿਊਚਰ 'ਚ ਕਿਸੇ ਦਾ ਇੱਕ ਸਬਜੈਕਟ ਫੇਲ ਹੋ ਗਿਆ ਅਤੇ ਉਹ ਵੀ ਹੁਣ ਨਹੀਂ ਐਕਸਟੈਂਸ਼ਨ ਪਾ ਸਕਦੇ। ਇਟਸ ਵੈਰੀ ਅਨਫੋਰਚੁਨੇਟ
0: ਜੀ। ਬਿਲਕੁਲ, ਅਤੇ ਜੇ ਆਪਾਂ ਅੱਗੇ ਚੱਲ ਕੇ ਵੇਖੀਏ ਤਾਂ ਇਹ ਵੀ ਕਹਿੰਦੇ ਸੀ ਸਰਕਾਰ ਵੀ ਜਿਹੜਾ 189 ਦਾ ਰਾਊਂਡ ਆ ਉਹ ਅਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਕਰ ਦਿਆਂਗੇ, ਪਰ ਉਹ ਵੀ ਅਨਫੋਰਚੁਨੇਟਲੀ ਅੱਜ 7 ਅਕਤੂਬਰ ਆ।
1: ਉਹ ਵੀ ਵਿਚਾਰੇ ਸਾਰੇ ਬੱਚਿਆਂ ਨਾਲ ਬੜਾ ਹੀ ਮਜ਼ਾਕ ਹੋਇਆ।
0: ਇਹ ਕੀ ਚੱਕਰ,
1: ਇੰਨਾ ਅਸੀਂ ਅਨਾਊਂਸ ਕੀਤਾ, ਦੇਖੋ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀ, ਸ਼ਾਇਦ ਸੈਂਡ ਦਾ ਬਟਨ ਪ੍ਰੈਸ ਨਹੀਂ ਹੋਇਆ ਉਸ ਦਿਨ ਤੱਕ, ਜਾਂ ਰੂਲਸ ਚੇਂਜ ਹੋ ਰਹੇ ਸੀ, ਕੁਛ ਤੇ ਹੋਇਆ ਹੋਏਗਾ, ਵੀ ਡੋਂਟ ਨੋ,
0: ਮੇ ਬੀ ਸਿਸਟਮ ਚ ਗਲਿਚ ਨਾ ਆ ਗਿਆ।
1: ਹਾਂ, ਗਲਿਚ ਹੀ ਆਇਆ ਹੋਣਾ, ਕਿਉਂਕਿ ਹੁਣ 30 ਅਕਤੂਬਰ ਤੱਕ ਇਹਨਾਂ ਨੇ ਨਿਊ ਡੇਟ ਲਿਖਤੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਬਾਏ 30th of October ਆਏਗਾ। ਜਿਹੜੇ ਬੱਚਿਆਂ ਕੋਲ ਵੀਜ਼ਾ ਹੈ ਉਹਨਾਂ ਨੂੰ ਤਾਂ ਕੋਈ ਸਟ੍ਰੈਸ ਨਹੀਂ ਹੈ, ਬਟ ਜਿਹਨਾਂ ਕੋਲ ਵੀਜ਼ਾ ਨਹੀਂ ਹੈ ਉਹਨਾਂ ਨੂੰ ਬਹੁਤ ਸਟ੍ਰੈਸ ਹੈ, ਕਿਉਂਕਿ ਉਹ ਡਿਪੈਂਡੈਂਟ ਸੀਗੇ, ਉਹਨਾਂ ਨੂੰ ਪਤਾ ਸੀ 189 ਦਾ ਇਨਵੀਟੇਸ਼ਨ ਰਾਊਂਡ ਆਉਣਾ ਹੀ ਆਉਣਾ ਅਤੇ ਉਹਨਾਂ ਦਾ ਇਨਵਾਈਟ ਪੱਕਾ। ਬਟ ਅਨਫੋਰਚੁਨੇਟਲੀ ਰਾਊਂਡ ਹੀ ਨਹੀਂ ਆਇਆ, ਬਟ ਇਹਦੇ ਨਾਲ ਅਸੀਂ ਕੋਈ ਨਿਰਾਸ਼ ਨਹੀਂ ਹੋ ਸਕਦੇ। ਡਿਪਾਰਟਮੈਂਟ ਰੱਬ ਹੈ, ਜੋ ਉਹਨਾਂ ਨੇ ਕੀਤਾ ਸਾਨੂੰ ਐਕਸੈਪਟ ਕਰਨਾ ਪੈਣਾ ਹੈ। ਅਤੇ ਹੁਣ ਜੇ ਉਹਨਾਂ ਨੇ ਕਹਿ ਦਿੱਤਾ ਕਿ 30 ਅਕਤੂਬਰ ਤੱਕ ਰਾਊਂਡ ਆਏਗਾ ਅਤੇ ਫਿਰ 30 ਅਕਤੂਬਰ ਤੱਕ ਵੇਟ ਕਰੋ, ਅਤੇ ਕੰਸਟਰਕਸ਼ਨ ਵਾਲਿਆਂ ਨੂੰ 100% ਪ੍ਰਾਇਰਟੀ ਮਿਲੇਗੀ। ਜੇ ਤੁਸੀਂ ਨਿਊ ਮਿਨਿਸਟੀਰੀਅਲ ਡਾਇਰੈਕਸ਼ਨ ਦੇਖਦੇ ਹੋ ਉਹਦੇ 'ਤੇ ਵੀ ਲਿਖਿਆ ਹੋਇਆ ਕਿ ਹੈਲਥ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਰਟੀ ਮਿਲੇਗੀ। ਹੁਣ ਇਸ ਚੀਜ਼ ਨੂੰ ਦੇਖੇ, ਬਿਕੋਜ਼ ਕਾਰਪੈਂਟਰਸ ਨੂੰ 1-1.5 ਸਾਲ ਤੋਂ ਵੀ, ਸਾਡੇ ਕੋਲ ਵੀ ਕੋਈ ਕਾਰਪੈਂਟਰ ਨਹੀਂ ਹੈ ਜਿਹਦਾ 189 ਨਹੀਂ ਆਇਆ, ਪਰ ਜਿਨ੍ਹਾਂ ਦੇ ਨਹੀਂ ਆਏ ਹੁਣ ਉਹ ਕੀ ਹੋਇਆ, ਕਾਰਪੈਂਟਰ ਸਭ ਕਾਰਪੈਂਟਰੀ ਕਰ ਲੈਂਦੇ ਆ, ਹੁਣ ਵੀ ਇਨਵਾਈਟ ਆਉਣਗੇ ਕਾਰਪੈਂਟਰਸ ਨੂੰ, ਬਿਕੋਜ਼ ਦੇ ਰੀਅਲੀ ਨੀਡ ਕਾਰਪੈਂਟਰਸ ਫੋਰ ਫਰੇਮਿੰਗ ਫਰੋਮ ਲੋਕਅਪ, ਇਹਨਾਂ ਨੂੰ ਬਿਲਡਿੰਗ ਕੰਸਟਰਕਸ਼ਨ 'ਚ ਬਹੁਤ ਲੋੜ ਹੈ
0: ਜੀ।
1: ਪਰ ਇਹ ਚੀਜ਼ ਯਾਦ ਰੱਖੋ ਕਿ ਜਿਹੜਾ ਕੋਰਸ ਅੱਜ ਹਾਈ ਡਿਮਾਂਡ 'ਚ ਹੈ ਉਹ ਕੱਲ੍ਹ ਨੂੰ ਨਹੀਂ ਹੋਏਗਾ ਹਾਈ ਡਿਮਾਂਡ 'ਚ, ਜਾਂ ਉਹਦੀ ਸਪਲਾਈ ਇੰਨੀ ਜ਼ਿਆਦਾ ਹੋ ਜਾਏਗੀ ਅਤੇ ਡਿਮਾਂਡ ਉੱਨੀ ਰਹੇਗੀ। ਅਤੇ ਜੇ ਤੁਸੀਂ ਕੰਸਟਰਕਸ਼ਨ ਦਾ ਕੋਰਸ ਪਲਾਨ ਕਰ ਰਹੇ ਹੋ, ਯੂ ਮਸਟ ਥਿੰਕ ਵੈਰੀ ਕੇਅਰਫੁਲੀ ਬਿਫੋਰ ਯੂ ਸਟਾਰਟ ਸਟਾਰਟਿੰਗ ਫੋਰ ਐਨੀ ਕੋਰਸ। ਹੁਣ ਅੱਜ ਜੇ 10,000 ਬੱਚਾ ਕਾਰਪੈਂਟਰੀ ਕਰ ਰਿਹਾ, ਤਾਂ ਕਿੰਨੇ ਕਾਰਪੈਂਟਰਸ ਨੂੰ ਇਨਵਾਈਟ ਆ ਜਾਣਗੇ, ਅਤੇ ਕਿੰਨੀਆਂ ਹੀ EOI ਹੋ ਜਾਣਗੀਆਂ, ਜਿੱਦਾਂ ਕਿ ਸ਼ੈਫ, ਮੋਟਰ ਮਕੈਨਿਕ, IT, ਅਕਾਊਂਟਿੰਗ, ਦੇ ਆਰ ਦਾ ਬਿਗੈਸਟ ਐਗਜ਼ਾਮਪਲਸ। ਇਹਦੇ 'ਤੇ ਅਸੀਂ ਇੰਨੇ ਇਨਵੀਟੇਸ਼ਨਸ ਦੇਖੇ ਹੋਏ ਆ, ਆਈ ਹੈਵ ਸੀਨ ਦ ਇਨਵੀਟੇਸ਼ਨ ਆਫ ਸ਼ੈਫ ਐਟ 65 ਪੁਆਇੰਟਸ ਐਜ਼ ਵੈਲ, ਅਤੇ ਹੁਣ ਅਸੀਂ ਸਾਲ 2 ਤੋਂ ਕੋਈ ਇਨਵੀਟੇਸ਼ਨ ਨਹੀਂ ਦੇਖ ਰਹੇ ਹਾਂ। 90 ਪੁਆਇੰਟਸ 'ਤੇ ਵੀ ਸ਼ੈਫ ਨੂੰ ਬੜੀ ਮੁਸ਼ਕਿਲ ਨਾਲ ਇਨਵਾਈਟ ਆ ਰਿਹਾ। ਅਤੇ ਜਦੋਂ ਤੁਸੀਂ ਆਪਣਾ ਟ੍ਰੇਡ ਕੋਰਸ ਚੂਜ਼ ਕਰ ਰਹੇ ਹੋ, ਕਿ ਬਹੁਤ ਸੋਚ ਸਮਝ ਕੇ ਚੂਜ਼ ਕਰੋ, ਕਿਉਂਕਿ ਹਮੇਸ਼ਾ 189-190-491 ਜਿਹੜੇ ਇੰਡੀਪੈਂਡੈਂਟ ਵੀਜ਼ਾਜ਼ ਹੁੰਦੇ ਹੈ, ਇਹ ਬਹੁਤ ਹੀ ਜ਼ਿਆਦਾ ਈਜ਼ੀ ਟੂ ਗੋ ਹੁੰਦੇ ਹੈ। ਇਹਦੇ 'ਚ ਤੁਸੀਂ ਆਪਣੇ ਇੰਪਲੋਇਰਸ 'ਤੇ ਡਿਪੈਂਡੈਂਟ ਨਹੀਂ ਹੋ। ਐਂਡ ਅਨਫੋਰਚੁਨੇਟਲੀ ਜੋ ਹੁਣ ਸਾਰੇ ਰੂਲਸ ਹੋ ਰਹੇ ਹੈ, ਦੇਖੋ ਤੁਹਾਨੂੰ ਇੰਪਲੋਇਰ ਡਿਪੈਂਡੈਂਸੀ ਵਧੇਗੀ। ਹੁਣ ਸਟੂਡੈਂਟ ਵੀਜ਼ਾ ਜਿਹੜੇ ਐਕਸਟੈਂਸ਼ਨ ਨਹੀਂ ਪਾ ਸਕਦੇ, ਜੇ ਤੁਸੀਂ ਪੇਂਟਰ ਦਾ ਕੰਮ ਕਰ ਰਹੇ ਹੋ 2 ਤੋਂ, ਜਿਸ ਦਿਨ ਜਾਂ 3 ਤੋਂ, ਜਦੋਂ ਦੇ ਵੀ ਤੁਸੀਂ ਆਸਟ੍ਰੇਲੀਆ 'ਚ ਆਏ ਹੋ, ਤਾਂ ਤੁਸੀਂ 482 ਲਈ ਐਲੀਜੀਬਲ ਹੋ ਸਕਦੇ ਹੋ। ਇੱਦਾਂ ਨਹੀਂ ਹੈ। ਹੁਣ ਇਹ ਬਸ ਮੈਂ ਇੱਕ ਜ਼ਰੂਰ ਦੱਸਣਾ ਚਾਹੂੰਗੀ ਸਾਰਿਆਂ ਨੂੰ ਕਿ ਸਟੂਡੈਂਟ ਟੂ ਸਟੂਡੈਂਟ ਐਕਸਟੈਂਸ਼ਨ ਬੰਦ ਹੋਈ ਹੈ, ਪਰ ਸਟੂਡੈਂਟ ਤੋਂ ਹੋਰ ਵੀਜ਼ਾਜ਼ ਦੀ ਬਹੁਤ ਆਪਸ਼ਨ ਹੈ। ਜੇ ਤੁਹਾਡੇ ਕੋਲ ਐਜ਼ ਅ ਆਫਿਸ ਮੈਨੇਜਰ, ਐਜ਼ ਅ ਰਿਟੇਲ ਮੈਨੇਜਰ, ਫਿਊਲ ਜਿਹੜਾ ਫਿਊਲ ਸਟੇਸ਼ਨ ਦੀ ਕੰਪਨੀ 'ਤੇ ਕੰਮ ਹੈ, ਇਨ ਮਤਲਬ 202 ਉੱਪਰ ਆਕੂਪੇਸ਼ਨਸ ਹੈ ਜਿਹਦੇ 'ਚ 482 ਅਸੀਂ ਪਾ ਸਕਦੇ ਹਾਂ। ਕੋਈ ਤਾਂ ਕੰਮ ਆਪ ਕਰ ਹੀ ਰਹੇ ਹੋਗੇ ਨਾ, ਟਰੱਕ ਤੋਂ ਚਲਾ ਹੀ ਰਹੇ ਹੋ, ਉਸਮੇ ਮਿਡਾਮਾ ਕੀ ਆਪਸ਼ਨ ਹੈ? ਤੋ ਵਾਟ ਆਈ ਐਮ ਟਰਾਇੰਗ ਟੂ ਸੇ ਇਜ਼, ਜੇ ਤੁਹਾਡੇ ਕੋਲ ਐਕਸਟੈਂਸ਼ਨ ਦੀ ਆਪਸ਼ਨ ਨਹੀਂ ਹੈ, ਸਭ ਕੁਝ ਖਰਾਬ ਹੋ ਗਿਆ ਪਿੱਛੇ, ਹਲੇ ਵੀ ਹੋਪ ਛੱਡਣ ਦੀ ਕੋਈ ਲੋੜ ਨਹੀਂ ਹੈ। ਫਿਊਚਰ 'ਚ ਤੁਹਾਡੇ ਕੋਲ ਬਹੁਤ ਆਪਸ਼ਨਸ ਹੋਣਗੀਆਂ, ਐਂਡ ਯੂ ਮਸਟ ਕ੍ਰੀਏਟ ਦੋਜ਼ ਆਪਸ਼ਨਸ। ਜੇ ਤੁਸੀਂ ਪਲਾਨ ਕਰ ਰਹੇ ਹੋ ਟਾਈਲਿੰਗ ਦਾ, ਅਤੇ ਅੱਜ ਟਾਈਲਿੰਗ ਦਾ ਕੰਮ ਆਪਣੀ ਫੀਲਡ ਵਿੱਚ ਕੰਮ ਕਰੋ। ਆਲ ਦਾ ਟਾਈਮ ਵਟ ਡੂ ਯੂ ਲਿਸਨ? ਸਕਿੱਲਡ ਵਰਕਰ, ਸਕਿੱਲਡ ਵਰਕਰ, ਹੂ ਇਜ਼ ਅ ਸਕਿੱਲਡ ਵਰਕਰ? ਜਿਹਨੂੰ ਆਪਣਾ ਕੰਮ ਮੰਨਦਾ ਹੈ। ਇਸ ਟਾਈਮ ਆਸਟ੍ਰੇਲੀਆ 'ਚ ਕਿਹੜੇ ਸਕਿੱਲਡ ਵਰਕਰ ਦੀ ਡਿਮਾਂਡ ਹੈ? ਕੰਸਟਰਕਸ਼ਨ ਦੀ, ਟ੍ਰੇਡ ਦੀ, ਕਾਰਪੈਂਟਰ ਦੀ, ਰੈਂਡਰਰ ਦੀ, ਗਲੇਜ਼ੀਅਰ ਦੀ, ਬ੍ਰਿਕਲੇਅਰ ਦੀ, ਟਾਈਲਰ ਦੀ, ਬਹੁਤ ਹੈ, ਭਰੇ ਬੜੇ ਹੈ। ਤੁਸੀਂ ਲਿਸਟ ਖੋਲੋ, ਤੁਸੀਂ ਆਪਣੇ ਏਜੰਟ ਤੋਂ ਪੁੱਛੋ, ਤੁਸੀਂ ਸਾਨੂੰ ਪੁੱਛੋ, ਬਟ ਤੁਸੀਂ ਬਹੁਤ ਕੇਅਰਫੁਲੀ ਕੋਰਸ ਨੂੰ ਚੂਜ਼ ਕਰੋ। ਯੂ ਮਸਟ ਥਿੰਕ ਬਿਫੋਰ ਯੂ ਸਟਾਰਟ ਯੋਰ ਕੰਸਟਰਕਸ਼ਨ ਪ੍ਰੋਸੈਸ। ਐਂਡ ਇਸ ਟਾਈਮ 'ਤੇ ਤੁਹਾਨੂੰ ਸਾਰਿਆਂ ਨੂੰ ਕੰਸਟਰਕਸ਼ਨ ਦਾ ਕੋਰਸ ਕਰਨਾ ਹੀ ਚਾਹੀਦਾ ਹੈ। There's no other option. Nothing around this.
0: ਟ੍ਰੇਡ ਤੋਂ ਇਲਾਵਾ ਜੇ ਆਪਾਂ ਵੇਖ ਲਈਏ ਤੇ ਇਹਦੇ ਸੈਕਿੰਡ ਨੰਬਰ ਤੇ ਜਾਂ ਥਰਡ ਨੰਬਰ ਤੇ ਹੋਰ ਕੋਈ ਕੋਰਸਿਸ?
1: ਹੈਲਥ ਸੈਕਟਰ, ਐਂਡ ਹੈਲਥ ਸੈਕਟਰ ਡਸਨਟ ਆਲਵੇਸ ਬੀਨ ਰਜਿਸਟਰਡ ਨਰਸ। ਉਹਦੇ ਤੋਂ ਜ਼ਿਆਦਾ ਹੋਰ ਆਪਸ਼ਨਸ ਹੈਗੀ ਹੈ। ਉਹਦੇ 'ਚ ਫਾਰਮਾਸਿਸਟ ਹੈ, ਉਹਦੇ 'ਚ ਬਹੁਤ ਆਪਸ਼ਨਸ ਹੈਗੀਆਂ, GPs ਹੈ, ਸਾਈਕੋਲੋਜਿਸਟ ਹੈ, ਕਲੀਨਿਕਲ ਸਾਈਕੋਲੋਜਿਸਟ ਹੈ, ਬਹੁਤ ਆਪਸ਼ਨਸ ਹੈ ਉਹਦੇ 'ਚ। ਅਤੇ ਯੂ ਮਸਟ ਕੰਸਿਡਰ, ਠੀਕ ਹੈ, ਸਪੀਚ ਪੈਥੋਲੋਜਿਸਟ ਹੈ, ਇੰਨੀਆਂ ਆਪਸ਼ਨਸ ਹੈ ਨਾ ਉਹਦੇ 'ਚ, ਤੁਸੀਂ ਉਹਦੇ 'ਚ ਵੀ ਐਕਸਪਲੋਰ ਕਰ ਸਕਦੇ ਹੋ। ਅਤੇ ਆਈ ਹੋਪ ਹੋਏ ਕਲੀਅਰ ਸਾਰਿਆਂ ਨੂੰ।
0: ਜੀ ਬਿਲਕੁਲ, ਕਿਉਂਕਿ ਟਾਈਮ ਹੀ ਇੱਦਾਂ ਦਾ ਵਾ ਕਿ ਸਾਨੂੰ ਇਹ ਚੀਜ਼ਾਂ ਵੇਖਣੀਆਂ ਪੈਂਡੀਆਂ ਹੁਣ ਵੀ ਕਿਹੜੀ ਚੀਜ਼ ਕਰਾਂਗੇ, ਅਤੇ ਗਾਂ ਜਿਹੜਾ ਉਹ ਟਾਈਮ ਸਾਡਾ ਵਧੀਆ ਜਾਵੇ, ਨਾ ਕਿ ਫਿਰ ਅਸੀਂ ਇਹਨਾਂ ਦੇ ਆ ਲੋਸ ਦੇ ਜਾਗੇ ਵਿੱਚ ਫਸ ਜਾਈਏ। ਪਰ ਕਿਤੇ ਨਾ ਕਿਤੇ ਵੇਖੀਏ ਤਾਂ ਹੋ ਸਕਦਾ ਵਾ ਮਨੀਸ਼ਾ ਜੀ ਕਿ ਜਦੋਂ ਹੁਣ ਆਪਾਂ ਡਿਸੀਜ਼ਨ ਲੈ ਲੈਂਦੇ ਹਾਂ ਅਤੇ ਜਦੋਂ ਤੱਕ ਆਪਾਂ ਉਸ ਥਾਂ ਤੱਕ ਪਹੁੰਚਣਾ ਵਾ ਅਤੇ ਉਦੋਂ ਵੀ ਕੁਛ ਹੋਰ ਰੂਲਸ ਐਂਡ ਰੈਗੂਲੇਸ਼ਨਸ ਹੋਣ।
1: ਹੁਣ ਇਹਨਾਂ ਨੇ ਅਨਾਊਂਸ ਕੀਤਾ ਤਾਂ ਹੈ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ, ਅਤੇ ਪੁਆਇੰਟ ਸਿਸਟਮ ਚੇਂਜ ਹੋਏਗਾ ਅਤੇ ਵਨ ਆਫ ਦਾ ਮੇਜਰ ਥਿੰਗ ਸ਼ਾਇਦ ਨਾਟੀ ਦੇ ਪੁਆਇੰਟਸ ਬੰਦ ਕਰ ਦੇਣ, ਬੈਚੁਲਰ ਦੇ ਪੁਆਇੰਟਸ ਚੇਂਜ ਹੋਣਗੇ, ਟ੍ਰੇਡ ਦੇ ਪੁਆਇੰਟਸ ਚੇਂਜ ਹੋਣਗੇ, ਅਤੇ ਪੁਆਇੰਟ ਸਿਸਟਮ ਚੇਂਜ ਹੋਏਗਾ।
0: ਜੀ ਬਿਲਕੁਲ, ਅਤੇ ਜੇ ਪੁਆਇੰਟ ਸਿਸਟਮ ਚੇਂਜ ਹੋਊਗਾ ਤਾਂ ਇਹਦਾ ਮਤਲਬ ਇਹ ਕਿ ਦੁਬਾਰਾ ਫਿਰ ਨਵੇਂ ਸਿਰੇ ਤੋਂ ਚੀਜ਼ਾਂ ਵੇਖੀਆਂ ਕੀਤੀਆਂ ਜਾਣਗੀਆਂ ਕਿ ਜਿਹਨੇ ਜੋ ਕੀਤਾ ਉਹਦੇ ਉਸ ਹਿਸਾਬ ਨਾਲ ਪੁਆਇੰਟ ਕੈਲਕੂਲੇਟ ਹੋਣਗੇ। ਪਰ ਜਿਹੜੀਆਂ ਉਹ ਚੀਜ਼ਾਂ ਤਾਂ ਪੱਕੀਆਂ ਹੀ ਆ ਨਾ, ਆਪਣੀਆਂ ਜਿਹੜਾ ਉਹ 7 ਈਚ ਬੈਂਡ ਤੇ ਨਾਟੀ, ਇਹਨਾਂ ਦੇ ਤੇ ਪੁਆਇੰਟ ਤੇ ਨਹੀਂ ਜਾਂਦੇ ਕਿਤੇ।
1: ਇਹ ਤੇ ਵਾਰ ਦੇ ਆਰ ਕੰਸੀਡਰਿੰਗ ਕਿ ਮਾਰਚ ਤੋਂ ਸ਼ਾਇਦ ਨਾਟੀ ਐਕਸਕਲੂਡ ਕਰ ਦੇਣ। ਦੈਟ ਇਜ਼ ਵਨ ਥਿੰਗ ਵੀ ਹੈਵ ਹਰਡ ਕਿ ਸ਼ਾਇਦ ਨਾਟੀ ਦੇ ਨਾ ਹੋਣ, ਬਟ ਮਾਰਚ ਤੱਕ ਕਿੰਨੇ ਇਨਵੀਟੇਸ਼ਨ ਆਉਂਡ ਆ ਜਾਣੇ ਹੈ। ਹਲੇ ਵਿਕਟੋਰੀਆ, ਨਿਊ ਸਾਊਥ ਵੇਲ, ਇਹਨਾਂ ਨੇ ਤਾਂ ਆਪਣੇ ਰੂਲਸ ਅਨਾਊਂਸ ਵੀ ਨਹੀਂ ਕੀਤੇ, ਤੇ ਮਾਰਚ ਤੱਕ ਤਾਂ ਮੇਜਰ ਚੇਂਜਿਸ ਆ ਜਾਣੇ ਹੈ।
0: ਜੀ ਬਿਲਕੁਲ, ਤੇ ਫਿਰ ਇਹ ਹੈ ਕਿ 5-7 ਮਹੀਨੇ ਵੇਟ ਕਰ ਲੈਣ, ਤੇ ਸਟੇਟ ਵੱਲੋਂ ਵੀ ਨਹੀਂ ਕੋਈ
1: ਪੰਜ ਸੱਤ ਮਹੀਨੇ ਮੇਂ ਇਨਵੀਟੇਸ਼ਨ ਸਿਕਿਉਰ ਕਰ ਲੇ, ਅਭੀ ਤੋ ਨਾਟੀ ਕੇ ਪੰਜ ਪੁਆਇੰਟ ਮਿਲ ਰਹੇ ਹੈ ਨਾ, ਤੇ ਨਾਟੀ ਕਰਕੇ ਉਹਦੇ ਪੁਆਇੰਟ ਸਿਕਿਉਰ ਕਰੋ।
0: ਨਹੀਂ ਜਿਹਦਾ ਹਲੇ ਗਾਂ ਦਾ ਟਾਈਮ ਹੈ ਉਹ ਤੇ ਫਿਰ ਵੇਟ ਹੀ ਕਰੇ ਮਾਰਚ ਤੱਕ ਦੀ ਪੁਆਇੰਟ ਸਿਸਟਮ,
1: ਉਹਨੂੰ ਨਾਟੀ ਨਹੀਂ। ਪੀਟੀ ਆਇਲਸ ਇੰਗਲਿਸ਼ ਇਹ ਐਗਜ਼ਾਮ ਕਦੀ ਨਹੀਂ ਰਿਮੂਵ ਹੋਏਗਾ, ਇਹ ਰਹੇਗਾ ਹੀ ਰਹੇਗਾ, ਬਿਕੋਜ਼ ਦੇ ਵਾਂਟ ਯੂ ਟੂ ਹੈਵ, ਮਤਲਬ ਇਹ ਚਾਹੁੰਦੇ ਹੈ ਕਿ ਤੁਹਾਡੀ ਜਿਹੜਾ ਇੰਗਲਿਸ਼ ਬੋਲਣ ਦਾ ਫਲੋ ਹੈ ਜਾਂ ਜਿਹੜੀ ਬੇਸਿਕ ਗੱਲ ਹੈ ਉਹ ਤੁਸੀਂ ਸਮਝਾ ਸਕੋ।
0: ਜੀ ਬਿਲਕੁਲ, ਤੇ ਇੱਧਰ ਕਾਫੀ ਸਾਰੇ ਮੈਸੇਜ ਵੀ ਆਏ ਨੇ ਪਰ ਜਿਹੜੇ ਕਿ ਆਪਾਂ ਨਹੀਂ ਲੈ ਸਕਦੇ ਕਿਉਂਕਿ ਸਮਾਂ ਥੋੜ੍ਹਾ ਜਿਹਾ ਸਾਡੇ ਕੋਲ ਘੱਟ ਹੁੰਦਾ ਵਾ। ਅਤੇ ਇਸ ਤੋਂ ਇਲਾਵਾ ਕੋਈ ਮਨੀਸ਼ਾ ਜੀ ਹੋਰ ਕੋਈ ਅਪਡੇਟ ਜਾਂ ਕੋਈ ਚੀਜ਼ ਰਹਿ ਗਈ ਹੋਵੇ ਆਪਣੇ ਸਰੋਤਿਆਂ ਨੂੰ ਦੱਸਣ ਦੇ ਲਈ?
1: ਫਿਰ ਐਟ ਦਾ ਐਂਡ ਆਪਣੀ ਯੂ ਆਈਜ਼ ਅਪ ਟੂ ਡੇਟ ਕਰੋ। ਓਵਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ, ਅੰਡਰ ਪੁਆਇੰਟਸ ਕਲੇਮ ਨਹੀਂ ਕਰਨੇ ਹੈ। ਓਵਰ ਪੁਆਇੰਟ ਜੇ ਕਲੇਮ ਕਰ ਲਏ ਉਹਦਾ ਕੋਈ ਸਲਿਊਸ਼ਨ ਨਹੀਂ ਹੁੰਦਾ, ਰਿਫਿਊਜ਼ਲ ਹੈ। ਯੂ ਆਈ ਤੁਸੀਂ ਲੌਂਚ ਕਰਾ ਸਕਦੇ ਹੋ, ਯੂ ਆਈ ਦੇ ਕੋਈ ਚਾਰਜਿਸ ਨਹੀਂ ਹੁੰਦੇ ਹੈ। ਮੇਕ ਸ਼ੋਰ ਤੁਹਾਡੀ ਯੂ ਆਈਜ਼ ਅਪ ਟੂ ਡੇਟ ਹੈ।
0: ਜੀ ਬਿਲਕੁਲ, ਇਹ ਕਹਿੰਦੇ ਨੇ ਜੀ ਫੋਨ ਕਰ ਸਕਦਾ, ਨਹੀਂ ਜੀ ਤੁਸੀਂ ਫੋਨ ਨਹੀਂ ਕਰ ਸਕਦੇ, ਫੋਨ ਨਹੀਂ ਆਪਾਂ ਤੁਹਾਡਾ ਪਿਕ ਕਰਨਾ। ਹਾਂ ਤੁਸੀਂ ਉੱਦਾਂ ਫੋਨ ਕਰ ਲਿਓ,
1: ਤੁਸੀਂ ਵੈਬਸਾਈਟ ਦੇ ਥਰੂ ਅਪੁਆਇੰਟਮੈਂਟ ਬੁੱਕ ਕਰਾ ਕੇ ਕੰਸਲਟੇਸ਼ਨ ਲਓ। ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ, ਤੁਸੀਂ ਆਫਿਸ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਾਓ, ਵੀ ਵਿਲ ਗਿਵ ਯੂ ਅ ਕੰਸਲਟੇਸ਼ਨ।
0: ਜੀ ਬਿਲਕੁਲ ਜੀ, 0482610000 ਇਹਨਾਂ ਦਾ ਨੰਬਰ ਹੈ, ਤੁਸੀਂ ਉੱਥੇ ਕਾਲ ਕਰਨੀ ਆ। ਹੁਣ ਨਾ ਕਾਲ ਕਰਿਓ ਕਿਉਂਕਿ ਹੁਣ ਪਿਕ ਨਹੀਂ ਕੀਤੀ ਜਾਣੀ,
1: ਪਿਕ ਕਰੇਗਾ ਸਟਾਫ, ਪਿਕ ਕਰੇਗਾ ਬਲਕਿ ਰਿਤ ਰੋਂਗ।
0: ਨਹੀਂ ਉਹ ਕਹਿੰਦੇ ਕਿ ਰੇਡੀਓ ਹਾਂਜੀ ਦੇ ਫੋਨ ਨੰਬਰ ਤੇ ਕਾਲ ਕਰ,
1: ਰੇਡੀਓ ਹਾਂਜੀ ਦੇ ਨੰਬਰ ਤੇ।
0: ਅੱਛਾ, ਉੱਥੋਂ ਨਹੀਂ ਨਾ ਪਿਕ ਕਰ ਸਕਦੇ ਆਪਾਂ ਤੁਹਾਡਾ ਸਟਾਫ ਤੇ? ਚਲੋ ਆਈ ਡੋਨਟ ਨੋ,
1: ਸਾਡੇ ਸਟਾਫ ਨੂੰ
0: ਹੋ ਸਕਦਾ 24x7 ਵੀ ਕੰਮ ਕਰਨ ਦੇ ਹੋਵੇ, ਅਸੀਂ ਦੂਜੇ ਦੇ ਸਟਾਫ ਬਾਰੇ ਕੀ ਕਹਿ ਸਕਦੇ, ਅਸੀਂ ਤੇ ਆਪਣਾ ਦੱਸ ਸਕਦੇ ਵੀ ਚੁੱਕ ਸਕਦੇ ਜਾਂ ਨਹੀਂ ਚੁੱਕ ਸਕਦੇ।
1: ਨਹੀਂ ਰੇਡੀਓ ਹਾਂਜੀ ਨਹੀਂ ਕੋਈ ਕਾਲ ਕਰਨੀ ਹੈ, ਉੱਥੇ ਕਾਲ ਕਰੋ, ਆਫਿਸ ਵੈਬਸਾਈਟ ਤੇ ਜਾਓ, ਤੁਸੀਂ ਕੰਸਲਟੇਸ਼ਨ ਲਓ, ਤੁਹਾਨੂੰ ਸਾਰੇ ਆਨਸਰਸ ਮਿਲਣਗੇ।
0: ਇੱਕ ਵੀਰ ਬਾਰ ਬਾਰ ਬਹੁਤ ਮੈਸੇਜ ਕਰ ਰਹੇ, ਕਹਿੰਦੇ ਕਿ ਮੈਮ ਕੋਈ ਵੀ ਬੰਦਾ 491 ਵੀਜ਼ੇ ਬਾਰੇ ਗੱਲ ਨਹੀਂ ਕਰ ਰਿਹਾ।
1: 491
0: ਵੀਜ਼ੇ, no one is talking about 491,
1: ਕਿਉਂਕਿ 491 ਦੀ ਨਾ ਸੀਟਸ ਬਹੁਤ ਘਟਾਤੀ ਹੈ। ਦੈਟ ਮੀਨਸ ਇਹਨਾਂ ਨੇ ਈਵਨ 482 ਤੇ ਵੀ ਕਹਿਤਾ ਕਿ ਰੀਜਨਲ ਨੂੰ ਪ੍ਰੈਫਰੈਂਸ ਨਹੀਂ ਦੇਣੀ ਹੈ, ਇਹਨਾਂ ਨੇ ਸਿਰਫ ਆਕੂਪੇਸ਼ਨਸ ਨੂੰ ਪ੍ਰੈਫਰੈਂਸ ਦੇਣੀ ਹੈ ਜਿਹੜੇ ਬੰਦਿਆਂ ਦੀ ਇਹਨਾਂ ਨੂੰ ਲੋੜ ਹੈ। ਤੇ ਰੀਜਨਲ ਦੀ ਹੁਣ ਸੀਟਸ ਅਰਾਊਂਡ ਹਾਫ ਹੋ ਗਈਆਂ, ਤੇ 491 ਦੇ ਜੇ ਸੀਟਸ ਹੀ ਹਾਫ ਹੋ ਗਏ ਤੇ ਚਾਂਸਿਸ ਵੀ ਘੱਟ ਗਏ। ਦੈਟ ਇਜ਼ ਵਾਈ ਕੋਈ ਵੀ ਉਹਦੇ ਬਾਰੇ ਕੀ ਗੱਲ ਕਰਾਂਗੇ, ਕਿਉਂਕਿ ਉਹਦੀ ਸੀਟਾਂ ਹੀ ਬਹੁਤ ਘੱਟ ਹੋ ਗਈਆਂ।
0: ਇਹ ਵੀ ਚੱਕਰ ਪੈ ਜਾਂਦਾ ਨਾ। ਤੇ ਇੱਧਰ ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਆਪਾਂ ਸਕਿਪ ਕਰਦੇ ਹਾਂ, ਜੀ ਮਾਫੀ ਚਾਹਾਂਗੇ, ਮੈਮ ਕੋ ਵੀ ਸਮਾਂ ਥੋੜ੍ਹਾ ਜਿਹਾ ਘੱਟ ਹੁੰਦਾ ਹੈ, ਵੀ ਬਿਜੀ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੇ ਨੇ, ਤੇ ਆਪਾਂ ਚਲੀਏ ਇਜਾਜ਼ਤ ਲਈਏ। ਜੀ ਬਹੁਤ ਬਹੁਤ ਧੰਨਵਾਦ ਜੀ ਸਾਥ ਦੇਣ ਦਾ, ਤੁਸੀਂ ਰਿਪੀਟ ਵੀ ਸੁਣ ਸਕਦੇ ਹੋ ਇਹ ਪ੍ਰੋਗਰਾਮ, ਅਤੇ ਫਿਰ ਦਿਨ ਅਤੇ ਸਮਾਂ ਫਿਰ ਉਸ ਹਿਸਾਬ ਨਾਲ ਤੁਸੀਂ ਐਡਜਸਟ ਕਰ ਲਿਓ। ਬਹੁਤ ਬਹੁਤ ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਧੰਨਵਾਦ ਮਨੀਸ਼ਾ ਜੀ।
2: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं, आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
4: ਆਪਣੇ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ।
6: ਸੁਖਨਾ ਜਵੈਲਰਸ ਭਰੋਸੇ ਦੀ ਨਿਸ਼ਾਨੀ
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 9077-9933
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
7: ਹਰ ਕਦਮ ਤੁਹਾਡੇ ਨਾਲ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: क्या आप सोलर की सर्विसिंग के लिए फोन करने की बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहे। लाइसेंस धारक ई ग्रेड इलेक्ट्रीशियन से अपने सोलर की सर्विसिंग करवाएं। और अधिक जानने के लिए energysafe.vic.gov.au पर जाएं। एनर्जी सेफ हमेशा। विक्टोरियाई सरकार, मेलबर्न द्वारा अधिक
0: ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਮੈਨੇ ਨਹੀਂ ਸੋਚਾ ਥਾ ਕਿ ਇਹ ਨੌਕਰੀ ਮੇਰੇ ਲਈ ਹੋਗੀ, ਲੇਕਿਨ ਮੁਝੇ ਜਲਦ ਹੀ ਅਹਿਸਾਸ ਹੁਆ ਕਿ ਮੇਰੇ ਪਾਸ ਪਹਿਲੇ ਸੇ ਜੋ ਕੌਸ਼ਲ ਹੈ ਵੇ ਬਿਲਕੁਲ ਵਹੀ ਹੈ ਜੋ ਮੁਝੇ ਇੱਕ ਅੱਛੀ ਜੇਲ ਅਧਿਕਾਰੀ ਬਣਨੇ ਕੇ ਲਿਏ ਚਾਹੀਏ ਥੇ। ਆਪਣੇ ਬਾਤਚੀਤ ਕੇ ਕੌਸ਼ਲ ਕਾ ਉਪਯੋਗ ਕਰਨਾ ਔਰ ਇੱਕ ਅੱਛੀ ਰੋਲ ਮਾਡਲ ਬਣਨਾ, ਔਰ ਇਸ ਸਭ ਕਾ ਅਨੁਭਵ ਮੁਝੇ ਮੇਰੇ ਸਹਿਯੋਗੀ ਸਾਥੀਓ ਕੇ ਸਾਥ ਹੋਤਾ ਹੈ। ਯਦੀ ਆਪ ਵੀ ਆਪਣੇ ਕੌਸ਼ਲ ਕਾ ਉਪਯੋਗ ਕਰਕੇ ਇੱਕ ਐਸਾ ਕਰੀਅਰ ਬਣਾਉਣਾ ਚਾਹਤੇ ਹੈ ਜੋ ਫਾਇਦੇਮੰਦ ਔਰ ਸੁਰੱਖਿਅਤ ਹੋ, ਤੋ ਅਭੀ ਆਵੇਦਨ ਕਰੇ। ਸਰਚ ਕਰੇ ਕਰੈਕਸ਼ਨਸ ਵਿਕਟੋਰੀਆ ਕਰੀਅਰਸ, ਵਿਕਟੋਰੀਅਨ ਸਰਕਾਰ, 1 ਟ੍ਰੈਜਰੀ ਪਲੇਸ, ਮੈਲਬੋਰਨ ਦੁਆਰਾ ਅਧਿਕ੍ਰਿਤ।

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਉਣ ਵਾਲੇ ਤੇ ਰਚਣ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਆਹੀ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਐਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੀਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਬਹੁਤ ਧੰਨਵਾਦ ਭਾਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ ਦੋ ਤਿੰਨ ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ? ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ, ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ, ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ, ਅੱਜ 8 ਅਕਤੂਬਰ 1937। ਤੇ ਉਹਨਾਂ ਦੇ ਕਈ ਜਿੱਦਾਂ ਉਹਨਾਂ ਦੇ ਅਕਾਦਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ 23 ਜੁਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਆ ਉਹਨਾਂ ਦੀ ਕੁਰਸੀ ਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਹਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕਿ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਹੈ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜਿਹਾ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ 10ਵੀਂ ਤਾਂ ਬਟਾਲੇ ਤੋਂ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ, ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ, ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਇਹ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ, ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ। ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ। ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਨਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜਰੂਰ ਨੀ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚਾ। ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ, ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਇੱਕ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠਕ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਇੱਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਆਟੇ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੋਂ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕਾਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਚਿਰ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਵੇਲੇ ਬਠਿੰਡੇ ਦੇ, ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਤੇ ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ, ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ, ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ, ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ, ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ, ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ, ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ, ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ, ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ, ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ, ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ, ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ, ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ, ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ, ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਅਜੇ ਵੀ ਸੁਣਨ ਨੂੰ ਦੇਖਣ ਨੂੰ, ਆਪਾਂ ਇਹ ਕਹਿ ਸਕਦੇ ਹਾਂ। ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ, ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ, ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ, ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ, ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ, ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ, ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ, ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ, 1967 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਦਾ, ਉਸ ਵੇਲੇ ਸਾਹਿਤ ਅਕੈਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ, ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5,000 ਰੁਪਇਆ ਮਿਲਦੀ ਸੀ, ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣਾ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨਹੀਂ, ਗੱਲ ਆ ਵੀ ਹੈਗੀ ਸੀ, ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ, ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ, ਤੇ ਬਾਅਦ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ, ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨਹੀਂ ਸਹੀ ਉਹ ਅੱਗ ਟੁਰੀ ਪਰਦੇਸ, ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ, ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਹਾਂ, ਤੇ ਮਤਲਬ ਕਿ ਇੱਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ, ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ, ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ, ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ, ਮਤਲਬ ਕਿ ਇੱਦਾਂ ਦਾ ਜਿਹੜਾ ਹੈਗਾ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ ਤੇ ਇੱਕ ਔਰਤ ਦੇ ਖਿਲਾਫ, ਉਹ ਜਿਹੜਾ ਇੱਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਤੇ ਉਹਨਾਂ ਨੇ ਬੜੀ ਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਜਾਂ ਹੋਰ ਇੱਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ, ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ, ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਸ਼ਿਵ ਕੁਮਾਰ ਨੂੰ ਗਾਇਆ, ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜੀ ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ, ਤੇ ਜਗਜੀਤ ਜੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਬਦੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਤੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ, ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕਦ ਮਿਲਣ ਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ, ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜੇ ਮੈਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾਂ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ, ਤੇ ਉਹ ਇਹ ਉਸ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀ ਕਵਿਤਾ, ਤੇ ਜਦ ਕੋਈ ਨਕਸਲਵਾੜੀ ਜਾਂ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਅ ਪਾ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰੀ ਇਹ ਗੱਲ ਜਿਹੜੀ ਹੈ ਉਹ ਕਰ ਲੈਂਦੇ ਆ। ਤੇ ਸਿੱਧਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ, ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ। ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਡਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ। ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ, ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਉਹਦੇ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ। ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੋਬ ਕੀਤੀ, ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ। ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ, ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨਹੀਂ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ, ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ। ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ, ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਨ੍ਹਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ, ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ, ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
0: ਜੀ ਵਾਕਈ। ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ, ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵਿ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ, ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ, ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ। ਉਹ ਇੱਕ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ, ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤਪੁਰਾਂ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
1: ਨਹੀਂ ਦੇਖੋ, ਇਹ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਹੈ। ਜਿਹੜੀ ਗੱਲ ਮੈਨੂੰ ਲੱਗਦੀ ਹੈ, ਠੀਕ ਹੈ ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ, ਬਸ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੂੰਬੇ ਲੋਜਾਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ, ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਏਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣਾ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਤਾਂ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੇ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ, ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਹੈ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਉਹਨਾਂ ਨੂੰ, ਜਿੱਥੇ ਖੂਨ ਸੁੱਟਿਆ ਜੀ ਉਹਨੂੰ, ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇੱਥੇ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ, ਕਿਉਂਕਿ ਉਹ ਖੁਦ ਸ਼ਿਵ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ, ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ ਹੈ, ਚਲੋ ਉਹ ਕਿਉਂਕਿ ਵਰਸ ਦੇ ਵਿੱਚ ਹੈ ਸਾਰਾ ਨਾਟਕ, ਤੇ ਉਹ ਜਦੋਂ ਬੈਕਗ੍ਰਾਉਂਡ ਤੋਂ ਚੱਲਦਾ ਹੈ, ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬੇ ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ ਹੈ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ, ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੂੰ ਉਹ ਚੈਲੰਜ ਮੰਨਿਆ, ਤੇ ਉਹਦਾ ਉਹ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
1: ਹਾਂਜੀ, ਥੈਂਕ ਯੂ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ, ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋ ਜੋਬਨ ਰੁੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੁੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ, ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੇ ਮੈਂ ਬਿੜਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ, ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ ਹੈ।

0: attention, ladies and gentlemen. This is your captain. 20 flights, Melbourne to India, ya Pakistan. Sydney to India, ya Pakistan. Kithe bhi ja sakti hai.
1: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: वेरी बी ओपन रेंज जू में हाथियों के बारे में जानें, एलिफेंट ट्रेल की सैर करें और इन शानदार वन्य जीवों का उनके विशाल प्राकृतिक आवास में अनुभव लें। हाथियों के झुंड को एक साथ देखें और उनके अनोखे रिश्तों और व्यवहारों को जानें, जो उन्हें इतना अद्भुत बनाते हैं। आज ही zoo.org.au पर अपनी यात्रा की योजना बनाएं।
1: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े करनू बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: 14 साल ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ, ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਮੌਕਿਆਂ ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਹੀਂ ਪਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ। ਜੇ ਤੁਸੀਂ ਹੱਸਦੇ ਹੋ, ਹਰ ਇੱਕ ਮੁਸੀਬਤ ਦੇ ਉੱਤੇ ਹੱਸਦੇ ਹੋ, ਹਰ ਇੱਕ ਪਲ ਹੱਸਦੇ ਹੋ, ਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਚਲੀਆਂ ਜਾਂਦੀਆਂ ਨੇ, ਕਦੀ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ। ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ, ਕਿਉਂਕਿ ਇਹ ਤਾਂ ਸਾਰਿਆਂ ਨੂੰ ਹੀ ਨੇ, ਅਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਭੱਜਣਾ, ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ, ਕਿੱਦਾਂ ਖੁਸ਼ ਰਹਿਣਾ। ਅਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ। ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸੱਤੇ ਤੂੰ ਵੀ ਥੋੜੀ ਜਿਹੀ ਤੂੰ ਵੀ ਪਾ ਦੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਮ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਏ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਸੁ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਇਕ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਮਲ ਸੂਰ ਤਿੰਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

0: ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਗੁਰ ਸੰਯੋਗ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਮਾਈ ਪਾਈ ਗੁਰਮੁਖ ਪਿਆਰੇ ਸਤ ਸੰਗੀ ਦੂਰੋਂ ਨੇੜੇ

ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੁਕਤ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿੱਥੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਾਡੀ ਕਲਿਆਣ ਅਰਥੇ ਸਮੁੱਚੀ ਮਾਨਵਤਾ ਨੂੰ ਸਾਂਝਾ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਤਮਾਮ ਸੰਗਤਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ੍ਰਵਣ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਅੱਜ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਜੋੜ ਮੇਲ ਮਨਾਇਆ ਜਾ ਰਿਹਾ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਨੇ ਆ ਕਰਕੇ ਬੇਨਤੀ ਕੀਤੀ ਸੀ, ਪਤੀ ਦੇਵ ਸਤਿਗੁਰੂ ਮੇਰੀ ਜੋ ਜਠਾਣੀ ਕਰਮੋ ਵਰਗੀਆਂ ਉਹ ਤਾਣੀ ਤੇ ਮਿਹਣੇ ਮਾਰਦੀਆਂ ਨੇ ਕਿ ਇਹਨਾਂ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਹੋਣੀ, ਸਭ ਕੁਝ ਬਣਿਆ ਬਣਾਇਆ ਗੁਰਤਾ ਗੱਦੀ ਦੇ ਸਮੇਤ ਘਰ ਵਾਰ ਧਨ ਦੌਲਤ ਪਦਾਰਥ ਆਪਣੇ ਘਰ ਵਿੱਚ ਆ ਜਾਣੇ ਨੇ, ਤੁਸੀਂ ਤੇ ਗੁਰੂ ਨਾਨਕ ਸਾਹਿਬ ਦਾ ਸਵਰੂਪ ਹੋ, ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਹੋ, ਕਿਰਪਾ ਕਰੋ ਐਸੇ ਬਚਨ ਬਖਸ਼ਿਸ਼ ਕਰੋ ਜਿਸ ਦੇ ਸਦਕਾ ਕੋਈ ਘਰ ਦੇ ਅੰਦਰ ਸਾਹਿਬ ਜ਼ਿਆਦਾ ਪ੍ਰਗਟ ਹੋਵੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਸੀ, ਗੰਗਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਗੁਰੂ ਨਾਨਕ ਸਾਹਿਬ ਜੀ ਤੋਂ ਬ੍ਰਹਮ ਗਿਆਨ ਹਾਸਲ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅਮਰਦਾਸ ਮਹਾਰਾਜ ਨੂੰ, ਪਿਤਾ ਗੁਰੂ ਰਾਮਦਾਸ ਜੀ ਨੂੰ ਅਤੇ ਸਾਨੂੰ ਦਾਸਾਂ ਨੂੰ ਗੁਰਤਾ ਗੱਦੀ ਦਾ ਤਿਲਕ ਦਿੰਦੇ ਆ ਰਹੇ ਨੇ। ਜਿੰਨੀ ਦੇਰ ਬਾਬਾ ਬੁੱਢਾ ਸਾਹਿਬ ਜੀ ਗੁਰਤਾ ਗੱਦੀ ਦਾ ਤਿਲਕ ਨਹੀਂ ਦੇ ਦਿੰਦੇ ਸਨ, ਉਨੀ ਦੇਰ ਸੰਗਤਾਂ ਚਰਨਾਂ ਤੇ ਮੱਥਾ ਨਹੀਂ ਟੇਕਦੀਆਂ ਸਨ। ਪਹਿਲਾ ਮੱਥਾ ਸਤਿਗੁਰੂ ਆਪ ਟੇਕਿਆ ਕਰਦੇ ਜਿਸ ਸਤਿਗੁਰੂ ਨੂੰ ਗੁਰਤਾ ਗੱਦੀ ਬਖਸ਼ਣੀ ਹੁੰਦੀ, ਦੂਸਰਾ ਜਿਹੜਾ ਮੱਥਾ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਟੇਕਦਾ ਸੀ, ਫਿਰ ਸਤਿਗੁਰੂ ਦਾ ਪਰਿਵਾਰ ਤੇ ਸੰਗਤਾਂ ਮੱਥਾ ਟੇਕਦੀਆਂ ਸਨ। ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਹੜੇ ਬੀੜ ਵਿੱਚ ਰਹਿੰਦੇ ਨੇ ਉਹਨਾਂ ਕੋਲ ਚਲੇ ਜਾਓ, ਤੁਹਾਡੀ ਭਾਵਨਾ ਨੂੰ ਫਲ ਲਾਉਣਗੇ ਗੁਰੂ ਨਾਨਕ ਸਾਹਿਬ ਜੀ, ਉਸ ਮਹਾਂਪੁਰਖ ਦੀ ਰਸਨਾ ਤੋਂ ਬਚਨ ਹੋ ਜਾਣ। ਇੱਕ ਵਾਰੀ 36 ਪ੍ਰਕਾਰ ਦੇ ਪਦਾਰਥ ਤਿਆਰ ਕਰਕੇ ਬਹਿੰਗੀਆਂ ਟੋਕਰੀਆਂ ਦਾਸੀਆਂ ਦੇ ਸੀਸ ਤੇ ਚੁਕਾ ਕਰਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਸਾਹਿਬ ਪਹੁੰਚਦੇ ਨੇ ਤੇ ਜਦੋਂ ਰਥਾਂ ਦੇ ਉਹਨਾਂ ਪਹੀਆਂ ਦੀਆਂ ਚੀਕਾਂ ਬਾਬਾ ਜੀ ਦੇ ਕੰਨਾਂ ਦੇ ਸੁਣੀਆਂ, ਕਿਉਂਕਿ ਬ੍ਰਹਮ ਗਿਆਨੀ ਨੂੰ ਹਰ ਪਾਸੇ ਪਰਮੇਸ਼ਰ ਦਿਸਦਾ ਹੈ, ਜਦੋਂ ਧਿਆਨ ਉਹਨਾਂ ਪਹੀਆਂ ਦੇ ਵੱਲ ਗਿਆ ਉਹਨਾਂ ਦੀਆਂ ਆਵਾਜ਼ਾਂ ਚੀਕਾਂ ਸੁਣਾਈ ਦਿੱਤੀਆਂ। ਸਿੱਖਾਂ ਨੂੰ ਪੁੱਛਦੇ ਨੇ ਇਹ ਕੌਣ ਜਾ ਰਹੇ ਨੇ, ਸਿੱਖ ਕਹਿਣ ਲੱਗੇ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲ ਮਾਤਾ ਗੰਗਾ ਜੀ ਰਥਾਂ ਦੇ ਸਵਾਰ ਹੋ ਕੇ ਆ ਰਹੇ ਨੇ। ਬਾਬਾ ਜੀ ਮੌਜ ਵਿੱਚ ਬੈਠਿਆਂ ਨੇ ਕਹਿ ਦਿੱਤਾ, ਗੁਰੂ ਕਿਆਂ ਨੂੰ ਕਿੱਧਰ ਨੂੰ ਭੱਜਣਾ ਪੈ ਗਈਆਂ। ਜਦੋਂ ਇਹ ਬੋਲ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਦੇ ਰਸਨਾ ਤੋਂ ਨਿਕਲੇ
ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਵੀ ਮੈਂ ਤੇ ਵਰ ਲੈਣ ਵਾਸਤੇ ਆਈ ਸੀ, ਇਹ ਕੀ ਬਚਨ ਬਾਬਾ ਜੀ ਨੇ ਕਰ ਦਿੱਤੇ ਨੇ। ਬੜੇ ਭੈ ਭੀਤ ਹੋ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਵਾਪਸ ਮੁੜ ਆਏ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਪਤੀ ਦੇਵ ਸਤਿਗੁਰੂ ਬਾਬਾ ਜੀ ਤੋਂ ਵਰ ਲੈਣ ਗਏ ਸੀ, ਆਹ ਬਚਨ ਹੋ ਗਏ। ਸਤਿਗੁਰੂ ਕਹਿੰਦੇ ਗੰਗਾ ਜੀ ਕਿਵੇਂ ਗਏ ਸੀ? ਕਹਿੰਦੇ ਜੀ ਰਥਾਂ ਤੇ ਸਵਾਰ ਹੋ ਕੇ ਆਪਣੀਆਂ ਜਿਹੜੀਆਂ ਸਖੀਆਂ ਸਹੇਲੀਆਂ ਸਨ ਉਹਨਾਂ ਦੇ ਸਿਰਾਂ ਤੇ ਟੋਕਰੀਆਂ ਚੁਕਾ ਕਰਕੇ ਦਾਸੀਆਂ ਦੇ। ਸਤਿਗੁਰੂ ਕਹਿੰਦੇ ਗੰਗਾ ਜੀ ਇਸ ਤਰ੍ਹਾਂ ਨਹੀਂ ਜਾਈਦਾ ਜੀ, ਕਿਸੇ ਪੂਰਨ ਤੱਤ ਵੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਕੋਲ ਜਾਣਾ ਹੋਵੇ ਤਾਂ ਉੱਥੇ ਬਹੁਤ ਕੁਝ ਸੋਚ ਕੇ ਸਮਝ ਕਰਕੇ ਵਿਚਾਰ ਕਰਕੇ ਜਾਣਾ ਚਾਹੀਦਾ। ਸਤਿਗੁਰਾਂ ਉੱਥੇ ਬਚਨ ਕਹੇ ਸੀ, ਪੂਰਨ ਪੁਰਖਨ ਕੇ ਢਿੱਗ ਜਾਣੋ ਦੰਦ ਨਾ ਕੀਨੋ ਕਛੂ ਵਿਚਾਰ। ਜਿਹੜਾ ਕੁਝ ਦਿਲ ਵਿੱਚ ਹੋਵੇ ਉਹ ਮੂੰਹ ਵਿੱਚ ਹੋਣਾ ਚਾਹੀਦਾ, ਜਿਹੜਾ ਮੂੰਹ ਵਿੱਚ ਉਹੀ ਦਿਲ ਵਿੱਚ ਹੋਵੇ, ਕਿਉਂਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਹੋ ਜਾਂਦਾ, ਬੜੀ ਕਰਨੀ ਦਾ ਮਾਲਕ ਹੁੰਦਾ। ਤੁਸੀਂ ਹੁਣ ਬਾਬਾ ਜੀ ਕੋਲ ਦੁਬਾਰੇ ਜਾਣਾ, ਇਹ ਸਾਰੀ ਵਿਧੀ ਸਤਿਗੁਰਾਂ ਨੇ ਦੱਸ ਦਿੱਤੀ। ਅੰਮ੍ਰਿਤ ਵੇਲੇ ਉੱਠਣਾ, ਕੇਸੀ ਇਸ਼ਨਾਨ ਕਰਨਾ, ਮਾਤਾ ਜੀ ਨੂੰ ਕਿਹਾ ਨਵੀਨ ਵਸਤਰ ਧਾਰਨ ਕਰਨੇ, ਬੜੀ ਸੋਚਮਤਾ ਦੇ ਨਾਲ ਪ੍ਰਸ਼ਾਦਾ ਹੱਥੀਂ ਤਿਆਰ ਕਰਨਾ, ਲੱਸੀ ਰਿੜਕਣੀ, ਮੱਖਣ ਕੱਢਣਾ ਦਹੀਂ ਦੇ ਵਿੱਚੋਂ, ਉਹ ਕੁੱਜੇ ਦੇ ਵਿੱਚ ਪਾ ਕਰਕੇ ਲੱਸੀ ਲੈ ਕੇ ਜਾਓ ਬਾਬਾ ਜੀ ਵਾਸਤੇ, ਛੰਨੇ ਦੇ ਵਿੱਚ ਮੱਖਣ ਲੈ ਕਰਕੇ ਜਾਣਾ, ਪ੍ਰਸ਼ਾਦੇ ਮਿੱਸੇ ਤਿਆਰ ਕਰਿਓ। ਬਾਬਾ ਜੀ ਪਿਆਜ਼ ਬੜੇ ਸ਼ੌਕ ਨਾਲ ਛਕਦੇ ਨੇ, ਪਿਆਜ਼ ਵੀ ਨਾਲ ਲੈ ਕੇ ਜਾਣਾ, ਪ੍ਰੰਤੂ ਕੋਈ ਦਾਸੀ ਵੀ ਨਾਲ ਜਾਣੀ ਚਾਹੀਦੀ, ਕੋਈ ਬਹਿੰਗੀਆਂ ਟੋਕਰੀਆਂ ਦਾਸੀਆਂ ਦੇ ਸਿਰ ਤੇ ਨਹੀਂ ਹੋਣੀਆਂ ਚਾਹੀਦੀਆਂ, ਨੰਗੇ ਚਰਨੀ ਜਾਣਾ, ਆਪ ਸੀਸ ਤੇ ਚੁੱਕ ਕੇ ਲੈ ਕੇ ਜਾਇਓ, ਬਾਬਾ ਜੀ ਕਿਰਪਾ ਕਰਨਗੇ। ਵਿਧੀ ਸਤਿਗੁਰਾਂ ਨੇ ਦੱਸ ਦਿੱਤੀ ਤੇ ਪੂਰਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦੇਣਾ ਹੈ। ਕਲਾ ਤੇ ਸਾਰੀ ਗੁਰੂ ਦੀ ਵਰਤਦੀ ਹੈ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੂਰਨੇ ਪਾਉਣੇ ਸੀ ਮਾਤਾ ਜੀ ਦੇ ਰਾਹੀਂ, ਵੀ ਕਿਸੇ ਕਰਨੀ ਵਾਲੇ ਗੁਰਮੁਖ ਪਿਆਰੇ ਕੋਲ ਤੱਤ ਵੇਤੇ ਕੋਲ ਜਾਣਾ ਹੋਵੇ ਨਿਸ਼ਕਪਟ ਹੋ ਕੇ ਜਾਣਾ ਚਾਹੀਦਾ, ਸੇਵਾ ਭਾਵਨਾ ਨੂੰ ਸਮਰਪਿਤ ਹੋ ਕਰਕੇ ਜਾਣਾ ਚਾਹੀਦਾ। ਜਿਸ ਵੇਲੇ ਮਾਤਾ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਸਾਰੀਆਂ ਤਿਆਰੀਆਂ ਕਰ ਲਈਆਂ, ਸੀਸ ਦੇ ਉੱਤੇ ਪ੍ਰਸ਼ਾਦੇ ਲੱਸੀ ਦਾ ਕੁੱਜਾ ਰੱਖ ਲਿਆ, ਛੰਨਾ ਰੱਖਿਆ, ਮੱਖਣ ਦਾ ਭਰ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਨੂੰ ਤੁਰ ਪਏ। ਜਦੋਂ ਨੇੜੇ ਗਏ ਤੇ ਬਾਬਾ ਜੀ ਆਪ ਹੀ ਉੱਠ ਕਰਕੇ ਖੜੇ ਹੋ ਕਰਕੇ ਕਹਿਣ ਲੱਗੇ ਮਾਤਾ ਜੀ ਛੇਤੀ ਆਓ, ਭੁੱਖ ਬਹੁਤ ਜ਼ਿਆਦਾ ਲੱਗੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੇ ਮਹਿਲ ਸਾਡੇ ਮਾਤਾ ਗੰਗਾ ਜੀ ਜਦੋਂ ਬਾਬਾ ਜੀ ਦੇ ਕੋਲ ਗਏ, ਚਰਨਾਂ ਤੇ ਮੱਥਾ ਟੇਕਿਆ, ਪ੍ਰਸ਼ਾਦੇ ਬਾਬਾ ਜੀ ਨੇ ਕਰ ਕਮਨਾ ਤੇ ਲੈ ਲਏ। ਜਦੋਂ ਗੰਢਾ ਪਿਆਜ਼ ਹੱਥ ਤੇ ਰੱਖ ਕੇ ਦੂਸਰੇ ਹੱਥ ਦੀ ਮੁੱਕੀ ਮਾਰ ਕਰਕੇ ਭੰਨਣਾ ਕੀਤਾ, ਦੂਰ ਤੱਕ ਉਹਦੀਆਂ ਜਿਹੜੀਆਂ ਛਿਲਕਾਂ ਖਿਲਰ ਗਈਆਂ। ਸੋਤੇ ਸਿੱਧ ਰਸਨਾ ਤੋਂ ਬਚਨ ਹੋਇਆ ਬਾਬਾ ਜੀ ਦਾ, ਕਹਿੰਦੇ ਮਾਤਾ ਤੇਰੇ ਘਰ ਇਹੋ ਜਿਹਾ ਲਾਲ ਪੈਦਾ ਹੋਵੇਗਾ ਜਿਵੇਂ ਆ ਗੰਢੇ ਦੇ ਛਿਲਕੇ ਖਿਲਰ ਗਏ, ਦੁਸ਼ਮਣਾਂ ਦੇ ਸਿਰ ਗੰਢਿਆਂ ਦੇ ਛਿਲਕਿਆਂ ਵਾਂਗੂ ਜੰਗ ਵਿੱਚ ਖਿਲਾਰਿਆ ਕਰੇਗਾ। ਇਹ ਪਹਿਲਾ ਬਚਨ ਬਾਬਾ ਜੀ ਨੇ ਕਰ ਦਿੱਤਾ। ਇੰਨੇ ਸਮੇਂ ਨੂੰ ਆਕਾਸ਼ ਦੇ ਵਿੱਚ ਜਿਹੜੇ ਬੱਦਲ ਗੱਜਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ, ਸੋਤੇ ਸਿੱਧ ਮੌਜ ਵਿੱਚ ਬੈਠਾ ਬ੍ਰਹਮ ਗਿਆਨੀ ਧਿਆਨ ਚੱਲਿਆ ਗਿਆ ਬੱਦਲਾਂ ਵੱਲ, ਬੱਦਲਾਂ ਦੇ ਗੱਜਣ ਦੀ ਆਵਾਜ਼ ਸੁਣ ਕੇ ਬਾਬਾ ਜੀ ਨੇ ਕਿਹਾ ਮਾਤਾ ਜਿਵੇਂ ਬੱਦਲ ਗੱਜਦੇ ਨੇ ਤੇਰੇ ਲਾਲ ਦੇ ਨਗਾਰੇ ਮੈਦਾਨੇ ਜੰਗ ਵਿੱਚ ਬੱਦਲਾਂ ਵਾਂਗ ਗੱਜਿਆ ਕਰਨਗੇ। ਅਸਮਾਨੀ ਬਿਜਲੀ ਚਮਕੀ, ਉਸ ਦੇ ਵੱਲ ਬਾਬਾ ਜੀ ਦਾ ਧਿਆਨ ਗਿਆ। ਬ੍ਰਹਮ ਗਿਆਨੀ ਸੋਤੇ ਸਿੱਧ ਜਦੋਂ ਉਸ ਬਿਜਲੀ ਵੱਲ ਵੇਖਦਾ ਤੇ ਤੀਜਾ ਵਚਨ ਕਰ ਦਿੱਤਾ ਸੀ ਮਾਤਾ ਤੇਰੇ ਲਾਲ ਦੀਆਂ ਤਲਵਾਰਾਂ ਉਹਦੀਆਂ ਸ੍ਰੀ ਸਾਹਿਬਾਂ ਬਿਜਲੀ ਵਾਂਗ ਜੰਗ ਦੇ ਚਮਕਿਆ ਕਰਨਗੀਆਂ, ਇਹ ਤੀਜਾ ਵਚਨ ਸੀ ਬਾਬਾ ਜੀ ਦਾ। ਉਸ ਤੋਂ ਬਾਅਦ ਮਿੱਠੀ ਮਿੱਠੀ ਕਣੀ ਦਾ ਮੀਂਹ ਪੈਣ ਲੱਗ ਪਿਆ, ਜਿੰਨੀਆਂ ਕਣੀਆਂ ਧਰਤੀ ਤੇ ਡਿੱਗਦੀਆਂ ਉਹ ਸਾਰੀਆਂ ਧਰਤੀ ਦੇ ਸਮਾਈ ਜਾਂਦੀਆਂ ਨੇ। ਬਾਬਾ ਜੀ ਦਾ ਧਿਆਨ ਜਦੋਂ ਕਣੀਆਂ ਵੱਲ ਗਿਆ ਤੇ ਮਾਤਾ ਜੀ ਨੂੰ ਚੌਥਾ ਵਚਨ ਕਰ ਦਿੱਤਾ, ਮਾਤਾ ਤੇਰਾ ਲਾਲ
ਜਿਸ ਵੇਲੇ ਸੰਗਤ ਵਿਚ ਬੈਠ ਕਰਕੇ ਗੁਰਬਾਣੀ ਦਾ ਉਪਦੇਸ਼ ਦਿਆ ਕਰੇਗਾ, ਸਰੋਤਿਆਂ ਦੇ ਹਿਰਦੇ ਵਿਚ ਉਹਨਾਂ ਦੇ ਵਚਨ ਇਉਂ ਵਸਿਆ ਕਰਨਗੇ ਜਿਵੇਂ ਆ ਕਣੀਆਂ ਧਰਤੀ ਵਿਚ ਵਸੀ ਜਾਂਦੀਆਂ ਨੇ। ਕਿ ਚਾਰ ਜਿਹੜੇ ਵਰਸੀ ਅੱਜ ਦੇ ਦਿਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਉਹ ਬਖਸ਼ਣਾ ਕੀਤੇ। ਫਿਰ ਐਸੇ ਬਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰੋਪਕਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਕੀ ਬਡਾਲੀ ਇੱਕ ਸਾਲ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਅੱਜ ਤਮਾਮ ਗੁਰੂ ਪਿਆਰੀਆਂ ਸੰਗਤਾਂ ਚਾਹੇ ਸਾਡੇ ਇਸ ਦੇਸ਼ ਵਿਚ ਨੇ ਚਾਹੇ ਵਿਦੇਸ਼ਾਂ ਦੇ ਵਿਚ ਬੈਠੀਆਂ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਐਸੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ, ਕੁਝ ਸਮੇਂ ਲਈ ਰਲ ਮਿਲ ਕਰਕੇ ਗੁਰਬਾਣੀ ਦੀ ਵਿਚਾਰ ਆਪਾਂ ਸਾਂਝੀ ਕਰ ਲਈਏ ਜੀ।

ਜਿਹੜੇ ਸਾਡੇ ਅੰਦਰ ਅਵਗੁਣ ਔਗਣ ਹਨ ਇਹ ਵਿਕ ਜਾਣ। ਜਦੋਂ ਵਸਤੂ ਕੋਈ ਵਿਕ ਜਾਂਦੀ ਫਿਰ ਉਹਦੇ ਤੇ ਅਪਣੱਤ ਨਹੀਂ ਰਹਿ ਜਾਂਦੀ, ਬੰਦਾ ਛੱਡ ਦਿੰਦਾ ਉਹਨੂੰ। ਸਾਡੇ ਜਿਹੜੇ ਐਸੇ ਅੰਦਰ ਔਗਣ ਪਏ ਨੇ ਅਨੇਕਾਂ ਪ੍ਰਕਾਰ ਦੇ, ਇਹ ਵਿਕ ਜਾਣ, ਸਾਡੇ ਅੰਦਰੋਂ ਔਗਣਾਂ ਦਾ ਤਿਆਗ ਹੋ ਜਾਵੇ, ਛੱਡ ਦੇਈਏ ਔਗਣਾਂ ਨੂੰ ਤੇ ਗੁਣ ਰਵਾਂ ਜਿਹੜੇ ਦੈਵੀ ਗੁਣ ਹਨ ਉਹਨਾਂ ਨੂੰ ਰਵਾਂ, ਅਸੀਂ ਉਚਾਰਨ ਵਾਲੇ ਹੋ ਜਾਈਏ, ਭਾਵ ਸਾਡੇ ਅੰਦਰ ਗੁਣ ਆ ਕੇ ਵਸ ਜਾਣ।

ਜਿਹੜਾ ਹਰ ਇੱਕ ਨੂੰ ਹਰੀਆਂ ਕਰਨ ਵਾਲਾ ਪਾਪਾਂ ਦਾ ਹਾਰਕ ਹੈ, ਉਸ ਦੇ ਨਾਮ ਨੂੰ ਧਿਆਤਾ ਧਿਆਨ ਧੀ ਗਿਆਤਾ ਗਿਆਨ ਗੇ ਤੇ ਪਰਮਾਤਾ ਪਰਮਾਨ ਪਰਮੇ। ਤ੍ਰਿਕੁਟੀ ਨੂੰ ਗੁਣ ਕਰਕੇ ਪਰਮੇਸ਼ਰ ਜੀ ਦੇ ਨਾਮ

0: सतगुरां दी एक गुरबाणी है, इस गुरबाणी नू नित नित जावां। नित नित दा अर्थ हमेशा हमेशा रोजाना सदा सदा ही जावा, असी उचारण वाले बन जाइए। ਇਹ ਕਦੋਂ ਗੁਰਬਾਣੀ ਸਾਧ ਸੰਗਤ ਦੀ ਉਚਾਰਨ ਕੀਤੀ ਜਾਂਦੀ? ਜਿਸ ਵੇਲੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਪਰਮਾਤਮਾ ਜੀ ਪੂਰੇ ਗੁਰੂ ਸਾਨੂੰ ਮਿਲਾ ਦਿਓ, ਤੁਹਾਡੇ ਨਾਮ ਨੂੰ ਧਿਆਉਣ ਲੱਗ ਜਾਈਏ, ਗੁਰਬਾਣੀ ਦਾ ਉਚਾਰਨ ਕਰਨ ਲੱਗ ਜਾਈਏ। ਹੇ ਰਾਮ ਰਮੇ ਹੋਏ ਪਰਮਾਤਮਾ, ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ।
1: ਬਾਣੀ ਸਾਧ ਮਿੱਠੀ ਲਾਗੀ,
0: ਜਿਹੜੇ ਗੁਰੂ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਗੁਰਬਾਣੀ ਹੈ, ਇਹ ਸਾਧ ਉਹਨਾਂ ਨੂੰ ਹਮੇਸ਼ਾ ਵਾਸਤੇ ਮਿੱਠੀ ਮਿੱਠੀ ਲੱਗਦੀ ਹੈ। ਭਾਗ ਜਾਗੋ ਕੀ ਇਹ ਨਿਸ਼ਾਨੀ, ਪ੍ਰੇ ਲਾਗੋ ਸ੍ਰੀ ਗੁਰਬਾਣੀ। ਜਦੋਂ ਜੀਵ ਦੇ ਚੰਗੇ ਭਾਗ ਜਾਗਦੇ ਨੇ, ਬਾਣੀ ਪੜ੍ਹਨੀ, ਬਾਣੀ ਸੁਣਾਉਣੀ, ਬਾਣੀ ਸੁਣਨੀ ਉਹਨੂੰ ਪਿਆਰੀ ਲੱਗਦੀ ਹੈ। ਜਦੋਂ ਚੰਗੇ ਕਰਮ ਉਦੋਂ ਨਹੀਂ ਹੁੰਦੇ, ਮਾੜੇ ਕਰਮ ਅੱਗੇ ਆਪ ਹੀ ਖੜ ਜਾਂਦੇ, ਫਿਰ ਬੰਦਾ ਬਾਣੀ ਪੜ੍ਹਨ ਨਾਲੋਂ ਟੁੱਟ ਜਾਂਦਾ ਹੈ। ਗੁਰਬਾਣੀ ਸਦ ਮਿੱਠੀ ਲਾਗੀ, ਇਹ ਜਿਹੜੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਜਿਹੜੀ ਗੁਰਬਾਣੀ ਹੈ, ਸਦ ਮਿੱਠੀ ਲਾਗੀ। ਉਹਨਾਂ ਗੁਰੂ ਦੇ ਪਿਆਰਿਆਂ ਨੂੰ ਸਦਾ ਮਿੱਠੀ ਲੱਗਦੀ ਜਿਨ੍ਹਾਂ ਤੇ ਸਤਿਗੁਰੂ ਕਿਰ

0: ਹੀ ਮੱਕਣ ਲੱਗ ਜਾਵੇ ਪੜ੍ਹਨ ਵਾਸਤੇ ਸੁਣਨ ਤੇ ਸਨਾਨ ਦੇ ਲਈ, ਫਿਰ ਉਹਦਾ ਫਲ ਕੀ ਮਿਲਦਾ? ਸਤਿਗੁਰੂ ਕਹਿੰਦੇ ਜਿਹੜੇ ਪਾਪ ਹਨ ਦੋ ਤਰ੍ਹਾਂ ਦੇ, ਇੱਕ ਸਮਾਨ ਪਾਪ ਹੁੰਦੇ, ਇੱਕ ਵੱਜਰ ਪਾਪ ਹੁੰਦੇ ਨੇ। ਇਹ ਦੋ ਤਰ੍ਹਾਂ ਦੇ ਪਾਪ ਵੀ ਗਵਾਇਆ ਗਵਾਚ ਜਾਂਦੇ, ਲਹਿ ਜਾਂਦੇ ਬਾਣੀ ਨਾਲ। ਤੇ ਵਿਕਾਰ ਜਿਹੜੇ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਵੀ ਗਵਾਚ ਜਾਂਦੇ ਨੇ। ਗੁਰਬਾਣੀ ਦਾ ਐਸਾ ਮਹਾਤਮ ਹੈ,
1: ਮੈਂ ਰੋਗ ਗਿਆ ਭਉ ਭਾਗਾ,
0: ਜਿਹੜਾ ਜੀਵ ਦੇ ਹਿਰਦੇ ਵਿੱਚ ਹਉਮੈ ਦਾ ਰੋਗ ਲੱਗਿਆ ਹੋਇਆ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ, ਦੀਰਘ ਦਾ ਅਰਥ ਹੁੰਦਾ ਸਭ ਤੋਂ ਵੱਡਾ। ਸਰੀਰ ਦੇ ਕੋਈ ਜਿਹੜੇ ਆਮ ਰੋਗ ਹੁੰਦੇ ਏਡੇ ਵੱਡੇ ਨਹੀਂ ਹੁੰਦੇ, ਮਾਨਸਿਕ ਜਿਹੜੇ ਰੋਗ ਉਹ ਵੀ ਕੋਈ ਬਹੁਤੇ ਵੱਡੇ ਨਹੀਂ ਮੰਨੇ ਜਾਂਦੇ। ਤੇ ਹਉਮੈ ਦਾ ਰੋਗ ਜਿਹੜਾ ਸੀ, ਇਹਨੂੰ ਜਨਮਾਂ ਜਨਮਾਂਤਰਾਂ ਤੇ ਹਉਮੈ ਨਾਲ ਹੀ ਤੁਰੀ ਆਉਂਦੀ ਹੈ। ਹੋਂਦ ਚ ਆਇਆ, ਹੋਂਦ ਚ ਗਿਆ, ਹੋਂਦ ਚ ਜੰਮਿਆ, ਹੋਂਦ ਚ ਮੋਇਆ। ਜਾਣਨ ਦੀ ਹੰਗਤਾ ਕਰਕੇ ਹੁੰਦਾ ਤੇ ਮੋਇਆ ਮਰਦਾ ਵੀ ਹੰਗਤਾ ਕਰਕੇ ਹੈ। ਇਹ ਹੰਗਤਾ ਮਿਟਦੀ ਨਹੀਂ ਤੇ ਜੰਮਣਾ ਮਰਨਾ ਇਹਦਾ ਨਿਵਿਰਤ ਨਹੀਂ ਹੁੰਦਾ। ਹੋਂਮੈ ਰੋਗ ਗਿਆ ਭਉ ਭਾਗਾ, ਜਿਹੜਾ ਹੋਂਮੈ ਦਾ ਰੋਗ ਗੁਰਬਾਣੀ ਦੇ ਸਦਕਾ ਇਹ ਵੀ ਚਲਿਆ ਜਾਂਦਾ, ਲਹਿ ਜਾਂਦਾ ਹੈ। ਤੇ ਭਉ ਦਾ ਅਰਥ ਹੁੰਦਾ ਜਿਹੜਾ ਡਰ ਹੈ, ਡਰ ਸਭ ਤੋਂ ਵੱਡਾ ਬੰਦੇ ਦੇ ਮਨ ਦੇ ਜੰਮਣ ਤੇ ਮਰਨ ਦਾ।

ਸ਼ਬਦ ਦਾ ਅਭਿਆਸ ਕਰਨ ਵਾਲਾ ਜਿਹੜਾ ਗੁਰਮੁਖ ਸੱਜਣ ਹੈ, ਆਨ ਦਿਨ ਸੁਖ ਮਾਣੀ ਨਿਤ ਰਲੀਆਂ। ਆਨ ਦਿਨ ਕਹਿੰਦੇ ਰਾਤ ਦਿਨ ਅਨੇਕਾਂ ਪ੍ਰਕਾਰ ਦੇ ਸੁੱਖਾਂ ਨੂੰ ਮਾਣੀ ਮਾਣਦਾ ਹੈ, ਤੇ ਰਲੀਆਂ ਦਾ ਅਰਥ ਹੁੰਦਾ ਖੁਸ਼ੀਆਂ ਮਾਣਦਾ ਜ਼ਿੰਦਗੀ ਵਿੱਚ। ਉਹਨੂੰ ਸਾਰੀਆਂ ਖੁਸ਼ੀਆਂ ਵੀ ਨਸੀਬ ਹੋ ਜਾਂਦੀਆਂ ਤੇ ਸਾਰੇ ਸੁੱਖ ਵੀ ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਤੇ ਮਿਲਦੇ ਕਿੰਨਾ ਨੂੰ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਆਨ ਕਹੀਏ ਅਵਿਦਿਆ ਦੀ ਰਾਤ ਨੇਟ ਕਰਕੇ ਦਿਨ ਗਿਆਨ ਦਾ ਉਹਦੇ ਅੰਦਰ ਪ੍ਰਕਾਸ਼ ਕਰ ਦਿੱਤਾ। ਜਿਨ੍ਹਾਂ ਦੀ ਅਵਿਦਿਆ ਮਿਟ ਗਈ, ਗਿਆਨ ਅਵਸਥਾ ਦੇ ਚਲੇ ਜਾਂਦੇ ਨੇ, ਉਹ ਰਾਤ ਦਿਨ ਹੀ ਸੁੱਖ ਮਾਣਦੇ ਨੇ, ਰਲੀਆਂ

ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕੁੜਮਾਚਾਰੀ ਦੇ ਰਿਸ਼ਤੇ ਦਾ ਜ਼ਿਕਰ ਕਰਦੇ ਨੇ। ਜਿਵੇਂ ਦੋਨਾਂ ਪਾਸਿਆਂ ਤੋਂ ਇੱਕ ਬੱਚੀ ਦਾ ਪਿਤਾ ਦੂਸਰਾ ਬੱਚੇ ਦਾ ਪਿਤਾ, ਉਹਨਾਂ ਦਾ ਰਿਸ਼ਤਾ ਕੁੜਮਾਚਾਰੀ ਦਾ ਬਣ ਜਾਂਦਾ। ਸਤ ਸੰਤੋਖ ਪਰ ਭਾਓ, ਸਤ ਦਾ ਅਰਥ ਹੈ ਕਿ ਜਿਹੜਾ ਕੰਨਿਆ ਲੜਕੀ ਹੈ ਤੇ ਬੱਚੀ ਹੈ ਉਸ ਦਾ ਜਿਹੜਾ ਪਿਤਾ। ਦੂਸਰੇ ਪਾਸੇ ਸੰਤੋਖ ਦਾ ਅਰਥ ਜਿਹੜਾ ਬੱਚਾ ਹੈ ਲੜਕਾ ਹੈ ਉਸ ਦਾ ਜਿਹੜਾ ਪਿਤਾ ਹੈ, ਤੇ ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਆਪਸ ਵਿੱਚ ਜਿਹੜਾ ਭਾਓ ਕਹੀਏ ਪ੍ਰੇਮ ਪੈ ਗਿਆ, ਦੋਨਾਂ ਦਾ ਰਿਸ਼ਤਾ ਬਣ ਗਿਆ। ਇਹ ਕੁੜਮਾਚਾਰੀ ਦਾ ਰਿਸ਼ਤਾ ਹੈ।

ਆਪਸ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੁੜਮਾਚਾਰੀ ਦਾ ਬਣ ਆਇਆ ਹੈ। ਬਲ ਰਾਮ ਜੀ ਜਿਸ ਪਰਮਾਤਮਾ ਨੇ ਰਿਸ਼ਤਾ ਮਾਤਾ ਜੋੜਿਆ ਉਸ ਰਾਮ ਰਮੀ ਹੋਈ ਪਰਮਾਤਮਾ ਤੋਂ ਵੱਧ ਬਲਿਹਾਰ ਜਾਣਾ ਕਰੀਏ ਕੁਰਬਾਨ ਜਾਣਾ ਕਰੀਏ। ਜਿਸ ਵੇਲੇ ਕਿਸੇ ਬੱਚੇ ਤੇ ਬੱਚੀ ਦੇ ਆਨੰਦ ਕਾਰਜ ਹੁੰਦੇ ਉੱਥੇ ਸਿੱਖਿਆ ਦੇ ਸ਼ਬਦ ਕਹੇ ਜਾਂਦੇ ਨੇ ਵੀ ਬੱਚੀ ਨੂੰ ਕੀ ਸਿੱਖਿਆ ਹੈ ਤੇ ਇਸ ਪ੍ਰਕਾਰ ਜਿਹੜਾ ਬੱਚਾ ਉਹਨੂੰ ਕੀ ਸਿੱਖਿਆ ਹੈ। ਇਸ ਪੰਕਤੀ ਵਿੱਚ ਗੁਰੂ ਰਾਮਦਾਸ ਜੀ ਨੇ ਬੱਚੇ ਬੱਚੀ ਨੂੰ ਤੇ ਦੋਹਾਂ ਪਰਿਵਾਰਾਂ ਨੂੰ ਸਾਂਝੀ ਸਿੱਖਿਆ ਵੀ ਦੇ ਦਿੱਤੀ ਹੈ। ਸਤਿਗੁਰੂ ਕਹਿੰਦੇ ਸਤ ਸੰਤੋਖ ਕਰ ਭਾਉ, ਸਤ ਦਾ ਅਰਥ ਹੁੰਦਾ ਸੱਚ, ਸਤ ਦਾ ਅਰਥ ਸਾਧ ਸੰਗਤ ਜੀ ਕੀਤਾ ਜਾਂਦਾ ਦਾਨ। ਤੇ ਜਿਸ ਮਾਤਾ ਪਿਤਾ ਨੇ ਆਪਣੀ ਬੱਚੀ ਦਾ ਕੰਨਿਆਂ ਦਾ ਹੀ ਦਾਨ ਦੇ ਦਿੱਤਾ ਉਹਨਾਂ ਨੇ ਮਗਰ ਕੀ ਰੱਖਿਆ? ਕੁਝ ਵੀ ਨਹੀਂ। ਤੇ ਜਿਹੜਾ ਬੰਦਾ ਦਾਨ ਕਰਦਾ ਉਹਦੇ ਅੰਦਰ ਅਤ ਦਰਜੀ ਦੀ ਨਿਮਰਤਾ ਵੀ ਚਾਹੀਦੀ ਹੈ। ਬੱਚੀ ਨੂੰ ਨਿਮਰਤਾ ਦਾ ਬਚਨ ਕਿਹਾ ਗੁਰੂ ਰਾਮਦਾਸ ਜੀ ਨੇ, ਬੱਚੀ ਦੇ ਮਾਂ ਬਾਪ ਪਰਿਵਾਰ ਨੂੰ ਨਿਮਰਤਾ ਵਿੱਚ ਰਹਿਣਾ ਸਿਖਾਇਆ। ਤੇ ਸੰਤੋਖ ਜਿਹੜਾ ਉਹ ਬੱਚੇ ਵਾਸਤੇ ਸ਼ਬਦ ਵਰਤਿਆ ਹੈ, ਸੰਤੋਖ ਦਾ ਅਰਥ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ ਹੈ। ਜਿਸ ਤਰ੍ਹਾਂ ਦੇ ਕਰਮਾਂ ਵਿੱਚ ਕੋਈ ਚੀਜ਼ ਲਿਖੀ ਮਿਲ ਗਈ ਉਹਦੇ ਵਿੱਚ ਮਨ ਨੂੰ ਪ੍ਰਸੰਨ ਰੱਖਣਾ, ਕੋਈ ਦਾਜ ਦਹੇਜ ਦੀ ਡਿਮਾਂਡ ਨਾ ਕਰਨੀ, ਮੂੰਹ ਟੱਡ ਕੇ ਮੰਗਣਾ ਨਾ ਕਿਸੇ ਕੋਲੋਂ, ਇਹ ਸੰਤੋਖ ਦਾ ਅਰਥ ਹੈ। ਬੱਚੇ ਨੂੰ ਸਿੱਖਿਆ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਤੇਰੇ ਅੰਦਰ ਅਤ ਦਰਜੇ ਦਾ ਸੰਤੋਖ ਹੋਣਾ ਚਾਹੀਦਾ। ਬੱਚੇ ਦੇ ਮਾਂ ਬਾਪ ਉਹਨਾਂ ਦੇ ਪਰਿਵਾਰ ਨੂੰ ਸੰਤੋਖੀ ਹੋਣ ਦਾ ਵਚਨ ਕੀਤਾ ਸਤਿਗੁਰਾਂ ਨੇ। ਬੱਚੀ ਵਾਲਿਆਂ ਵਿੱਚ ਜਦੋਂ ਨਿਮਰਤਾ ਆ ਗਈ, ਬੱਚੇ ਵਾਲਿਆਂ ਅੰਦਰ ਸੰਤੋਖ ਆ ਗਿਆ, ਉੱਥੇ ਭਾਉ ਫਿਰ ਪ੍ਰੇਮ ਆ ਕੇ ਕੰਮ ਕਰਦਾ ਦੋਨਾਂ ਰਿਸ਼ਤਿਆਂ ਦੇ ਵਿੱਚ। ਕੋਈ ਵੀ ਰਿਸ਼ਤਾ ਹੈ ਭਾਉ ਪ੍ਰੇਮ ਦੇ ਸਿਰ ਤੇ ਖੜਾ, ਪ੍ਰੇਮ ਤੋਂ ਬਿਨਾਂ ਤੇ ਕੋਈ ਰਿਸ਼ਤਾ ਨਿਭਦਾ ਹੀ ਨਹੀਂ ਹੈ। ਤੇ ਜਦੋਂ ਬੱਚੀ ਵਾਲਿਆਂ ਦੀ ਭਾਉ ਜਿਹੜਾ ਪ੍ਰੇਮ ਬਾਂਹ ਪਕੜ ਲੈਂਦਾ ਉਹਨਾਂ ਨੂੰ ਨਿਮਰਤਾ ਗਵਾ ਕੇ ਹੰਕਾਰੀ ਨਹੀਂ ਹੋਣ ਦਿੰਦਾ। ਤੇ ਜਦੋਂ ਭਾਉ ਪ੍ਰੇਮ ਜਿਹੜਾ ਸੰਤੋਖ ਬੱਚੇ ਵਾਲਿਆਂ ਦੀ ਬਾਂਹ ਪਕੜਦਾ ਉਹਨਾਂ ਦਾ ਸੰਤੋਖੀ ਸੁਭਾਅ ਗਵਾ ਕੇ ਉਹਨਾਂ ਨੂੰ ਲੋਭੀ ਲਾਲਚੀ ਨਹੀਂ ਹੋਣ ਦਿੰਦਾ। ਇਹ ਸਿੱਖਿਆ ਗੁਰੂ ਰਾਮਦਾਸ ਜੀ ਨੇ ਬੱਚੇ ਬੱਚੀ ਨੂੰ ਦੇ ਦਿੱਤੀ, ਨਾਲ ਹੀ ਕੁੜਮਾਚਾਰੀ ਦੇ ਦੋਨਾਂ ਪਰਿਵਾਰਾਂ ਨੂੰ ਸਿੱਖਿਆ ਦੇ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤਿ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲ ਰਾਮ ਜੀਓ, ਬਲ ਬਲਿਹਾਰ ਜਾਈਏ ਰਾਮ ਰਮੀ ਹੋਏ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਤੋਂ, ਜਿਨ੍ਹਾਂ ਨੇ ਸਤ ਜਿਹੜਾ ਸੀ ਇਸ ਪ੍ਰਕਾਰ ਬੱਚੀ ਦਾ ਪਿਤਾ, ਸੰਤੋਖ ਬੱਚੇ ਦਾ ਪਿਤਾ, ਉਹਨਾਂ ਦੇ ਰਿਸ਼ਤੇ ਬਣਾ ਕਰਕੇ ਉਹਨਾਂ ਵਿੱਚ ਭਾਓ ਪ੍ਰੇਮ ਪੈਦਾ ਕਰ ਦਿੱਤਾ ਤੇ

ਸਤਿਗੁਰਾਂ ਦੀ ਬਾਣੀ ਨੂੰ ਕੋਈ ਗਾਉਂਦਾ ਹੈ, ਬਾਣੀ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਸਾਡਾ ਗੁਰੂ ਹੈ ਭਾਈ।

ਪੰਜ ਦੈਵੀ ਗੁਣ ਹਨ, ਇਹ ਵੀ ਮਿਲੇ ਮਿਲ ਜਾਂਦੇ ਨੇ। ਬਾਣੀ ਕੋਈ ਪੜ੍ਹੇਗਾ ਤੇ ਪੰਜ ਗੁਣ ਸਤ ਸੰਤੋਖ ਧੀਰਜ ਧਰਮ ਵਿਚਾਰ ਇਹ ਆ ਕਰਕੇ ਜੀਵ ਨੂੰ ਹਾਸਲ ਹੋ ਜਾਂਦੇ ਨੇ। ਜਦੋਂ ਜ਼ਿੰਦਗੀ ਵਿੱਚ ਗੁਣ ਆ ਜਾਣ ਤੇ ਬਾਣੀ ਪੜ੍ਹਨ ਵਾਸਤੇ ਗਾਉਣ ਵਾਸਤੇ ਮਿਲ ਜਾਵੇ, ਪਰਮ ਪਦਵੀ ਸਭ ਤੋਂ ਉੱਚੀ ਮਿਲ ਜਾਵੇ, ਪਰਮਾਤਮਾ ਵਿੱਚ ਲੀਨਤਾ ਦੀ ਸੁਹਾਇਆ ਸੋਭਨੀਕ ਹੋ ਜਾਂਦਾ ਜੀਵਨ ਗੁਰੂ ਦੇ ਪਿਆਰੇ ਦਾ। ਇਸ ਪ੍ਰਕਾਰ ਪੰਜ ਗੁਣਾਂ ਦੇ

ਔਗਣ ਵਸੇ ਹੋਏ ਸਨ ਉਹ ਗਇਆ ਚਲੇ ਗਏ ਨੇ। ਕਿਹੜੇ ਕਿਹੜੇ ਔਗਣ ਗਏ? ਸਤਿਗੁਰੂ ਕਹਿੰਦੇ ਗਇਆ ਕ੍ਰੋਧ, ਜਿਹੜਾ ਕ੍ਰੋਧ ਗੁੱਸਾ ਸੀ ਉਹ ਅੰਦਰੋਂ ਚਲਿਆ ਗਿਆ, ਕ੍ਰੋਧ ਦੀ ਜਗ੍ਹਾ ਉੱਤੇ ਆ ਕਰਕੇ ਅੰਦਰ ਸ਼ਾਂਤੀ ਟੁੱਟ ਗਈ, ਬਿਲਕੁਲ ਮਨ ਜਿਹੜਾ ਸ਼ਾਂਤ ਹੋ ਗਿਆ, ਠੰਡਾ ਸੀਤਲ ਹੋ ਗਿਆ, ਕ੍ਰੋਧ ਅੰਦਰੋਂ ਚਲਿਆ ਗਿਆ। ਤੇ ਮਮਤਾ ਜਿਹੜੀ ਸੀ ਪਦਾਰਥਾਂ ਦੀ ਮੇਰ ਕਰਦਾ ਸੀ, ਆਹ ਮੇਰੇ ਨੇ ਆਹ ਤੇਰੇ ਹਨ ਵੰਡ ਮਨ ਦੇ ਵਿੱਚ ਰੱਖੀ ਹੋਈ ਸੀ, ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਸਮਤਾ ਦੇ ਦਿੱਤੀ, ਸਮਾਨ ਬਿਰਤੀ ਬਣਾ ਦਿੱਤੀ, ਨਾ ਕੁਝ ਤੇਰਾ ਤੇ ਨਾ ਕੁਝ ਮੇਰਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿ ਅਲੱਗ ਹੈ ਮੇਰਾ। ਜਦੋਂ ਸਮਤਾ ਆ ਗਈ ਅੰਦਰ, ਸਮਾਨ ਬਿਰਤੀ ਬਣ ਗਈ, ਤੇ ਮਮਤਾ ਵੀ ਜਿਹੜੀ ਅੰਦਰੋਂ ਉਸ ਵੇਲੇ ਚਲੀ ਗਈ।

ਬੰਦਾ ਤੇ ਝੂਠਾ ਬੰਦਾ ਫਿਰ ਪਖੰਡ ਕਰਦਾ ਹੈ। ਉਹ ਜਿਹੜਾ ਸਾਧ ਸੰਗਤ ਜੀ ਪਖੰਡ ਸੀ, ਅੰਦਰ ਸੱਚ ਆਉਣ ਕਰਕੇ ਪਖੰਡ ਵੀ ਚਲਿਆ ਗਿਆ। ਤੇ ਧਰਮ ਜਿਹੜਾ ਸੀ ਇਹ ਤਾਂ ਹੁੰਦਾ ਜਿੰਨੀ ਦੇਰ ਬੰਦੇ ਦੇ ਕੋਲ ਅਗਿਆਨ ਬੇਸਮਝੀ ਹੁੰਦੀ ਹੈ। ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਬਾਣੀ ਨੇ ਐਸੀ ਕਲਾ ਵਰਤਾ ਦਿੱਤੀ, ਅੰਦਰ ਗਿਆਨ ਪ੍ਰਗਟ ਕਰ ਦਿੱਤਾ। ਜਦੋਂ ਗਿਆਨ ਪ੍ਰਗਟ ਹੋ ਜਾਵੇ ਤੇ ਜਿਹੜਾ ਇਸ ਪ੍ਰਕਾਰ ਧਰਮ ਹੈ ਇਹ ਸਾਰਾ ਹੀ ਗਵਾਚ ਜਾਂਦਾ, ਦੂਰ ਹੋ ਜਾਂਦਾ। ਅੰਦਰ ਸਾਧ ਸੰਗਤ ਦੀ ਸੱਚ ਆਉਣ ਕਰਕੇ ਪਖੰਡ ਵੀ ਗਵਾਚ ਗਿਆ, ਅੰਦਰ ਗਿਆਨ ਅਵਸਥਾ ਬਣ ਕਰਕੇ ਧਰਮ ਜਿਹੜਾ ਹੈ ਇਹ

0: ਦਾ ਪ੍ਰਤਾਪ ਦੇਖੋ ਤੇ ਗੁਰੂ ਦੀ ਬਾਣੀ ਦੇ ਸਦਕਾ ਅੰਦਰੋਂ ਹੋਮੇ ਜਿਹੜੀ ਇਹ ਵੀ ਚਲੀ ਗਈ। ਪੀਰ ਦਾ ਅਰਥ ਜਿਹੜੀ ਤਕਲੀਫ ਹੁੰਦੀ ਸੀ ਅੰਦਰ ਦਰਦਾਂ ਮਹਿਸੂਸ ਹੁੰਦੀਆਂ ਸੀ ਹੋਮੇ ਕਰਕੇ ਅੰਦਰੋਂ ਅੰਦਰੀ ਬੰਦਾ ਸੜੀ ਜਾਂਦਾ ਸੀ ਇਹ ਸਾਰੀ ਹੋਮੇ ਦੀ ਪੀੜਾ ਵੀ ਚਲੀ ਗਈ। ਸੁੱਖ ਪਾਇਆ ਤੇ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਜਿਹੜਾ ਉਹ ਸਦੀਵ ਰਹਿਣ ਵਾਲਾ ਸੁੱਖ ਪਾ ਲਿਆ ਹੈ।
1: ਆਰੋਗਤ ਭਏ ਸਰੀਰਾ,
0: ਜਿਹੜਾ ਇਹ ਪੰਜ ਤੱਤਾਂ ਦਾ ਸਰੀਰ ਸੀ ਪਰਮਾਤਮਾ ਨੇ ਦਿੱਤਾ ਉਹ ਵੀ ਆਰੋਗਤ ਕਹੀਏ ਰੋਗਾਂ ਤੋਂ ਰਹਿ ਕੇ ਤੰਦਰੁਸਤ ਹੋ ਗਿਆ ਸਰੀਰਾ। ਇੱਥੇ ਰਾਰੇ ਨੂੰ ਕੰਨਾ ਲੱਗਿਆ ਬਹੁਤੇ ਸਰੀਰਾਂ ਦਾ ਵਾਚਕ ਹੈ। ਤਿੰਨ ਸਰੀਰ ਪਰਮਾਤਮਾ ਨੇ ਦਿੱਤੇ ਨੇ, ਇੱਕ ਕਾਰਨ ਸਰੀਰ ਹੈ, ਇੱਕ ਸਥੂਲ ਸਰੀਰ ਹੈ, ਇਸ ਪ੍ਰਕਾਰ ਦੇ ਇਹਨਾਂ ਦੇ ਇੱਕ ਸੂਖਮ ਸਰੀਰ ਹੈ। ਤਿੰਨੇ ਸਰੀਰਾਂ ਦੇ ਜਿਹੜੇ ਰੋਗ ਸੀ ਲੱਗੇ ਹੋਏ

ਇਸ ਵੇਲੇ ਗੁਰਾਂ ਦੀ ਪ੍ਰਸਾਦੀ ਸਾਡੇ ਤੇ ਕਿਰਪਾ ਹੋ ਗਈ। ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ, ਦਇਆ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਅੱਜ ਸਾਰੀ ਜਗ੍ਹਾ ਤੇ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਨੂੰ

ਇਸਤਰੀ ਆਪਣੇ ਮਨ ਦੇ ਮਗਰ ਚੱਲਦੀ ਹੈ, ਮਨ ਦੇ ਕਹੇ ਮੁਤਾਬਕ ਤੁਰਦੀ ਹੈ, ਉਹਨੂੰ ਮਨਮੁਖ ਇਸਤਰੀ ਕਹਿ ਸਕਦੇ ਹਨ। ਮਨਮੁਖ ਜੀਵ ਰੂਪ ਇਸਤਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਵਿਛੜ ਚੁੱਕੀ ਹੈ। ਵਿਛੜਨਾ ਕੀ ਕੀਤਾ ਇਸ ਨੇ ਤੇ ਜਿਹੜਾ ਜੂਨਾਂ ਦੇ ਵਿੱਚ ਜੀਵ ਚੱਲਿਆ ਗਿਆ, ਪਰਮਾਤਮਾ ਤੋਂ ਵਿਛੜ ਕਰਕੇ ਜੂਨਾਂ ਦੇ ਵਿੱਚ ਘੁੰਮਦਾ ਹੈ। ਦੂਰ ਦਾ ਅਰਥ ਬੜੀ ਦੂਰ ਚਲੀ ਗਈ, ਪਰਮਾਤਮਾ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ, ਪਰਮੇਸ਼ਰ ਨਾਲੋਂ ਬਹੁਤੀ ਦੂਰੀ ਜੀਵ ਦੀ ਕਿਉਂ ਬਣ ਗਈ? ਗੁਰੂ ਵਾਲਾ ਨਹੀਂ ਬਣਿਆ। ਜੇ ਕਿਤੇ ਗੁਰੂ ਵਾਲਾ ਬਣ ਕੇ ਗੁਰਮੁਖ ਬਣ ਜਾਂਦਾ ਫਿਰ ਸਤਿਗੁਰਾਂ ਨੇ ਵਿਛੋੜਾ ਵੀ ਨਹੀਂ ਹੋਣ ਦੇਣਾ ਸੀ, ਇਸੇ ਜਨਮ ਦੇ ਵਿੱਚ ਤੈਨੂੰ ਸਫਲਤਾ ਦੇ ਦੇਣੀ ਸੀ। ਮਨਮੁਖ ਰਹਿ ਗਿਆ ਜੀਵ ਪਰਮਾਤਮਾ ਤੋਂ ਵਿਛੜ ਕਰਕੇ, ਬੜਾ ਦੂਰ ਹੋ ਗਿਆ, ਜੂਨੀਆਂ ਦੇ ਵਿੱਚ ਘੁੰਮਦਾ ਫਿਰਦਾ ਹੈ। ਜਿਹੜਾ ਐਸਾ ਸਰੂਪ ਰੂਪੀ

ਵਿੱਚ ਬਲ ਗਈ ਦਾ ਅਰਥ ਸੜ ਗਈ ਹੈ। ਕ੍ਰਿਸ਼ਨਾ ਦੀ ਆਗੂ ਦੇ ਅੰਦਰੋਂ ਖਤਮ ਨਹੀਂ ਹੋਣਾ ਕਰਦੀ। ਬਲ ਰਾਮ ਜੀ ਉਹੀ ਰਾਮ ਰਮੀ ਹੋਈ ਪਰਮਾਤਮਾ ਵਾਹਿਗੁਰੂ ਜੀ ਤੁਹਾਡੇ ਤੋਂ ਬਲ ਬਲਿਹਾਰ ਜਾਈ।

0: ਕੇਅਰ ਕਰਦਾ ਨਾ ਤੇ ਪਦਾਰਥ ਬੰਦੇ ਦੇ ਆਪਣੇ ਨੇ ਨਾ ਹੋਰ ਕਿਸੇ ਦੇ ਤਾਂ ਪਰਮਾਤਮਾ ਵਾਹਿਗੁਰੂ ਦੇ ਪੈਦਾ ਕੀਤੇ ਪਦਾਰਥ ਨੇ ਨਾ ਜਨਮ ਦੇ ਸਮੇਂ ਲੈ ਕੇ ਆਇਆ ਨਾ ਮਰਨ ਦੇ ਵਕਤ ਨਾਲ ਲੈ ਕੇ ਜਾਂਦਾ ਝੂਠੀ ਉਮੀਦ ਕਰਦਾ ਪਦਾਰਥਾਂ ਦੇ ਉੱਪਰ ਅੰਤਰ ਮਮਤਾ ਪੂਰ ਅਤੇ ਇਸ ਤਰ੍ਹਾਂ ਦੇ ਨਾਲ ਮਮਤਾ ਜਿਹੜੀ ਮੇਰ ਹੈ ਝੂਠੀ ਹੀ ਪਦਾਰਥਾਂ ਦੀ ਕਰੀ ਜਾਂਦਾ
1: ਕੂੜ ਵਿਹਾਜੇ ਕੂੜ ਲਈ
0: ਇਸ ਤਰ੍ਹਾਂ ਜਿਹੜਾ ਕੂੜ ਕਹਿੰਦੇ ਨੇ ਝੂਠੇ ਪਦਾਰਥ ਇਹਨਾਂ ਨੂੰ ਵਿਹਾਜੇ ਇਕੱਠੇ ਕਰੀ ਜਾਂਦਾ ਸਾਂਚਦਾ ਹੈ ਇਹਨਾਂ ਨੂੰ ਕਿ ਆਹ ਵੀ ਇਕੱਠਾ ਕਰ ਲਵਾਂ ਆਹ ਵੀ ਪੱਲੇ ਵਿੱਚ ਬੰਨ ਲਵਾਂ ਆਹ ਵੀ ਕਬਜ਼ੇ ਵਿੱਚ ਕਰ ਲਵਾਂ ਇਸ ਤਰ੍ਹਾਂ ਦੇ ਨਾਲ ਝੂਠੇ ਪਦਾਰਥਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਂਚਿਤ ਕਰੀ ਜਾਂਦਾ ਕੂੜ ਲਈ ਉਹ ਜਿਹੜਾ ਕੂੜ ਝੂਠ ਹੈ ਇਸ ਜੀਵਨ ਬੰਦੇ ਦੀ ਜਿੰਦ ਜਾਨ ਹੀ ਲੈ ਲਈ ਹੈ ਜਨਮ ਤੋਂ ਲੈ ਕੇ ਝੂਠੇ ਪਦਾਰਥ ਸੰਚਿਤ ਕਰਦਾ ਕਰਦਾ ਤੇ ਮਰਨ ਤੱਕ ਝੂਠੇ ਪਦਾਰਥ ਇਕੱਠੇ ਕਰੀ ਜਾਂਦਾ ਜਨਮ ਦੇ ਵਕਤ ਵੀ ਝੂਠੇ ਪਦਾਰਥ ਸੰਚਿਤ ਕੀਤੇ ਤੇ ਅੰਤਲੇ ਵਕਤ ਵੀ ਜਦੋਂ ਇਹਦੀ ਜਿੰਦ ਜਾਨ ਲੈ ਗਿਆ ਉਹ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਧਰਮ ਰਾਜਾ ਹੈ ਜਿੰਦ ਨੂੰ ਕੱਢ ਕੇ ਲਿਜਾਂਦਾ ਉਸ ਵੇਲੇ ਵੀ ਝੂਠੇ ਪਦਾਰਥਾਂ ਦੇ ਵਿੱਚ ਹੀ ਖਚਿਤ ਹੁੰਦਾ ਹੈ ਝੂਠੇ ਪਦਾਰਥਾਂ ਨੂੰ ਇਕੱਠਿਆਂ ਕਰਦਿਆਂ ਕਰਦਿਆਂ

ਉਜੜ ਦਾ ਅਰਥ ਉਜਾਬ ਵਰਗਾ ਹੈ। ਉਜੜਿਆ ਹੋਇਆ ਸਾਧ ਸੰਗਤ ਦੀ ਇਹ ਸੰਸਾਰ ਦਾ ਜਿਹੜਾ ਜੰਗਲਾਂ ਵਰਗਾ ਰਸਤਾ, ਇਹਦੇ ਵਿੱਚ ਗਵਾਰੀ ਜਿਹੜੇ ਬੇਸਮਝ ਮੂਰਖ ਜੀਵ ਹਨ, ਉਹ ਪੰਥ ਭਰਮੇ ਰਸਤੇ ਵਿੱਚ ਹੀ ਘੁੰਮਦੇ ਫਿਰਦੇ ਨੇ। ਜਿਵੇਂ ਕੋਈ ਬੇਸਮਝ ਬੰਦਾ ਜੰਗਲ ਦੇ ਵਿੱਚ ਜਾ ਕੇ ਵੜ ਜਾਵੇ ਤੇ ਉਹਨੂੰ ਸਮਝ ਹੀ ਨਾ ਹੋਵੇ, ਨਾ ਚੰਦਰਮਾ ਦਾ ਪਤਾ ਲੱਗੇ, ਨਾ ਸੂਰਜ ਕਿੱਧਰੋਂ ਚੜ੍ਹਦਾ ਤੇ ਛੁਪਦੀ ਦਾ ਪਤਾ ਨਾ ਲੱਗੇ ਕਿੱਧਰ ਨੂੰ ਛੁਪਦੀ ਹੈ। ਜੇ ਸਿਆਣਾ ਹੋਵੇਗਾ ਤੇ ਥੋੜਾ ਬਹੁਤਾ ਇਸ ਤਰ੍ਹਾਂ ਤਾਰਿਆਂ ਦਾ ਹਿਸਾਬ ਲਾ ਲਵੇਗਾ ਵੀ ਧਰੂਮ ਤਾਰਾ ਇੱਧਰ ਟਿਕਿਆ ਹੁੰਦਾ, ਚੰਦਰਮਾ ਇੱਧਰੋਂ ਚੜ੍ਹਦਾ ਇੱਧਰ ਛੁਪਦਾ ਹੈ ਜੇ ਰਾਤ ਨੂੰ ਗੁਆਚ ਜਾਵੇ, ਤੇ ਸੂਰਜ ਦਾ ਕਿੱਧਰੋਂ ਚੜ੍ਹਨਾ ਕਿੱਧਰ ਛਿਪਣਾ ਇੰਨਾ ਕੋ ਗਿਆਨ ਹੋਵੇ ਬੰਦਾ ਸਮਝਦਾਰ ਹੋਵੇਗਾ। ਜੇ ਇੰਨਾ ਵੀ ਪਤਾ ਨਾ ਹੋਵੇ ਤੇ ਫਿਰ ਉਹ ਮੂਰਖ ਬੰਦਾ ਉਸ ਉਜਾੜ ਦੇ ਵਿੱਚ ਹੀ ਭਰਮ ਘੁੰਮੀ ਜਾਂਦਾ, ਕਦੇ ਉਹਨੂੰ ਸਾਧ ਸੰਗਤ ਰਸਤਾ ਨਹੀਂ ਮਿਲਦਾ। ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਸੰਸਾਰ ਰੂਪੀ ਉਜਾੜ ਦੇ ਵਿੱਚ ਆਇਆ ਹੋਇਆ, ਅਨੇਕਾਂ ਤਰ੍ਹਾਂ ਦਾ ਧਰਮ ਇਹਦੇ ਮਨ ਵਿੱਚ ਪਿਆ ਹੋਇਆ, ਗਵਾਰ ਬੇਸਮਝ ਹੋਣ ਕਰਕੇ ਵੱਖੋ ਵੱਖਰੇ ਰਸਤਿਆਂ 'ਚ ਘੁੰਮੀ ਜਾਂਦਾ, ਕਦੇ ਕਿਸੇ ਦੀ ਆਰਾਧਨਾ, ਕਦੇ ਕਿਸੇ ਦੀ ਪੂਜਾ ਵਿੱਚ ਲੱਗ ਗਿਆ, ਇੱਕ ਪਰਮਾਤਮਾ ਨੂੰ ਛੱਡ ਕਰਕੇ ਦਰ ਦਰ ਤੇ ਘੁੰਮਦਾ ਫਿਰਦਾ ਹੈ। ਫਿਰ ਉਹਨਾਂ ਜੀਵਾਂ ਨੂੰ ਮਿਲਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਖਿਣ ਖਿਣ ਦਾ ਅਰਥ ਥੋੜੇ ਥੋੜੇ ਸਮੇਂ ਵਿੱਚ, ਛਿਣ ਛਿਣ ਦੇ ਵਿੱਚ।

0: ਪੁਰਖ ਵਿਆਪਕ ਸਰੂਪ ਗੁਰੂ ਨਾਨਕ ਸਾਹਿਬ ਨੂੰ ਮਿਲਾ ਦਿੰਦਾ ਪਰਮਾਤਮਾ, ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਾਪ ਕਰਵਾ ਦਿੰਦਾ ਜਦੋਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਵਰਤ ਜਾਵੇ।
1: ਜਨਮ ਜਨਮ ਦੇ ਵਿਛੜੇ ਜਨ ਮੇਲੇ,
0: ਜਨਮਾਂ ਜਨਮਾਂਤਰਾਂ ਦੇ ਜਿਹੜੇ ਵਿਛੜੇ ਹੁੰਦੇ ਨੇ ਜੀਵ, ਉਹਨਾਂ ਨੂੰ ਜਨ ਆਪਣੇ ਦਾਸ ਆਪਣੇ ਸੇਵਕ ਬਣਾ ਕੇ ਸਤਿਗੁਰੂ ਮੇਲ ਲੈਂਦੇ ਸਰੂਪ ਦੇ ਵਿੱਚ।
1: ਨਾਨਕ ਸਹਿਜ ਸੁਭਾਏ,
0: ਉਹਨਾਂ ਗੁਰੂ ਪਿਆਰਿਆਂ ਨੂੰ ਜਿਹੜਾ ਸਹਿਜ ਨਿਰ ਯਤਨ ਹੀ ਪਰਮਾਤਮਾ ਦੇ ਵਿੱਚ ਮਿਲਣਾ ਹੁੰਦਾ, ਸੋ ਭਾਏ ਸ੍ਰੇਸ਼ਟ ਉਹਨਾਂ ਦੇ ਅੰਦਰ ਭਾਏ ਪ੍ਰਕਾਸ਼ ਹੋ ਜਾਂਦਾ ਗਿਆਨ ਦਾ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਵਿੱਚ ਉਹਨਾਂ ਦੀ ਅਭੇਦਤਾ ਬਣ ਜਾਂਦੀ ਹੈ।
1: ਆਇਆ ਲਗਨ ਗੁਣਾਏ,
0: ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇੱਥੇ ਹੁਣ ਵਿਆਹ ਦੇ ਕਾਰਜ ਦਾ ਜਿਹੜਾ ਸਾਧ ਸੰਗਤ ਅਲੰਕਾਰ ਇੱਥੇ ਸਮਝਾਉਂਦੇ ਨੇ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਬੱਚੇ ਤੇ ਬੱਚੀ ਦੇ ਕੋਈ ਵਿਆਹ ਦੇ ਦਿਨ ਰੱਖੇ ਜਾਂਦੇ ਤੇ ਲੋਕ ਪੰਡਤਾਂ ਦੇ ਕੋਲ ਜਾਂਦੇ ਸਨ ਵੀ ਪੰਡਿਤ ਜੀ ਦੱਸੋ ਕਿਹੜਾ ਦਿਨ ਕਿਹੜਾ ਮਹੂਰਤ ਲਗਨ ਸ਼ਗਨ ਕਿਹੜਾ ਚੰਗਾ ਹੋਵੇਗਾ। ਉਹ ਫਿਰ ਉਸ ਵੇਲੇ ਸਾਰੀ ਜਿਹੜੀ ਸੀ ਸਾਧ ਸੰਗਤ ਪੱਤਰੀ ਖੋਲਦੇ ਸਨ, ਫਿਰ ਉਹਦੇ ਵਿੱਚੋਂ ਜਨਮ ਕੁੰਡਲੀਆਂ ਕੱਢਿਆ ਕਰਦੇ, ਟੀਵੀ ਬਣਾਉਂਦੇ ਤੇ ਸਾਰਾ ਕੁਝ ਵੇਖ ਕਰਕੇ ਫਿਰ ਉਹ ਇੱਕ ਦਿਨ ਨਿਸ਼ਚਿਤ ਕਰ ਦਿੰਦੇ ਸੀ ਤੇ ਜਿਹੜਾ ਦਿਨ ਵਿਆਹ ਦਾ ਰੱਖਿਆ ਜਾਂਦਾ ਉਹਨੂੰ ਲਗਨ ਕਹਿੰਦੇ ਸਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਜਿਹੜਾ ਅਲੰਕਾਰ ਵਿਆਹ ਦਾ ਲਗਨ ਸ਼ਗਨ ਦਾ ਸਾਨੂੰ ਸਿੱਖਾਂ ਨੂੰ ਕੀ ਇਹਦੇ ਵਿੱਚ ਸਮਝਾਉਣਾ ਕੀਤਾ ਕਿ ਜੀਵ ਰੂਪ ਜਿਹੜੀ ਇਸਤਰੀ ਹੈ ਇਹ ਬੱਚੀ ਹੈ, ਇਹਦਾ ਪਤੀ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਸ਼ਾਦੀ ਹੋਣੀ ਹੈ ਜੀਵ ਦੀ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਜਾ ਕੇ ਮਿਲਣਾ ਜੀਵ ਨੇ, ਫਿਰ ਉਹਦਾ ਮਿਲਣ ਦਾ ਦਿਨ ਕਿਹੜਾ ਹੋਵੇਗਾ। ਉਹ ਇੱਥੇ ਸਿੱਖਿਆ ਦਿੱਤੀ ਕਹਿੰਦੇ ਆਇਆ ਲਗਨ ਗਣਾਏ, ਤੇ ਉੱਧਰ ਤਾਂ ਪੰਡਿਤ ਵਾਚਦੇ ਨੇ ਜਿਹੜੀਆਂ ਪੱਤਰੀਆਂ, ਇੱਧਰ ਪੰਡਿਤ ਜਿਹੜੇ ਕੌਣ ਵੀ ਸਤਿਗੁਰੂ ਜੀ ਹਨ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਤਿੰਨ ਗੁਣ ਕਿਹੜੇ ਰਜੋ ਤੇ ਤਮੋ ਤੇ ਸਤੋ ਗੁਣ, ਇਹਦੇ ਵਿੱਚ ਦੇਵਤੇ ਵੀ ਵਰਤਦੇ ਨੇ, ਇਹਦੇ ਵਿੱਚ ਸਾਰੇ ਜੀਵ ਵੀ, ਇਹਦੇ ਵਿੱਚ ਦੈਤ ਵੀ ਵਰਤਦੇ ਨੇ, ਤਿੰਨਾਂ ਗੁਣਾਂ ਦੀ ਪੰਡ ਜਿਹੜੀ ਕੇਵਲ ਸਤਿਗੁਰੂ ਹੀ ਉਤਾਰ ਸਕਦੇ, ਸਤਿਗੁਰੂ ਤਿੰਨਾਂ ਗੁਣਾਂ ਤੋਂ ਨਿਰਲੇਪ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਐਸੇ ਜਿਹੜੇ ਸਾਡੇ ਸਤਿਗੁਰੂ ਵੀ ਹਨ, ਉਹ ਪੰਡਿਤ ਦੇ ਨਿਆਈ ਜੀਵ ਨੂੰ ਆਇਆ ਲਗਨ ਗਣਾਏ, ਜਿਹੜਾ ਲਗਨ ਵਿਆਹ ਦਾ ਦਿਨ ਹੈ ਉਹ ਗਣਾਏ ਗਿਣ ਕੇ ਦੱਸ ਦਿੰਦੇ ਨੇ ਵੀ ਫਲਾਨੇ ਦਿਨ ਜੀਵ ਤੇਰਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲ ਹੋ ਜਾਣਾ, ਤੇਰੀ ਸ਼ਾਦੀ ਪਰਮਾਤਮਾ ਬ੍ਰਹਮ ਸਰੂਪ ਦੇ ਨਾਲ ਹੋ ਜਾਣੀ, ਤੂੰ ਪਰਮਾਤਮਾ ਵਿੱਚ ਜਾ ਕੇ ਮਿਲ ਜਾਣਾ ਹੈ। ਆਇਆ ਲਗਨ ਗਣਾਏ, ਤੇ ਇਸ ਪ੍ਰਕਾਰ ਜਿਹੜਾ ਉਹ ਆਇਆ ਪਈ ਉਹ ਦਿਨ ਆ ਗਿਆ ਹੈ ਲਗਨ ਸ਼ਾਦੀ ਦਾ, ਜਿਹੜਾ ਗਣਾਏ ਗਿਣਤੀ ਕਰਕੇ ਸਤਿਗੁਰੂ ਪਾਤਸ਼ਾਹ ਨੇ ਜਾਂ ਗੁਰੂ ਦੇ ਪਿਆਰੇ ਜਿਹੜੇ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਠੀ ਮਹਾਂਪੁਰਖ ਨੇ ਪਰਮਾਤਮਾ ਨੂੰ ਹਰ ਜਗ੍ਹਾ ਤੇ ਵੇਖਣ ਵਾਲੇ, ਉਹਨਾਂ ਨੇ ਜਿਹੜਾ ਗਿਣਤਾ

ਦੱਸ ਦਿੱਤਾ ਫਲਾਨੀ ਸਮੇਂ ਤੈਨੂੰ ਗੁਰੂ ਪਰਮਾਤਮਾ ਦਾ ਮਲਾਪ ਹੋ ਜਾਣਾ। ਫਿਰ ਉਹ ਜੀਵ ਰੂਪ ਜਿਹੜੀ ਇਸਤਰੀ ਹੈ ਹਿਰਦੇ ਦੇ ਅੰਦਰ ਉਹ ਮਾਹੀਆ ਉਤਸ਼ਾਹਿਤ ਹੋ ਜਾਂਦੀ। ਇਸਤਰੀ ਜਿਹੜੀ ਜਗਿਆਸੂ ਜਿਹੜੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਉਹਨੂੰ ਦੱਸ ਦਿੱਤਾ ਗੁਰੂ ਸਾਹਿਬ ਨੇ ਵੀ ਇੰਨੇ ਦਿਨਾਂ ਵਿੱਚ ਇੰਨੇ ਸਾਲਾਂ ਤੋਂ ਬਾਅਦ ਇੰਨੀ ਜ਼ਿੰਦਗੀ ਦੇ ਦਿਨ ਤੇਰੇ ਬਾਕੀ ਬਚਦੇ ਹੋਣੇ ਜਦੋਂ ਤੈਨੂੰ ਪਰਮਾਤਮਾ ਮਿਲ ਜਾਣਾ। ਫਿਰ ਹਿਰਦੇ ਵਿੱਚ ਬੜਾ ਉਤਸ਼ਾਹ ਹੋ ਗਿਆ ਉਸ

ਮਾਤਾ ਜਿਹੜਾ ਹੈ ਉਹ ਵੀ ਆ ਕੇ ਬੈਠ ਗਿਆ। ਬੱਚੇ ਬੱਚੀ ਵੀ ਜਿਹੜੇ ਕੋਈ ਫੇਰੇ ਕਰਵਾਏ ਜਾਂਦੇ ਸਨ ਤੇ ਉੱਥੇ ਪੰਡਿਤ ਆਉਂਦੇ ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਪਾਪਾ ਆਇਆ ਕਰਦਾ ਸੀ ਤੇ ਪੰਡਿਤ ਸਾਡੇ ਕੌਣ ਨੇ, ਸਾਡੇ ਪੰਡਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਨੇ, ਤਿੰਨਾਂ ਗੁਣਾਂ ਤੋਂ ਅਤੀਤ ਸਾਨੂੰ ਗੁਰੂ ਸਾਹਿਬ ਨੇ ਕਰਨਾ ਹੈ। ਸਤਿਗੁਰੂ ਪਾਤਸ਼ਾਹ ਦੇ ਸਨਮੁਖ ਆ ਕੇ ਬੈਠ ਕੇ ਜਗਿਆਸੂ ਨੂੰ ਦਰਸ਼ਨ ਹੋ ਗਏ ਤੇ ਪਾਤੇ ਦਾ ਅਰਥ ਜਿਹੜਾ ਗੁਰੂ ਦਾ ਮਾਰਗ ਦੱਸਣ ਵਾਲੇ ਗੁਰਮੁਖ ਨੇ ਬ੍ਰਹਮ ਗਿਆਨੀ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹਨੂੰ ਚਾਹੁਣ ਅੱਗੇ ਬ੍ਰਹਮ ਗਿਆਨ ਦਾ ਦੀਵਾ ਬਾਲ ਕੇ ਬ੍ਰਹਮ ਗਿਆਨੀ ਬਣਾ ਸਕਦੇ ਨੇ। ਇਸ ਪ੍ਰਕਾਰ ਜਿਹੜੇ ਪੰਡਿਤ ਸਤਿਗੁਰੂ ਜੀ ਪੰਡੇ ਗੁਰੂ ਦੇ ਪਿਆਰੇ ਗੁਰਸਿੱਖ

0: ਭਗਤੀ ਦਾ ਅਰਥ ਜਿਹੜੀ ਕੋਈ ਇਸ ਪ੍ਰਕਾਰ ਉਹ ਪੱਤਰੀ ਵਾਚਦੇ ਨੇ। ਇੱਧਰ ਪੱਤਰੀ ਕਿਹੜੀ ਹੈ? ਸਤਿਗੁਰੂ ਪਾਤਸ਼ਾਹ ਤੇ ਗੁਰੂ ਦੇ ਬ੍ਰਹਮ ਗਿਆਨੀਆਂ ਨੇ ਭਗਤੀ ਦੀ ਪੱਤਰੀ ਵਾਚੀ ਹੈ। ਉਹ ਪੱਤਰੀ ਦੇ ਵਿੱਚ ਸਭ ਕੁਝ ਵੇਖ ਕੇ ਦੱਸਦੇ ਨੇ, ਗੁਰਮੁਖ ਪਿਆਰੇ ਪਰਮਾਤਮਾ ਦੀ ਭਗਤੀ ਵਿੱਚੋਂ ਦੱਸਦੇ ਨੇ ਵੀ ਜਿਹੜੀ ਭਗਤੀ ਹੈ ਇਹ ਤਾਂ ਕਾਮ ਤਿੰਨ ਗਊ ਵਰਗੀ ਹੈ, ਇੱਛਾ ਪੂਰਕ ਸਰਬ ਸੁੱਖ ਦਾਤਾ ਹਾਰੇ ਜਾ ਕੇ ਵਸ ਹੋ ਕਾਮ ਤਿੰਨਾ। ਜੇ ਭਗਤੀ ਕਰੇਗਾ ਮਾਇਆ ਤੋਂ ਨਿਰਮੇਕ ਹੋ ਜਾਣਾ, ਜੇ ਭਗਤੀ ਕਰੇਗਾ ਸੰਸਾਰ ਤੋਂ ਮੁਕਤ ਹੋ ਜਾਣਾ, ਜੇ ਭਗਤੀ ਕਰੇਗਾ ਗਿਆਨ ਵਿੱਚ ਟਿਕ ਜਾਵੇਗਾ, ਜੇ ਭਗਤੀ ਕਰੇਗਾ ਮੁਕਤੀ ਲੈ ਲਵੇਗਾ, ਭਗਤੀ ਕਰੇਗਾ ਤੈਨੂੰ ਰਸ ਬਣ ਜਾਵੇਗਾ। ਸਾਰਾ ਕੁਝ ਭਗਤੀ ਵਿੱਚੋਂ ਮਿਲਦਾ ਹੈ। ਇਸ ਕਰਕੇ ਜਿਹੜੇ ਤਤ ਵੇਤੇ ਮਹਾਂਪੁਰਖ ਨੇ ਸਤਿਗੁਰੂ ਜੀ ਹਨ, ਉਹ ਪੱਤਰੀ ਕਿਹੜੀ ਵਾਚਦੇ ਨੇ? ਭਗਤੀ ਦੀ ਪੱਤਰੀ ਨੂੰ ਆ ਕਰਕੇ ਵਾਚਦੇ ਨੇ, ਵਿਚਾਰਦੇ ਹਨ।
1: ਰਾਮ ਜੀਓ,
0: ਰਾਮ ਰਮੀ ਹੋਏ ਪਰਮਾਤਮਾ ਵਾਹਿਗੁਰੂ ਜੀ ਆਪ ਜੀ।

ਜਿਹੜਾ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬੈਠ ਕਰਕੇ ਪੂਰਨ ਤੱਤ ਦੇਤੇ ਗੁਰਮੁਖਾਂ ਨੇ ਮਹਾਤਮਾ ਬ੍ਰਹਮ ਗਿਆਨੀ ਸੰਤ ਜਨਾਂ ਨੇ ਐਸੀ ਪੱਤਰੀ ਭਗਤੀ ਦੀ ਵਾਚਨਾ ਕੀਤੀ, ਭਗਤੀ ਦੀ ਵਿਚਾਰ ਕੀਤੀ ਵੀ ਭਗਤੀ ਕਰਕੇ ਦੇਖੋ ਕਿੰਨੇ ਮੁਕਤ ਹੋ ਗਏ ਨੇ, ਭਗਤੀ ਕਰਕੇ ਅੱਜ ਕਿੰਨਿਆਂ ਨੂੰ ਮੁਕਤੀ ਮਿਲਦੀ, ਕੱਲ ਨੂੰ ਪਤਾ ਨੀ ਇਸ ਭਗਤੀ ਨੇ ਕਿੰਨਿਆਂ ਨੂੰ ਮੁਕਤੀ ਦੇਣੀ ਹੈ। ਜਦੋਂ ਐਸੀ ਭਗਤੀ ਰੂਪੀ ਪੱਤਰੀ ਨੂੰ ਬਚਾਈ ਵਾਚਨਾ ਕੀਤਾ ਮਨ ਬੱਚੀ ਵਧਾਈ। ਜਿਹੜੀ ਸਾਹਮਣੇ ਜਗਿਆਸੂ ਰੂਪ ਇਸਤਰੀ ਬੈਠੀ ਸੀ ਉਹਦੇ ਮਨ ਵਿੱਚ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ ਵੀ ਦੇਖੋ ਕਿੰਨੇ ਭਗਤ ਨਿਰਲੇਪ ਹੋ ਗਏ, ਮਾਇਆ ਤੋਂ ਪਰਮਾਤਮਾ ਵਿੱਚ ਭਗਤੀ ਕਰਕੇ ਮਿਲੇ ਨੇ, ਅੱਜ ਮੇਰੇ ਤੇ ਵੀ ਗੁਰੂ ਕਿਰਪਾ ਕਰਨ ਲੱਗੇ, ਮੈਨੂੰ ਭਗਤੀ ਦੀ ਦਾਤ ਸਤਿਗੁਰੂ ਦੇਣ ਲੱਗੇ ਨੇ ਤੇ ਮੇਰਾ ਜੀਵਨ ਵੀ ਸਫਲਾ ਹੋਵੇਗਾ। ਇਸ ਤਰ੍ਹਾਂ ਸੁਣ ਕਰ

ਸੁਣਿਆ ਭਗਤੀ ਕਰਕੇ ਤੈਨੂੰ ਮਿਲੇਗਾ ਕੀ। ਮੇਰਾ ਸੱਜਣ ਜਿਹੜਾ ਜਨਮਾਂ ਜਨਮਾਂਤਰਾਂ ਦਾ ਮਿੱਤਰ ਪਰਮਾਤਮਾ ਵਾਹਿਗੁਰੂ, ਉਹ ਆ ਕਰਕੇ ਮੈਨੂੰ ਪ੍ਰਾਪਤ ਹੋਣਾ। ਮੇਰੇ ਘਰ ਹਿਰਦੇ ਦੇ ਅੰਦਰ ਆ ਕੇ ਪਰਮਾਤਮਾ ਨੇ ਹਿਰਦੇ ਰੂਪ ਵਿਹੜੇ ਵਿੱਚ ਆਪਣੇ ਚਰਨ ਪਾ ਦੇਣੇ ਨੇ। ਇਸ ਕਰਕੇ ਜੀਵ ਰੂਪ ਇਸਤਰੀ ਨੂੰ ਬੜੀਆਂ ਖੁਸ਼ੀਆਂ ਬਣ ਗਈਆਂ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਜਦੋਂ ਜਗਿਆਸੂ ਰੂਪ ਇਸਤਰੀ ਨੇ ਸੋਨਿਆਂ ਦੇ ਘਰ ਦੇ ਸੱਜਣ ਪਰਮਾਤਮਾ ਆਉਣ ਵਾਲਾ ਦਰਸ਼ਨ ਹੋਣ ਵਾਲੇ ਨੇ ਤਾਂ ਬੜੀਆਂ ਵਧਾਈਆਂ

ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਤੇ ਗਿਆਨੀ ਦਾ ਅਰਥ ਜਿਹੜੇ ਗਿਆਨ ਅਵਸਥਾ ਵਿੱਚ ਟਿਕੇ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਸਨ ਤੇ ਉਹ ਆ ਕਰਕੇ ਬਹਿ ਮਤਾ ਪਕਾਇਆ, ਉਹਨਾਂ ਸਾਰਿਆਂ ਦੀ ਮਤਾ ਪਕਾ ਲਿਆ, ਸਲਾਹ ਕਰ ਲਈ ਵੀ ਇਹ ਜਿਹੜੇ ਭਗਤੀ ਤੋਂ ਬਿਨਾਂ ਖਹਿੜਾ ਨਹੀਂ ਛੁੱਟਣਾ, ਇਹ ਭਗਤੀ ਨਾਲ ਹੀ ਇਸ ਜੀਵ ਦੀ ਕਲਿਆਣ ਹੋਣੀ ਹੈ, ਇਸ ਭਗਤੀ ਕਰਕੇ ਹੀ ਉਹ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋਣਾ। ਇਹ ਐਸੇ ਜਿਹੜੇ ਗੁਣੀ ਗੁਣਾਂ ਵਾਲੇ ਤੇ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਬੈਠ ਕਰਕੇ ਮਤਾ

ਜਗਿਆਸੂ ਰੂਪ ਇਸਤਰੀ ਨੇ ਕਿਸ ਤਰ੍ਹਾਂ ਦਾ ਪਤੀ ਪਰਮਾਤਮਾ ਵਾਹਿਗੁਰੂ ਪਾ ਲਿਆ, ਸਤਿਗੁਰੂ ਕਹਿੰਦੇ ਬਾਹਰ ਪਾਇਆ ਪੁਰਖ ਅਗੰਮ ਅਗੋਚਰ। ਉਹ ਜਿਹੜਾ ਪਤੀ ਪਰਮਾਤਮਾ ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ, ਅਗੰਮ ਕਹਿੰਦੇ ਉਹ ਗਮਤਾ ਮਨ ਦੀ ਗਮਤਾ ਕਰਕੇ ਉੱਥੇ ਤੱਕ ਜਾਇਆ ਨਹੀਂ ਜਾਂਦਾ, ਮਨ ਦੀ ਗਮਤਾ ਤੋਂ ਪਰੇ ਹੈ। ਅਗੋਚਰ ਜਿਹੜਾ

ਵਿੱਚ ਗੁਰੂ ਰਾਮਦਾਸ ਮਹਾਰਾਜ ਸਿੱਖਿਆ ਦਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਐਸੇ ਸਰੂਪ

ਕਦੋਂ ਕਿਸੇ ਜੂਨੀ ਵਿੱਚ ਨਹੀਂ ਜਾਂਦਾ। ਪਰਮਾਤਮਾ ਤੋਂ ਦੂਰ ਹੋ ਕੇ ਜੂਨਾਂ ਵਿੱਚ ਬੰਦਾ ਜੰਮਦਾ ਤੇ ਮਰਦਾ, ਦੁੱਖ ਸੁੱਖ ਭੋਗਦਾ ਹੈ। ਜਿਨ੍ਹਾਂ ਤੇ ਕਿਰਪਾ ਕਰਕੇ ਪਰਮੇਸ਼ਰ ਸਰੂਪ ਵਿੱਚ ਭੇਦ ਕਰ ਲੈਂਦਾ, ਉਹ ਮੁੜ ਕੇ ਨਾ ਆਉਣ ਵਿੱਚ ਨਾ ਜਾਣ ਵਿੱਚ ਪਰਮਾਤਮਾ ਦੇ ਵਿੱਚ ਹੀ ਭੇਦ ਹੋ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਅੱਜ ਪਾਵਨ ਸ੍ਰੀ ਮੁਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਆ ਹੈ। ਸ਼ਬਦ ਲਮੇਰਾ, ਕੁਝ ਅੰਤਰੀਵ ਭਾਵ ਜ਼ਿਆਦਾ ਹੋਣ ਕਰਕੇ ਸਮਾਂ ਜ਼ਿਆਦਾ ਲੱਗ ਗਿਆ, ਇਸ ਕਰਕੇ ਅੱਜ ਆਪਾਂ ਇੱਥੇ ਹੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਕਰਕੇ ਹੀ ਸੰਪੂਰਨਤਾ ਕਰੀਏ। ਬੇਅੰਤ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਅਨੇਕਾਂ ਹੀ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਗੁੱਡ ਮਾਰਨਿੰਗ ਮਾਰਨਿੰਗ ਮਾਰਨਿੰਗ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਅਤੇ ਸਾਡਾ ਵੀ ਜੀ ਇਹਨੇ ਸੋਹਣੇ ਸ਼ਬਦ ਕੀਰਤਨ ਤੋਂ ਬਾਅਦ ਦਿਨ ਵਧੀਆ ਵਧੀਆ ਸ਼ੁਰੂ ਹੋ ਹੀ ਗਿਆ ਅਤੇ ਜੀ ਆਪਾਂ ਅੱਗੇ ਵੱਧਦੇ ਹਾਂ ਅੱਜ ਦੇ ਸ਼ੋਅ ਨੂੰ ਲੈ ਕੇ ਅਤੇ ਵੇਖਦੇ ਹਾਂ ਜੀ ਕੀ ਆ ਮਾਹੌਲ ਚਾਲ ਮੈਲਬਨ ਦੇ ਟ੍ਰੈਫਿਕ ਦਾ ਟ੍ਰੇਨਾਂ ਦਾ ਵੀ ਲਾਈਨ ਦਾ ਅਤੇ ਹੋਰ ਤੁਹਾਡੇ ਨਾਲ ਥੋੜ੍ਹੀਆਂ ਬਹੁਤੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ ਜੋ ਅੱਜ ਦੇ ਹਿਸਾਬ ਦੇ ਨਾਲ ਥੋੜ੍ਹੀਆਂ ਮੇਜਰ ਜਿਹੀਆਂ ਹੋਣਗੀਆਂ ਸੋ ਜੀ ਸ਼ੁਰੂ ਕਰਦੇ ਹਾਂ ਪਹਿਲੇ ਜੀ ਹਮੇਸ਼ਾ ਦੀ ਤਰ੍ਹਾਂ ਵੈਦਰ ਦੇ ਸੂਰਤ ਹਾਲ ਦੇ ਨਾਲ ਸੋ ਮੈਲਬਨ ਦਾ ਫਿਲਹਾਲ ਦਾ ਵੈਦਰ ਹੈ ਜੀ 12 ਡਿਗਰੀ ਐਂਡ ਕਹਿੰਦੇ ਨੇ ਇਸ ਤੋਂ ਡਾਊਨ ਜਾਏਗਾ ਨਹੀਂ ਅਤੇ ਮੈਕਸੀਮਮ ਅੱਜ 26 ਤੱਕ ਜਾਏਗਾ ਤੋ ਵਈ ਵਈ ਵਈ ਇੰਜੋਏ ਕਰੋ ਮੈਲਬਨ ਵਾਲਿਓ ਅੱਜ ਦਿਨ ਥੋੜ੍ਹਾ ਧੁੱਪਾਂ ਵਾਲਾ ਰਹੂਗਾ ਅੱਜ ਗਰਮੀ ਤੁਹਾਡੇ ਘਰ ਦਸਤਕ ਦੇਗੀ ਉੱਧਰ ਸਿਡਨੀ ਦਾ ਕਾਫੀ ਪਲੈਜ਼ੈਂਟ ਮੌਸਮ ਹੈ ਜੀ ਐਂਡ ਪ੍ਰੀਟੀ ਮਚ ਸਿਮਿਲਰ ਟੂ ਮੈਲਬਨ ਇਸ ਵਕਤ 12 ਡਿਗਰੀ ਸੈਲਸੀਅਸ ਹੈ ਜੋ 23 ਤੋਂ ਉੱਪਰ ਨਹੀਂ ਜਾਏਗਾ ਅਤੇ ਬ੍ਰਿਸਬਨ ਫਿਲਹਾਲ 20 ਡਿਗਰੀ ਹੈ ਜੀ ਜਿਹਦਾ ਮਿਨੀਮਮ 16 ਡਿਗਰੀ ਅਤੇ ਮੈਕਸੀਮਮ 30 ਡਿਗਰੀ ਤੱਕ ਰਹੂਗਾ ਅੱਜ ਦਾ ਮੌਸਮ ਪਰਥ ਵਿੱਚ ਫਿਲਹਾਲ 14 ਡਿਗਰੀ ਸੈਲਸੀਅਸ ਦਾ ਤਾਪਮਾਨ ਹੈ ਅਤੇ ਮੈਕਸੀਮਮ ਟੂ ਮੈਕਸੀਮਮ 20 ਡਿਗਰੀ ਤੱਕ ਜਾਊਗਾ ਐਡੀਲੇਡ ਅੱਜ ਮੀਂਹ ਕਣੀ ਦਾ ਹੀ ਮਾਹੌਲ ਹੈ ਅਤੇ ਫਿਲਹਾਲ ਮੌਸਮ ਹੈ ਜੀ 19 ਡਿਗਰੀ ਸੈਲਸੀਅਸ ਅਤੇ ਬਹੁਤਾ ਫਲਕਚੁਏਸ਼ਨ ਨਹੀਂ ਹੈ ਮੌਸਮ ਦੇ ਅੰਦਰ ਕਿਉਂਕਿ ਮੈਕਸੀਮਮ 23 ਡਿਗਰੀ ਤੱਕ ਹੀ ਜਾ ਰਿਹਾ ਜਿਹੜਾ ਮੌਸਮ ਹੈ ਪਰਥ ਦਾ ਅਤੇ ਮਾਫ਼ ਕਰਨਾ ਐਡੀਲੇਡ ਦਾ ਕੈਨਬਰਾ ਦੇ ਅੰਦਰ ਫਿਲਹਾਲ 3 ਡਿਗਰੀ ਦਾ ਤਾਪਮਾਨ ਹੈ ਹੋ ਹੋ ਹੋ ਅਤੇ ਕਾਫ਼ੀ ਬਾਇਪੋਲਰ ਸਟੇਟ 'ਚ ਜੀ ਕੈਨਬਰਾ ਦਾ ਵੈਦਰ ਕਿਉਂਕਿ 3 ਡਿਗਰੀ ਮਿਨੀਮਮ ਤੋਂ 24 ਡਿਗਰੀ ਮੈਕਸੀਮਮ ਤੱਕ ਜਾਊਗਾ ਵਿਚ ਇਜ਼ ਵੈਰੀ ਵੀਅਰਡ ਟੂ ਬੀ ਵੈਰੀ ਓਨੈਸਟ ਹੋਬਾਰਟ ਦੇ ਅੰਦਰ ਜੀ 7 ਡਿਗਰੀ ਦਾ ਮੌਸਮ ਹੈ ਅਤੇ ਜਿਹੜਾ ਵੱਧ ਕੇ 25 ਤੱਕ ਜਾ ਸਕਦਾ ਅਤੇ ਡਾਰਵਿਨ ਹਮੇਸ਼ਾ ਦੀ ਤਰ੍ਹਾਂ ਕਾਫ਼ੀ ਗਰਮ 26 ਡਿਗਰੀ ਦਾ ਮੌਸਮ ਅਤੇ ਵੱਧ ਤੋਂ ਵੱਧ 33 ਡਿਗਰੀ ਤੱਕ ਜਾਏਗਾ ਬਈ ਡਾਰਵਿਨ ਵਾਲਿਓ ਤੁਹਾਨੂੰ ਤਾਂ ਮਤਲਬ ਨਾਮ ਦਾ ਹੀ ਆਸਟ੍ਰੇਲੀਆ ਕਹਿੰਦੇ ਨੇ ਮੈਨੂੰ ਲੱਗਦਾ ਇਹ ਲੋਕ ਅਲੱਗ ਹੀ ਚੱਲ ਰਿਹਾ ਬਈ ਤੁਹਾਡਾ ਅਤੇ ਜੀ ਕੋਈ ਖਾਸੀ ਵਿਕ ਟ੍ਰੈਫਿਕ ਦੇ ਹਵਾਲੇ ਤੋਂ ਜੇ ਆਪਾਂ ਵੇਖੀਏ ਤਾਂ ਕੋਈ ਮੇਜਰ ਅਪਡੇਟ ਨਹੀਂ ਹੈ ਇਨ ਟਰਮਸ ਆਫ ਟ੍ਰੈਫਿਕ ਟ੍ਰੈਫਿਕ ਸਮੂਥ ਹੈ 3-4 ਘੰਟੇ ਪਹਿਲੇ 2-4 ਆਈਆਂ ਸੀਗੀਆਂ ਜਿਹੜੀਆਂ ਮੇਜਰ ਅਪਡੇਟਸ ਨੇ ਪਰ ਨਥਿੰਗ ਜੋ ਤੁਹਾਨੂੰ ਫਿਲਹਾਲ ਟ੍ਰੈਫਿਕ ਵੱਲੋਂ ਤੰਗ ਕਰ ਰਹੀ ਹੋਵੇ ਅਗੇਨ ਆਪਾਂ ਕਹਿ ਤਾਂ ਦਿੰਦੇ ਹਾਂ ਪਰ ਜਿਹੜੇ ਵੀ ਤੁਸੀਂ ਰੂਟ ਨੂੰ ਯੂਜ਼ ਕਰਦੇ ਹੋ ਜਿੱਥੇ ਵੀ ਤੁਸੀਂ ਯੂਜਲੀ ਜਾਂਦੇ ਹੋ ਉੱਧਰੋਂ ਦੀ ਥੋੜ੍ਹਾ ਧਿਆਨ ਰੱਖਣਾ ਆਪਣੇ ਮੈਪਸ ਵਗੈਰਾ ਚੈੱਕ ਕਰਕੇ ਹੀ ਜਾਣਾ ਜੀ ਅਤੇ ਸੇਮ ਟੂ ਸੇਮ ਨਿਊ ਸਾਊਥ ਵੇਲਸ ਦੇ ਨਾਲ ਵੀ ਹੈ ਜੀ ਕਿ ਉੱਥੇ ਵੀ ਕੋਈ ਖਾਸੀ ਟ੍ਰੈਫਿਕ ਦੀ ਅਪਡੇਟ ਹੈ ਨਹੀਂ ਮੈਨੂੰ ਲੱਗਦਾ ਇਹ ਟ੍ਰੈਫਿਕ ਵਾਲੇ ਨਾ ਥੋੜ੍ਹਾ ਛੇਤੀ ਮਨਾ ਰਹੇ ਨੇ ਵੀਕੈਂਡ ਇਫ ਆਈ ਐਮ ਨੋਟ ਮਿਸਟੇਕਨ ਅਤੇ ਦੂਸਰੇ ਪਾਸੇ ਜੀ ਮੈਟਰੋ ਵੀ ਕਹਿੰਦੀ ਕਿ ਅੱਜ ਤੰਗ ਨਹੀਂ ਕਰਦੀ ਕਿਸੇ ਨੂੰ ਸਾਰੀਆਂ ਲਾਈਨਾਂ ਚੱਲ ਰਹੀਆਂ ਨੇ ਪਰ ਵੈਰੀਬੀ ਲਾਈਨ ਕੈਂਸਲਡ ਹੈ ਜੀ ਅਤੇ ਰੇਸ ਕੋਰਸ ਲਾਈਨ ਦੀ ਸਰਵਿਸ ਹੀ ਨਹੀਂ ਹੈ ਸੋ ਜਿਹੜੇ ਵੀ ਆਹ ਲਾਈਨਸ ਨੂੰ ਯੂਜ਼ ਕਰਦੇ ਨੇ ਆਪਣੇ ਕੰਮ 'ਤੇ ਆਉਣ ਜਾਣ ਲਈ ਉੱਦਾਂ ਵੀ ਅੱਜ ਜੇ ਕਿਤੇ ਯੂਜ਼ ਕਰਨਾ ਅਤੇ ਧਿਆਨ ਰੱਖਣਾ ਜੀ ਵੈਰੀਬੀ ਅਤੇ ਰੇਸ ਕੋਰਸ ਲਾਈਨ ਦੋਨੋਂ ਬੰਦ ਨੇ ਅੱਜ ਦੇ ਦਿਨ ਲਈ ਉੱਧਰ ਵੀ ਲਾਈਨ ਦੀ ਗੱਲ ਕਰੀਏ ਤਾਂ ਬੈਲਾਰੈਡ ਅਤੇ ਜਲੌਂਗ ਵਿੱਚ ਬੱਸਿਸ ਜਿਹੜੀਆਂ ਨੇ ਉਹਨਾਂ ਦੀਆਂ ਸਰਵਿਸਿਸ ਰਿਪਲੇਸ ਕਰ ਰਹੀਆਂ ਨੇ ਟ੍ਰੇਨ ਦੀਆਂ ਅਤੇ ਸਿਮੌਰ ਵਿੱਚ ਵੀ ਸ਼ਾਮ ਨੂੰ ਰਿਪਲੇਸ ਹੋਣਗੀਆਂ ਫਿਲਹਾਲ ਕਹਿੰਦੇ ਨੇ ਸਿਮੌਰ 'ਚ ਠੀਕ ਹੈ ਪਰ ਸ਼ਾਮ ਤੋਂ ਸ਼ੁਰੂ ਹੋਣਾ ਸ਼ੁਰੂ ਹੋ ਜਾਏਗਾ ਐਂਡ ਅਗੇਨ ਜੇ ਤੁਸੀਂ ਇਹ ਤਿੰਨੋਂ ਰੂਟ ਤੁਹਾਡੇ ਪੱਕੇ ਨੇ ਤਾਂ ਤੁਹਾਨੂੰ ਵੈਸੇ ਨੌਲੇਜ ਹੋਏਗੀ ਹੀ ਐਂਡ ਜੇ ਤੁਹਾਨੂੰ ਨੌਲੇਜ ਨਹੀਂ ਹੈ ਕਿ ਬਈ ਕੀ ਚੱਲ ਰਿਹਾ ਚੱਕਰ ਕੀ ਹੈ ਤਾਂ ਤੁਸੀਂ ਪਲੀਜ਼ ਆਪਣੇ ਆਪਣੀ ਜਿਹੜੀ ਐਪਲੀਕੇਸ਼ਨਸ ਨੇ ਹੈ ਨਾ ਵੀ ਲਾਈਨ ਦੀ ਹੋ ਗਈ ਜਾਂ ਫਿਰ ਗੂਗਲ ਹੀ ਅੱਜ ਕੱਲ੍ਹ ਦੱਸ ਦਿੰਦਾ ਐਪਲ ਮੈਪਸ ਵੀ ਦੱਸ ਦਿੰਦਾ ਉਸ ਨੂੰ ਜ਼ਰੂਰ ਇੱਕ ਵਾਰੀ ਕੰਸਿਡਰ ਕਰਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਅੱਜ ਦਾ ਜੇ ਕੋਈ ਪ੍ਰੋਗਰਾਮ ਹੋਵੇ ਕਿਤੇ ਜਾਣ ਦਾ ਉਸ ਨੂੰ ਲੈ ਕੇ ਅਤੇ ਦੂਸਰੇ ਪਾਸੇ ਜਦੋਂ ਆਪਾਂ ਆਈਏ ਤਾਂ ਅੱਜ ਮੈਚ ਹੈ ਜੀ ਇੰਡੀਆ ਵਰਸਿਸ ਵੈਸਟ ਇੰਡੀਜ਼ ਲੋਕਲ ਟਾਈਮ ਦੇ ਅਕੋਰਡਿੰਗਲੀ 12:30 ਸ਼ੁਰੂ ਹੋਏਗਾ ਰਾਤ ਦੇ ਪਹਿਲਾ ਮੈਚ ਇੰਡੀਆ ਬਹੁਤ ਈਜ਼ੀਲੀ ਜਿੱਤ ਗਿਆ ਸੀਗਾ ਸਰਪੰਚ ਸਾਹਿਬ ਆਲਸੋ ਨੋਨ ਐਜ਼ ਇੰਡੀਅਨ ਕਪਤਾਨ ਸ਼੍ਰੇਸ ਅਈਅਰ ਨੇ ਮਾਰੇ ਸੀਗੇ ਜੀ 100 ਰਨ 42 ਬਾਲਾਂ 'ਚ ਫਾਸਟੈਸਟ ਬਾਏ ਐਨ ਇੰਡੀਅਨ ਅਗੇਂਸਟ ਵੈਸਟ ਇੰਡੀਜ਼ ਵੇਖਦੇ ਹਾਂ ਜੀ ਅੱਜ ਉਹ ਕੀ ਕਰਾਮਾਤ ਕਰਨਗੇ ਕਿ ਅੱਜ ਬਾਕੀ ਵੀ ਹੋਰ ਕੋਈ ਪਲੇਅਰ ਅੱਗੇ ਵੱਧ ਕੇ ਕੁਛ ਕਰਾਮਾਤ ਕਰਕੇ ਵਿਖਾਣਗੇ ਇਹ ਤਾਂ ਹੁਣ ਵੇਖਣ ਵਾਲੀ ਗੱਲ ਹੈ ਅੱਗੇ ਦੀ ਗੱਲ ਆ ਅਤੇ ਜੇ ਆਪਾਂ ਗੱਲਬਾਤ ਕਰੀਏ
ਥੋੜ੍ਹੀ ਬਹੁਤ ਜੋ ਮੇਜਰ ਖਬਰਾਂ ਚੱਲਦੀਆਂ ਪਈਆਂ ਨੇ ਉਹਦੇ ਅੰਦਰ ਇਹ ਹੈ ਜੀ ਕਿ ਕ੍ਰੈਡਿਟ ਕਾਰਡ 'ਤੇ ਸਰਚਾਰਜ ਜਿਹੜੀ ਸਕਰੂਟਨੀ ਹੋਈ ਹੈ ਉਹਦੇ ਉੱਪਰ ਹੁਣ ਫੈਡਰਲ ਗੌਰਮੈਂਟ 'ਤੇ ਬਾਰ ਬਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਜਿਹੜੇ ਸਰਚਾਰਜਸ ਸੀਗੇ ਇਹਨਾਂ ਨੂੰ ਤੁਸੀਂ ਬੰਦ ਕੀਤਾ, ਇਹ ਵਾਲਾ ਫੈਸਲਾ ਵਾਪਸ ਲਿੱਤਾ ਜਾਵੇ, ਕਿਉਂਕਿ ਸਮਾਲ ਬਿਜ਼ਨਸਿਸ ਨੂੰ ਅਤੇ ਹੋਰ ਵੀ ਕਾਫੀ ਪ੍ਰੈਸ਼ਰ ਗਰੁੱਪਸ ਨੇ ਜਿਹੜੇ ਕਹਿੰਦੇ ਪਏ ਨੇ ਕਿ ਇਹ ਗਲਤ ਸੋਚ ਹੈ ਤੁਹਾਡੀ। ਬਾਕੀ ਸਾਨੂੰ ਵੀ ਦੱਸੋ, ਤੁਸੀਂ ਦੱਸੋ ਬਈ ਕਿ ਕੀ ਚੱਕਰ ਹੈ, ਕੀ ਗਲਤ ਹੈ ਕਿ ਨਹੀਂ ਹੈ, ਤੁਸੀਂ ਵੀ ਦੱਸਣਾ ਜੀ। ਅਤੇ ਦੂਸਰੇ ਪਾਸੇ ਇਹ ਵੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ ਕਿ ਯੂਰੋਪੀਅਨ ਅਤੇ ਦੂਸਰੇ ਮੇਜਰ ਅਮੈਰੀਕਨ ਬ੍ਰਾਂਡ ਨੇ ਜਿਹੜੇ ਉਹਨਾਂ ਨੇ ਮੀਟਿੰਗ ਬਿਠਾਈ ਹੈ ਈਵੀ ਵਹੀਕਲਸ ਨੂੰ ਲੈ ਕੇ, ਕਿਉਂਕਿ ਚਾਈਨੀਜ਼ ਈਵੀ ਇੰਪੋਰਟ ਜਿਹੜਾ ਆਪਾਂ ਆਸਟ੍ਰੇਲੀਆ 'ਚ ਵੀ ਵੇਖਦੇ ਹਾਂ ਪਰ ਗਲੋਬਲ ਲੈਵਲ 'ਤੇ ਵੀ ਇਲੈਕਟ੍ਰਿਕ ਵਹੀਕਲ ਦੀ ਮਾਰਕੀਟ ਜਿਹੜੀ ਉਹ ਚਾਈਨਾ ਨੇ ਬਹੁਤ ਛੇਤੀ ਬਹੁਤ ਹੀ ਘੱਟ ਸਮੇਂ ਦੇ ਅੰਦਰ ਗ੍ਰੈਸਪ ਕਰ ਲਿੱਤੀ ਹੈ। ਅਤੇ ਹੁਣ ਜਿਹੜੇ ਮੇਜਰ ਮੇਜਰ ਆਟੋਮੋਟਿਵ ਬ੍ਰਾਂਡਸ ਨੇ ਉਹ ਸਾਰੇ ਆਪਣੇ ਆਪਣੇ ਲੈਵਲ 'ਤੇ ਮੀਟਿੰਗਾਂ ਕਰ ਰਹੇ ਨੇ ਕਿ ਬਈ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਪਰੇ ਕੀਤਾ ਜਾਵੇ। ਸਾਰਿਆਂ ਨੂੰ ਪਤਾ ਹੋਏਗਾ ਟੈਸਲਾ ਇੱਕ ਮੇਜਰ ਅਮੈਰੀਕਨ ਕੰਪਨੀ ਇਲੋਨ ਮਸਕ ਦੀ, ਉਸਨੇ ਇਹ ਇੱਕ ਆਪਾਂ ਕਹਿ ਸਕਦੇ ਕਿ ਫਲੈਗ ਬੇਅਰਰ ਆਫ ਇਲੈਕਟ੍ਰੋਨਿਕ ਵਹੀਕਲ ਸੀ ਆਪਣੇ ਟਾਈਮ 'ਤੇ, ਅਤੇ ਹੁਣ ਉਹਨਾਂ ਨੂੰ ਵੀ ਬਈ ਚਿੰਤਾ ਪੈ ਗਈ ਹੈ ਕਿ ਬਈ ਸਾਡੇ ਵਹੀਕਲ ਘੱਟ ਵਿਕ ਰਹੇ ਨੇ। ਵੈਸੇ ਦੱਸਾਂ ਤੁਹਾਨੂੰ ਤਾਂ ਪੰਗਾ ਜਿਹਾ ਪੈ ਗਿਆ ਹੋਇਆ ਇਲੋਨ ਮਸਕ ਦਾ ਸਿੱਧੇ ਸਿੱਧੇ ਇੰਡੀਅਨ ਗੌਰਮੈਂਟ ਦੇ ਨਾਲ ਜੀ। ਥੋੜ੍ਹੇ ਦਿਨ ਪਹਿਲਾਂ ਇੱਕ ਇੰਡੀਆ ਦੇ ਕਿਸੇ ਕ੍ਰੀਏਟਰ ਨੇ, ਇੱਕ ਪੋਲੀਟੀਕਲ ਕ੍ਰੀਏਟਰ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਇੰਡੀਆ ਦੇ ਅੰਦਰ ਵਧੀਆ ਇੰਟਰਨੈਟ ਫੈਸਿਲਿਟੀ ਕਿਉਂ ਨਹੀਂ ਆ। ਅਤੇ ਉਸ ਤੋਂ ਬਾਅਦ ਉਹਨੇ ਇੱਕ ਰਿਪੋਰਟ ਯੂਜ਼ ਕੀਤੀ ਜਿਹਦੇ ਨਾਲ ਦੱਸਿਆ ਕੁਛ 11,500 ਤੋਂ ਉੱਤੇ ਪਿੰਡ ਨੇ ਅੱਜ ਵੀ ਇੰਡੀਆ ਦੇ ਅੰਦਰ ਜਿੱਥੇ 4G ਤੋਂ ਲੋਅ ਲੈਵਲ ਦਾ ਇੰਟਰਨੈਟ ਕਨੈਕਸ਼ਨ ਆਉਂਦਾ, ਕਿ ਰੂਰਲ ਇੰਡੀਆ ਦੇ ਅੰਦਰ ਬਹੁਤਾ ਵਧੀਆ ਇੰਟਰਨੈਟ ਕਨੈਕਸ਼ਨ ਨਹੀਂ ਹੈ। ਇਸ ਦਾ ਸਿੱਧੇ ਸਿੱਧੇ ਇਲੋਨ ਮਸਕ ਨੇ ਆ ਕੇ ਜਵਾਬ ਦਿੱਤਾ ਕਿ ਇੰਡੀਆ ਦੇ ਅੰਦਰ 1-2 ਓਲੀਗਾਰਕ ਨੇ, ਸਰਕਾਰ ਦੇ ਕੋਈ ਮੇਨ ਬੰਦੇ ਨੇ ਜਿਹੜੇ ਸਾਡੀ ਲਾਇਸੈਂਸਿੰਗ ਨੂੰ ਰੋਕ ਕੇ ਬੈਠੇ ਆ ਸਟਾਰ ਲਿੰਕ ਦੀ, ਨਹੀਂ ਤਾਂ ਅਸੀਂ ਤਾਂ ਕਦੋਂ ਦੇ ਆਏ ਹੁੰਦੇ ਅਤੇ ਆਹ ਵਾਲੀ ਟੈਨਸ਼ਨ ਅਸੀਂ ਦੂਰ ਕੀਤੀ ਹੁੰਦੀ। ਸਿੱਧਾ ਸਿੱਧਾ ਜਵਾਬ ਦੇ ਦੇਣਾ ਤੁਹਾਨੂੰ ਸਾਰਿਆਂ ਨੂੰ ਪਤਾ ਇਲੋਨ ਮਸਕ ਦਾ ਥੋੜ੍ਹਾ ਬੇਬਾਕ ਅੰਦਾਜ਼ ਆ, ਪਰ ਇੰਨਾ ਕਿਸੇ ਨੇ ਐਕਸਪੈਕਟ ਕੀਤਾ ਨਹੀਂ ਸੀ। ਅਤੇ ਹੁਣ ਗੌਰਮੈਂਟ ਨੂੰ ਜੋ ਪ੍ਰੈਸ਼ਰ ਗਰੁੱਪਸ ਨੇ ਉਹ ਵੀ ਸਵਾਲ ਕਰਦੇ ਪਏ ਨੇ, ਤਾਂ ਉਧਰੋਂ ਰਾਹੁਲ ਗਾਂਧੀ ਨੇ ਵੀ ਟਵੀਟ ਕਰਤਾ ਜੀ ਕਿ ਬਈ ਤੈਨੂੰ ਤਾਂ ਪਤਾ ਨਹੀਂ ਇਲੋਨ ਭਰਾ ਇੱਥੇ ਹੋਈ ਕੀ ਜਾਂਦਾ, ਤੂੰ ਸ਼ੁਕਰ ਮਨਾ ਕਿ ਤੂੰ ਉੱਥੇ ਵੀ ਕਰ ਪਾ ਰਿਹਾ। ਇੱਦਾਂ ਉਹਨੇ ਅੱਗੋਂ ਕਹਿ ਦਿੱਤਾ ਅਤੇ ਆਪਣਾ ਹਲਕਾ ਜਿਹਾ ਸਪੋਰਟ ਦੇ ਦਿੱਤਾ। ਅਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਜਿਹੜੇ ਮੇਜਰ ਮੇਜਰ ਉਹ ਓਲੀਗਾਰਕਸ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਟਵਿੱਟਰ ਤੋਂ ਇਹ ਟਵੀਟ ਹਟਾਉਣ ਦੀ, ਪਰ ਉਹ ਭੁੱਲ ਗਏ ਕਿ ਟਵਿੱਟਰ ਦਾ ਮਾਲਕ ਹੀ ਇਲੋਨ ਮਸਕ ਹੈ, ਤਾਂ ਕੁਛ ਕੀਤਾ ਨਹੀਂ ਜਾ ਸਕਦਾ ਗਾਇਸ। ਖੈਰ ਅੱਗੇ ਵੱਧਦੇ ਹੋਏ ਜੇ ਤੁਹਾਨੂੰ ਕਰੰਸੀ ਰੇਟ ਦੱਸੀਏ ਤਾਂ ਅੱਜ ਇੰਡੀਅਨ ਰੁਪੀ ਦਾ ਜਿਹੜਾ ਅਗੇਂਸਟ ਆਸਟ੍ਰੇਲੀਅਨ ਡਾਲਰ ਹੈ ਥੋੜ੍ਹਾ ਬੈਟਰ ਪ੍ਰਦਰਸ਼ਨ ਕਰਦੇ ਹੋਏ 67.37 ਹੈ ਜੀ ਰੇਟ। ਦਿਵਾਲੀ ਲੱਗ ਗਏ ਆ ਅਤੇ ਹੁਣ ਰੇਟ ਥੋੜ੍ਹਾ ਡਾਊਨ ਹੋ ਗਿਆ, ਪਹਿਲੇ ਥੋੜ੍ਹਾ ਅੱਪ ਸੀ, ਪਰ ਚਲੋ ਜਿਨ੍ਹਾਂ ਨੇ ਵੀ ਪੈਸੇ ਅੱਗੇ ਘੱਲਣੇ ਹੋਣ। ਅਤੇ ਅੱਜ ਦਾ ਰੇਟ ਬੇਸਿਕਲੀ 67.37 ਹੈ, ਨਾਲ ਹੀ ਹਲਕਾ ਜਿਹਾ 1-2 ਪੈਸੇ ਦਾ ਫਰਕ ਪੈ ਗਿਆ, ਪਰ ਤੁਸੀਂ ਫਿਰ ਵੀ ਇਹਨੂੰ ਓਨਾ ਹੀ ਮੰਨ ਕੇ ਚੱਲੋ ਜਿੰਨਾ ਮੈਂ ਤੁਹਾਨੂੰ ਪਹਿਲੇ ਕਹਿ ਦਿੱਤਾ। ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਚੈੱਕ ਕਰਨ ਵਾਲੀ ਗੱਲ ਹੈ ਕਿ ਇਸ ਵਕਤ ਜਿਹੜਾ ਸਟੋਕ ਮਾਰਕੀਟ ਦਾ ਵੀ ਹਾਲ ਹੈ ਨਾ ਦੁਨੀਆ ਦੇ ਅੰਦਰ ਖਾਸਾ ਵਧੀਆ ਨਹੀਂ ਹੈ। ਜੇ ਆਪਾਂ ਗੱਲ ਕਰੀਏ S&P 500 ਦੀ ਤਾਂ ਉਹ 0.5 ਡਾਊਨ ਹੈ ਜੀ। ਯੂਨਾਈਟਿਡ ਸਟੇਟਸ ਦੀ ਗੱਲ ਕਰਦਾ ਪਿਆ ਅਤੇ ਜਿਹੜੇ ਨੈਸਡੈਕ ਹੈ ਉਹ 0.25% 1.21% ਕੱਲ੍ਹ ਡਾਊਨ ਰਿਹਾ। ਮੇਜਰਲੀ ਟੈਕਨੋਲੋਜੀ ਬੇਸਡ ਜਿਹੜੀ ਕੰਪਨੀਆਂ ਨੇ ਉਹ ਬਹੁਤ ਛੇਤੀ ਡਾਊਨ ਹੁੰਦੀਆਂ ਪਈਆਂ ਸਟੋਕ ਮਾਰਕੀਟ ਦੇ ਅੰਦਰ, ਐਂਡ ਉਹਦਾ ਸਾਰਾ ਸਾਰਾ ਜਿਹੜਾ ਆਪਾਂ ਵੇਖ ਸਕਦੇ ਹਾਂ ਅਸਰ ਗਲੋਬਲ ਮਾਰਕੀਟ 'ਤੇ ਵੀ ਪੈਂਦਾ। ਉੱਧਰ ਜੇ ਆਪਾਂ ਵੇਖੀਏ ਤਾਂ ਜਿਹੜਾ ਆਸਟ੍ਰੇਲੀਆ ਦਾ ਮੇਜਰ ਇੰਡੈਕਸ ਹੈ ਜੀ, ਜਿਹਨੂੰ ਆਪਾਂ S&P ਜਾਂ ਫਿਰ ASX 200 ਕਹਿ ਦਿੰਦੇ ਹਾਂ, ਉਹ 66.8 ਯਾਨੀ ਕਿ ਸਿਰਫ 0.77 ਡਾਊਨ ਰਿਹਾ ਕੱਲ੍ਹ ਦੇ ਦਿਨ। ਅਤੇ ਕਹਿੰਦੇ ਨੇ ਕਿ ਜਿਹੜੇ ਮੇਨ 4 ਬੈਂਕ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ CBA, ਵੈਸਟਪੈਕ, ਨੈਬ ਅਤੇ ANZ, ਇਹ ਸਾਰਿਆਂ ਦੇ ਕੱਲ੍ਹ ਬੈਂਕਾਂ ਦੇ ਜਿਹੜੇ ਰੇਟਸ ਨੇ ਉਹ 1.5% ਤੱਕ ਡਾਊਨ ਹੋਏ ਨੇ ਸ਼ੇਅਰ ਦੇ। ਅਤੇ ਰਿਸੋਰਸ ਅਤੇ ਮਾਈਨਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਵੀ ਜਿਹੜਾ ਕੱਲ੍ਹ ਦਾ ਪ੍ਰਦਰਸ਼ਨ ਸੀਗਾ ਉਹ ਲੋਅਰ ਰਿਹਾ ਇੰਡੈਕਸ 'ਤੇ, ਅਤੇ BHP 2% ਅਤੇ ਰੀਓ ਟਿੰਟੋ 3% ਤੱਕ ਡਾਊਨ ਗਏ ਨੇ।
ਅਤੇ ਕਹਿੰਦੇ ਨੇ ਕਾਫੀ ਸੋਫਟ ਸੈਲਿੰਗ ਦੇਖਣ ਨੂੰ ਮਿਲਦੀ ਪਈ ਹੈ ਆਸਟ੍ਰੇਲੀਅਨ ਸਟੋਕ ਐਕਸਚੇਂਜ 'ਤੇ। ਆਪਾਂ ਇਨਫਲੇਸ਼ਨ ਨੂੰ ਮੇਜਰ ਫੈਕਟਰ ਕਹਿ ਸਕਦੇ ਹਾਂ ਜਾਂ ਫਿਰ ਕੀ ਕਹਿ ਸਕਦੇ ਹਾਂ, ਦੇਖਣ ਵਾਲੀ ਗੱਲ ਹੈ। ਬਾਕੀ ਜਿਹੜੇ ਟ੍ਰੇਡਿੰਗ ਇਕਨੋਮਿਕਸ ਵਾਲੇ ਨੇ ਉਹ ਕਹਿੰਦੇ ਨੇ ਕਿ ਮੇਜਰ ਜਿਹੜਾ ਫੈਕਟਰ ਇਹ ਹੈ ਕਿ ਜਿਹੜੇ ਚਾਰ ਮੰਥ ਇਸ ਤੋਂ ਪਹਿਲੇ ਸੀਗੇ ਨਾ, ਉਹਦੇ 'ਤੇ ਜਿਹੜੀ ਐਕਸਪੈਕਟੇਸ਼ਨ ਸੀਗੀ ਇਨਫਲੇਸ਼ਨ ਨੂੰ ਲੈ ਕੇ ਉਹ ਬਹੁਤ ਹਾਈ ਸੀ, ਅਤੇ ਹੁਣ ਕਿਉਂਕਿ ਆਰ ਬੀ ਆਈ ਨੇ ਰੇਟ ਥੋੜ੍ਹੇ ਵਧਾਏ ਨੇ ਅਤੇ ਉਹ ਐਕਸਪੈਕਟੇਸ਼ਨ ਨੂੰ ਅੱਗੇ ਮੁੱਦੇ ਰੱਖਦੇ ਹੋਏ ਨਜ਼ਰ ਰੱਖਦੇ ਹੋਏ ਇਹ ਵਾਲੇ ਜਿਹੜਾ ਡਾਊਨ ਹੋਇਆ ਰੇਟ ਉਹਦੇ ਕਰਕੇ ਹੋਇਆ ਜੀ। ਚਲੋ ਬਈ ਮੰਨ ਲੈਂਦੇ ਤੁਹਾਡੀ ਗੱਲ। ਅਤੇ ਇੱਧਰੋਂ ਜੀ ਕੱਲ੍ਹ ਸੈਂਸੈਕਸ ਦਾ ਬੜਾ ਬੁਰਾ ਹਾਲ ਰਿਹਾ। ਸੈਂਸੈਕਸ ਕੱਲ੍ਹ 1,000 ਪੁਆਇੰਟ ਗਿਆ ਜੀ। 1,000 ਪੁਆਇੰਟ ਉੱਡ ਜਾਣਾ ਮਤਲਬ ਕਿ ਹਜ਼ਾਰਾਂ ਕਰੋੜਾਂ ਵਾਈਪ ਆਫ ਹੋ ਜਾਣੇ ਇੰਡੀਅਨ ਕੈਪੀਟਲਿਸਟ ਮਾਰਕੀਟ ਤੋਂ। ਕੱਲ ਡਾਊਨ ਹੋ ਕੇ 71,593 'ਤੇ ਡਾਊਨ ਹੋਇਆ ਅਤੇ ਨਿਫਟੀ 50 ਵੀ ਜਿਹੜਾ ਉਹ ਕੱਲ 1.6% ਤੱਕ ਡਾਊਨ ਰਿਹਾ। ਨਿਫਟੀ 50 ਤੁਹਾਨੂੰ ਜੇ ਦੱਸ ਦਈਏ ਅਤੇ ਇੰਡੀਅਨ ਸਟੋਕ ਮਾਰਕੀਟ ਦੇ ਜਿਹੜੇ 50 ਮੇਜਰ ਮੇਨ ਕੰਪਨੀਆਂ ਨੇ ਇੰਡੀਆ ਦੀਆਂ, ਉਹਨਾਂ ਦਾ ਇੱਕ ਜੁੱਟ ਆਪਾਂ ਕਹਿ ਲਓ ਇੰਡੈਕਸ ਹੈ, ਅਤੇ ਉਹ ਵੀ ਕੱਲ੍ਹ ਡਾਊਨ ਰਿਹਾ 1.5% ਤੱਕ। ਕਹਿੰਦੇ ਨੇ ਕਿ ਮੈਟਲ ਜਿਹੜੇ ਸੀਗਾ ਉਹ ਮੇਜਰਲੀ ਡਾਊਨ ਰਿਹਾ, ਜਿੱਦਾਂ ਕਿ ਅਡਾਨੀ ਇੰਟਰਪ੍ਰਾਈਜ਼ ਹੋ ਗਿਆ, ਹਿੰਡਾਲਕੋ ਹੋ ਗਿਆ ਜਾਂ JSW ਸਟੀਲ ਹੋ ਗਿਆ, ਇਹ ਕਾਫੀ ਡਾਊਨ ਰਹੇ ਨੇ। ਅਤੇ ਉੱਧਰ ਦੂਸਰੇ ਪਾਸੇ TCS ਵਰਗੀ ਕੰਪਨੀਆਂ ਜੋ IT ਦੇ ਅੰਦਰ ਨੰਬਰ 1 ਦੀ ਕੰਪਨੀ ਇਨ ਟਰਮਸ ਆਫ ਇੰਪਲੋਇੰਗ ਪੀਪਲ ਇਨ ਦਾ ਵਰਲਡ, ਉਹ ਵੀ ਕੱਲ੍ਹ ਥੋੜ੍ਹੀ ਖਸਤਾ ਹਾਲਾਤ 'ਚ ਰਹੀ। ਅਤੇ ਪ੍ਰਾਈਵੇਟ ਬੈਂਕਸ ਨੇ ਇੱਧਰ ਥੋੜ੍ਹਾ ਬੈਟਰ ਪਰਫੋਰਮ ਕੀਤਾ ਵੀ, ਕੋਟਕ ਮਹਿੰਦਰਾ ਤੋਂ ਲੈ ਕੇ ICICI ਨੇ ਵੀ ਕਿਹਾ ਬਾਤ। ਅੱਛਾ, ਦੋ ਵਾਰੀ ਸੀਗਾ, ਹੁਣ ਇੰਡੀਆ ਤੋਂ ਆ ਗਿਆ ਨਾ, ਥੋੜ੍ਹਾ ਭੁੱਲ ਜਾਂਦਾ ਗਾਇਸ। ਅਤੇ ਕਹਿੰਦੇ ਨੇ ਕਿ ਅੱਗੇ ਜਾਂਦੇ ਹੋਏ ਮਾਰਕੀਟ ਹੋਰ ਡਾਊਨ ਜਾ ਸਕਦੀ ਹੈ। ਬਾਈ ਜੋ ਇਨਵੈਸਟ ਕਰਨਾ ਪਸੰਦ ਕਰਦੇ ਨੇ ਉਹਨਾਂ ਨੂੰ ਪਤਾ ਕਿ ਡਿਪ ਜਦੋਂ ਹੋਵੇ ਇੱਦਾਂ ਦੀ ਮਾਰਕੀਟ, ਤਦ ਇਨਵੈਸਟ ਕਰਨ 'ਚ ਥੋੜ੍ਹਾ ਫਾਇਦਾ ਰਹਿੰਦਾ। ਪਰ ਇਹ ਉਹਨਾਂ ਲੋਕਾਂ ਵਾਸਤੇ ਹੁੰਦੀ ਹੈ ਸਜੈਸ਼ਨ ਜਾਂ ਐਡਵਾਈਸ ਜਿਨ੍ਹਾਂ ਦੇ ਅੰਦਰ ਥੋੜ੍ਹਾ ਆਪਾਂ ਇਹ ਕਹਿ ਦਈਏ ਇਸ ਚੀਜ਼ ਦਾ ਪੇਸ਼ੈਂਸ ਹੁੰਦਾ ਕਿ ਸਾਲ ਦੋ ਸਾਲ ਆਪਾਂ ਖੜ੍ਹ ਕੇ ਵੇਖਾਂਗੇ ਬਈ ਕਿ ਕਿੱਥੇ ਕੀ ਜਾ ਰਿਹਾ। ਸੋ ਜੇ ਤੁਸੀਂ ਸ਼ੌਕੀਨ ਹੋ ਇਨਵੈਸਟ ਕਰਨ ਦੇ ਸ਼ੇਅਰ ਮਾਰਕੀਟ ਦੇ ਅੰਦਰ, ਸਾਨੂੰ ਜ਼ਰੂਰ ਦੱਸਿਓ। ਤੁਹਾਨੂੰ ਆਪਾਂ ਭਾਵੇਂ ਥੋੜ੍ਹਾ ਬੈਟਰ ਅਤੇ ਹੋਰ ਇਨ ਡਿਟੇਲ ਐਨਾਲਿਸਿਸ ਵੀ ਦੱਸਿਆ ਕਰਾਂਗੇ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ। ਅਤੇ ਹੁਣ ਆਪਾਂ ਰੁੱਖ ਕਰਦੇ ਹਾਂ ਦੋਸਤੋ ਤੁਹਾਡੇ ਵਧੀਆ ਵਧੀਆ ਪਿਆਰੇ ਪਿਆਰੇ ਮੈਸੇਜਸ ਵੱਲ, ਜਿਹੜੇ ਬਹੁਤ ਸਵੇਰੇ ਸਵੇਰੇ ਤੜਕੇ ਤੜਕੇ ਹੀ ਆ ਜਾਂਦੇ ਆ। ਅਤੇ ਜੀ ਸਾਨੂੰ ਪਹਿਲਾ ਮੈਸੇਜ ਆਇਆ ਜੀ ਮਾਨ ਸਾਹਿਬ ਮੈਲਬਨ ਵੱਲੋਂ ਪਿੰਡ ਡੀਨ ਸਾਈਡ ਤੋਂ। ਕਹਿੰਦੇ ਨੇ ਜੀ ਰੇਡੀਓ ਹਾਂਜੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਰਿਆਂ ਦੀ ਸਵੇਰ ਸ਼ੁਭ ਅਤੇ ਸ਼ਾਨਦਾਰ ਹੋਵੇ। ਅਤੇ ਕਹਿੰਦੇ ਨੇ ਕਿ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਰਹੇ। ਬਹੁਤ ਬਹੁਤ ਧੰਨਵਾਦ ਜੀ, ਹੈਪੀ ਵੀਕਐਂਡ ਟੂ ਯੂ ਟੂ ਜੀ। ਅਤੇ ਸੰਦੀਪ ਸਿੰਘ ਰਾਖੜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਵਾਹਿਗੁਰੂ ਸਭਨਾਂ 'ਤੇ ਮਿਹਰ ਕਰੇ, ਇੰਜੋਏ ਫਰਾਈਡੇ ਅਤੇ ਡਰਾਈਵ ਸੇਫਲੀ ਟੂ ਵੋਲ, ਰੱਬ ਰਾਖਾ ਜੀ। ਸੇਮ ਟੂ ਯੂ ਜੀ, ਰੱਬ ਰਾਖਾ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ ਜੀ, ਗੁੱਡ ਮੋਰਨਿੰਗ। ਗੁਰਦੀਪ ਦਿਓਲ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਸਾਰਿਆਂ ਦਿਨ ਸੋਹਣਾ ਸੋਹਣਾ ਹੋਵੇ ਫਰੋਮ ਗੁਲਗੁਲਗਾ। ਅਤੇ ਇੱਧਰ ਗੁਰਜੀਤ ਕੌਰ ਜੀ ਵੀ ਸਾਨੂੰ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਕਿ ਸ਼ਬਦ ਕੀਰਤਨ ਬਹੁਤ ਪਿਆਰਾ ਸੀ, ਬਹੁਤ ਬਹੁਤ ਧੰਨਵਾਦ ਜੀ। ਗੁਰਿੰਦਰ ਖਿੰਡਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਬਹੁਤ ਬਹੁਤ ਪਿਆਰ ਫਰੋਮ ਐਂਬਰ, ਗੁਰਬਾਸ, ਤਾਜਵੀਰ ਐਂਡ ਹੋਲ ਖਿੰਡਾ ਫੈਮਿਲੀ ਜੀ। ਥੈਂਕ ਯੂ, ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਰਾ ਪਿਆਰ। ਅਤੇ ਇੱਧਰੋਂ ਕਰਨ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਦੂਸਰੇ ਪਾਸੇ ਇਕਬਾਲ ਸੈਨੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਸਵਾਲ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਇੱਧਰ ਪਰਮ ਜੋਸ਼ਨ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਜੇ ਆਪਾਂ ਹੋਰ ਮੈਸੇਜ ਵੱਲ ਰੁੱਖ ਕਰੀਏ ਤਾਂ ਇੱਧਰ ਜਸੋਵਾਲ ਸਾਹਿਬ ਭੇਜਦੇ ਨੇ ਕਿ ਜੇ ਤੁਸੀਂ ਮਹਿਸੂਸ ਕਰਦੇ ਹੋ, ਜੋ ਤੁਸੀਂ ਮਹਿਸੂਸ ਕਰਦੇ ਹੋ ਉਸ 'ਤੇ ਭਰੋਸਾ ਕਰੋ, ਨਾ ਕਿ ਜੋ ਤੁਸੀਂ ਸੁਣਦੇ ਹੋ। ਸ਼ੁਭ ਸਵੇਰ ਜੀ, ਬਹੁਤ ਬਹੁਤ ਧੰਨਵਾਦ, ਵੈਰੀ ਨਾਈਸ ਮੈਸੇਜ ਹਮੇਸ਼ਾ ਇਹ ਤਰ੍ਹਾਂ। ਅਤੇ ਇੱਧਰ ਜੀ ਸਾਨੂੰ ਬਹੁਤ ਹੀ ਵਧੀਆ ਜੀ ਪਿੰਕ ਅਤੇ ਰੈੱਡ ਕਲਰ ਦੇ ਫਲਾਰਸ ਭੇਜ ਕੇ ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਇੱਧਰ ਪ੍ਰੀਆ ਜੀ ਵੀ, ਕੁਲਦੀਪ ਸਿੰਘ, ਪ੍ਰੀਆ, ਅਮਿਤ ਅਤੇ ਸ਼ਾਇਨ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਭੇਜਦੇ ਨੇ। ਕਹਿੰਦੇ ਸਾਰਾ ਦਿਨ ਵਧੀਆ ਵਧੀਆ ਘੈਂਟ ਘੈਂਟ ਹੋਵੇ ਜੀ, ਬਹੁਤ ਬਹੁਤ ਧੰਨਵਾਦ। ਅਤੇ ਇੱਧਰ 956 ਅੰਮ੍ਰਿਤਪਾਲ ਸਿੰਘ ਜੀ ਵੀ ਸਾਰਿਆਂ ਨੂੰ
ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਸਭਨਾ ਤੇ ਮੇਰ ਭਰਿਆ, ਹੱਥ ਰੱਖਣ ਸਭ ਦਾ ਦਿਨ ਵਧੀਆ ਗੁਜ਼ਰੇ, ਸ਼ੁਭ ਸਵੇਰ। ਬਹੁਤ ਬਹੁਤ ਧੰਨਵਾਦ ਗੁਰਵੀਨ ਹੋਰਾਂ ਵੱਲੋਂ ਵੀ ਜੀ, ਸਾਨੂੰ ਸਤਿ ਸ਼੍ਰੀ ਅਕਾਲ ਆਉਂਦੀ ਹੈ। ਸੰਦੀਪ ਸਿੰਘ ਦੱਤਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਨਿਸ਼ਾ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਭ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਕਹਿੰਦੇ ਨੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਸਿਮਰਨ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਐਨਜੋਇਡਸ ਫਰਾਈਡੇ ਜੀ। ਬਿਲਕੁਲ ਬਿਲਕੁਲ, ਥੈਂਕ ਯੂ ਜੀ। ਅਤੇ ਇੱਧਰੋਂ ਸਾਨੂੰ ਚਰਨਜੀਤ ਸਿੰਘ ਢਿੱਲੋਂ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਥੈਂਕ ਯੂ ਸ਼ੇਅਰ ਮਾਰਕੀਟ ਬਾਰੇ ਦੱਸਣ ਲਈ ਜੀ, ਬਹੁਤ ਬਹੁਤ ਧੰਨਵਾਦ। ਅਤੇ ਉੱਧਰ ਕੁਲਬੀਰ ਹੁਰੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਸਭ 'ਤੇ ਮੇਰ ਭਰਿਆ ਹੱਥ ਰੱਖੇ ਅਤੇ ਸਾਰੇ ਸਾਰੇ ਤੰਦਰੁਸਤ ਰਹਿਣ, ਖੁਸ਼ ਰਹਿਣ ਜੀ। ਬਹੁਤ ਬਹੁਤ ਧੰਨਵਾਦ। ਅਤੇ ਇਸੇ ਤਰੀਕੇ ਨਾਲ ਗਾਇਸ, ਸਾਡਾ ਇੱਕ ਛੋਟਾ ਜਿਹਾ ਸੈਗਮੈਂਟ ਜਿਹੜਾ ਹੁੰਦਾ ਸਵੇਰ ਦਾ ਉਹ ਮੁੱਕਦਾ ਅਤੇ ਆਪਾਂ ਹੁਣ ਛੇਤੀ ਛੇਤੀ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ। ਮੈਂ ਆਪਣੀ ਚਾਹ ਮੁਕਾ ਲਵਾਂ ਅਤੇ ਆ ਕੇ ਫਿਰ ਤੁਹਾਨੂੰ ਸੁਣਾਉਂਦੇ ਜੀ ਅੱਜ ਦੀ ਕਹਾਣੀ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਰਾ ਅਲੀ ਖਾਨ ਇਨ ਉੜਦਾ ਤੀਰ।
4: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
5: ਦੇਸ਼ ਭਗਤੀ ਤੋਂ ਯਾਦ ਆ ਗਈ,
6: ਦੇਸ਼ ਕੌਣ ਸਾ ਹੈ ਜੇ ਭੁੱਲ ਗਿਆ।
3: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
7: ਉਹਦੀ ਅੱਜ ਬਾਰਡਰ ਚੱਲ ਰਹੀ
3: ਹੈ। ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ अपने घर दे होर नेड़े महसूस करो।
10: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
0: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 or visit tireforce.com.au.
11: Attention ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe vi ja sakdi hai.
8: Attention please, dil kehnda hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hi-fi-travels.com.au te.
12: Wow, teri sabji di khushbu ate taste vich kuch ta kamal hai. Mainu vi dass de secret.
13: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul प्योर है कि प्लास्टिक दे डब्बियां च नहीं बल्कि ग्लास कंटेनर च पैक हुंदा है।
12: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।

0: ਗੁੱਡ ਮਾਰਨਿੰਗ ਦੋਸਤੋ, ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਵਧੀਆ ਵਧੀਆ ਚੱਲ ਰਿਹਾ ਹੋਵੇਗਾ ਜੀ। ਅਤੇ ਹੁਣ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਸੁਣਨ ਦਾ। ਅਤੇ ਆਓ ਦੋਸਤੋ, ਆਪਾਂ ਰਲ ਕੇ ਅੱਜ ਦੀ ਕਹਾਣੀ ਸੁਣਦੇ ਹਾਂ। ਅੱਜ ਦੀ ਕਹਾਣੀ ਹੈ ਜੀ ਧੂੜ ਦੀ ਚੁਟਕੀ, ਅਤੇ ਤੁਸੀਂ ਸੁਣੋਗੇ ਇਸਨੂੰ ਰਣਜੋਤ ਸਿੰਘ ਦੀ ਆਵਾਜ਼ 'ਚ। ਅਗਲੀ ਆਵਾਜ਼ ਰਣਜੋਤ ਸਿੰਘ ਜੀ ਦੀ, ਇੰਜੋਏ।
1: ਅਤੇ ਕਾਫੀ ਕੁਛ ਲੁੱਟ ਪੁੱਟ ਕੇ ਜਦੋਂ ਵਾਪਸੀ ਹੋਣ ਲੱਗੀ, ਅਥਾਹ ਧਨ ਲੈ ਕੇ ਜਦੋਂ ਵਾਪਸੀ ਕਰਨ ਲੱਗਾ ਤੇ ਇੱਕ ਜਗ੍ਹਾ ਦੇ ਉੱਤੇ ਇੱਕ ਫਕੀਰ ਟੱਕਰ, ਰੁਲਿਆ ਖੁਲਿਆ ਜਿਹਾ ਫਕੀਰ, ਆਪਣੀ ਮਸਤੀ ਦੇ ਵਿੱਚ, ਆਪਣੀ ਮੌਜ ਦੇ ਵਿੱਚ ਬੈਠਾ। ਉਹਨੂੰ ਕੋਈ ਪਰਵਾਹ ਨਹੀਂ ਬਾਦਸ਼ਾਹ ਲੰਘ ਰਿਹਾ ਕਿ ਕੋਈ ਆਮ ਬੰਦਾ। ਉਹਨੇ ਅੱਜ ਬਾਦਸ਼ਾਹ ਦੇ ਲਈ ਰਾਹ ਨਹੀਂ ਛੱਡਿਆ। ਇਹ ਵੇਖ ਕੇ ਸਿਕੰਦਰ ਬਹੁਤ ਹੈਰਾਨ ਹੋਇਆ ਕਿ ਇਹਨੇ ਮੇਰੇ ਲਈ ਰਾਹ ਨਹੀਂ ਛੱਡਿਆ। ਇਹਨੇ ਉੱਠ ਕੇ ਭੱਜ ਕੇ ਆ ਕੇ ਦੁਆ ਸਲਾਮ ਨਹੀਂ ਕੀਤੀ। ਇਹਦੇ ਮਨ ਦੇ ਵਿੱਚ ਕੋਈ ਖੌਫ ਨਹੀਂ ਮੇਰੇ ਬਾਰੇ, ਜਾਂ ਤੇ ਸੁੱਤਾ ਹੈ ਤੇ ਜਾਂ ਫਿਰ ਇਹ ਬਦਤਮੀਜ਼ ਹੈ। ਮਨ ਦੇ ਵਿੱਚ ਕੁੜੱਤਣ ਲੈ ਕੇ ਜਦੋਂ ਕੋਈ ਸਿਪਾਹੀ ਭੇਜੇ ਤਾਂ ਫਕੀਰ ਨੇ ਇਨਕਾਰ ਕਰ ਦਿੱਤਾ, ਉਸ ਜਗ੍ਹਾ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ, ਉੱਠ ਕੇ ਜਾ ਕੇ ਸਿਕੰਦਰ ਨੂੰ ਦੁਆ ਸਲਾਮ ਕਰਨ ਤੋਂ। ਕਹਿਣ ਲੱਗਾ ਜਿਹਨੇ ਤੁਹਾਨੂੰ ਭੇਜਿਆ ਉਹਨੂੰ ਭੇਜੋ ਤੇ ਫਿਰ ਗੱਲ ਕਰਾਂਗੇ। ਸਿਪਾਹੀਆਂ ਨੇ ਜਾ ਕੇ ਦੱਸਿਆ ਕਿ ਉਹ ਫਕੀਰ ਇੱਦਾਂ ਕਹਿੰਦਾ। ਇੱਕ ਜਣਾ ਬੋਲਿਆ, ਸਿਕੰਦਰ ਉਹਦੇ ਹੱਥ ਦੇ ਵਿੱਚ ਕੁਛ ਇੱਦਾਂ ਦੀ ਸ਼ੈ ਹੈ ਜਿਹੜੀ ਬਹੁਤ ਚਮਕਦੀ ਹੈ। ਸਿਕੰਦਰ ਦੇ ਮਨ ਦੇ ਵਿੱਚ ਜਗਿਆਸਾ ਜਾਗੀ ਤੇ ਜਾ ਕੇ ਫਕੀਰ ਨੂੰ ਆਵਾਜ਼ ਮਾਰੀ। ਆਵਾਜ਼ ਦੇ ਵਿੱਚ ਹੈਂਕੜ ਸੀ, ਤੈਨੂੰ ਪਤਾ ਨਹੀਂ ਮੈਂ ਕੌਣ ਹੈ। ਫਕੀਰ ਨੂੰ ਕੀ ਲੈਣਾ ਦੇਣਾ ਇਹਨਾਂ ਚੀਜ਼ਾਂ ਦੇ ਨਾਲ। ਸਿਕੰਦਰ ਦਾ ਧਿਆਨ ਅਚਾਨਕ ਉਹਦੇ ਹੱਥ ਵੱਲ ਪਿਆ। ਉਹਦੇ ਹੱਥ ਦੇ ਵਿੱਚੋਂ ਇੱਦਾਂ ਰੋਸ਼ਨੀਆਂ ਫੁੱਟਣ ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡਮੁੱਲੀ ਚੀਜ਼ ਹੁੰਦੀ ਹੈ। ਕਹਿਣ ਲੱਗਾ ਤੇਰੇ ਹੱਥ ਦੇ ਵਿੱਚ ਕੀ ਹੈ। ਫਕੀਰ ਬੋਲਿਆ, ਬਹੁਤ ਕੀਮਤੀ ਚੀਜ਼ ਹੈ, ਤੇਰੇ ਵੱਸ ਦੀ ਨਹੀਂ। ਤੂੰ ਕਹਿੰਦਾ ਤੇਰੇ ਕੋਲ ਬਹੁਤ ਧਨ ਹੈ, ਤੇਰੇ ਕੋਲ ਬਹੁਤ ਦੌਲਤ ਹੈ, ਉਹ ਸਾਰੀ ਤੇਰੀ ਦੌਲਤ ਇਸ ਸ਼ੈ ਦੇ ਅੱਗੇ ਫਿੱਕੀ ਹੈ। ਜੇ ਮੈਂ ਹੱਥ ਖੋਲ ਦੇਵਾਂ ਤਾਂ ਤੇਰੀਆਂ ਅੱਖਾਂ ਚੁੰਦੇ ਆ ਜਾਣ, ਤੂੰ ਵੇਖਣਾ ਪਾਵੇਂ ਐਸੀ ਰੋਸ਼ਨੀ। ਸਿਕੰਦਰ ਦੇ ਮਨ ਦੇ ਵਿੱਚ ਹੋਰ ਤੀਬਰ ਇੱਛਾ ਜਾਗੀ ਕਿ ਆਖਿਰਕਾਰ ਹੈ ਕੀ ਇਹ, ਲਈ ਕੀ ਫਿਰਦਾ। ਦੁਬਾਰਾ ਧੋਕਿਆ, ਲਿਆ ਦਿਖਾ ਇਹ ਕੀ ਹੈ, ਤੈਨੂੰ ਪਤਾ ਤੂੰ ਪਿਆਰ ਨਾਲ ਨਹੀਂ ਦੇਵੇਂਗਾ ਤੇ ਜ਼ਬਰਦਸਤੀ ਲੈ ਲਵਾਂਗੇ। ਤੇ ਫਕੀਰ ਨੇ ਹੱਸ ਕੇ ਕਿਹਾ, ਇਹ ਜ਼ਬਰਦਸਤੀ ਲੈਣ ਵਾਲੀ ਸ਼ੈ ਨਹੀਂ, ਜੇ ਚਾਹਵੇਂ ਤਾਂ ਕੋਸ਼ਿਸ਼ ਕਰਕੇ ਵੇਖ ਲੈ। ਸਿਕੰਦਰ ਨੂੰ ਲੱਗਾ ਕਿ ਇੱਥੇ ਗੁੱਸੇ ਦੇ ਨਾਲ, ਇੱਥੇ ਹੈਂਕੜਬਾਜ਼ੀ ਦੇ ਨਾਲ ਗੱਲ ਨਹੀਂ ਬਣਨੀ। ਪਿਆਰ ਦੇ ਨਾਲ, ਹਲੀਮੀ ਦੇ ਨਾਲ ਬੋਲਿਆ, ਫਕੀਰਾ ਨਾ ਦੇਈ ਵਿਖਾ ਤਾਂ ਦੇ, ਮੈਂ ਐਸੀ ਸ਼ੈ ਕਦੀ ਨਹੀਂ ਵੇਖੀ। ਮੈਂ ਸੁਣਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਦਾਂ ਦਾ ਬਹੁਤ ਕੁਛ ਹੈ ਜਿਹੜਾ ਕਦੀ ਕਿਸੇ ਦੁਨੀਆਂ ਦੇ ਵਿੱਚ ਕਿਤੇ ਨਹੀਂ ਵੇਖਿਆ। ਬੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੱਭਣੀਆਂ ਵੀ ਔਖੀਆਂ ਨੇ। ਮੈਂ ਸਾਰੀ ਦੁਨੀਆ ਜਿੱਤੀ ਹੈ ਕਿ ਮੈਨੂੰ ਇਹ ਸ਼ੈ ਨਹੀਂ ਵਿਖਾਏਗਾ। ਫਕੀਰ ਨੇ ਕਿਹਾ, ਹਾਂ ਜ਼ਰੂਰ ਵਿਖਾਊਂਗਾ, ਜੇ ਹੈਂਕੜਬਾਜ਼ੀ ਦੇ ਨਾਲ ਕਹੇਗਾ ਤੇ ਬਿਲਕੁਲ ਨਹੀਂ ਵਿਖਾਊਂਗਾ, ਤੇ ਜੇ ਹੁਣ ਤੂੰ ਪਿਆਰ ਦੇ ਨਾਲ ਬੇਨਤੀ ਕਰਨ ਦੇ ਉੱਤੇ ਆਇਆ ਤੇ ਜ਼ਰੂਰ ਵਿਖਾਊਂਗਾ, ਦੱਸ ਕੀ ਕੀਮਤ ਦੇਣਾ। ਕਹਿਣ ਲੱਗਾ, ਜ਼ੋਰ ਤੱਕੜੀ ਦੇ ਵਿੱਚ ਤੁਲ ਗਿਆ ਉਹ ਤੇਰਾ, ਤੂੰ ਕਹਿੰਦਾ ਤੇਰੀ ਇਹ ਸ਼ੈ ਬੜੀ ਵੱਡਮੁੱਲੀ ਹੈ, ਚੱਲ ਰੱਖ ਇਹਨੂੰ ਤੱਕੜੀ ਦੇ ਇੱਕ ਛਾਪੇ 'ਚ। ਕਹਿੰਦੇ ਨੇ ਇੱਕ ਪਾਸੇ ਫਕੀਰ ਨੇ ਉਹ ਸ਼ੈ ਰੱਖ ਦਿੱਤੀ ਚਮਕਦੀ, ਦੂਸਰੇ ਪਾਸੇ ਜੋ ਵੀ ਸਿਕੰਦਰ ਦੇ ਕੋਲ ਸੀ ਇੱਕ ਇੱਕ ਕਰਕੇ ਪਾਈ ਜਾਵੇ, ਪਰ ਫਾਇਦਾ ਕੋਈ ਨਾ। ਫਕੀਰ ਦੀ ਉਹ ਛੋਟੀ ਜਿਹੀ ਚਮਕਦੀ ਸ਼ੈ, ਉਹਦਾ ਪਲੜਾ ਹਮੇਸ਼ਾ ਭਾਰੀ ਰਿਹਾ। ਸਿਕੰਦਰ ਦੇ ਕੋਲ ਜੋ ਕੁਛ ਵੀ ਸੀ, ਸਾਰੀ ਵਾਹ ਲਾ ਦਿੱਤੀ, ਸਾਰੀ ਦੌਲਤ ਦੂਸਰੇ ਪਲੜੇ ਦੇ ਵਿੱਚ ਪਾ ਦਿੱਤੀ। ਪਰ ਮਜਾਲ ਕੀ ਸੀ ਕਿ ਸਿਕੰਦਰ

ਨਰਵਾਲਾ ਛਾਬਾ ਕਿਤੇ ਠਾਂ ਹੋਵੇ। ਤੇ ਫਕੀਰ ਹੱਸ ਕੇ ਕਹਿਣ ਲੱਗਾ, ਜੇ ਵੱਧ ਨਹੀਂ ਦੇ ਸਕਦਾ ਤੇ ਸਮਾਂ ਤੇ ਦੇਣ ਦੀ ਕੋਸ਼ਿਸ਼ ਕਰ। ਸਿਕੰਦਰ ਨੇ ਆਖਿਰਕਾਰ ਹੱਥ ਜੋੜ ਲਏ। ਕਹਿਣ ਲੱਗਾ, ਫਕੀਰਾ ਮੈਂ ਮੰਗਦਾ ਨਹੀਂ ਤੇਰੇ ਕੋਲੋਂ, ਇਹ ਕੀ ਆ? ਮੈਨੂੰ ਲੱਗਦਾ ਵਾਕਈ ਤੇਰੀ ਇਸ ਸ਼ੈਅ ਦਾ ਮੈਂ ਮੁੱਲ ਨਹੀਂ ਤਾਰ ਸਕਦਾ। ਜੇ ਹੋ ਸਕਦਾ ਤਾਂ ਮੈਨੂੰ ਦੱਸ ਤੇ ਦੇ, ਇਹ ਕੀ ਹੈ? ਤੇ ਫਕੀਰ ਆਪਣੀ ਮੌਜ ਦੇ ਵਿੱਚ ਆਇਆ। ਕਹਿਣ ਲੱਗਾ, ਸੱਚੀ ਜਾਣਨਾ ਚਾਹੁੰਦਾ ਤੇ ਫਿਰ ਅੱਖਾਂ ਖੋਲ ਕੇ ਵੇਖ। ਲਾਗੋਂ ਇੱਕ ਚੁਟਕੀ ਧੂੜ ਦੀ ਭਰੀ ਤੇ ਉਸ ਆਪਣੀ ਸ਼ੈ ਦੇ ਉੱਤੇ ਪਾ ਦਿੱਤੀ। ਕਹਿੰਦੇ ਨੇ ਜਿੱਦਾਂ ਹੀ ਉਹ ਧੂੜ ਉਹਨੇ ਉਸ ਚਮਕਦੀ ਸ਼ੈ ਦੇ ਉੱਤੇ ਪਾਈ ਤੇ ਫਕੀਰ ਦਾ ਪਲੜਾ ਨੀਣਾ ਸ਼ੁਰੂ ਹੋ ਗਿਆ। ਬਸ ਇੱਕ ਚੁਟਕੀ ਪਰ ਧੂੜ ਦੇ ਨਾਲ ਫਕੀਰ ਦੀ ਉਹ ਚਮਕਦੀ ਚੀਜ਼ ਜਿਹੜੀ ਆ ਹੌਲੀ ਫੁੱਲ ਵਰਗੀ ਹੋ ਗਈ। ਤੇ ਉਧਰੋਂ ਸਿਕੰਦਰ ਦਾ ਛਾਬਾ ਜਿਹਦੇ ਵਿੱਚ ਗਿਆ ਥਾ ਦੌਲਤ ਭਰੀ, ਉਹ ਹੁਣ ਭਾਰਾ ਹੋ ਗਿਆ। ਫਕੀਰ ਵਾਲਾ ਪਾਸਾ ਫੁੱਲ ਬਣ ਕੇ ਤਾਂ ਤਰ ਗਿਆ। ਸਿਕੰਦਰ ਹੈਰਾਨ ਸੀ ਕਿ ਕੀ ਹੋਇਆ। ਇੱਕ ਧੂੜ ਚੁਟਕੀ ਪਾਉਣ ਦੇ ਨਾਲ ਇਹ ਐਸਾ ਕੀ ਹੋ ਗਿਆ? ਤੇ ਸਿਕੰਦਰ ਦੇ ਮਨ ਦੇ ਵਿੱਚ ਹੋਰ ਜਗਿਆਸਾ ਜਾਗੀ। ਪੁੱਛਣ ਲੱਗਾ ਫਕੀਰਾ, ਜਿੱਦਾਂ ਦੀਆਂ ਰਮਜ਼ਾਂ ਤੂੰ ਗੁੱਝੀਆਂ ਰਮਜ਼ਾਂ ਲੈ ਕੇ ਬੈਠਾ, ਮੈਂ ਜਾਣੇ ਬਿਨਾਂ ਅੱਗੇ ਨਹੀਂ ਵੱਧ ਸਕਦਾ। ਮੈਨੂੰ ਇਹ ਦੱਸ ਕਿ ਮੈਂ ਤੇਰੇ ਕੋਲੋਂ ਇਹ ਗੁੱਝੇ ਭੇਦ ਜਾਣ ਕਿੱਦਾਂ ਸਕਦਾ? ਤੇ ਫਕੀਰ ਨੇ ਕਿਹਾ, ਨਿਮਰਤਾ ਦੇ ਨਾਲ ਫਕੀਰ ਕੋਲੋਂ ਜੋ ਮਰਜ਼ੀ ਲੈ ਜਾ। ਜੇ ਆਪਣੀ ਦੁਨੀਆਂ ਜਿੱਤਣ ਦੀ ਧੌਂਸ ਮੇਰੇ ਤੇ ਦਿਖਾਏਗਾ ਤੇ ਜਾ, ਮੈਂ ਨਹੀਂ ਮੰਨਦਾ। ਸਿਕੰਦਰ ਨੇ ਕਿਹਾ, ਸਾਰੀ ਧੌਂਸ ਇੱਕ ਪਾਸੇ ਤੇ ਮੈਂ ਗੋਡਿਆਂ ਪਰਨੇ, ਮੈਨੂੰ ਦੱਸ ਇਹ ਕੀ ਰਮਜ? ਫਕੀਰ ਕਹਿਣ ਲੱਗਾ, ਇਹ ਚਮਕਦੀ ਚੀਜ਼ ਜਾਣਨਾ ਚਾਹੁੰਦਾ। ਇਹ ਚਮਕਦੀ ਚੀਜ਼ ਕੁਛ ਹੋਰ ਨਹੀਂ, ਇਹ ਤੇਰੀ ਅੱਖ ਹੈ, ਇਹ ਇਨਸਾਨ ਦੀ ਅੱਖ ਹੈ। ਜੇ ਕੋਈ ਹਲੇ ਉੱਤੇ ਉੱਤੇ ਤਰਦਾ ਫਿਰਦਾ ਤੇ ਉਸ ਇਨਸਾਨ ਦੇ ਲਈ ਇਹ ਉਹਦੀ ਅੱਖ ਹੈ, ਤੇ ਜੇ ਕੋਈ ਥੋੜੀਆਂ ਗੁੱਝੀਆਂ ਭੇਦਾਂ ਉਸ ਰੱਬ ਦੀਆਂ ਮਾੜੀਆਂ ਮੋਟੀਆਂ ਜਾਣ ਗਿਆ ਤੇ ਇੱਦਾਂ ਕਹਿ ਲਿਆ, ਇਹ ਉਸ ਦੀ ਅੰਤਰ ਆਤਮਾ। ਤੂੰ ਵੇਖਿਆ ਨੀ, ਇੱਕ ਚੁਟਕੀ ਧੂੜ ਮੈਂ ਇਹਦੇ ਉੱਤੇ ਪਾਈ ਆ ਤੇ ਕਿੱਦਾਂ ਇਹ ਹਲਕੀ ਫੁੱਲ ਬਣ ਕੇ ਤੇਰੀ ਮਾਇਆ ਦੇ ਸਾਹਮਣੇ ਤੁਸ਼ ਹੋ ਕੇ ਤਾਂ ਚਲੇ ਗਏ, ਇਹਦੀ ਕੋਈ ਕੀਮਤ ਨਹੀਂ ਰਹੀ। ਇਸੇ ਤਰ੍ਹਾਂ ਦੇ ਨਾਲ ਇਨਸਾਨ ਦੀ ਅੱਖ ਹੈ, ਜੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਧੂੜ ਪੈ ਜਾਵੇ, ਉਹਨੂੰ ਸੱਚ ਦੇਖਣੋਂ ਹਟ ਜਾਵੇ, ਉਹਦੀ ਚਮਕ ਜਾਂਦੀ ਰਹਿੰਦੀ ਹੈ। ਜਿਹੜਾ ਬੰਦਾ ਸੱਚਾ ਹੈ ਨਾ, ਜਿਹੜਾ ਰੱਬ ਦਾ ਜੀ ਬਣ ਕੇ ਇਸ ਦੁਨੀਆਂ ਦੇ ਉੱਤੇ ਵਿਚਰਦਾ, ਉਸ ਬੰਦੇ ਦੀ ਅੱਖ ਚੋਂ ਇੱਦਾਂ ਦੀ ਚਮਕ ਹੁੰਦੀ ਹੈ। ਉਹ ਕਿਸੇ ਅੱਗੇ ਝੁਕਦਾ ਨਹੀਂ, ਉਹਨੂੰ ਕਿਸੇ ਰਾਜੇ ਦਾ ਡਰ ਨਹੀਂ, ਉਹਨੂੰ ਕਿਸੇ ਮਾਇਆ ਦੀ ਲੋੜ ਨਹੀਂ। ਉਸ ਬੰਦੇ ਨੂੰ ਸੱਚ ਦਾ ਹੀ ਇੰਨਾ ਕੁ ਨਸ਼ਾ ਹੁੰਦਾ, ਇੰਨਾ ਕੁ ਚਮਕ ਹੁੰਦੀ ਹੈ, ਇੰਨਾ ਕੁ ਜਲਾਲ ਹੁੰਦਾ ਉਹਦੇ ਚਿਹਰੇ ਤੇ ਕਿ ਉਹਨੂੰ ਕਿਸੇ ਹੋਰ ਸ਼ੈ ਦੀ ਲੋੜ ਨਹੀਂ। ਤੇ ਜਦੋਂ ਅੰਤਰ ਆਤਮਾ ਦੇ ਉੱਤੇ ਤੁਹਾਡੇ ਧੂੜ ਪੈ ਜਾਂਦੀ ਹੈ ਨਾ, ਤੇ ਸੱਚ ਜਾਣੀ ਇਹ ਸਿਰਫ ਚੁਟਕੀ ਪਰ ਧੂੜ ਹੀ ਆ, ਉਹਨੂੰ ਕੁਛ ਵੀ ਦਿਖਣੋਂ ਹਟ ਜਾਂਦਾ। ਉਹਨੂੰ ਇੱਦਾਂ ਲੱਗਦਾ ਹੈ ਕਿ ਮਾਇਆ ਹੀ ਸਾਰਾ ਕੁਛ ਹੈ, ਉਹਨੂੰ ਇੱਦਾਂ ਲੱਗਦਾ ਕਿ ਹਰ ਇੱਕ ਬੰਦੇ ਨੂੰ ਥੱਲੇ ਲਾਉਣਾ ਹੀ ਸਾਰਾ ਕੁਛ ਹੈ। ਜਿੱਦਾਂ ਤੂੰ ਦੁਨੀਆਂ ਜਿੱਤਣ ਨਿਕਲਿਆ, ਤੈਨੂੰ ਲੱਗਦਾ ਕਿ ਸਾਰੀ ਦੁਨੀਆਂ ਜਿੱਤ ਕੇ ਸ਼ਾਇਦ ਤੂੰ ਸਭ ਤੋਂ ਵੱਡਾ ਹੋ ਜਾਵੇਂਗਾ। ਕਰੇ ਰੱਬ ਐਸੀ ਕੁਦਰਤ ਕਿ ਤੇਰੀਆਂ ਅੱਖਾਂ ਤੋਂ, ਤੇਰੀ ਅੰਤਰ ਆਤਮਾ ਤੋਂ ਇਹ ਚੁਟਕੀ ਧੂੜ ਹਟ ਜਾਵੇ ਤੇ ਤੈਨੂੰ ਦਿਖੇ ਇਹ ਮਾਇਆ ਕੁਛ ਨਹੀਂ। ਇਹ ਜੋ ਤੂੰ ਹੰਕਾਰ ਮਨ ਦੇ ਉੱਤੇ ਲੱਦੀ ਫਿਰਦਾ, ਤੈਨੂੰ ਪਤਾ ਲੱਗੇ ਕਿ ਇਹਦੇ ਥੱਲੇ ਕਿੰਨੀ ਰੋਸ਼ਨੀ ਸੀ ਜਿਹੜੀ ਤੂੰ ਇਸ ਧੂੜ ਥੱਲੇ ਦੱਬ ਛੱਡੀ। ਦੁਨੀਆਂ ਤੋਂ ਕੁਛ ਲੈ ਕੇ ਜਾਣਾ ਤੇ ਇਹ ਚਾਨਣ ਲੈ ਕੇ ਜਾਣਾ, ਜੇ ਕੁਛ ਕੋਈ ਲੈ ਕੇ ਆਇਆ ਸੀ ਤੇ ਇਹ ਚਾਨਣ ਲੈ ਕੇ ਆਇਆ। ਉਸ ਰੱਬ ਨੇ ਸਾਨੂੰ ਇਸ ਧਰਤੀ ਤੇ ਭੇਜਿਆ, ਉਹਨੇ ਸਾਡੀ ਅੰਤਰ ਆਤਮਾ ਦੇ ਉਹਨੂੰ ਬਿਲਕੁਲ ਇਸੇ ਤਰ੍ਹਾਂ ਚਮਕਦੀ ਭੇਜਿਆ ਸੀ। ਉਹਨੇ ਇਨਸਾਨ ਨੂੰ ਜੋ ਅੱਖ ਲਾਈ ਸੀ ਉਹਨੂੰ ਪ੍ਰਤੱਖ ਦਿਖਦਾ ਸੀ। ਇਨਸਾਨ ਨੇ ਉਸ ਅੱਖ ਦੀ ਦੇਖਭਾਲ ਕਰਨ ਦੀ ਥਾਂ
ਉਹਦੇ ਉੱਤੇ ਬੁੱਕਾਂ ਭਰ ਭਰ ਕੇ ਘੱਟਾ ਪਾਇਆ ਤਾਂ ਕਿ ਮੈਨੂੰ ਸੱਚ ਨਾ ਦੇਖ ਸਕੇ। ਬੁੱਕਾਂ ਘੱਟਾ ਪਾਇਆ, ਸਾਰੀ ਉਮਰ ਗਵਾਈ ਤੇ ਬੁੱਢੇ ਬਾਰੇ ਜਾ ਕੇ ਉਸੇ ਘੱਟੇ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਕਿਸੇ ਦਾ ਲੱਥਾ ਤੇ ਕਿਸੇ ਦਾ ਨਹੀਂ, ਪਰ ਖੱਟਿਆ ਕੀ? ਖੱਟਣਾ ਤੋਂ ਵੀ ਕੁਛ ਨਹੀਂ ਤੇ ਫਕੀਰ ਹੱਸ ਕੇ ਆਪਣੇ ਰਾਹ ਪਿਆ।

0: ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਜਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ ਹੈ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵੇਰੀ ਬੀ ਓਪਨ ਰੇਂਜ ਜ਼ੂ ਮੇ ਹਾਥੀਓਂ ਕੇ ਬਾਰੇ ਮੇ ਜਾਣੇ, एलिफेंट ट्रेल की सैर करें और इन शानदार वन्य जीवों का उनके विशाल प्राकृतिक आवास में अनुभव लें। हाथियों के झुंड को एक साथ देखें और उनके अनोखे रिश्तों और व्यवहारों को जानें, जो उन्हें इतना अद्भुत बनाते हैं। आज ही zoo.org.au पर अपनी यात्रा की योजना बनाएं।
7: दिल्ली विच करे मेरी बहन, ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ। ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ, ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ, ਕਿਉਂਕਿ ਜਿੱਥੇ ਪੈਸਾ ਅੱਗੇ ਵੱਧਦਾ ਹੈ ਉੱਥੇ ਜ਼ਿੰਦਗੀ ਅੱਗੇ ਵੱਧਦੀ ਹੈ। ਰਿਮਿਟਲੀ, ਦੁਨੀਆ ਭਰ ਵਿੱਚ ਪੈਸੇ ਭੇਜੋ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ,
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
11: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।

0: ਲੈਟਸ ਮੇਕ ਦ ਮਾਰਨਿੰਗ ਸਨਸ਼ਾਈਨ ਬ੍ਰਾਈਟ। ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਹਾ ਹਾ ਹਾ ਹਾ ਕਰਨ ਦਾ, ਬੱਚਿਆਂ ਦੇ ਚੁਟਕਲਿਆਂ 'ਤੇ ਮੈਨੂੰ ਜ਼ਲੀਲ ਕਰਨ ਦਾ, ਬੱਚਿਆਂ ਦਾ ਆਪਣੀ ਬੁਝਾਰਤਾਂ ਦੇ ਥਰੂ, ਅਤੇ ਇਹ ਸਭ ਕੁਛ ਵੇਖਣ ਲਈ ਅੱਜ ਪ੍ਰਤਿਅਕਸ਼ ਸਾਡੇ ਸਾਹਮਣੇ ਨੇ ਨੋਨੀਆ ਜੀ।
1: ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮੋਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ਼ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕਰਦੇ ਹਾਂ, ਔਰ ਜਿਸ ਚੀਜ਼ ਦੀ ਅਰਦਾਸ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਚੰਗਾ ਚੰਗਾ ਮੂੰਹ 'ਚੋਂ ਕੱਢੋ ਤਾਂ ਕਿ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਣ। ਸੋ ਅਸੀਂ ਅਰਦਾਸ ਕਰਕੇ ਆਏ ਸੀ ਚੰਗੇ ਚੰਗੇ ਦੀ, ਅਤੇ ਸਾਨੂੰ ਅੱਗੋਂ ਮਿਲ ਗਏ ਨੇ ਚੰਗੇ ਚੰਗੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ। ਹੁਣ ਦੱਸੋ ਤੁਸੀਂ ਕਿੱਦਾਂ ਕਿੱਦਾਂ ਰਜਿਸਟ ਕਰ ਸਕਦੇ ਹੋ ਦਿਨ ਨੂੰ ਵਧੀਆ ਨਾ ਬਣਾਉਣ ਤੋਂ।
0: ਹਾਂ, ਬੜੀ ਸਹੀ ਗੱਲ ਕੀਤੀ ਹੈ ਨਾ, ਕਿ ਇੰਨੀ ਜ਼ਿਆਦਾ ਪੋਜ਼ਿਟਿਵ ਜੀ ਜਦੋਂ ਮੋਟੀਵੇਸ਼ਨ ਦੇ ਨਾਲ ਅਤੇ ਪੋਜ਼ਿਟਿਵ ਹਾਸੇ ਠੱਠੇ ਨਾਲ, ਉਹ ਵੀ ਬੱਚੇ ਜਦੋਂ ਬੱਚੇ ਮਨ ਕੇ ਸੱਚੇ ਭਗਵਾਨ ਕਾ ਰੂਪ ਐਂਡ ਉਹ ਸਾਰੇ ਡਾਇਲੋਗ ਜੋ ਬੱਚੇ ਦੇ ਜੱਜਦੇ ਨੇ ਉਹ ਸਾਰੇ ਮੈਂ ਲਗਾਉਂਦੇ ਹੋਏ ਕਵਾਂਗਾ ਕਿ ਲੈਟਸ ਗੋ, ਲੈਟਸ ਡਾਈਵ ਇਨ ਟੂ। ਬੱਚਿਆਂ ਦੇ ਸਕੂਲ ਸ਼ੂਲ ਸ਼ੁਰੂ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਸਾਰੇ ਬੱਚਿਆਂ ਨੂੰ ਆਪਾਂ ਲੈ, ਕੋਸ਼ਿਸ਼ ਨਹੀਂ ਗਾਇਸ, ਮੈਂ ਗਾਰੰਟੀਡ ਇੱਦਾਂ ਕਰਾਂਗਾ। ਮੈਂ ਥੋੜ੍ਹਾ ਸਲਿਪ ਆਫ ਟੰਗ ਹੋ ਗਿਆ ਤਾਂ ਸਾਡਾ ਪਹਿਲਾ ਜਿਹੜਾ ਕਾਲਰ ਹੈ ਸਾਡੇ ਨਾਲ ਜਿਹੜਾ ਜੁੜੇਗਾ ਉਹ ਹੋਏਗਾ ਮੰਨਤ ਤੇ ਫਤਿਹ, ਉਹਨਾਂ ਨੂੰ ਲੈਂਦੇ ਹੋ ਔਨ ਏਅਰ। ਤੋਂ ਉਸ ਤੋਂ ਬਾਅਦ ਅਰਨਵ ਤੁਸੀਂ ਔਨ ਏਅਰ ਰਹੋ ਜੀ, ਉਸ ਤੋਂ ਬਾਅਦ ਤੁਹਾਡੀ ਵਾਰੀ ਤੇ ਮੰਨਤ ਤੁਸੀਂ ਔਨ ਏਅਰ ਹੋ।
2: ਸਤਿ
1: ਸ੍ਰੀ ਅਕਾਲ ਭੈਣ ਜੀ ਐਂਡ ਵੀਰੇ ਜੀ।
0: ਓਏ ਭੈਣ ਜੀ,
2: ਮੈਂ ਠੀਕ ਹਾਂ, ਤੁਸੀਂ ਠੀਕ
1: ਹੋ? ਇਹ ਮੰਨਤ ਵੀ ਛੋਟੀ ਭੈਣ ਜੀ ਹੈ ਨਾ?
0: ਅੱਛਾ, ਛੋਟੀ ਭੈਣ ਜੀ ਤੇ ਹੈ।
1: ਹਾਂ, ਇਹ ਗੱਲ ਫਿਰ ਜੀ ਨੇ ਰਿਸਪੈਕਟਫੁਲੀ ਬੁਲਾਇਆ ਨਾ?
0: ਨਹੀਂ, ਗੁੱਡ ਗੁੱਡ ਗੁੱਡ। ਕਿੱਦਾਂ ਮੰਨਤ, ਫਿਰ ਤਿਆਰੀਆਂ ਸਕੂਲ ਦੀਆਂ?
2: ਹਾਂ ਜੀ, ਅਸੀਂ ਹੁਣੀ ਗੱਦਰ ਸਾਹਿਬ ਤੋਂ ਮੱਥਾ ਟੇਕ ਕੇ ਆਏ ਸੀਗੇ, ਹੁਣ ਅਸੀਂ ਚੱਲੇ ਹਾਂ।
1: ਬੜੇ ਹਿੰਮਤੀ ਹੋ ਤੁਸੀਂ।
0: ਗੁੱਡ ਗੁੱਡ ਬੱਚੇ ਯਾਰ, ਵੈਰੀ ਗੁੱਡ, ਵੈਰੀ ਨਾਈਸ। ਤੇ ਫਿਰ ਦੇਗ ਪ੍ਰਸ਼ਾਦ ਖਾ ਲਿਆ?
2: ਜਿੱਦਣ
1: ਕਿਦਣ ਪਕੌੜੇ ਪਕੌੜੇ ਬਣੇ ਹੋਣ ਨਾ ਸਵੇਰੇ ਸਵੇਰੇ, ਉਦੋਂ ਚਾਹ ਪਕੌੜੇ ਜ਼ਰੂਰ ਲਿਆਇਓ।
0: ਆਹੋ, ਥੋੜਾ ਪਹਿਲੇ ਨਿਕਲ ਗਏ ਹੁਣ, ਤੁਸੀਂ ਆਪਣੇ ਰੂਟ ਦੇ ਅੰਦਰ ਘੰਟਾ ਐਡ ਕਰ ਲਓ ਨਾ। ਪਕੌੜੇ ਕੇ ਲਈ ਕੁਛ ਵੀ ਕਰੇਗਾ ਗਾਇਸ। ਫਿਰ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ। ਓਕੇ। ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ,
1: ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ। ਵਾਹ ਜੀ ਵਾਹ,
0: ਵੈਰੀ ਗੁੱਡ,
1: ਵੈਰੀ ਗੁੱਡ।
2: ਪਰ ਤੁਹਾਨੂੰ ਫੈਕਟ ਇੱਕ ਦੱਸਣੀ ਆ।
1: ਓਕੇ।
2: ਤੁਸੀਂ ਐਸਾ ਦਊਂਗੇ, ਹਾਏ ਬਹੁਤ ਲੋਕੀ ਹੁਣ ਗਿੱਲੀਆਂ ਲੈਣ ਲੱਗ ਜਿਹੜੀ ਕਾਰ ਆ, ਕਿਉਂਕਿ ਹੁਣ ਜਿਹੜਾ ਪ੍ਰਾਈਸ ਹੈਗਾ ਫਿਊਲ ਦਾ ਉਹ ਹੁਣ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਵਾ, ਤਾਂ ਕਰਕੇ ਲੋਕੀ ਹੁਣ ਬਹੁਤ ਇਲੈਕਟ੍ਰਿਕ ਵਹੀਕਲਸ ਲੈਣ ਲੱਗ ਗਏ।
1: ਥੈਂਕ ਯੂ ਵੈਰੀ ਮਚ, ਮੈਂ ਵੀ ਸੋਚਿਆ ਸਮਝ ਨਹੀਂ ਸੀ ਆਉਂਦਾ, ਪਰ ਥੈਂਕ ਯੂ ਵੈਰੀ ਮਚ ਮਨਤ, ਇਹਨਾਂ ਵਧੀਆ ਫੈਕਟ ਸਾਂਝਾ ਕਰਨ ਲਈ।
2: ਮੈਨੂੰ
0: ਨਾ ਪਰਸੋਂ ਗਿੱਲੀਆਂ ਕਿਉਂ ਨਿਕਲੀਆਂ ਹੋਈਆਂ ਗੱਡੀਆਂ?
2: ਨਾਮ ਹੀ ਰੱਖਿਆ ਹੋਇਆ ਜਾਪਨੀਜ਼ ਲੋਕਾਂ ਨੇ।
0: ਅੱਛਾ,
1: ਅਸੀਂ ਸੋਚੀਆਂ ਨੇ ਗਿੱਲੀਆਂ, ਸੁੱਕੀਆਂ ਵਾਲੀਆਂ ਗਿੱਲੀਆਂ।
0: ਮੈਂ ਸੋਚੀ ਪੈ ਗਿਆ, ਮੈਂ ਕਿਹਾ ਆਪਣੀ ਕਾਰ ਜੇ ਮੈਂ ਗਿੱਲੀ ਕਰ ਲੂੰਗਾ ਹੁਣ ਤੇ ਉਹ 'ਚ ਪੈਟਰੋਲ ਪਵਾਉਣ ਦੀ ਲੋੜ ਨਹੀਂ ਪੈਣੀ। ਅੱਛਾ, ਏਦਾਂ ਨਹੀਂ ਹੋਊਗਾ,
2: ਬਸ ਆਪਾਂ ਚਾਰਜਰ ਲੈ ਕੇ ਉਹਨੂੰ ਚਾਰਜ ਕਰ ਲੈਣਾ ਤੇ ਅਸੀਂ ਚਲਾ ਲੈਣੀ
1: ਸੀ ਵੀਰੇ ਜੀ, ਚਾਰਜ ਕਰਨਾ ਹੈ।
2: ਸਟਾਰਟ ਕਰਦੇ ਆ ਤਾਂ ਫਿਰ ਉਹ ਕੋਈ ਆਵਾਜ਼ ਨਹੀਂ ਬਣਾਉਂਦੀ।
0: ਵੀਰੇ ਨਾਲੋ ਵੀ ਘੈਂਟ ਸਾਨੂੰ ਅੱਜ ਦੇ ਦਿੱਤੀ ਯਾਰ ਜਾਣਕਾਰੀ ਗੱਡੀਆਂ ਛੱਡੀਆਂ ਬਾਰੇ, ਵੈਰੀ ਗੁੱਡ,
2: ਥੈਂਕ ਯੂ।
0: ਕਰਾਓ ਜੀ ਫਿਰ ਫਤਿਹ ਸਿੰਘ ਨਾਲ ਵੀ ਗੱਲ ਕਰੋ ਜੀ, ਲਿਆਓ।
2: ਜੈਗੁਆਰ ਸੀ ਸਾਡੀ ਗੱਡੀ ਦੇ ਸਾਹਮਣੇ ਤੇ ਮੈਨੂੰ ਹੁਣੀ ਇੱਕ ਆਉਡੀ ਦੱਸਦੀ ਆ ਬਹੁਤ ਸੋਹਣੀ ਵਾਲੀ
1: ਕਿਆ ਬਾਤ ਨੇ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਨਾ ਉਹੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ
2: ਨੇ
0: ਮੈਂ ਬੋਲਰ ਆ ਫਾਸਟ ਮੈਨੂੰ ਤਾਂ ਪਿਚ ਬਹੁਤ ਲੰਮੀ ਚਾਹੀਦੀ ਹੈ ਯਾਰ
1: ਵੀਰਾ ਖੁਦ ਵੀ ਤਾਂ ਕਿੱਡਾ ਲੰਬਾ ਹੈ ਨਾ
0: ਨਹੀਂ ਨਹੀਂ ਉਹ ਗਰਾਊਂਡ ਤੋਂ ਵੱਡੀ ਤਾਂ ਪਿਚ ਚਾਹੀਦੀ ਹੈ ਮੈਨੂੰ
2: ਜਦੋਂ
0: ਮੈਂ ਤੁਸੀਂ ਤਿੰਨ ਸਟੰਪ ਲੈ ਕੇ ਆਨੇ ਘਰੋਂ ਹਨਾ ਮੈਂ ਲੈ ਕੇ ਆਨੇ 12 ਤੇ ਮੈਂ 12 ਸਟੰਪ ਲਾ ਕੇ ਤੁਹਾਨੂੰ 11ਵੇਂ ਤੇ ਆਊਟ ਕਰੂੰ
2: ਨਹੀਂ ਹੋਰ ਕੋਈ ਬੰਦੇ ਨੂੰ ਕਹਿ ਦਿਓ ਕਿਉਂਕਿ ਪਾਪਾ ਬਹੁਤ ਕਾਲੀ ਹੈ ਪਾਪਾ ਨੇ ਹਜੇ ਤੱਕ ਮੈਨੂੰ ਲੈ ਕੇ ਨਹੀਂ ਦਿੱਤੀਆਂ
0: ਓਹੋ ਬਸ ਠੀਕ ਹੈ ਬਸ ਮੈਂ ਆਪਣੀਆਂ ਲੈ ਆਣੀਆਂ ਮੈਚ 'ਚ ਹੁੰਦੀਆਂ ਤਿੰਨ ਸਟੰਪਾਂ ਮੈਂ ਵਰਤ ਲੈਣੀਆਂ 12 ਜਦੋਂ ਤੁਸੀਂ ਬੈਟਿੰਗ ਕਰਨੀ ਆ ਤੇ 12 ਸਟੰਪ ਜਦੋਂ ਮੈਂ ਲਾਤੇ ਨਾ ਤੇ ਫਿਰ ਤੁਸੀਂ ਪਹੁੰਚ ਨਹੀਂ ਪਾਣਾ 12ਵੇਂ ਸਟੰਪ ਤੱਕ ਮੈਂ ਠਾ ਠਾ ਕਰਕੇ ਗਿੱਲੀ ਹੋਣਾ
2: ਸਾਰੇ ਡਲਟਾਂ ਨੂੰ ਮੈਂ ਤੁਹਾਡੇ ਸਾਰੇ ਡਲਟਾਂ ਨੂੰ ਮਿੱਡ ਵਿਕਟ ਮਾਰ ਦਿੰਦੀ
0: ਆ ਯਾਰ ਇਹ ਤਾਂ ਚੱਲ ਮੇਰੇ ਨਾਲ ਨਾ ਕਰੀ ਯਾਰ ਮੈਂ ਹਜੇ ਪ੍ਰੋਪਰ ਡਲਟ ਨਹੀਂ ਹੋਇਆ ਆਪਾਂ ਮੈਚ ਫਿਕਸਿੰਗ ਕਰ ਲਈ ਆਪਸ ਚ
1: ਆਈ ਲਾਈਕ ਯੂਰ ਬੋਲੀ ਯੂ ਨੋ ਯੂਨੇ ਥੋੜੇ ਨੇ ਪਾਪਾ ਬਹੁਤ ਕੋਲੀ ਨੇ ਮੈਂ ਬੜੇ ਦਿਨਾਂ ਬਾਅਦ ਸਭ ਸ਼ਬਦ ਸੁਣਿਆ ਕੋਲੀ
2: ਜਿਹੜੇ ਵੱਡਿਆਂ ਦੇ ਫੀਲਡਰ ਆ ਜਿਹੜੇ ਅਡਲਟ ਵਾਲੇ ਉਹਨਾਂ ਨੂੰ ਲੱਡੂ ਖਾ ਦੇਣੇ ਆ
0: ਬੋਲਿੰਗ ਤੇ ਫੀਲਡਿੰਗ ਤੁਹਾਡੀ ਟੀਮ ਕਰੂਗੀ ਅੱਛਾ ਮੈਂ ਫਿਰ ਅੰਕਲ ਨਾਲ ਗੱਲ ਕਰੂੰਗਾ
2: ਜਿਹੜੇ ਬੋਲਰ ਆ ਉਹ ਫੀਲਡਰ ਦੀ ਸੇਮ ਟੀਮ ਚ ਨੇ ਬੈਟਰ ਦੂਜੀ ਟੀਮ ਚ ਤੇ ਬੈਕ ਫੀਲਡਰ ਉਹ ਦੂਜੀ ਟੀਮ ਚ ਬੋਲਰ ਵਾਲੀ ਚ
0: ਅਗਲੇ ਦਿਨ ਤੱਕ ਸਾਰੇ ਦੇ ਸਾਰੇ ਰੂਲ ਭੁੱਲ ਜਾਈਏ ਠੀਕ ਹੋ ਗਿਆ
1: ਦਿਸ ਇਜ਼ ਮਾਈ ਕਾਈਂਡ ਆਫ ਮੈਚ
0: ਅੱਛਾ ਮੌਕੇ ਤੇ ਮੌਕਾ ਹੈ ਵਾਰਦਾਤ ਪਰ ਹੋਗਾ ਚਲੋ ਡਨ ਹੋ ਗਿਆ ਡਨ ਲਿਆਓ ਜੀ ਲਿਆਓ
2: ਨੋਨੀ ਆਂਟੀ ਤੇ
1: ਓਕੇ
0: ਵਾਹ
2: ਸਾਗ ਸਿਰੋਂਦਾ ਮੱਕੀ ਦੀ ਰੋਟੀ ਸਾਗ ਸਿਰੋਂਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਕਲ ਖਾਂਦੇ ਨਿੱਗੇ ਜਿਗੇ ਮੈਕਡੋਨਲਡ ਤੇ ਮੋਟੇ ਹੁੰਦੇ ਜਾਂਦੇ
1: ਕੀ ਕਰਾਂ ਮੈਨੂੰ ਸਾਗ ਬਣਾਉਣਾ ਨੀ ਆਉਂਦਾ ਫਿਰ ਮੈਨੂੰ ਮੈਕਡੋਨਲਡ ਹੀ ਜਾਣਾ ਪੈਂਦਾ ਕੀ ਕਰਾਂ ਮੈਂ
0: ਓ ਬੱਲੇ ਫਤਿਹ ਸਿੰਘ ਯਾਰ ਦੋ ਵਿਕਟਾਂ ਤੁਹਾਨੂੰ ਗਿਫਟ ਦਿੱਤੀਆਂ ਸਕੂਲ ਲਈ
2: ਰੋਟੀ ਖਾ ਲਿਓ ਤੁਸੀਂ
1: ਅਤੇ ਫਿਰ ਮੈਨੂੰ ਬਣਾ ਕੇ ਕੌਣ ਦਊਗਾ ਮੈਨੂੰ ਆਉਂਦੀ ਨਹੀਂ ਬਣਾਉਣੀ
2: ਤੁਸੀਂ ਰੈਸਟੋਰੈਂਟ 'ਚ ਚਲ ਜਾਓ
1: ਨਾ ਮੈਂ ਤਾਂ ਫਤਿਹ ਦੇ ਹੱਥ ਦੀ ਖਾਣੀ ਆ
0: ਥੋੜਾ ਦਿਨ ਵਧੀਆ ਵਧੀਆ ਹੋਵੇ ਯਾਰ ਮੈਂ ਦੇਖਿਆ ਵੈਸੇ ਮਤਲਬ ਫਤਿਹ ਨੂੰ ਆਰਜੇ ਦੀ ਲੋੜ ਨਹੀਂ ਹੈ ਅਗਲੇ ਕਾਲਰ ਦਾ ਸਾਡਾ ਅਗਲਾ ਕਾਲਰ ਹੈ ਜੀ ਅਰਨਵ ਅਰਨਵ ਤੁਸੀਂ ਆਨ ਲੈ ਰਹੋ
1: ਬ੍ਰੇਕਫਾਸਟ ਕਰ ਲਿਆ
2: ਹਾਂਜੀ
1: ਕੀ ਖਾਦਾ?
2: ਖਾਦੀ ਰੋਟੀ ਖਾਦੀ
1: ਖਾ ਰੋਟੀ ਕਾਹਦੇ ਨਾਲ?
2: ਚਾਹ ਦੇ ਨਾਲ।
1: ਚਾਹ ਦੇ ਨਾਲ?
0: ਓ ਨਾਈਸ ਗੁੱਡ ਯਾਰ।
1: ਭੁਗਣੀ ਵੱਟ ਕੇ
2: ਲੂਣ ਵਾਲੀ?
0: ਅੱਛਾ, ਚਾਹ ਚ ਡੁਬੋ ਕੇ ਖਾਦੀ ਕੀ ਰੋਟੀ ਵੱਖਰੀ ਖਾਦੀ? ਚਾਹ ਵੱਖਰੀ?
2: ਆਂਟੀ
0: ਕਹਿੰਦੇ ਪਏ ਤੁਸੀਂ ਵੱਖਰੇ ਵੱਖਰੇ ਕਮਰੇ ਚ ਖਾਂਦੇ ਹੋ ਰੋਟੀ, ਇੱਕ ਰੋਟੀ ਖਾਂਦੇ ਹੋ ਇੱਕ ਕਮਰੇ ਚ ਤੇ ਚਾਹ ਪੀਂਦੇ ਹੋ ਵੱਖਰੇ ਚ, ਏਦਾਂ ਕਰਦੇ ਹੋ?
2: ਨਹੀਂ।
1: ਲੈ ਤੁਸੀਂ ਆਪੇ ਹੀ ਤਾਂ ਕਿਹਾ ਹੈ ਕਿ ਵੱਖਰੀ ਵੱਖਰੀ ਖਾਦੀ।
2: ਨਹੀਂ
1: ਰੋਟੀ ਖਾ ਕੇ ਚਾਹ ਪੀ ਲਈ। ਓਕੇ, ਯਾਨੀ ਕਿ ਲੇਅਰ ਲਾਈ, ਜਿੱਦਾਂ ਲਜ਼ਾਨੀਆਂ ਦੀ ਲੇਅਰ ਲੱਗਦੀ ਹੁੰਦੀ ਹੈ।
2: ਹਾਂਜੀ,
1: ਪਹਿਲਾਂ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ। ਹਾਲੇ ਤਾਂ ਰੋਟੀ ਪੂਰੀ ਨਹੀਂ, ਮੈਂ 4-5 ਬੁਰਕੀਆਂ ਖਾਧੀਆਂ ਨੇ।
0: ਅੱਛਾ, ਤਾਂ ਹੀ ਬੋਲੀ ਸੁਣਾ ਕੇ ਗਿਆ ਅਗਲਾ। ਅਰਨਵ ਕੀ ਸੁਣਾਉਂਗੇ ਸਾਨੂੰ ਅੱਜ? ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਓਹਨੂੰ ਬਾਈਂਡਿੰਗ ਕਰਕੇ ਵਧੀਆ ਜੀ, ਤੇ ਮੈਂ ਪੜ੍ਹੀ ਆ ਸਾਰੀ ਰਾਤ, ਤੇ ਅੱਜ ਤਾਂ ਦੇਖਿਓ ਬੁਝਾਰਦਾ ਐ ਐ ਐ ਬੁਝੂ ਮੈਂ।
1: ਕਿਆ ਬਾਤ, ਕਿਆ ਬਾਤ। ਚਲੋ ਅਰਨਵ ਜੀ, ਤੂੰ
0: ਲਿਆਓ
1: ਹਾਰਡ ਜੀ ਪਾਓ ਇੱਕ, ਤਾਂ ਕਿ ਵੀਰੇ ਤੋਂ ਏਦਾਂ ਏਦਾਂ ਬੁੱਝੀ ਨਾ ਜਾਵੇ। ਸੌਰੀ,
2: ਕਾਂਫੂਸ ਦੀ ਚੁਪੜੀ।
0: ਅਰਨਵ ਪਹਿਲੇ ਨਾ ਥੋੜਾ ਆਪਣਾ ਫੋਨ ਥੋੜਾ ਸੈੱਟ ਕਰੋ ਪੁੱਤੂ, ਤੁਹਾਡਾ ਨਾ ਆਵਾਜ਼ ਬਹੁਤ ਦੂਰੋਂ ਆਉਂਦੀ ਪਈ ਹੈ, ਥੋੜਾ ਦੇਖੋ ਕੀ ਸੈਟਿੰਗ ਦਾ ਕੀ ਚੱਕਰ ਹੈ, ਮਾੜੀ ਸੈਟਿੰਗ ਕਰੋ ਸਹੀ ਫੇਰ ਸਾਨੂੰ ਦੱਸੋ।
2: ਹਾਂਜੀ, ਕਾਂਫੂਸ ਦੀ ਚੁਪੜੀ, ਨਾ ਬੂਆ ਨਾ ਬਾਰ।
1: ਕਾਫੂਸ ਦੀ ਝੋਂਪੜੀ, ਨਾ ਬੂਆ ਨਾ ਬਾਰ।
0: ਯਾਦ ਨੀ ਕੀਤੀਆਂ, ਮੈਂ ਚਾਹੁੰਦਾ ਦੁਨੀਆਂ ਚ ਅਮਨ ਰਹੇ, ਸ਼ਾਂਤੀ ਰਹੇ, ਖੁਸ਼ਹਾਲੀ ਰਹੇ। ਆਪਾਂ ਨੀ ਤੋੜਦੀ ਕਿਸੇ ਝੋਂਪੜੀ। ਨੋ ਨੋ ਨੋ ਪੁੱਤੂ ਨੋ।
1: ਨਹੀਂ ਨਹੀਂ ਨਹੀਂ, ਅੱਜ ਮੈਂ ਨਾ ਸਵੇਰੇ ਸਵੇਰੇ ਕੋਕੋਨਟ ਵਾਟਰ ਪੀ ਕੇ ਆਈ ਆ।
0: ਅੱਛਾ,
1: ਤਾਂ ਕਰਕੇ ਅੱਜ ਮੈਂ ਹਿੰਸਕ ਨਹੀਂ ਆ।
0: ਓਕੇ ਓਕੇ,
1: ਐਮ ਆਈ ਰਾਈਟ ਅਰਨਵ? ਹਾਂਜੀ
0: ਯੈਸ। ਬੜੀ ਘੈਂਟ ਸੀ ਯਾਰ, ਮੇਰੇ ਤਾਂ ਮਾਈਂਡ ਚ ਨਹੀਂ ਆਣਾ ਸੀ ਅਰਨਵ। ਵੈਰੀ ਨਾਈਸ,
1: ਬਹੁਤ ਬਹੁਤ ਕਲੇਵਰ ਕਲੇਵਰ। ਇਹ ਵੀਰੇ ਨੇ ਨਾ ਬੁੱਕ ਚੋਂ ਕਾਪੀ ਨਕਲ ਮਾਰ ਕੇ ਨਾ ਮੈਨੂੰ ਦਿਖਾਈ ਸੀਗੀ, ਕਿਉਂਕਿ ਵੀਰਾ ਕਹਿੰਦਾ ਜੇ ਫਾਈਨ ਲੱਗੂਗਾ ਤਾਂ ਨੂਨੀਆ ਜੀ ਨੂੰ ਲੱਗੂਗਾ, ਮੈਨੂੰ ਨਹੀਂ ਲੱਗੂਗਾ।
0: ਆ ਵੀ ਗੱਲ ਠੀਕ ਹੈ ਨਾ।
1: ਯੈ, ਵੈਰੀ ਨਾਈਸ ਅਰਨਵ।
2: ਹਾਂਜੀ,
1: ਥੈਂਕ ਯੂ ਵੈਰੀ ਮੱਚ ਸੋਹਣੇ ਪੁੱਤੂ, ਹੈਵ ਅ ਨਾਈਸ ਡੇ, ਵੈਰੀ ਨਾਈਸ ਡੇ,
2: ਯੂ ਟੂ, ਬਾਏ
1: ਬਾਏ ਬਾਏ
0: ਬਾਏ ਬਾਏ ਬਾਏ ਬਾਏ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਮੇਰੇ ਤਾਂ ਮਾਈਂਡ 'ਚ ਨਹੀਂ ਆਉਣੀ ਸੀਗੀ ਨੂਨੀਆ ਜੀ, ਵੈਰੀ ਨਾਈਸ, ਤੁਸੀਂ ਕਿਆ ਬੁੱਝੀ ਆ, ਆਈ ਐਮ ਸੋ ਪ੍ਰਾਊਡ ਆਫ ਯੂ, ਮੈਨੂੰ ਮਾਣ ਹੈ ਤੁਹਾਡੇ ਤੇ। ਅੱਛਾ ਪਰ ਦੇਖੋ, ਵੈਸੇ ਜਤਿੰਦਰਪਾਲ ਸਿੰਘ ਜੀ ਨੇ, ਸੁਖਵਿੰਦਰ ਭੈਣ ਜੀ ਨੇ, ਤੇ ਆਪਣਾ ਗੁਰਪ੍ਰੀਤ ਕੌਰ ਜੀ ਨੇ, ਆ ਤਿੰਨਾਂ ਨੇ ਜੀ ਬੁੱਝ ਲਈ ਸੀ ਵੈਸੇ। ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ,
1: ਵੈਰੀ ਗੁੱਡ ਜੀ। ਦੇਖੋ ਨਾਈਸ, ਸਾਡੇ ਬਹੁਤ ਬਹੁਤ ਹੁਸ਼ਿਆਰ ਲਿਸਨਰ ਬੈਠੇ ਨੇ।
0: ਹਾਂਜੀ,
1: ਜਿਨ੍ਹਾਂ ਤੁਸੀਂ ਨਕਲਾਂ ਮਾਰਦੇ ਹੋ।
0: ਆ ਗੱਲ ਵੀ ਠੀਕ ਹੈ। ਤੇ ਇਸੇ ਤਰੀਕੇ ਨਾਲ ਆਪਾਂ ਜੀ ਅੱਗੇ ਵੱਧਦੇ ਹਾਂ, ਤੇ ਸਾਡਾ ਨੈਕਸਟ ਕਾਲਰ ਹੈ ਜੀ ਸਾਡੇ ਨਾਲ ਜਿਹੜੀ ਜੁੜੇਗੀ, ਉਹ ਹੈ ਆਰਜ਼ਾ।
1: ਆਰਜ਼ਾ, ਹੈਲੋ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ।
2: ਸਤਿ ਸ਼੍ਰੀ ਅਕਾਲ ਨਾਨੀ,
1: ਕੀ ਹਾਲ ਚਾਲ ਸੋਹਣੇ ਪੁੱਤੂ?
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
2: ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਬਸ ਵਧੀਆ ਵਧੀਆ ਜੀ,
1: ਠੀਕ ਆ।
2: ਮੈਨੂੰ ਵੀ ਤੁਹਾਡੀ ਅੱਟ ਆਉਂਦੀ ਪਈ ਆ।
0: ਅੱਛਾ, ਇਦਾਂ ਕਰੋ
2: ਆਉਂਦੀ ਸੀ
0: ਹਾਂ ਹੁਣ ਬੈਟਰ ਆ ਐਨ ਓਕੇ ਰਿਪੋਰਟ ਆ ਮੈਂ ਗੱਲ ਕਰ ਲਈ ਸੀ ਟੈਸਟ ਵਾਲਿਆਂ ਨਾਲ
2: ਹੁਣ ਠੀਕ ਹੈ
0: ਲੈ ਐਨ ਓਕੇ ਮੱਚ ਬੈਟਰ ਓਕੇ ਹੋਰ ਆਰਜ਼ਾ ਕਿਵੇਂ ਹੋ ਠੀਕ ਠਾਕ ਤਿਆਰੀ ਸਕੂਲ ਦੀ
2: ਮੈਂ ਠੀਕ ਹੈ ਤੁਸੀਂ ਸਾਰ ਸੁਣਾਓ
0: ਬਸ ਵਧੀਆ ਵਧੀਆ
2: ਮੈਨੂੰ ਲੱਗਦਾ ਅੱਜ ਮੈਂ ਤੁਹਾਡੇ ਭਾਜੀ ਤੇ ਨੋਨੀਆ ਜੀ ਤੁਹਾਡੇ ਨਾਲ ਮੈਂ ਆਦਾ ਬੜੀ ਦੇਰ ਬਾਅਦ ਗੱਲ ਕੀਤੀ ਆ
1: ਆਈ ਵਾਸ ਅਬਾਊਟ ਟੂ ਸੇ ਕਿ ਕਿੰਨੇ ਦਿਨਾਂ ਬਾਅਦ ਆਰਜਾ ਜੀ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸੋਹਣੇ ਪੁੱਤੂ ਦੀ ਯੂ ਨੋ ਆਰਜਾ ਜੀ ਬੜੇ ਬੜੇ ਪਿਆਰ ਨਾਲ ਪੁੱਛ ਦਿੰਦੇ ਆ ਇਹਨਾਂ ਨੂੰ ਪੁੱਛੋ ਤੁਸੀਂ ਠੀਕ ਹੋਣਗੇ ਮੈਂ ਠੀਕ ਹਾਂ ਤੁਸੀਂ ਠੀਕ ਹੋ ਜੋ ਸੋ ਕਿਊਟ
2: ਥੈਂਕ ਯੂ
1: ਯੂ ਆਲਵੇਜ਼ ਵਿਲ ਬੀ ਮਾਈ ਲਿਟਲ ਬੇਬੀ ਯੂ ਨੋ ਦੈਟ ਨਾ
0: ਬੋਰਨਵੀਟਾ ਗਰਲ
2: ਦੋਨੋਂ ਚ ਕੋਈ ਵੀ ਨੀ ਕਦੇ ਪੀਤੇ
0: ਅੱਛਾ ਯਾਰ ਤੁਸੀਂ ਬਹੁਤ ਕੁਝ ਮਿਸ ਆਊਟ ਕਰ ਗਏ ਲਾਈਫ ਚ ਯਾਰ ਸਾ
2: ਮੈਂ ਇੱਥੇ ਦੀ ਚੀਜ਼ਾਂ ਪੀਤੀ ਹੈ ਜਿੱਦਾਂ ਪੀਡੀਐਸ਼ੋਰ ਮਾਈਲੋ ਅੱਧਾ ਦੀ ਚੀਜ਼ਾਂ ਪੀਤੀ ਹੈ
0: ਅੱਜ ਮੈਂ ਚੁਟਕਲਾ ਸੁਣਾਵਾਂਗੀ
2: ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਅੱਜ ਕਿਸੇ ਸਪੈਸ਼ਲ ਪਰਸਨ ਦਾ ਬਰਥਡੇ ਤੇ ਮੈਂ ਉਹਨਾਂ ਨੂੰ ਵਿਸ਼ ਕਰਨਾ ਚਾਹੁੰਦੀ ਹਾਂ ਅੱਜ ਮੇਰੀ ਪਿਆਰੀ ਪਿਆਰੀ ਛੋਟੀ ਭੈਣ ਐਂਬਰ ਦਾ ਬਰਥਡੇ ਆ
0: ਵੈਰੀ ਗੁੱਡ ਹੈਪੀ ਬਰਥਡੇ ਐਂਬਰ
1: ਆਪਾਂ ਸਾਰੇ ਜਣੇ ਮਿਲ ਕੇ ਐਂਬਰ ਨੂੰ ਵਿਸ਼ ਕਰਦੇ ਹਾਂ ਹੈਪੀ ਬਰਥਡੇ ਚਲੋ ਤੁਸੀਂ ਸਟਾਰਟ ਕਰੋ
0: ਟੂ ਯੂ
2: ਹੈਪੀ ਬਰਥਡੇ ਟੂ
0: ਯੂ
2: ਹੈਪੀ ਬਰਥਡੇ ਡੀਅਰ ਐਂਬਰ
0: ਬਹੁਤ ਬਹੁਤ ਮੁਬਾਰਕਾਂ ਹੋਣ ਐਂਬਰ
2: ਥੈਂਕ ਯੂ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੈਪੀ ਬਰਥਡੇ ਐਂਬਰ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੂੰ ਹਮੇਸ਼ਾ ਖੁਸ਼ ਰਿਹਾ ਕਰੇ ਮੈਨੂੰ ਥੋੜਾ ਜਿਹਾ ਤੰਗ ਘੱਟ ਕਰਿਆ ਕਰੇ ਤੇ ਹਮੇਸ਼ਾ ਹੱਸਦੀ ਵਸਦੀ ਰਹਿ
1: ਸਾਡੀ ਵੀ ਸਾਰੇ ਲਿਸਨਰਸ ਵੱਲੋਂ ਸਾਡੀ ਪਿਆਰੀ ਨਿੱਕੀ ਐਂਬਰ ਨੂੰ ਉਹਦੇ ਬਰਥਡੇ ਤੇ ਵਿਸ਼ਾ ਕੇ ਪ੍ਰਮਾਤਮਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਤੰਦਰੁਸਤੀਆਂ ਦੇਵੇ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਉਹਦੇ ਦੋਸਤ ਬਣਨ ਤੇ ਉਹਦੀ ਜ਼ਿੰਦਗੀ ਬਹੁਤ ਇੰਜੋਏ ਕਰੇ ਉਹ ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਸੋਹਣੇ ਪੁੱਤੂ
0: ਐਂਡ ਐਂਡ ਐਂਡ ਆਪਣੀ ਵੱਡੀ ਭੈਣ ਨੂੰ ਹੋਰ ਤੰਗ ਕਰੇ ਸਹੀ ਕਿ ਨਹੀਂ
2: ਐਂਬਰ ਵੀ ਕੁਝ ਕਹਿਣਾ ਚਾਹੁੰਦੀ ਹੈ
1: ਜੀ ਐਂਬਰ ਪੁੱਤੂ
2: ਥੈਂਕ ਯੂ ਆਂਟੀ ਜੀ ਥੈਂਕ ਯੂ ਭਾਜੀ
1: ਓ ਮਿਲਾ ਚੁਣਾ ਪੁੱਤੂ ਓ ਕਿਊਟੀ ਹਾਊ ਆਰ ਯੂ ਅੱਜ ਕਿੰਨੇ ਸਾਲ ਦੇ ਹੋਗੇ
2: ਕਿੰਨੇ ਸਾਲ ਦੀ ਉਂਗਲਾ ਤੇ ਗਿਣਦੀ ਸੀ
0: ਏਟ ਬੱਲੇ ਯਾਰ ਬਿਗ ਗਰਲ
1: ਰੀਲੀ ਫਸਟ ਟਾਈਮ ਵੈਨ ਆਈ ਸੋ ਯੂ ਯੂ ਵਰ ਅ ਬੇਬੀ ਸੋਹਣੇ ਪੁੱਤੂ ਹਮੇਸ਼ਾ ਹੱਸਦੇ ਖੇਡਦੇ ਰਹੋ
2: ਇੱਕ ਵਾਰੀ ਪੱਪੂ ਬਾਬੇ ਕੋਲ ਜਾਂਦਾ ਕਹਿੰਦਾ ਬਾਬਾ ਜੀ ਪੈਸੇ ਤੇ ਲੀਰੀ ਤੰਗੀ ਚੱਲਦੀ ਪਈ ਹੈ ਹੱਥ ਦੇਖ ਕੇ ਦੱਸੋ ਵਧੀਆ ਦਿਨ ਕਦੋਂ ਆਣਗੇ ਤੇ ਬਾਬਾ ਪੱਪੂ ਦਾ ਹੱਥ ਦੇਖ ਕੇ ਕਹਿੰਦਾ ਤੇ 40 ਸਾਲ ਤੱਕ ਗਰੀਬੀ ਰਹਿਣੀ ਤੇ ਪੱਪੂ ਕਹਿੰਦਾ ਤੇ 40 ਸਾਲ ਤੋਂ ਬਾਅਦ ਬਾਬਾ ਜੀ ਤੇ ਬਾਬਾ ਕਹਿੰਦਾ ਤੇ ਉਹ ਤੋਂ ਬਾਅਦ ਫਿਰ ਤੈਨੂੰ ਗਰੀਬੀ ਦੀ ਆਦਤ ਪੈ ਜਾਣੀ
0: ਟਰੂ ਐਸਟ੍ਰੋਲੋਜਰ
1: ਯਾਰ ਐਸਟ੍ਰੋਲੋਜਰ ਦਾ ਨੰਬਰ ਮੈਨੂੰ ਵੀ ਦਿਓ
0: ਜਰਾ ਐਡਾ
1: ਐਡਾ ਉੱਚਾ ਸੁੱਚਾ ਐਸਟ੍ਰੋਲੋਜਰ ਮੈਂ ਨਹੀਂ ਕਦੇ ਸੁਣਿਆ
0: ਨੋਨੀਆ ਜੀ ਮੈਂ ਹੀ ਸੀ ਇਧਰ ਹੱਥ ਮੈਂ ਹੀ ਵੇਖ ਸਕਦਾ ਵੈਰੀ ਨਾਈਸ ਆਰਜਾ ਯੂ ਗੁੱਡ
1: ਮੈਂ ਮੈਂ ਇਦੋਂ ਵੀ ਵਧੀਆ ਆ ਮੈਂ ਅੱਖਾਂ ਬੰਦ ਕਰਕੇ ਦੱਸ ਸਕਦੀ ਹਾਂ ਕਿ ਤੁਸੀਂ ਅੱਖਾਂ ਤੇ ਚਸ਼ਮਾ ਲਾਇਆ ਹੋਇਆ
0: ਵਾਹ ਵਾਹ ਵਾਹ ਬਿਊਟੀਫੁਲ ਕੀ ਬਾਤ
1: ਥੈਂਕ ਯੂ ਵੈਰੀ ਮਚ ਸੋਨੇ ਪੁੱਤੂ ਹੈਵ ਅ ਨਾਈਸ ਡੇ ਇੰਜੋਏ ਯੋਰ ਬਰਥਡੇ ਠੀਕ ਹੈ
2: ਥੈਂਕ ਯੂ ਹੈਵ ਅ ਨਾਈਸ ਡੇ
1: ਥੈਂਕ ਯੂ ਬਾਏ ਬਾਏ
0: ਨਾਈਸ ਡੇ ਵੀ ਕਿਆ ਬਾਤ ਹੈ ਕਿਆ ਬਾਤ ਹੈ ਬਾਈ ਦੇਖੋ ਇਹ ਵੀ ਉਮਰ ਹੁੰਦੀ ਹੈ ਬੈਸਟ ਨਾ ਕਿ ਉਂਗਲ ਤੇ ਕਿੰਨਾ ਪੈ ਰਿਹਾ ਯਾਰ ਕਿੰਨੀ ਉਮਰ ਹੋਈ ਹੈ ਕਾਸ਼ ਆਪਾਂ ਸਾਰੀ ਉਮਰ ਇਸ ਤਰ੍ਹਾਂ ਦੇ ਰਹਿੰਦੇ ਕਿੰਨਾ ਮਜ਼ਾ ਆਉਂਦਾ ਨਾ ਕਿਆ ਲਾਈਫ ਹੁੰਦੀ
1: ਸਾਨੂੰ 10th ਨਾਲ ਮਲਟੀਪਲਾਈ ਕਰਕੇ ਉਂਗਲਾਂ ਦੇਖ ਰਹੀਆਂ ਮੇਰੀਆਂ ਨੇ
0: ਉਹ ਨੌਨੀਆ ਜੀ ਕੱਲ ਨਾ ਕੱਲ ਮੈਂ ਇੱਥੇ ਇਸੇ ਸਟੂਡੀਓ 'ਚ ਮੈਂ ਬੈਠਾ ਪਿਆ ਤੇ ਬਲਕੀਰਤ ਮੇਰੇ ਨਾਲ ਬੈਠਾ ਪਿਆ ਤੇ ਨਾ ਪਤਾ ਨਹੀਂ ਸਾਡੇ ਮਨ 'ਚ ਨਾ
1: ਨਹੀਂ ਪਹਿਲਾਂ ਇਹ ਦੱਸੋ ਕਿ ਬੈਠੇ ਸੀ ਕਿ ਪਏ ਸੀ
0: ਨਹੀਂ ਨਹੀਂ ਬੈਠੇ ਪਏ ਸੀਗੇ ਬਸ ਸਟੂਡੀਓ ਆ
1: ਤੁਸੀਂ ਕਿ ਬੈਠੇ ਪਏ
0: ਓਹੋ ਬੈਠਾ ਸਾਂ ਠੀਕ
1: ਬੈਠਾ ਸੀ
0: ਰਾਜਦੀਪ ਮੈਡਮ ਤੁਸੀਂ ਕਿਉਂ ਆ ਗਏ ਹੋ ਮੇਰੀ ਵਿਆਕਰਨ ਠੀਕ ਸੀ ਪਿਛਲੇ ਮੈਨੂੰ ਤਾਂ ਰਾਜਦੀਪ ਮੈਡਮ ਨੂੰ ਬਹੁਤ ਯਾਦ ਕਰ ਰਿਹਾ ਹੋਪ ਸ਼ੀ ਇਜ਼ ਫਾਈਨ ਗ੍ਰੇਟ ਪੰਜਾਬੀ ਟੀਚਰ ਖੈਰ ਮੈਂ ਤੇ ਬਲਕੀਰਤ ਬੈਠੇ ਪਏ ਤੇ ਨਾ ਅਸੀਂ ਕੋਈ ਪਲਾਨ ਬਣਾਇਆ ਕਿਸੀ ਆਹ ਕ੍ਰਿਕਟ ਦੀ ਹੁੰਦੀ ਰਜਿਸਟ੍ਰੇਸ਼ਨ ਵਗੈਰਾ ਓਪਨ ਹੋਈ ਹੈ ਨਾ ਤੇ ਅਸੀਂ ਚੱਲ ਜੁਆਇਨ ਕਰਦੇ ਹਾਂ ਤੇ ਉਹਦੇ ਅੰਦਰ ਆਇਆ ਨਾ ਕਿ ਡੇਟ ਆਫ ਬਰਥ ਭਰੋ ਤੇ ਮੈਂ ਆਪਣਾ ਹੈ ਨਾ ਭਰਿਆ ਡੇਟ ਆਪੇ ਭਰਤੀ ਤੇ ਹੈ ਨਾ ਮਹੀਨਾ ਹੋ ਗਿਆ ਸਾਲ ਦੀ ਗੱਲ ਹੈ ਇੱਕ ਸਵਾਇਪ ਦੂਸਰਾ ਸਵਾਇਪ ਮੈਂ ਕਿਹਾ ਕ੍ਰਿਸ਼ਨਾ ਇੰਨਾ ਬੁੱਢਾ ਹੋ ਗਿਆ ਕਿਉਂਕਿ ਮਤਲਬ ਆਦਤ ਰਹੀ ਨਹੀਂ ਮੈਂ ਕਿਹਾ ਅੱਛਾ 26 ਤੋਂ ਲੈ ਕੇ 2010 ਤੱਕ ਗਿਆ ਤੇ 2010 ਤੋਂ ਇੱਕ ਸਵਾਇਪ ਤੋਂ ਗਿਆ 2002 ਤੱਕ ਫਿਰ ਗਿਆ 95 ਮੈਂ ਕਿਹਾ ਬਲਕੀਰਤ ਗਿਆ ਹਾਂ ਕਿਹਾ ਮੈਂ ਕਿਹਾ ਹੁਣ ਓਫੀਸ਼ੀਅਲੀ ਉਮਰ ਹੀ ਨਹੀਂ ਹੈ ਬ੍ਰੋ ਮੈਂ ਕਿਹਾ ਇਹ ਤਾਂ ਆਪ ਹੀ ਬੇਇੱਜ਼ਤ ਕਰਦੇ ਪਏ ਆ ਕਿ ਹੋਰ ਪਿੱਛੇ ਜਾਣਾ ਪੈ ਰਿਹਾ ਅੱਛਾ ਅੱਗੋਂ ਉਹ ਮੈਨੂੰ ਕੀ ਕਹਿੰਦਾ ਮੇਨ ਗੱਲ ਕੀ ਹੈ ਕਹਿੰਦਾ ਨਹੀਂ ਬ੍ਰੋ ਉਹਨੂੰ ਸਾਰੀ ਸਮਝ ਪਤਾ ਲੱਗਾ ਉਹ ਕਹਿੰਦਾ ਨਹੀਂ ਬ੍ਰੋ ਆ ਮੈਂ ਵੇਖਿਆ ਹਨਾ ਉਹਨਾਂ ਦੀ ਜਿਹੜੀ ਪਾਲਿਸੀ ਹੈ ਕਲੱਬ ਦੀ ਜੇ ਤੁਸੀਂ 1927 ਤੋਂ ਬਾਅਦ ਪੈਦਾ ਹੋਏ ਤੁਸੀਂ ਜੁਆਇਨ ਕਰ ਸਕਦੇ ਹੇ ਰਾਮ ਮੈਂ ਕਿਹਾ ਠੀਕ ਹੈ ਫਿਰ ਤਾਂ ਮੈਂ ਕਿਹਾ ਚਲੋ ਠੀਕ ਹੈ ਬਾਈ ਫਿਰ ਤਾਂ ਕੁਛ 69 ਇਅਰਸ ਅੱਗੇ ਹਾਂ ਭਲਾ
1: ਫਿਰ ਤਾਂ ਅਸੀਂ ਨੰਨੇ ਮੁੰਨੇ ਬੱਚੇ ਹਾਂ
0: ਫਿਰ ਮੈਨੂੰ ਮੈਨੀਪੁਲੇਟ ਕਰ ਲਿਆ ਮੈਂ ਕਿਹਾ ਫਿਰ ਤਾਂ ਬਹੁਤ ਟਾਈਮ ਪਿਆ ਮੈਂ ਕਿਹਾ 2 ਸਾਲ ਠਹਿਰ ਜਾ ਕੇ ਹਾਂ ਵੀ ਠੀਕ ਹੈ
1: ਨਹੀਂ ਜਦੋਂ ਜਦੋਂ ਤੁਸੀਂ ਹੁੰਦੇ ਨਾ 10-12 ਸਾਲ ਦੇ ਉਦੋਂ ਤੁਹਾਨੂੰ ਲੱਗਦਾ ਹੁੰਦਾ ਕਿ ਜਿਹੜਾ 18-19 ਸਾਲਾਂ ਵਾਲਾ ਨਾ ਓ ਮਾਈ ਗੋਡ ਦੇ ਆਰ ਵੈਰੀ ਓਲਡ
0: ਹਾਂ ਹਾਂ
1: ਠੀਕ ਹੈ ਫਿਰ ਜਦੋਂ 20 ਚ ਚਲੇ ਜਾਂਦੇ ਫਿਰ ਤੁਹਾਨੂੰ ਲੱਗਣਾ ਸ਼ੁਰੂ ਹੁੰਦਾ ਕਿ ਯਾਰ 30 ਇਜ਼ ਵੈਰੀ ਓਲਡ ਫਿਰ ਜਦੋਂ 25 ਚ ਚਲੇ ਜਾਂਦੇ 40 ਇਜ਼ ਵੈਰੀ ਓਲਡ ਪਰ ਜਦੋਂ ਤੁਸੀਂ 40 ਤੇ ਜਾਂਦੇ ਹੋ ਨਾ ਫਿਰ ਕਹਿੰਦੇ ਹੋ ਯਾਰ 50 ਇਜ਼ ਨਾਟ ਦੈਟ ਓਲਡ
0: ਹਾਂ ਸਹੀ ਹੈ
1: ਫਿਰ ਆਪਣਾ ਰਾਸ ਖਾਲਾ ਕਰਨਾ ਸ਼ੁਰੂ ਕਰ ਦਿੰਦੇ
0: ਠੀਕ ਹੈ ਯਾਰ 50 50 ਅੱਛਾ ਤਾਂ ਹੀ ਸ਼ੁਰੂ ਹੋਇਆ ਨਾ 50 ਇਜ਼ ਦਾ ਨਿਊ 30 40 ਇਜ਼ ਦਾ ਨਿਊ 20 ਚਲੋ ਸਹੀ ਹੈ ਗੁੱਡ ਗੁੱਡ ਗੁੱਡ ਤੇ ਆਪਾਂ ਹੁਣ ਅਗਲਾ ਕਾਲਰ ਲੈਂਦੇ ਹਾਂ ਆਪਣਾ ਇਸ ਤੋਂ ਪਹਿਲਾਂ ਕਿ ਉਹ ਬੱਚਾ ਇੱਥੇ ਸਾਡੀ ਵੇਟ ਕਰਦਾ ਕਿਤੇ 20 ਸਾਲ ਦਾ ਨਾ ਹੋ ਜਾਏ ਸਾਡਾ ਜਿਹੜਾ ਅਗਲਾ ਕਾਲਰ ਹੈ ਉਹ ਹੈ ਅਸੀਸ ਕੌਰ ਅਸੀਸ ਤੁਸੀਂ ਆਉਣੇ ਰਹੋ
1: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ
0: ਬਈ ਉਹ ਬਈ
2: ਅਸੀਸ
0: ਬਈ ਅਸੀਸ ਕੌਰ ਦੀ ਅੱਜ ਸਾਇਲੈਂਟ ਬੋਲੀ ਸੁਣਦੇ ਹੋਏ ਸਾਰੇ ਲੋਕ
1: ਇਹ ਬਲੇ ਬਲੇ ਬਲੇ ਬਲੇ ਬਲੇ
0: ਹੈਲੋ ਹੈਲੋ ਹੈਲੋ
1: ਜਲਦੀ ਜਲਦੀ ਸੁਣਾ ਦੋ
0: 10 ਮਿੰਟ ਰਹਿ ਗਏ 2 ਮਿੰਟ ਤੁਸੀਂ ਸਾਇਲੈਂਟ ਚ ਕੱਢਤੇ ਹੁਣ ਤਾਂ 8 ਰਹਿ ਗਏ ਆ ਸਹੀ ਕਿ ਨਹੀਂ
1: ਚਲੋ ਸੁਣਾਓ ਕੀ ਸੁਣਾਓਗੇ ਅਸੀਸ ਕੌਰ ਜੀ
2: ਮੈਂ ਸੁਣਾਉਂਗੀ ਲੜਦੀ ਉਹਦੇ ਕਿਤੇ ਦਬਕਾ ਮਾਰੇ ਭੂਆ ਕਿੱਥੇ ਜਰਦੀ ਉਹਦੇ ਕਿਤੇ ਦਬਕਾ ਮਾਰੇ
1: ਭੂਆ ਕਿੱਥੇ ਜਰਦੀ
2: ਮੇਕਅਪ ਕਿੱਟਾ ਤੇ ਬਾਦੂ ਖਰਚਾ ਕਰਦੀ ਮੇਕਅਪ ਕਿੱਟਾ ਤੇ ਬਾਦੂ ਖਰਚਾ ਕਰਦੀ ਮੇਕਅਪ ਕਿੱਟਾ ਤੇ ਬਾਦੂ ਖਰਚਾ ਕਰਦੀ
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਪੂਆ ਪੂਆ ਫੁੱਫੜ ਫੁੱਫੜ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ ਯਾ ਯਾ ਫੁੱਫੜ ਫੁੱਫੜ ਹੋ ਹੋ ਫੁੱਫੜ ਫੁੱਫੜ ਓਏ ਓਏ ਫੁੱਫੜ ਫੁੱਫੜ ਬੁਰਰੇ ਕੀ ਬਾਤ ਹੈ ਵਈ ਭੂਆ ਫੁੱਫੜ ਤੇ ਅੱਜ ਦੁਬਾਰਾ ਤੰਜ ਕਿਸ ਗਿਆ
1: ਹਾਂਜੀ
0: ਸਾਡੀ ਆਵਾਜ਼ ਹੌਲੀ ਹੈ,
2: ਅਸੀਂ ਤਾਂ ਆਵਾਜ਼ ਕਿਉਂ ਨਹੀਂ ਹੌਲੀ ਆ?
0: ਆਵਾਜ਼ ਹੌਲੀ ਹੈ, ਮੈਂ ਤਾਂ ਇੰਨਾ ਉੱਚੀ ਬੋਲ ਰਿਹਾ, ਮੈਂ ਦੱਸ ਨਹੀਂ ਸਕਦਾ ਤੁਹਾਨੂੰ
1: ਯਾਰ, ਮੈਂ ਗਲਾ ਖੋਲਤਾ ਆਪਣਾ ਸਾਰਾ।
0: ਤੁਹਾਡਾ ਤੁਹਾਡਾ ਨੈਟਵਰਕ ਡਾਊਨ ਹੈ ਮੇਰੇ ਖਿਆਲ ਨਾਲ,
2: ਮੈਨੂੰ ਚੰਗੀ ਤਰ੍ਹਾਂ ਨਹੀਂ ਤੁਹਾਡੀ ਆਵਾਜ਼ ਸੁਣ ਰਹੀ।
0: ਅੱਛਾ,
2: ਆਪਣਾ ਆਏ ਆਏ ਸੁਣ ਰਹੀ
0: ਹੈ? ਦੁਬਾਰਾ ਕਰੀ, ਦੁਬਾਰਾ ਕਰੀ, ਦੁਬਾਰਾ ਕਰੀ, ਇੱਕ ਵਾਰ ਦੁਬਾਰਾ ਕਰੀ। ਹੈਲੋ ਹੈਲੋ, ਕਿੱਦਾਂ ਵੀਰੇ? ਹੈਲੋ ਹੈਲੋ ਹੈਲੋ,
1: ਠੀਕ ਹੈ? ਹੁਣ ਡਿਸਕੋ ਚੱਲਣਾ ਫਿਰ ਅੱਜ, ਫਰਾਈਡੇ ਆ,
0: ਫਰਾਈਡੇ ਆ ਬਈ ਅੱਜ ਤੇ। ਅਸੀਂ ਸਕੋਰ ਕੀ ਪਲਾਨ ਨੇ, ਕੀ ਪਲਾਨ ਨੇ ਵੀਕਐਂਡ ਦੇ?
2: ਪਲਾਨ ਤਾਂ ਵੈਸੇ ਵੀ ਪਲਾਨ ਤਾਂ ਕੁਝ ਹੈ ਨਹੀਂ,
1: ਹੈ ਨਹੀਂ।
2: ਬੁੱਧਵਾਰਾ ਜਾਣਾ,
0: ਆਹ ਕੀ ਬਾਤ,
2: ਕਲਾਸ ਲੈਣੀ ਆ।
0: ਗੁੱਡ ਗੁੱਡ ਗੁੱਡ,
2: ਹਾਂ ਕਲਾਸ ਲੈਣੀ ਆ।
0: ਮੇਰੇ
2: ਆਂਟੀ ਨੇ ਸਾਨੂੰ ਬ੍ਰੈਡ ਲਿਆਏ, ਲੈ ਕੁਝ ਬਰਗਰ ਲਾਣੇ ਨੀ ਹੁੰਦੇ, ਉਹ ਲਿਆਏ। ਹੁਣ ਮੇਰਾ ਵੀਰਾ ਤੇ ਮੈਂ ਲੰਚ ਲਿਆ,
0: ਕੀ ਲੈ ਕੇ ਚੱਲੂ, ਕੀ ਇਹਦਾ ਕੋਫਤੇ ਲੈ ਕੇ ਚੱਲੇ ਹੋ ਅੰਦਰ ਬਰਗਰ ਚ? ਦੇਖੋ ਬਈ, ਇਹ ਇਹ ਡੀਲ ਤਾਂ ਜ਼ਰੂਰੀ ਹੈ ਨਾ?
1: ਯੈਸ,
0: ਵੈਰੀ ਗੁੱਡ ਬਈ, ਵੈਰੀ ਗੁੱਡ।
1: ਛੋਟੀ ਉਮਰ ਚ ਸਮਝ ਗਏ ਹੋ?
0: ਅੱਛਾ, ਮੈਂ ਫਿਰ ਇੱਦਾਂ ਕਰਦਾ, ਆਪਾਂ ਗੱਲਾਂ ਨਾ ਫਿਰ ਇੱਦਾਂ ਕਰਾਂਗੇ, ਮੈਨੂੰ ਨਾ ਠੀਕ ਕਰਦਾ ਤੇ ਆਪਾਂ ਗੱਲਾਂ ਮਾਰਾਂਗੇ ਫਿਰ ਨੈਕਸਟ ਵੀਕ ਮੰਡੇ ਨੂੰ ਕੁੜੀਏ।
1: ਯੈਸ,
0: ਠੀਕ ਹੋ ਗਿਆ?
2: ਹਾਂ ਠੀਕ ਹੋ ਗਿਆ,
1: ਠੀਕ ਹੈ,
0: ਬੜੀ ਸਮਾਰਟ ਹੈ।
2: ਤੁਹਾਡੀ ਆਵਾਜ਼ ਉੱਚੀ ਸੀ।
0: ਅੱਛਾ, ਹੁਣ ਉੱਚੀ ਸੀ? ਫੋਨ ਦੀ ਆਵਾਜ਼ ਨਹੀਂ ਉੱਚੀ ਸੀ,
1: ਇਹੀ ਤਾਂ ਪ੍ਰੋਬਲਮ ਸੀ ਨਾ, ਉੱਚੀ ਕਰਨਾ ਭੁੱਲ ਗਏ।
0: ਲੌਜਿਕ ਨਾਲ ਲੜਨਾ ਬੜਾ ਔਖਾ,
1: ਲੌਜਿਕ ਨਾਲ ਲੜਨਾ ਨੀ, ਲੌਜਿਕ ਨਾਲ ਦੋਸਤੀ ਕਰ ਲੋ।
2: ਲੌਜਿਕ,
0: ਅੱਛਾ ਬਰਗਰ ਦੀ ਫੀਲਿੰਗ ਕੀ ਹੈ ਇਹ ਤਾਂ ਦੱਸੋ,
1: ਬਰਗਰ ਦੇ ਵਿੱਚ ਕੀ ਕੀ ਪਾਉਣਾ ਹੈ?
2: ਹੈਸ਼ ਬਰਾਉਨ,
1: ਸੌਸ, ਯੈਸ,
2: ਤੇ ਚੀਜ਼, ਤੇ ਲੈਟਸ ਮੈਂ ਉਹਦੇ ਨਾਲ ਨਾਲ ਖਾਉਂ, ਕੋਈ ਉਹ ਚ ਸਪੇਸ ਨਹੀਂ।
0: ਓ ਅੱਛਾ ਬਈ, ਪੂਰਾ ਕਰੰਚੀ ਜਾ ਕੀਤਾ ਨਾ ਕੰਮ, ਕਿਤੇ ਹੈ ਨਹੀਂ ਟੋਮੇਟੋਸ, ਨਹੀਂ ਨੋ ਟੋਮੇਟੋਸ।
2: ਹੁਣ ਕਾ ਮੈਂ ਸਟੈਂਡ ਦੇ ਵਿੱਚ ਵੀ ਖਾ ਵੀ,
1: ਸੈਂਡਵਿਚ ਵੀ ਖਾ ਲਿਆ।
0: ਓਏ ਮੋਜਾ,
1: ਓਏ ਮੋਜਾ,
0: ਚਲੋ ਗੁੱਡ ਗੁੱਡ ਗੁੱਡ ਬਾਈ, ਤੁਸੀਂ
1: ਕਰੋ ਆਪਣਾ। ਆਈ ਲਵ ਹੈਸ਼ ਬਰਾਊਨ ਟੂ।
2: ਜੇ ਤੁਸੀਂ ਇੱਥੇ ਆਉਣਗੇ ਨਾ, ਦੀਦੀ ਨੂੰ ਕਹੋ ਮੇਰੇ ਵੀਰੇ ਨੂੰ ਇੰਨੇ ਸਵਾਦ ਸੈਂਡਵਿਚ ਬਣਾਉਣ ਦੇ, ਤੁਹਾਨੂੰ ਸਵਾਦ ਲੱਗਣਗੇ।
0: ਚਲ ਡਨ ਹੋ ਗਿਆ ਬਾਈ,
1: ਠੀਕ,
0: ਆਪਾਂ ਡਨ ਕਰ ਲਿਆ।
1: ਆਪਾਂ ਵੀਰੇ ਨੂੰ ਕਹਿਣਾ ਸਾਨੂੰ ਸੈਂਡਵਿਚ ਬਣਾ ਕੇ,
0: ਤਰੀਕ ਪਾ ਹੀ ਲੈਣੇ ਆ ਬਲੀ ਨਾ, ਕਿਤੇ ਡੇਟ 'ਚ ਨੋਟ ਕਰ ਲੈਣਾ ਆਪਾਂ, ਖਾਣੇ ਜਾ ਕੇ ਸੈਂਡਵਿਚ।
1: ਯੈਸ,
0: ਅਸੀਸ ਕੋਰਵਲ, ਡਨ ਹੋ ਗਿਆ?
1: ਯੈਪ, ਡਨ ਡਨ ਡਨ ਡਨ।
0: ਚਲੋ, ਥੈਂਕ ਯੂ ਫਾਰ ਕਾਲਿੰਗ, ਹੈਵ ਅ ਗੁੱਡ ਡੇ ਬਾਈ, ਇੰਜੋਏ ਕਰੋ ਆਪਣਾ ਬਰਗਰ,
2: ਇੰਜੋਏ, ਹੈਵ ਅ ਆਸਮ ਬਲੋਸਮ ਬ੍ਰਿਲੀਅੰਟ ਡੇ,
0: ਬਾਏ ਬਾਏ ਬਾਏ,
1: ਸੀ ਯੂ ਲੇਟਰ ਐਲੀਗੇਟਰ,
2: ਬਾਏ ਬਾਏ, ਹੈਵ ਅ ਗੁੱਡ ਗੁੱਡ ਵੀਕਐਂਡ, ਸੀ ਯੂ ਨੈਕਸਟ ਮੰਡੇ,
1: ਬਾਬਾ ਬਾਬੂ, ਬਾਏ
0: ਬਾਏ ਬਾਏ ਬਾਈ, ਕੀ ਬਾਤ ਹੈ, ਸੀ ਯੂ ਲੇਟਰ ਐਲੀਗੇਟਰ, ਵਾਹ ਵਾਹ ਵਾਹ, ਕੀ
1: ਇਨਾ ਵਾਈਲ ਕ੍ਰੋਕੋਡਾਇਲ,
0: ਕਿਦਾਂ ਕਿਦਾਂ, ਇਨਾ ਵਾਈਲ ਕ੍ਰੋਕੋਡਾਇਲ, ਆਹ ਵੀ ਅੱਛਾ, ਇਹ ਮੈਂ ਨਹੀਂ ਕਦੀ ਸੁਣਿਆ, ਇਨਾ ਵਾਈਲ ਕ੍ਰੋਕੋਡਾਇਲ।
1: Yes.
0: Nice, nice. ਆਪਾਂ ਹੁਣ ਤੋਂ ਇੱਕ ਦੂਸਰੇ ਨੂੰ ਸਰੇ ਕਿਆ ਕਰਨਾ, ਤੁਸੀਂ ਮੈਨੂੰ ਕਿਆ ਕਰੋ, ਸੀ ਯੂ ਐਲੀਗੇਟਰ, ਮੈਂ ਕਹੂੰ ਇਨਾ ਵਾਈਲ ਕ੍ਰੋਕੋਡਾਇਲ। ਖਾਸ ਕਰ ਜਿੱਥੇ ਥੋੜਾ ਪਬਲਿਕ ਸਪੇਸ ਹੋਵੇ ਨਾ, ਉੱਥੇ ਜ਼ਰੂਰ ਕਰੇ, ਲੋਕ ਕਹਿਣਗੇ ਯਾਰ ਅਜੀਬ ਜਿਹੇ ਲੋਕ ਹੈ। ਐਸ਼ਵਰਿਆ ਬੋਲਦੀ ਹੈ ਨਾ,
1: ਐਸ਼ਵਰਿਆ ਨੀ, ਇਹ ਬਹੁਤ ਪੁਰਾਣੀ ਇੰਗਲਿਸ਼ ਮੂਵੀ, ਇਹਦਾ ਮਤਲਬ ਹੁੰਦਾ ਹੈ ਆਮ ਫਾਈਨ, ਵੈਰੀ ਗੁੱਡ।
0: ਸੁਪਰ ਸੁਪਰ ਬੋਲਦੇ
1: ਸੁਪਰ
0: ਸੁਪਰ
1: ਕੈਲਾ
0: ਕੈਲਾ
1: ਫਰੋਜਿਸ
0: ਫਰੋਜਿਸ
1: ਸੁਪਰ ਕੈਲਾ ਫਰੋਜਲਿਸਟਿਕ
0: ਸੁਪਰ ਕੈਲਾ ਫਰੋਜਲਿਸਟਿਕ
1: ਐਕਸਪੀਓਲਾ
0: ਐਕਸਪੀਓਲਾ
1: ਡੋਸ਼ਿਸ
0: ਮੈਂ ਕਹਿੰਦਾ ਜੀ ਤੁਸੀਂ ਕਿਵੇਂ ਉੱਠੇ ਐਵਰੀਥਿੰਗ ਇਜ਼ ਫਾਈਨ ਹੱਦ ਯਾਰ ਇਹ ਕਿੱਦਾਂ ਦਾ ਵਰਡ ਹੋਇਆ ਹਨਾ ਬੰਦਾ ਬੋਲ ਹੀ ਨਹੀਂ ਪਾ ਰਿਹਾ ਉਹ ਇੱਕ ਇੱਕ ਜੋਕ ਹੈ ਨਾ ਇਸ ਤੋਂ ਰਿਲੇਟਡ ਬੜਾ ਮਸ਼ਹੂਰ ਉਹ ਕੋਈ ਮੁੰਡਾ ਹੁੰਦਾ ਹਨਾ ਉਹ ਉਹਨੂੰ ਨਾ ਕੋਈ ਕਹਿਣ ਦਾ ਕੁੜੀ ਅੱਗੋਂ ਕਹਿ ਦਿੰਦੀ ਆ ਕਿ ਯਾਰ ਯੂ ਆਰ ਸੋ ਗੁੱਡ ਯੂ ਆਰ ਵੈਰੀ ਮੱਚ ਨੋਨ ਸ਼ਲਾਂਟ ਵਿਦ ਐਵਰੀਥਿੰਗ
1: ਨੋਨ ਸ਼ਲਾਂਟ
0: ਉਹ ਨਾ ਕਹਿੰਦਾ ਕਿ ਗੁੱਡ ਵੀ ਕਹਿ ਗਈ ਨੋਨ ਸ਼ਲਾਂਟ ਕਹਿ ਗਈ ਕਹਿੰਦਾ ਇੱਕ ਮਿੰਟ ਮੈਂ ਆਇਆ ਵਾਸ਼ਰੂਮ ਜਾਂਦਾ ਜਾ ਕੇ ਚੈੱਕ ਕਰਾਂ ਨੌਨਸ਼ਲੈਂਡ ਕੀ ਆ ਨੌਨਸ਼ਲੈਂਡ ਦਾ ਮਤਲਬ ਹੈ ਐਫਰਟਲੈਸ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣ ਤੂੰ ਐਫਰਟਲੈਸ ਹੀ ਕਹਿੰਦੀ ਇੰਨਾ ਐਫਰਟ ਮੇਰਾ ਪਵਾਇਆ ਇਹ ਕਿੱਦਾਂ ਦਾ ਪੈਰਾਡੌਕਸ ਜੀ ਰਿਹਾ ਮੈਂ
1: ਸ਼ਿਵਲਰੀ
0: ਐਂਡ ਆਪਣੇ ਗੰਦੇ ਗੰਦੇ ਗ੍ਰਾਮਰ ਜੋਕਸ ਨੂੰ ਮੈਂ ਪਰੇ ਕਰਦੇ ਹੋਏ ਗਾਇਸ ਲੈ ਕੇ ਆਉਣਾ ਹੈ ਅਗਲੇ ਕਾਲਰ ਨੂੰ ਤਵਨੀਤ ਐਂਡ ਸਿਬਲਿੰਗਸ
1: ਸਤਿ ਸ਼੍ਰੀ ਅਕਾਲ ਤਵਨੀਤ ਜੀ
2: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਰਤੀ ਜੀ
1: ਸਤਿ ਸ਼੍ਰੀ ਅਕਾਲ ਪਿਆਰੀ ਪਿਆਰੀ ਨਿੱਕੀ ਜੀ ਕਾਟੋ ਜੀ
2: ਕੀ ਹਾਲ ਹੈ
0: ਸਾਡਾ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ
2: ਮੇਰਾ ਠੀਕ ਆ
1: ਠੀਕ ਆ
0: ਕਿੱਦਾਂ ਦਾ ਰਿਹਾ ਸੀ ਕੱਲ ਦਾ ਸਕੂਲ ਦਾ ਦਿਨ ਤੁਹਾਡਾ ਵਧੀਆ ਗਿਆ
2: ਗੁੱਡ
0: ਗੁੱਡ ਗੁੱਡ ਗੁੱਡ ਗੁੱਡ ਗੁੱਡ
1: ਤੇ ਅੱਜ
2: ਅੱਜ ਪਤਾ ਨਹੀਂ ਹਰੇ ਮੈਂ ਸਕੂਲ ਨਹੀਂ ਪਹੁੰਚੇ
1: ਨਹੀਂ ਅੱਜ ਵੀ ਇਫ ਯੂ ਟੈਲ ਯੂਰ ਬ੍ਰੇਨ ਦੈਟ ਇਟਸ ਗੁੱਡ ਦੇਖਿਓ ਫਿਰ ਗੁੱਡ ਹੋਊਗਾ
0: ਫਿਰ ਗੁੱਡ ਹੀ ਹੋਣਾ ਬਈ
2: ਗੁੱਡ ਅੱਜ
1: ਯੈਸ
0: ਹਾਏ ਵੈਰੀ ਗੁੱਡ ਵੈਰੀ ਗੁੱਡ
1: ਵਾਟਐਵਰ ਯੂ ਟੈਲ ਯੂਰ ਬ੍ਰੇਨ ਯੂ ਵਿਲ ਗੈਟ ਦੈਟ ਥਿੰਗ ਜੇ ਦੱਸੋਗੇ ਬਹੁਤ ਵਧੀਆ ਤਾਂ ਬਹੁਤ ਵਧੀਆ ਹੋਊਗਾ
2: ਤੇ ਮੈਂ ਸੋਚਦੇ ਮੈਂ ਰਾਮ ਲਖਨ ਮੂਵੀ ਦੇਖ ਲਈ
0: ਹਾਏ ਦਿਨਾ ਦਿਨ ਦਾ ਚਿਕ ਚਿਕ ਦਿਨਾ ਦਿਨ ਦਾ ਚਿਕ ਚਿਕ ਕਿੱਦਾਂ ਲੱਗੀ ਤੁਹਾਨੂੰ ਫਿਲਮ 10 out of 100 ਤੇਰਾ ਨਾਮ ਲਿਆ ਤੁਝੇ ਯਾਦ ਕੀਆ ਤੁਸੀਂ ਉਹ ਗਾਣਾ ਯਾਦ ਆ ਤੁਹਾਨੂੰ ਬੜਾ ਘੈਂਟ ਗਾਣਾ ਯਾਰ
1: ਇਤਨੇ ਦਿਨ ਬਾਅਦ ਮਿਲੇ
0: ਕਿਉਂ ਕਿਉਂ ਕਿਉਂ ਫਿਰ ਤੁਹਾਨੂੰ ਦੱਸੋ ਮਾਧੁਰੀ ਦੀਕਸ਼ਿਤ ਵਧੀਆ ਲੱਗੀ ਫਿਲਮ ਚ ਕਿ ਨਹੀਂ
1: ਰਾਮ
0: ਵਧੀਆ ਲੱਗਾ ਲੱਖਣ ਵਧੀਆ ਲੱਗਾ
1: ਲੱਖਣ
0: ਹੁਣ ਹੁਣ ਕਿਹੜੀ ਦੇਖਣੀ ਤੁਸੀਂ ਦੇਖੀ ਨੀ ਨਾ ਪਹਿਲੇ ਬਹੁਤ ਤਗੜਾ ਬਿਜ਼ਨਸ ਆਈਡੀਆ ਦਿੱਤਾ ਤੁਸੀਂ ਮੈਨੂੰ ਥੈਂਕ ਯੂ ਸੋ ਮਚ ਤੁਹਾਨੂੰ ਜਦੋਂ ਮੈਂ ਬਹੁਤ ਕਮਾਈ ਕਰ ਲਈ 20% ਡਨ ਹੋ ਗਿਆ
1: ਆਫਿਸਰ ਫਟਾਫਟ ਕੇ ਐਪ ਤਿਆਰ ਕਰੋ ਮੈਂ ਤੁਹਾਡਾ ਆਈਡੀਆ ਚੋਰੀ ਕਰ ਲਿਆ
0: ਕੌਣ ਡਰ ਗਿਆ
2: ਸੰਦੀਪ ਅੰਕਲ
0: ਸੰਦੀਪ ਅੰਕਲ
2: ਜੀ ਆਮ ਲਾਫ ਥੈਰੇਪੀ ਵਾਲਾ ਪੋਡਕਾਸਟ ਪਾਂਦੇ
0: ਅੱਛਾ ਉਹ ਡਰ ਗਏ ਹਾਂ ਉਹ ਬਚਾਏ
2: ਪ੍ਰੋਕਿਓਰਮੈਂਟ
0: ਮੈਨੇਜਰ ਰੱਖ ਲੈਣੇ ਡਨ ਹੋ ਗਿਆ ਤੁਸੀਂ ਸਾਰਿਆਂ ਨੂੰ ਦਬਕੇ ਚ ਰੱਖਿਆ ਕਰੋ ਕੋਈ ਲੇਟ ਨੀ ਆਇਆ ਕਰੂਗਾ ਸਾਰੇ ਆਪਣੇ ਸ਼ੋ ਟਾਈਮ ਸਿਰ ਰਿਕਾਰਡ ਕਰਿਆ ਕਰਨਗੇ ਤੇ ਫਿਰ ਪਾਇਆ ਵੀ ਕਰਨਗੇ ਡਨ ਹੋ ਗਿਆ
2: ਜੋ ਡਾਕਟਰ ਰੋਜ਼ ਫਰਾਈਡੇ ਨੂੰ ਕਿਉਂ ਛੁੱਟੀ ਕਰਦੇ
0: ਉਹ ਅੱਜ ਫੰਕਸ਼ਨ ਸੀਗਾ ਪੁੱਤੂ ਫੇਰ ਤੋਂ ਕਿੰਗ ਦੇ ਘਰ ਫੰਕਸ਼ਨ ਸੀਗਾ
1: ਤੇ ਉਧਰ ਗਏ ਦੋ ਤਿੰਨ
2: ਫੰਕਸ਼ਨ ਹੁੰਦੇ ਇੱਕ ਸਾਲ ਤੇ
1: ਹੀ ਇਜ਼ ਵੈਰੀ ਬਿਜ਼ੀ ਪਰਸਨ
0: ਬਿਜ਼ੀ ਆਦਮੀ ਹੈ ਯਾਰ ਕਿੰਗ ਐਕਚੁਅਲੀ ਕਿੰਗ ਨੇ ਕਿਹਾ ਉਹਨੇ ਦੀਵਾਲੀ ਪਾਰਟੀ ਕਰਨੀ ਆ ਤੇ ਉਹ ਫਿਰ ਦੀਵਾਲੀ ਦੀ ਪਾਰਟੀ ਕਿਸ ਤਰ੍ਹਾਂ ਮਨਾਈ ਦੀ ਹੈ ਕੀ ਕਰੀਦਾ
2: ਦੀਵਾਲੀ ਹਰੇ ਤੱਕ ਆਈ ਵੀ ਨਹੀਂ ਦੀਵਾਲੀ ਕਿਵੇਂ ਬਤਾਓ
0: ਉਹੀ ਤੇ ਉਹ ਦੱਸਣ ਗਏ ਉਹਨੂੰ ਕਿੰਗ ਨੂੰ ਕਿ ਠਹਿਰ ਜਾ ਬਈ ਹਜੇ ਮਹੀਨਾ ਪਿਆ ਹੀ ਉਹਨੂੰ ਇਹੀ ਤਾਂ ਦੱਸਣ ਗਏ ਆ ਉਹ ਜਾਣ ਨੂੰ ਟਾਈਮ ਲੱਗ ਜਾਂਦਾ ਨਾ ਇੰਗਲੈਂਡ ਦੂਰ ਹੈ ਬਹੁਤ
2: ਕਿੰਗ ਲੰਡਨ ਦਾ ਤੇ ਜੋ ਤੱਕ
1: ਉਹ ਕਿੰਗ ਲੰਡਨ ਚ ਨਹੀਂ ਆ
2: ਕਿੱਥੋਂ ਆਏ
1: ਉਹ ਕਿੰਗ ਲੰਡਨ ਚ ਨਹੀਂ ਆ ਕਿੰਗ ਆਪਣੇ ਘਰ ਚ ਆ
0: ਉਹ ਘਰ ਚ ਆ
1: ਬਹੁਤ ਪੈਸੇ ਨੇ ਜੋਧ ਅੰਕਲ ਕੋਲੇ
0: ਇਹ ਮੰਡੇ ਪੁੱਛੋ ਮੈਂ ਵੀ ਸੋਚਦਾ
2: ਹੈ
0: ਕਿੱਥੇ ਨੀ ਸੱਦਿਆ
1: ਲੋਹੜੀ ਤੇ
0: ਇਹ ਗਲਤ ਆ ਬਈ
2: ਅਗਲੀ
0: ਜਿਹੜੀ ਲੋਹੜੀ ਆ ਨਾ ਤਵਨੀਤ ਮੈਂ ਮੇਕ ਸ਼ੋਰ ਕਰੂੰਗਾ
2: ਕਿ ਤੁਸੀਂ
0: ਤੁਸੀਂ ਸਾਡੇ ਚੀਫ ਗੈਸਟ ਹੋਵੋ ਮੈਂ ਤੁਹਾਨੂੰ ਚੀਫ ਗੈਸਟ ਬਣਾਉਣਾ ਡਨ ਹੋ ਗਿਆ
2: ਤੁਸੀਂ ਲਾਰੇ ਬਹੁਤ ਲਾਉਂਦੇ
0: ਨਹੀਂ ਨਹੀਂ ਨਹੀਂ ਅੰਕਲ ਲਾਉਂਦੇ ਅੰਕਲ ਲਾਉਂਦੇ ਆਪਾਂ ਸਿਰਫ ਲਾਰਿਆਂ ਨੂੰ ਹਵਾ ਦੇਈ ਨਹੀਂ ਨਹੀਂ ਨਹੀਂ ਦੇਖੋ ਸਿਰਫ ਲਾਰੇ ਲਾਉਂਦੇ ਅੰਕਲ ਤੇ ਸੋਮਵਾਰ ਜਦੋਂ ਅੰਕਲ ਤੁਹਾਨੂੰ ਮਿਲਣਗੇ ਨਾ ਫੋਨ ਤੇ ਫਿਰ ਕਿਉਂਕਿ ਬਈ ਮੈਂ ਡਨ ਕਰ ਲਿਆ ਕ੍ਰਿਸ਼ਨਾ ਵੀਰੇ ਨਾਲ ਤੇ ਜਿਹੜੀ ਹੁਣ ਨੈਕਸਟ ਲੋਹੜੀ ਹੈ ਨਾ ਉਹ ਤੇ ਮੈਂ ਆ ਰਹੀ ਹਾਂ ਗੈਸਟ ਆਫ ਆਨਰ ਚੀਫ ਗੈਸਟ ਕੀ ਕਹਿਣਾ ਕੀ ਆ ਰਹੀ ਹਾਂ ਮੈਂ
1: ਚੀਫ ਗੈਸਟ
0: ਚੀਫ ਗੈਸਟ ਅਸੀਂ ਮੱਖੀ ਕੈਮਰੇ ਇਕੱਠੇ ਕੀਤੇ ਹੋਏ ਆ ਸਾਰਿਆਂ ਦੇ ਘਰ ਭੇਜੇ ਹੋਏ ਆ ਹਾਂ ਮੱਖੀ
2: ਮੱਖੀਆਂ
0: ਨਹੀਂ ਅਸੀਂ ਵਾਧੂ ਮੱਖੀਆਂ ਇਕੱਠੀਆਂ ਕੀਤੀਆਂ ਚਾਈਨਾ ਤੋਂ ਮੰਗਾ ਲਈਆਂ ਸੀ
1: ਥੋਕ ਦੇ
0: ਉਹ ਮੈਂ ਤੇ ਲੱਗੇ ਰਹਿਣਾ ਤਵਨੀਤ ਤੁਸੀਂ ਸੁਣਾਓ ਤੁਸੀਂ ਸੁਣਾਉਣਾ ਕੀ ਹੈ ਤੂੰ ਸਕੂਲ ਨਾ ਮਿਸ ਕਰਾ ਲੈ ਮੇਰੇ ਚੱਕਰ ਚ
2: ਸਕੂਲ ਮਿਸ ਵੀ ਨਹੀਂ ਕਰਾਓਗੇ ਮੈਂ ਬਾਨਾ ਲਾਓਗੇ ਜਿਵੇਂ ਤੁਸੀਂ ਲਾਉਂਦੇ ਮੈਂ ਕਹੂਗੀ
0: ਵੈਰੀ ਗੁੱਡ ਇੰਨਾ ਵਧੀਆ ਗਾਣਾ ਸਾਨੂੰ ਸੁਣਾਇਆ ਨਾ ਮਜ਼ਾ ਆ ਗਿਆ
2: ਤੇ ਅੰਕਲ ਜੀ ਸਾਨੂੰ ਕਹਿੰਦੇ
0: ਉਹਨੇ ਘਰ ਨੀ ਲੈਣਾ ਕਹਿੰਦੇ ਉਹ ਇੰਟਰਸਟ ਰੇਟ ਹੈਵੀ ਹੋ ਗਏ ਤੇ ਫਿਰ ਉਹ ਹੁਣ ਕੰਮ ਜ਼ਿਆਦਾ ਕਰਦਾ ਫਿਰ ਵਿਆਹ ਕੇ ਘਰ ਤੇ ਲੈ ਕੇ ਆਊਗਾ ਨਾ
1: ਇਮਲੀ ਥੋੜੀ ਇਮਲੀ ਥੋੜੀ ਜੀ ਬਿਜ਼ੀ ਆ ਲੋਕਾਂ ਦਾ ਲਿਵਰ ਸਹੀ ਕਰਨ ਲਈ
0: ਚਲੋ ਡਨ ਹੋ ਗਿਆ ਆਪਾਂ ਇਹ ਸੋਮਵਾਰ ਵੀ ਨਾ ਤੁਸੀਂ ਆਪ ਪਤਾ ਕਰ ਲੈਣਾ ਅੰਕਲ ਤੋਂ ਕਿ ਹੁਣ ਕਿੰਨੀ ਕਮਾਈ ਕਰ ਲਈ ਅਮਰੂਦ ਨੇ ਕਿ ਰੋਕੇ ਜੋਗਾ ਕੰਮ ਹੋ ਗਿਆ ਕਿ ਨਹੀਂ ਇਹ ਤੁਸੀਂ ਪਤਾ ਕਰ ਲਿਓ ਡਨ ਹੋ ਗਿਆ ਡਨ ਹੁਣ ਦੱਸੋ ਹੁਣ ਹੋਰ ਅੱਗੇ ਕੌਣ ਗੱਲ ਕਰੂਗਾ
2: ਨੋ ਮੋਰ ਲਾ ਰਹੇ
0: ਡਨ ਹੋ ਗਿਆ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਐਸ਼ਲੀਨ ਕਿਵੇਂ ਹੋ ਪਿਆਰੇ ਐਸ਼ਕੌਰ ਜੀ ਕੀ ਹਾਲ ਚਾਲ
2: ਠੀਕ ਹੈ ਤੁਹਾਡਾ ਕੀ ਹਾਲ ਹੈ?
1: ਬਹੁਤ ਵਧੀਆ ਸੋਹਣੇ ਪੁੱਤੂ,
0: ਤੁਹਾਡੇ ਨਾਲ ਗੱਲ ਹੋ ਗਈ ਤੇ ਬਸ ਦਿਨ ਵਧੀਆ ਹੋ ਗਿਆ।
1: ਯੈਸ
2: ਹਾਂਜੀ।
1: ਤੁਸੀਂ ਅੱਜ ਫਿਰ ਕੀ ਸੁਣਾਓਗੇ ਸਾਨੂੰ?
2: ਇੱਕ ਬੋਲੀ
1: ਲਓ ਜੀ, ਲਓ ਪਲੀਜ਼।
2: ਇੱਕ ਹਰਾ ਪੋਨਾ ਇੱਕ ਨੀਲਾ ਪੋਨਾ, ਮੇਰਾ ਅਮਾ ਜਾਇਆ ਬੀਨੀ ਬੜਾ ਸੋਨਾ,
1: ਮੇਰਾ ਅਮਾ ਜਾਇਆ ਬੀਨੀ ਬੜਾ ਸੋਨਾ,
2: ਮੇਰਾ ਅਮਾ ਜਾਇਆ ਬੀਨੀ ਬੜਾ ਸੋਨਾ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ। ਓ ਵੈਰੀ ਗੁੱਡ, ਵੈਰੀ ਗੁੱਡ ਐਸ਼ਲੀਨ, ਬਹੁਤ ਸੋਹਣੀ ਬੋਲੀ ਪਈ ਹੈ।
1: ਰਾਮ ਲਖਨ ਦੀ ਬੋਲੀ ਬਣਾ ਕੇ ਸੁਣਾਉਣੀ ਹੈ ਸਾਨੂੰ? ਰਾਮ ਚੱਲਿਆ ਅੰਬ ਤੋੜਨ, ਲਖਨ ਮਾਰੀ ਗਾਟੀ।
0: ਵਾਹ, ਇਹ ਸੁਣਾਂਗੇ ਬਾਅਦ ਚੋਂ। ਵਾਹ ਵਾਹ ਵਾਹ, ਵਧੀਆ ਵਧੀਆ, ਨਾਈਸ। ਤੇ ਐਸ਼ਲੀ ਹੁਣ ਵੀਰੇ ਨਾਲ ਗੱਲ ਕਰਾਉਂਗੇ?
2: ਹਾਂਜੀ
0: ਕਰਾਓ ਜੀ, ਕਰਾਓ।
2: ਸ਼ਸ਼ੀਕਾਲ ਵੀ ਜੀ ਤੇ ਅਮਾ ਆਂਟੀ ਜੀ,
1: ਸਤਿ ਸ੍ਰੀ ਅਕਾਲ। ਛੋਟੇ ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
0: ਕਿਵੇਂ ਸਰਦਾਰ ਜੀ, ਠੀਕ ਠਾਕ?
2: ਤੁਹਾਡਾ ਕੀ ਹਾਲ ਹੈ?
1: ਬਹੁਤ ਵਧੀਆ ਸੁਣਿਓ।
0: ਕੈਮ ਕੈਮੋ ਕੈਮ, ਕੀ ਕਰੀ ਜਾਂਦੇ ਹੋ? ਤਿਆਰੀ ਸਕੂਲ ਦੀ?
2: ਹਾਂਜੀ, ਅਸੀਂ ਗੱਡੀ ਚ ਬੈਠੇ ਹੋਏ।
0: ਵਾਹ ਵਾਹ ਵਾਹ,
1: ਗੱਡੀ ਚ ਧਰਾ ਕੇ, ਡੱਬੀ ਚ ਧਰਾ ਕੇ ਲੈ ਆਇਓ।
0: ਸਾਨੂੰ ਕੀ ਸੁਣਾਓਗੇ ਅੱਜ? ਰਾਈਮ। ਓਏ ਗੁੱਡ, ਆਈ ਲਵ ਰਾਈਮ।
2: ਰਸਗੁੱਲਿਆ ਕਿਹੜੀ ਕੱਲੂ ਫੁੱਲਿਆ, ਜੀ ਤੈਨੂੰ ਮੈਂ ਖਾ ਲੂਗਾ, ਬੱਲੇ ਬੱਲੇ।
0: ਵੈਰੀ ਗੁੱਡ।

0: ਹੁਣ ਹੋਰ ਵਧੀਆ ਹੋ ਗਿਆ, ਬੈਸਟ ਹੋ ਗਿਆ ਮੇਰਾ ਵੀਰ। ਕੋਈ ਤੁਹਾਨੂੰ ਬੁਲੀ ਕਰੇ ਸਕੂਲ ਚ, ਸਿੱਧੇ ਮੇਰਾ ਨਾਮ ਲੈ
1: ਆਪੇ ਸਾਂਭ ਲਿਓ, ਮੇਰਾ ਨਾਮ ਲੈ ਲਿਓ।
2: ਨੰਨਾ ਦੀ ਜਿੱਥੇ ਆਂਦਾ ਹਾਰਟ ਹੈਗਾ ਨੰਨਾ, ਉੱਥੇ ਦਰਦ ਹੋਲੀ।
1: ਓਹੋ, ਮੰਮੀ ਨੂੰ ਇੱਕ ਪਿਆਰੀ ਜੀ ਹੱਗ ਦੋ, ਮੰਮੀ ਨੇ ਫੇਰ ਸਹੀ ਹੋ ਜਾਣਾ ਦੇਖਿਓ।
2: ਓਕੇ
1: ਓਕੇ ਟੇਕ ਕੇਅਰ ਮੋਉ।
2: ਹਾਂਜੀ, ਜੇ ਮੈਂ ਸਿਲਵਾ ਜੇ ਮੈਂ ਪਖਟਾ ਬਲ ਦੇ ਸੀ, ਮੈਂ ਨੰਨਾ ਨਾਲ ਹੱਗ ਦੀ।
1: ਆ ਸ਼ੋਨਾ ਪੁੱਤੂ, ਲਵ ਯੂ।
0: ਓ ਦੈਟ ਇਜ਼ ਸੋ ਸਵੀਟ।
1: ਸ਼ੋ ਸ਼ੋ ਸ਼ੋ ਸ਼ੋ।
0: ਥੈਂਕ ਯੂ ਸਰਦਾਰ ਜੀ, ਹੈਵ ਅ ਗੁੱਡ ਡੇ।
2: ਥੈਂਕ ਯੂ।
1: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
0: ਬਾਏ ਬਾਏ ਬਾਏ ਬਾਏ ਬਾਈ। ਇਹ ਸੀਗੇ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ। ਤੇ ਇਸ ਤੋਂ ਬਾਅਦ ਸਾਡਾ ਲਾਸਟ ਕਾਲਰ, ਸਾਰਿਆਂ ਦਾ ਸਭ ਤੋਂ ਚਹੇਤਾ ਪਿਆਰਾ ਜਾ ਪੁੱਤੂ ਕਾਕਾ ਬਸੰਤ ਲਾਲ, ਤੁਸੀਂ
1: ਪੁੱਤੂ ਕਾਕਾ।
0: ਵੇਅਰ ਇਜ਼ ਮਾਈ ਗੁੱਡ ਬੋਏ?
1: ਸਤਿ ਸ਼੍ਰੀ ਅਕਾਲ ਲਾਲ ਜੀ।
3: ਸਜਣਣੀ ਕੀ ਲਈ?
1: ਬਹੁਤ ਬਹੁਤ ਵਧੀਆ ਲਾਲਾ, ਪਾਥਲਨ ਜਾ ਰਿਹਾ ਸੋਨੇ ਦਾ ਕੰਸਿਡਰੇਟ।
3: ਬਸ ਲਾਲਾ ਵੀ ਥੱਲੇ ਆਣਾ,
0: ਲਾਲਾ ਆਪ ਤੰਗ।
1: ਲਾਲੇ ਦੇ ਸੋਨੇ ਦਾ ਭਾਅ ਕੋਟੀਆਂ ਬੜੇ ਲਿਆ ਕੇ ਫੇਰ ਕਿਹੜਾ ਚੁੱਕੋ ਆਪਣੇ ਘੜੇ।
3: ਲਾਲੇ ਦੀ ਸੁਣਨ ਦੀ ਸ਼ਮਤਾ ਵੀ ਥੱਲੇ ਲੈ ਜਾਣ ਰਹੀ
1: ਹੈ। ਕੋਈ ਗੱਲ ਨੀ ਲਾਲਾ, ਮਸ਼ੀਨ ਲਵਾ ਦਿਆਂਗੇ।
0: ਲਾਲਾ ਠੀਕ ਨੀ ਫੀਲ ਕਰ ਰਿਹਾ ਅੱਜ ਕੱਲ
3: ਗਾਇਸ?
1: ਹਾਂਜੀ
3: ਨੋਨੀ ਜੀ, ਨਾ ਜਿਵੇਂ ਅੱਜ ਕੱਲ ਦੇ ਬੱਚੇ ਬੜੀ ਜਲਦੀ ਸਮਝ ਜਾਂਦੇ ਨਾ, ਹਨਾ, ਜੇ ਸਾਡੇ ਵਰਗੇ ਬੱਚੇ ਨੂੰ ਤੁਸੀਂ ਕਹਿੰਦੇ ਨਾ ਮੰਮਾ ਨੂੰ ਇੱਕ ਪਿਆਰਾ ਜਿਹਾ ਹੱਗ ਦਿਓ,
0: ਵਾਹ ਵਾਹ ਵਾਹ।
3: ਮੰਮੀ ਕਹਿੰਦਾ ਨੋਣੀ ਨਾ ਉਲਟੇ ਕੰਮ ਆਪਣਾ ਕਿੰਨੇ
1: ਚਾਹ ਪੀ ਲੀ ਤੀ?
3: ਹਾਂਜੀ ਪੀਲੀ ਪੀਲੀ
1: ਮਾਰਾ। ਪੀਲੀ ਪੀਲੀ ਕਿਉਂ ਪੀਤੀ? ਚਾਹ ਬਰਾਊਨ ਹੁੰਦੀ ਹੈ।
0: ਓ ਯਾਰ, ਇਹ ਮੈਂ ਹੀ ਮਾਫੀ ਮੰਗ ਲੈਂਦਾ ਇਹਦੇ ਵਾਸਤੇ ਲਾਲ ਜੀ।
1: ਇਹਨਾਂ ਨੇ ਕਿ ਪੀਲੀ ਪੀਲੀ,
0: ਇਹਨਾਂ ਤਾਂ ਤੁਸੀਂ ਵੀ ਨਹੀਂ ਡਿਜ਼ਰਵ ਕਰਦੇ,
1: ਹਲਦੀ ਵਾਲਾ ਦੁੱਧ ਹੁੰਦਾ ਪੀਲਾ।
0: ਹਾਂ ਵੈਸੇ ਗੱਲ ਸਹੀ ਹੈ।
1: ਲਾਲ ਜੀ ਵੀ ਫਤਿਹ ਵਾਂਗੂ ਚੁਟਕਲਾ ਸੁਣਨ ਆਇਆ, ਸੁਣਾਉਣਾ ਆਇਆ, ਸੁਣਨਾ ਸੁਣਨਾ ਨਹੀਂ ਚੱਲਿਆ ਜੀ। ਲਾਲ ਜੀ,
3: ਕ੍ਰਿਸ਼ਨਾ ਜੀ
0: ਜੀ,
3: ਦੇਖੋ
1: ਜਿਹੜੀ ਚੀਜ਼ ਟੈਂਜੀਬਲ ਨਹੀਂ ਆ ਉਹਨੂੰ ਤੂੰ ਯਕੀਨ ਨਹੀਂ ਕਰਨਾ ਆਪਣਾ, ਜਿਹੜੀ ਟੈਂਜੀਬਲ ਹੈਗੀ ਆ ਉਹਨੂੰ ਤਾਂ ਉਸੇ ਤਰੀਕੇ ਨਾਲ ਉਸੇ ਸੈਂਸਿਸ ਨਾਲ ਚੈੱਕ ਕਰੋਗੇ।
3: ਕਹਿੰਦੇ ਚਾਈਨਾ ਜੇ ਬ੍ਰੇਕ ਹੋਏ ਨਾ, ਉਹਨਾਂ ਦੇ ਘਰ ਵਾਲੀਆਂ ਇਹ ਨੀ ਕਹਿੰਦੀਆਂ ਡੋਲਨੇ ਪਰ ਵੀ ਮੇਰੀ ਜੈਸੀ ਨੀ ਮਿਲੇਗੀ।
0: ਨਾਈਸ ਨਾਈਸ,
1: ਸਾਰੀਆਂ ਕਿੰਨੀਆਂ ਦੇਖਦੀਆਂ ਨੇ। That's very racist joke.
0: Chalo chalda.
1: Shukar karo koi sun nahi reha hona.
0: Nahi, hairani wali gal hai, koi Chinese je sun raha hai to sanu zyada tension hai ki yaar ithe kithe pahunch gaya.
1: Ji.
0: Ji.
3: Apna na Jaswal bhai na. Apna dentist ko jande. Te kande vi dentist ko kande mere dand, main sare dand change karane hai. Kande theek hai. Kande main dand majj de laune hai. Kande majj de kyon?
0: ਯਾਰ ਕਿੱਥੋਂ ਲੱਭ ਕੇ ਲੈਣ? ਓਹੋ, ਓਹ ਟੂ ਗੁੱਡ, ਵਾਹ
1: ਵਾਹ ਵਾਹ।
0: ਇੱਕ ਤਾਂ ਜਸਵਾਲ ਭਾਈ ਦਾ ਨਾਂ ਲੈ ਲੈਂਦੇ ਬੰਦਾ, ਇਮੈਜੀਨੇਸ਼ਨ ਚ ਕਿਤੇ ਹੋਰ ਚਲਾ ਜਾਂਦਾ।
1: ਕਾਗਾਣਿਆਂ ਨੂੰ ਕੀ ਕਹਿੰਦੇ ਨੇ, ਓਮਨੀਵੋਰਸ।

0: ਹਰਬੀਵੋਰਸ
1: ਹਰਬੀਵੋਰਸ ਹਰਬੀਵੋਰਸ
0: ਲੈ ਤੁਸੀਂ ਵੀ ਗਾ ਉਹਨਾਂ ਨੂੰ ਮੈਮਲ ਦੀ ਦੂਸਰੀ ਕਲਾਸ ਚ ਪਾਤਾ ਮੈਂ ਮਾਫੀ ਮੰਗਣਾ ਚਾਹਾਂਗਾ ਜਸੋਵਾਲ ਜੀ ਨਾਲ ਤੁਸੀਂ ਹਰਬੀ ਬੋਰਸ ਹੋਵੋ ਜਾਂ ਕਾਰਨੀ ਬੋਰਸ ਹੋਵੋ ਤੁਸੀਂ ਬੋਰਸ ਬਣ ਕੇ ਰਹੋ ਆਪਣੀ ਮਰਜ਼ੀ ਦੇ ਚਾਹਾਂਗਾ ਵਾਹ ਬਾਈ ਵਾਹ ਉਹਨੇ ਤਾਂ ਜੋਕ ਮਾਰੇ ਮਾਰੇ ਤੁਸੀਂ ਸਾਇੰਟਿਫਿਕ ਜਿਹੜੀ ਕਲਾਸੀਫਿਕੇਸ਼ਨ ਕੀਤੀ ਨਾ ਆਈ ਲਵਡ ਇਟ ਟੂ ਗੁੱਡ ਕਹਿੰਦਾ ਕ੍ਰਿਸ਼ਨਾ ਓਮਨੀਵੋਰਸ ਹੁੰਦਾ ਮੈਂ ਵਾਹ ਬਾਈ ਵਾਹ ਛੇਤੀ ਛੇਤੀ ਤੁਹਾਡੇ ਮੈਸੇਜ ਲੈਣੇ ਆ ਤੇ ਫਿਰ ਜੀ ਮੌਕਾ ਆ ਜਾਣਾ ਗੌਤਮ ਕਪਿਲ ਜੀ ਦੀ ਖਬਰਾਂ ਦਾ ਸੁਣਨ ਦਾ ਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਕਰਦੇ ਨੇ ਜੀ ਗੁੱਡ ਮਾਰਨਿੰਗ ਦਾ ਇੱਕ ਬਹੁਤ ਵਧੀਆ ਲਾਟੇ ਦਾ ਕੱਪ ਨਾਲ ਚੈਰੀਜ਼ ਨੇ ਨਾਲ ਨੇ ਛੋਟੇ ਛੋਟੇ ਬਿਸਕੁਟ ਥੈਂਕ ਯੂ ਸੋ ਮਚ ਮੋਗੇ ਤੋਂ ਜੀ ਮੋਗੇ ਵਾਲੇ ਧੁਨਾ ਜੁਲਰਸ ਤੋਂ ਸਾਨੂੰ ਲਵਜੋਤ ਧੁਨਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਥੈਂਕ ਯੂ ਜੀ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਹਾਣੀ ਉਹਨਾਂ ਨੂੰ ਬਹੁਤ ਖੂਬਸੂਰਤ ਲੱਗੀ ਜੀ ਥੈਂਕ ਯੂ ਤੇ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਹਾਣੀ ਬਹੁਤ ਬਹੁਤ ਵਧੀਆ ਸੀ ਜੀ ਅਤੇ ਇਧਰੋਂ ਰਣਜਿੰਦਰ ਬਾਵਾ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਮਨ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਾਕੇਸ਼ ਕੁਮਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਵੱਸਦੇ ਰਹਿਣ ਸਾਰੇ ਸਾਰੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਬਹੁਤ ਬਹੁਤ ਧੰਨਵਾਦ ਜੀ ਅਤੇ ਹੋਰ ਸਾਨੂੰ ਜੀ ਡੈਲੀ ਜੂਲਰਸ ਵਾਲੇ ਕਹਿੰਦੇ ਨੇ ਕਿ ਅੱਜ ਦਾ ਰੇਟ ਹੈ $182 ਪਰ ਗ੍ਰਾਮ ਠੀਕ ਹੈ ਬਈ ਚਲੋ ਹੁਣ ਤੁਹਾਡੇ ਤੁਸੀਂ ਆਈਡੀਆ ਲਾ ਲਓ ਤੁਹਾਡੇ ਸੋਨੇ ਦੇ ਕੰਗਨ ਕਿੰਨੇ ਕੁ ਦੇ ਉਹ ਕਰਦੇ ਨੇ ਬਸੰਤ ਲਾਲ ਜੀ ਜਿਹੜੇ ਲੋਕਾਂ ਨੂੰ ਹਰਬੀ ਬੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਫ 'ਚ ਇੱਧਰੋਂ ਹਰਚੰਦ ਸਿੰਘ ਜੀ ਢਿੱਲੋਂ ਜੀ ਵੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰੇ ਹਰੇ ਕ੍ਰਿਸ਼ਨਾ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਵਧੀਆ ਲੰਘੇ ਥੈਂਕ ਯੂ ਸੋ ਮੱਚ ਜੀ ਅਤੇ ਰਾਕੇਸ਼ ਕਾਜਲ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਇੱਧਰ 000 ਵਾਲੇ ਮਿਸਟਰ ਬਜਾਜ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਹਾਡਾ ਅਤੇ ਇੱਧਰੋਂ ਮਨ ਸਾਹਿਬ ਵੀ ਫੋਟੋ ਭੇਜ ਚੁੱਕੇ ਨੇ ਅਤੇ ਆਪਾਂ ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਕਹਿੰਦੇ ਨੇ ਕਿ ਜਿਹੜੀ ਆ ਸਿਚੁਏਸ਼ਨ ਹੈ ਤੁਸੀਂ ਆਪ ਹੀ ਸੰਭਾਲ ਲਿਓ ਅਤੇ ਮੇਰੇ ਵੱਲੋਂ ਪੜ੍ਹ ਦਿਓ ਦੇਖਾਂਗੇ ਜੀ ਤੁਹਾਨੂੰ ਅਸੀਂ ਮਨਾ ਲੈਣਾ ਕਾਲ ਕਰਨ ਲਈ ਅਤੇ ਸ਼ੇਰਗਿੱਲ ਸਾਹਿਬ ਵੀ ਗੁੱਡ ਮਾਰਨਿੰਗ ਭੇਜਦੇ ਨੇ ਲੱਕੀ ਅਸੀਂ ਸਾਹਿਬ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਇੱਕ ਬਹੁਤ ਵੱਡਾ ਸਾਨੂੰ ਜੋਕ ਭੇਜਦੇ ਨੇ ਆਪਾਂ 10 ਵਜੇ ਸੁਣਾਵਾਂਗੇ ਸਾਰਿਆਂ ਨੂੰ
1: ਅਤੇ
0: ਹਾਂ ਕਾਫੀ ਵੱਡਾ 10 to 10:30 ਤੱਕ ਹੀ ਚੱਲੇਗਾ ਅਤੇ ਬੁੱਟਰ ਸਾਹਿਬ ਅਜੀਤ ਬੁੱਟਰ ਸਾਹਿਬ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਚੋਕਲੇਟਾਂ ਅਤੇ ਕੌਫੀ ਦੇ 2 ਕੱਪ ਥੈਂਕ ਯੂ
1: ਵੈਰੀ ਮੱਚ
0: ਭੈਣ ਜੀ ਸਾਨੂੰ ਗੁਲਦਸਤਾ ਭੇਜਦੇ ਨੇ ਅਤੇ ਗੁੱਡ ਮਾਰਨਿੰਗ ਕਹਿੰਦੇ ਨੇ
1: ਲੜਾਈ ਹੋ ਜਾਂਦੀ ਹੁੰਦੀ
0: ਹਾਂ ਆਹ ਗੱਲ ਸਹੀ ਕੀਤੀ ਆ ਆਹ ਗੱਲ ਸਹੀ ਹੈ ਅਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਕੁਲਦੀਪ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜੁੜੇ ਰਹਿਣ ਦਾ ਅਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਟਾਈਮ ਲਈ ਵਿਦਾ ਲੈਣ ਦਾ ਬ੍ਰੇਕ ਲੈਣ ਦਾ ਅਤੇ ਤੁਹਾਡੇ ਨਾਲ ਦੁਬਾਰਾ ਆ ਕੇ ਮਸਤੀ ਇਸ ਤਰ੍ਹਾਂ ਹੀ ਕਰਾਂਗੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਵਾਅਦਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਹੁਣ ਸਮਾਂ ਹੋ ਚੁੱਕਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ 9 ਅਕਤੂਬਰ 2026, ਦਿਨ ਹੈ ਸ਼ੁੱਕਰਵਾਰ, ਸਮਾਂ ਹੋ ਚੁੱਕਿਆ 9 AM ਤੇ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਜੀ ਅੱਜ ਦੀਆਂ ਖਬਰਾਂ ਦੱਸਣ ਲਈ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਅਨ, ਭਾਰਤ ਤੇ ਦੁਨੀਆਂ ਜਹਾਨ ਦੀਆਂ ਖਬਰਾਂ ਦੀ। ਔਰ ਜਿੱਦਾਂ ਤੁਸੀਂ ਦੱਸਿਆ ਕਿ ਸ਼ੁੱਕਰਵਾਰ ਹੈ ਤੇ ਸ਼ੁੱਕਰਵਾਰ ਦੇ ਦਿਨ ਵੀਰਵਾਰ ਦੀ ਖਬਰ, ਯਾਨੀ ਕਿ ਨੋਬਲ ਪੁਰਸਕਾਰ ਦੇ ਨਾਲ ਜਿਵੇਂ ਵਾਅਦਾ ਕੀਤਾ ਸੀਗਾ ਇਸ ਹਫ਼ਤੇ ਦੀ ਸ਼ੁਰੂਆਤ 'ਚ ਕਿ ਹਰ ਰੋਜ਼ ਜਿਹੜੀ ਜਿਹੜੀ ਕੈਟਾਗਰੀ ਦਾ ਐਵਾਰਡ ਅਨਾਊਂਸ ਕੀਤਾ ਜਾਏਗਾ ਉਹ ਤੁਹਾਨੂੰ ਦੱਸਦੇ ਰਹਾਂਗੇ। ਕੱਲ ਦਾ ਦਿਨ ਜਿਹੜਾ ਸੀ ਉਹ ਨੋਬਲ ਪੁਰਸਕਾਰ ਲਿਟਰੇਚਰ ਕੈਟਾਗਰੀ ਦੇ ਵਿੱਚ, ਯਾਨੀ ਸਾਹਿਤ ਦੀ ਕੈਟਾਗਰੀ ਦੇ ਵਿੱਚ ਜਿਹੜਾ ਪੁਰਸਕਾਰ ਐਲਾਨ ਕੀਤਾ ਜਾਣਾ ਸੀ। ਕੈਨੇਡੀਅਨ ਕਾਵ ਰਚਨਾਕਾਰ ਤੇ ਜਿਹੜੇ ਨਿਬੰਧ ਲਿਖਦੇ ਨੇ ਐਨੀ ਕਾਰਸਨ, ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ। 76 ਸਾਲ ਦੀ ਕਾਰਸਨ ਨੂੰ ਉਹਨਾਂ ਦੀਆਂ ਰਚਨਾਵਾਂ, ਖਾਸ ਤੌਰ ਦੇ ਉੱਤੇ ਕਵਿਤਾਵਾਂ, ਕਥਾ ਸਾਹਿਤ ਤੇ ਅਕੈਡਮਿਕ ਜਿਹੜਾ ਰਿਸਰਚ ਉਹ ਕਰਦੇ ਨੇ ਉਸਦੇ ਦਰਮਿਆਨ ਉਹ ਜਿਸ ਕਿਸਮ ਦੇ ਨਾਲ ਸਰਹੱਦਾਂ ਪਾਰ ਕਰਕੇ ਜਿਸ ਕਿਸਮ ਦੀ ਰਿਸਰਚ ਕਰ ਰਹੇ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਨੋਬਲ ਪੁਰਸਕਾਰ ਕਮੇਟੀ ਨੇ ਇਹ ਗੱਲ ਕਹੀ ਕਿ ਪੁਰਸਕਾਰ ਉਹਨਾਂ ਦੀਆਂ ਬੜੀਆਂ ਹੀ ਬਹਾਦਰ ਤਰੀਕੇ ਦੇ ਨਾਲ ਰਚੀਆਂ ਗਈਆਂ ਜਿਹੜੀਆਂ ਸਾਹਿਤਕ ਰਚਨਾਵਾਂ ਨੇ ਉਸਦੇ ਕਰਕੇ ਦਿੱਤਾ ਗਿਆ। ਨੋਬਲ ਪੁਰਸਕਾਰ ਕਿਸੇ ਵੀ ਲੇਖਕ ਦੇ ਪੂਰੇ ਜੀਵਨ ਦੇ ਸਾਹਿਤਕ ਯੋਗਦਾਨ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਦਿੱਤਾ ਜਾਂਦਾ ਹੈ। ਇਸ ਨੂੰ ਵਿਸ਼ਵ ਦੇ ਸਾਹਿਤ ਦੇ ਸਭ ਤੋਂ ਸਨਮਾਨਜਨਕ, ਸਭ ਤੋਂ ਸਿਖਰਲੇ ਪੁਰਸਕਾਰ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਵੈਸੇ ਇਸ ਪੁਰਸਕਾਰ ਦੇ ਨਾਲ ਵਿਜੇਤਾ ਨੂੰ $12 ਲੱਖ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ। ਕਾਰਸਨ ਦੀਆਂ ਪ੍ਰਮੁੱਖ ਰਚਨਾਵਾਂ ਦੇ ਵਿੱਚੋਂ ਦੀ ਗਲਾਸ ਐਸੇ, ਆਟੋਬਾਇਓਗ੍ਰਾਫੀ ਆਫ ਦੀ ਰੈੱਡ ਨੋਵਲ ਨਰਸ, ਨੋਕਸ, ਦੀ ਬਿਊਟੀ ਆਫ ਦੀ ਹਸਬੈਂਡ ਫਿਕਸ਼ਨਲ ਐਸੇ ਇਨ 29 ਟੈਂਗੋਸ ਤੇ ਫਲੋਟ ਵਰਗੀਆਂ ਰਚਨਾਵਾਂ ਸ਼ਾਮਲ ਨੇ। ਵੈਸੇ ਕਾਰਸਨ ਨੇ ਪ੍ਰਾਚੀਨ ਯੂਨਾਨੀ ਸਾਹਿਤ ਦਾ ਅਨੁਵਾਦ ਵੀ ਕੀਤਾ ਹੈ ਤੇ ਉਹ 30 ਤੋਂ ਵਧੇਰੇ ਸਾਲਾਂ ਤੋਂ ਕਲਾਸਿਕਲੀ ਹੁੰਦਾ ਹੈ ਜਿਹੜਾ ਪ੍ਰਾਚੀਨ ਜਿਹੜਾ ਯੂਨਾਨੀ ਤੇ ਰੋਮਨ ਸਾਹਿਤ ਹੈ ਤੇ ਸੱਭਿਆਚਾਰ ਹੈ ਉਸਦੇ ਬਾਰੇ ਉਹ ਰਿਸਰਚ ਕਰਦੇ ਰਹੇ ਨੇ, ਉਸਦੇ ਉਹ ਪ੍ਰੋਫੈਸਰ ਵੀ ਰਹੇ ਹੈਗੇ ਨੇ। ਉਧਰ ਦੂਜੇ ਪਾਸੇ ਅਮਰੀਕਾ ਤੋਂ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੁਨੀਆ ਭਰ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ। ਜੇਕਰ ਪ੍ਰੋਗਰੈਸਿਵ ਖਬਰਾਂ ਨਹੀਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਤਾਂ ਘੱਟੋ ਘੱਟ ਇਹ ਖਬਰ ਤਾਂ ਸੁਣਾਈ ਦਿਖਾਈ ਦੇ ਰਹੀ ਹੈ। ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਪਿਛਲੇ ਹਫ਼ਤੇ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਅਸਫਲ ਹੋਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਕ੍ਰਿਸਟਾ ਪਾਈਕ ਸੀ ਉਸ ਨੂੰ ਹੁਣ ਹਸਪਤਾਲ ਭਰਤੀ ਕੀਤਾ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹਸਪਤਾਲ ਦੇ ਵਿੱਚ ਹੁਣ ਉਹ ਤੁਰਨ ਫਿਰਨ ਵੀ ਲੱਗ ਪਈ ਹੈ। ਬੁੱਧਵਾਰ ਦੇਰ ਰਾਤ ਬੀਬੀਸੀ ਰੇਡੀਓ ਦੇ ਉੱਤੇ ਇੱਕ ਪ੍ਰੋਗਰਾਮ ਟੁਡੇ ਦੇ ਵਿੱਚ ਗੱਲ ਕਰਦੇ ਆਇਆ ਉਸਦੀ ਵਕੀਲ ਸਟੀਫਨ ਫੈਰਲ ਨੇ ਕਿਹਾ ਕਿ ਪਾਈਕ ਦੇ ਨਾਲ ਸਿੱਧੇ ਤੌਰ ਤੇ ਤਾਂ ਹਾਲਾਂਕਿ ਗੱਲ ਨਹੀਂ ਹੋ ਸਕੀ ਹੈ ਪਰ ਉਹਨਾਂ ਨੂੰ ਹਸਪਤਾਲ ਪ੍ਰਸ਼ਾਸਨ ਦੀ ਤਰਫ ਤੋਂ ਪਤਾ ਚੱਲਿਆ ਹੈ ਕਿ ਪਾਈਕ ਪਹਿਲੀ ਵਾਰ ਹਸਪਤਾਲ ਦੇ ਵਿੱਚ ਆਪਣੇ ਕਮਰੇ ਦੇ ਅੰਦਰ ਟਹਿਲ ਰਹੀ ਹੈ ਜਦਕਿ ਮਾਨਸਿਕ ਰੂਪ ਦੇ ਵਿੱਚ ਉਹ ਹਾਲੇ ਵੀ ਧੁੰਦਲਾਪਨ ਮਹਿਸੂਸ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ 1 ਨਹੀਂ ਬਲਕਿ 2 ਜਾਨਲੇਵਾ ਇੰਜੈਕਸ਼ਨ ਦਿੱਤੇ ਗਏ ਸੀ। ਮੌਤ ਦੀ ਸਜ਼ਾ ਦਾ ਇਹ ਇੱਕ ਤਰੀਕਾ ਹੈ ਅਮਰੀਕਾ ਦੇ ਵਿੱਚ, ਇਹ ਸਜ਼ਾ ਉਸਨੂੰ ਦਿੱਤੀ ਗਈ ਸੀ ਪਰ ਇਹ ਸਜ਼ਾ ਨਾਕਾਮ ਰਹੀ ਕਿਉਂਕਿ ਇਸ ਤੋਂ ਬਾਅਦ ਇਹ ਇੰਜੈਕਸ਼ਨ ਉਸਦੇ ਉਸਨੂੰ ਖਤਮ ਕਰਨ ਦੇ ਵਿੱਚ ਨਾਕਾਮਯਾਬ ਰਹੇ ਤੇ ਫਿਰ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਵੈਸੇ ਕ੍ਰਿਸਟਾ ਪਾਈਕ ਨੂੰ ਸਾਲ 1995 ਦੇ ਇੱਕ ਕੇਸ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਉਸਨੇ ਕੋਲਿਨ ਸਲੇਮਰ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਸੀ। ਬੀਤੇ ਬੁੱਧਵਾਰ ਟੈਨੇਸੀ ਦੀ ਇੱਕ ਅਦਾਲਤ ਦੇ ਵਿੱਚ ਉਸਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਕੋਸ਼ਿਸ਼ਾਂ, ਅਦਾਲਤ ਦੀ ਤਰਫ ਤੋਂ ਸੁਣਾਏ ਗਏ ਫੈਸਲੇ ਦੇ ਵਿੱਚ ਦੋ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਨਾਕਾਮ ਰਹੀਆਂ ਸੀ ਜਿਸ ਦੇ ਵਿੱਚ ਉਹ ਬਚ ਗਈ। ਫਿਰ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਕੁਝ ਦਿਨ ਤੱਕ ਬੇਹੋਸ਼ ਰਹੀ। ਫਿਰ ਡਾਕਟਰਾਂ ਨੇ ਉਸਦੇ ਸਰੀਰ ਦੇ ਵਿੱਚੋਂ ਜਿਹੜਾ ਇੰਜੈਕਟ ਕੀਤਾ ਹੋਇਆ ਰਸਾਇਣ ਸੀ, ਇਸ ਇੰਜੈਕਸ਼ਨ ਸੀ, ਉਸਨੂੰ ਬਾਹਰ ਕੱਢਿਆ। ਹੁਣ ਮਾਹਰਾਂ ਦੀ ਤੇ ਕਾਨੂੰਨ ਦੀ ਜਾਣਕਾਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਠੀਕ ਹੋਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਲੱਖਣ ਘਟਨਾ ਹੈ। ਇਸੇ ਕਰਕੇ ਇਹ ਦੁਨੀਆ ਭਰ ਦੇ ਵਿੱਚ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਔਰ ਇੱਥੋਂ ਤੱਕ ਕਿ ਰੇਡੀਓ ਦੇ ਉੱਤੇ ਵੀ ਖਬਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ। ਮੰਨਿਆ ਜਾਂਦਾ ਹੈ ਕਿ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਤਾਂ ਘੱਟੋ ਘੱਟ ਉਹ ਪਹਿਲੀ ਔਰ ਇਕਲੌਤੀ ਐਸੀ ਸ਼ਖਸੀਅਤ ਨੇ ਜਿਹੜੀ ਕਿ ਬਚ ਕੇ ਨਿਕਲੀ ਹੈ। ਖੈਰ ਉਸਦੀ ਸਜ਼ਾ ਹੁਣ ਅੱਗੇ ਹੋਏਗੀ ਨਹੀਂ ਹੋਏਗੀ ਇਹ ਇੱਕ ਅਲੱਗ ਜਿਹੜਾ ਬਹਿਸ ਦਾ ਵਿਸ਼ਾ ਪਤਾ ਇਹ ਚੱਲ ਰਿਹਾ ਹੈ ਕਿ ਉਸਦੇ ਵਕੀਲਾਂ ਦੀ ਤਰਫ ਤੋਂ ਉਸਨੂੰ ਹੁਣ ਬਚਾਉਣ ਦੇ ਲਈ ਵੀ ਅਪੀਲ ਅੱਡ ਤੋਂ ਦਾਇਰ ਕੀਤੀਆਂ ਜਾਣਗੀਆਂ। ਉਧਰ ਫਰਾਂਸ ਦੇ ਵਿੱਚ ਵਧੇਰੇ ਸਿੱਖਿਆ ਫੰਡਸ ਦੀ ਮੰਗ ਦੇ ਲਈ ਦੇਸ਼ ਵਿਆਪੀ ਮੁਜ਼ਾਹਰੇ ਜਿਹੜੇ ਨੇ ਉਹਨਾਂ ਦਾ ਦੌਰ ਲੰਘੀ ਕੱਲ ਵੀ ਜਾਰੀ ਰਿਹਾ। ਵੀਰਵਾਰ ਦੇ ਦਿਨ ਵੀ ਜਦੋਂ ਪੈਰਿਸ ਦੇ ਉੱਤਰ ਪੂਰਬ ਦੇ ਵਿੱਚ ਹਾਈ ਸਕੂਲ ਦੇ ਬਾਹਰ ਦਰਜਨਾਂ ਵਿਦਿਆਰਥੀਆਂ ਨੇ ਕੂੜੇਦਾਨ ਖਿੱਚ ਕੇ ਨਵੀਆਂ ਬੈਰਿਕਸ ਨਵੀਆਂ ਰੋਕਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਉੱਤੇ ਦਾਗਣੇ ਸ਼ੁਰੂ ਕੀਤੇ। ਹੈਲਨ ਬਾਉਚਰ ਲਾਈਸੀ ਨਾਮ ਦਾ ਇਹ ਸਕੂਲ ਇਸ ਵਕਤ ਰਾਜਧਾਨੀ ਪੈਰਿਸ ਦੇ ਵਿੱਚ ਟਕਰਾਅ ਦਾ ਮੁੱਖ ਕੇਂਦਰ ਬਣ ਚੁੱਕਿਆ। ਸੈਂਕੜਿਆਂ ਸਕੂਲਾਂ ਦੇ ਵਿੱਚੋਂ ਸ਼ੁਮਾਰ ਹੈ ਉਹਨਾਂ ਸਕੂਲਾਂ 'ਚ ਜਿੱਥੇ ਵੀਰਵਾਰ ਦੇ ਦਿਨ ਵੀ ਮੁਜ਼ਾਹਰਾਕਾਰੀਆਂ ਨੇ ਕੰਮਕਾਰ ਦੇ ਵਿੱਚ ਵਿਘਨ ਪਾਇਆ। ਪੂਰੇ ਫਰਾਂਸ ਦੇ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਤਰਫ ਤੋਂ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਨੇ। ਪਿੱਛੇ ਕੁਝ ਹਫ਼ਤਿਆਂ ਤੋਂ ਵਿਦਿਆਰਥੀ ਸਕੂਲਾਂ ਦੇ ਵੱਲ ਇਕੱਠੇ ਤਾਂ ਹੁੰਦੇ ਨੇ, ਸਕੂਲਾਂ ਦੀ ਪੜ੍ਹਾਈ ਨਹੀਂ ਹੁੰਦੀ, ਸਰਕਾਰ ਦੀ ਤਰਫ ਤੋਂ ਖੁਦ ਹੀ ਸਕੂਲ ਬੰਦ ਕੀਤੇ ਜਾ ਰਹੇ ਨੇ। ਵਿਦਿਆਰਥੀ ਇਸ ਸਕੂਲ ਦੇ ਵੱਲ ਵੀ ਇਕੱਠਾ ਹੋਏ, ਦੰਗਾ ਰੋਕੂ ਪੁਲਿਸ ਵੀ ਨਾਲ ਦੀ ਨਾਲ ਹੀ ਉੱਥੇ ਪਹੁੰਚ ਗਈ। ਬਹੁਤ ਸਾਰੇ ਵਿਖਾਵਾਕਾਰੀਆਂ ਨੇ ਪਛਾਣ ਲੁਕਾਉਣ ਦੇ ਡਰੋਂ ਸਰਜੀਕਲ ਮਾਸਕ ਜਾਂ ਸਿਰ ਢੱਕਣ ਵਾਲੀਆਂ ਜੈਕਟਾਂ ਵੀ ਪਹਿਨੀਆਂ, ਜਿਵੇਂ ਹੁੱਡੀਆਂ ਹੁੰਦੀਆਂ ਨੇ। ਪੁਲਿਸ ਨੇ ਸਤੰਬਰ ਮਹੀਨੇ ਦੇ ਅਖੀਰ ਤੱਕ ਕੋਈ 6600 ਦੇ ਕਰੀਬ ਗ੍ਰਿਫਤਾਰੀਆਂ ਹੁਣ ਤੱਕ ਕਰ ਲਈਆਂ ਨੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹੀ ਨੇ। ਉਧਰ ਫਰਾਂਸੀ ਗ੍ਰਹਿ ਮੰਤਰਾਲੇ ਦੇ ਮੁਤਾਬਕ ਵਿਖਾਵਾਕਾਰੀ ਸਿੱਖਿਆ ਦੇ ਲਈ ਵਧੇਰੇ ਫੰਡਾਂ ਦੀ ਮੰਗ ਕਰ ਰਹੇ ਨੇ ਔਰ ਸਰਕਾਰ ਇਸ ਦੇ ਲਈ ਸਹਿਮਤ ਵੀ ਹੋ ਚੁੱਕੀ ਹੈ, ਪਰ ਹਾਲੇ ਤੱਕ ਇਸ ਦੀ ਕੋਈ ਗੱਲਬਾਤ ਜਿਹੜੀ ਕੌਂਕਰੀਟ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਨਹੀਂ ਆਈ। ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਵੀਰਵਾਰ ਦੇ ਦਿਨ 375 ਸਕੂਲਾਂ ਨੂੰ ਫੇਰ ਤੋਂ ਬੰਦ ਰੱਖਣਾ ਪਿਆ, ਹਾਲਾਂਕਿ ਮੰਗਲਵਾਰ ਦੇ ਮੁਕਾਬਲੇ ਸਕੂਲ ਬੰਦ ਹੋਣ ਦੀ ਗਿਣਤੀ ਦੇ ਵਿੱਚ ਕਮੀ ਆ ਰਹੀ ਹੈ। ਪਰ ਇਮੈਨੂਅਲ ਮੈਕਰੋ ਜਿਹੜੇ ਕਿ ਹੁਣ ਬੜੀ ਜਲਦੀ ਰਿਟਾਇਰ ਵੀ ਹੋ ਜਾਣਗੇ ਸਿਆਸਤ ਤੋਂ, ਉਹਨਾਂ ਦੇ ਸਰਕਾਰ ਦੇ ਉੱਤੇ ਦਬਾਅ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਸੈਬੇਸਟੀਅਨ ਲੋਕਰੂਨੂ ਦੇ ਹਿੰਸਾ ਤੇ ਵਿਦਿਆਰਥੀਆਂ ਤੇ ਸਟਾਫ ਦੇ ਉੱਤੇ ਹੋਏ ਹਮਲਿਆਂ, ਇੱਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਦੇ ਉੱਤੇ ਹੋਏ ਹਮਲਿਆਂ ਦੇ ਉੱਤੇ ਵੀ ਡੂੰਘਾ ਅਫਸੋਸ ਜਤਾਇਆ ਹੈ। ਉੱਥੇ ਸਾਊਦੀ ਅਰਬ ਦੇ ਵਿੱਚ 2 ਹਵਾਈ ਅੱਡਿਆਂ ਦੇ ਉੱਤੇ ਹਮਲੇ ਹੋਏ ਨੇ। ਵੈਸੇ ਜੇਕਰ ਕੱਲ ਸ਼ਾਮ ਦੀਆਂ ਤੁਸੀਂ ਖਬਰਾਂ ਸੁਣੀਆਂ ਹੋਣ ਤਾਂ ਉੱਥੇ ਤੁਹਾਨੂੰ ਦੱਸਿਆ ਸੀ ਕਿ ਬਾਗੀ ਬੈਠੇ ਨੇ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਸਾਊਦੀ ਅਰਬ ਦਾ ਆਭਾ ਇੰਟਰਨੈਸ਼ਨਲ ਏਅਰਪੋਰਟ ਤੇ ਕਿੰਗ ਖਾਲਿਦ ਹਵਾਈ ਅੱਡਾ, ਇਹਨਾਂ ਦੇ ਉੱਤੇ ਇਹ ਹਮਲੇ ਕੀਤੇ ਗਏ ਨੇ ਔਰ ਜਦੋਂ 3 ਲੋਕਾਂ ਦੀ ਮੌਤ ਹੋਈ ਹੈ ਤੇ ਕੁਝ ਹੋਰ ਲੋਕ ਜ਼ਖਮੀ ਹੋਏ ਨੇ ਔਰ 28 ਲੋਕ ਜ਼ਖਮੀ ਹੋਏ ਜਿਹੜੇ ਦੱਸੇ ਗਏ ਨੇ। ਜਿਹੜਾ ਰਿਆਦ ਯਾਨੀ ਇੱਥੋਂ ਦਾ ਪ੍ਰਮੁੱਖ ਹਵਾਈ ਅੱਡਾ ਹੈ ਸਾਊਦੀ ਅਰਬ ਦਾ, ਉਸ ਪ੍ਰਮੁੱਖ ਹਵਾਈ ਅੱਡੇ ਦੇ ਉੱਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲੇ ਦਾ ਮਤਲਬ ਇਹ ਵੀ ਹੈ ਕਿ ਸਾਊਦੀ ਅਰਬ ਇਸ ਵਕਤ ਹੂਤੀ ਬਾਗੀਆਂ ਤੋਂ ਲਗਭਗ ਡਰ ਚੁੱਕਿਆ, ਕਿਉਂਕਿ ਹੂਤੀ ਬਾਗੀਆਂ ਦੇ ਉੱਤੇ ਕੰਟਰੋਲ ਕਰਨਾ ਸਾਊਦੀ ਅਰਬ ਦੇ ਲਈ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ। ਖਬਰ ਇਹ ਕੱਲ ਦੇ ਦਿਨ ਸਾਂਝੀ ਕੀਤੀ ਸੀ, ਅੱਜ ਦੇ ਦਿਨ ਹੁਣ ਇਹ ਖਬਰ ਪਤਾ ਚੱਲੀ ਹੈ ਕਿ ਤੁਰਕੀ ਨੇ ਕਿਹਾ ਹੈ ਕਿ ਜਿਹੜਾ ਮੱਕਾ ਸਮਝੌਤਾ ਹੋਇਆ, ਮੱਕਾ ਸਮਝੌਤਾ ਜੇਕਰ ਤੁਹਾਨੂੰ ਨਹੀਂ ਪਤਾ, ਵੈਸੇ ਖਬਰਾਂ 'ਚ ਕਈ ਵਾਰ ਦੱਸ ਚੁੱਕਿਆ ਹੈ ਕਿ ਤੁਰਕੀ ਇਹ ਸਾਊਦੀ ਅਰਬ ਤੇ ਪਾਕਿਸਤਾਨ ਦੇ ਦਰਮਿਆਨ ਨੇਟੋ ਵਰਗਾ ਇੱਕ ਸਮਝੌਤਾ ਹੋਇਆ ਹੋਇਆ ਕਿ ਇੱਕ ਦੇਸ਼ ਤੇ ਹਮਲਾ ਬਾਕੀ ਦੇਸ਼ਾਂ ਤੇ ਹਮਲਾ ਵੀ ਮੰਨਿਆ ਜਾਏਗਾ, ਸੋ ਉਹ ਉਸਦਾ ਸਾਥ ਦੇਣਗੇ। ਪਰ ਹੁਣ ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਕਿਹਾ ਕਿ ਮੱਕਾ ਸਮਝੌਤੇ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੂਸਰੇ ਦੇਸ਼ ਦੇ ਵਿੱਚ ਅਸੀਂ ਆਪਣੀ ਫੌਜ ਭੇਜ ਦਈਏ। ਉਹਨਾਂ ਕਿਹਾ ਕਿ ਮੱਕਾ ਸਮਝੌਤਾ ਰੱਖਿਆ ਦੇ ਲਈ, ਅਸੀਂ ਸਾਊਦੀ ਅਰਬ ਨੂੰ ਹੂਤੀ ਹਮਲਿਆਂ ਦਾ ਸਾਹਮਣਾ ਕਰਨ ਦੇ ਵਿੱਚ ਮਦਦ ਦੇਵਾਂਗੇ ਅਲੱਗ ਅਲੱਗ ਤਰੀਕਿਆਂ ਦੇ ਨਾਲ, ਪਰ ਉਹ ਕਿਹੜੇ ਤਰੀਕੇ ਨੇ ਉਹਨਾਂ ਦੇ ਉੱਤੇ ਵਿਚਾਰ ਕੀਤੇ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਜਿਹੜੇ ਹਥਿਆਰਾਂ ਦੀ ਸਪਲਾਈ ਜਾਂ ਹੋਰ ਐਸੇ ਜਿਹੜੇ ਵਿਸ਼ੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਊਦੀ ਅਰਬ ਦੇ ਵਿੱਚ ਅਸੀਂ ਆਪਣੀ ਫੌਜ ਭੇਜ ਦਈਏ। ਅਗਲੇ ਅਗਸਤ ਮਹੀਨੇ ਦੇ ਵਿੱਚ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਨੇ ਮੱਕਾ ਸਮਝੌਤੇ ਦੇ ਉੱਤੇ ਹਸਤਾਖਰ ਵੀ ਕੀਤੇ ਸੀ। ਦਰਅਸਲ ਯਮਨ ਦੇ ਵਿੱਚ ਜਿਹੜੇ ਹੂਤੀ ਬਾਗੀ ਨੇ ਤੇ ਸਾਊਦੀ ਅਰਬ ਹਮਾਇਤੀ ਜਿਹੜੀ ਸਰਕਾਰ ਹੈ ਉਹਨਾਂ ਦੇ ਦਰਮਿਆਨ ਇਸ ਵਕਤ ਇੱਕ ਕਿਸਮ ਦੀ ਜੰਗ ਛਿੜੀ ਹੋਈ ਹੈ। ਹੂਤੀ ਬਾਗੀ ਲਗਾਤਾਰ ਕਦੇ ਸਾਊਦੀ ਅਰਬ ਦੇ ਮੱਕਾ ਦੇ ਉੱਤੇ ਹਮਲਾ ਕਰ ਦਿੰਦੇ ਨੇ, ਕਦੇ ਹੁਣ ਕੱਲ੍ਹ ਦੇ ਦਿਨ ਹਵਾਈ ਅੱਡੇ ਦੇ ਉੱਤੇ ਹਮਲਾ ਹੋ ਗਿਆ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ ਸਿਵਲ ਐਵੀਏਸ਼ਨ ਨੇ ਇਹ ਵੀ ਗੱਲ ਕਹੀ ਹੈ ਕਿ ਆਭਾ ਇੰਟਰਨੈਸ਼ਨਲ ਦੇ ਉੱਤੇ ਹੋਏ ਹਮਲੇ ਦੇ ਵਿੱਚ ਫਿਲਹਾਲ ਇਸ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ। ਉਧਰ ਵੈਸੇ ਤਾਂ ਭਾਰਤ ਦੀਆਂ ਖਬਰਾਂ ਭਾਰਤ ਦੇ ਵਿੱਚ ਸੈਗਮੈਂਟ 'ਚ ਜਾ ਕੇ ਸਾਂਝੀਆਂ ਕਰਾਂਗੇ, ਪਰ ਏਅਰ ਇੰਡੀਆ ਨੇ ਸਾਊਦੀ ਅਰਬ ਦੇ ਰਿਆਦ ਦੇ ਲਈ ਆਪਣੀਆਂ ਸਾਰੀਆਂ ਫਲਾਈਟਸ ਹੁਣ 10 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਨੇ। ਖਬਰ ਏਜੰਸੀ PTI ਦੇ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਇੱਕ ਤਾਂ ਜਿਹੜੀ ਕੱਲ੍ਹ ਦੇ ਦਿਨ ਫਲਾਈਟ ਸੀ ਉਹ ਤਾਂ ਵਿੱਚ ਜਾਂਦੇ ਹੀ ਰਸਤੇ ਦੇ ਵਿੱਚੋਂ ਵਾਪਸ ਦਿੱਲੀ ਪਰਤ ਆਈ। ਦਰਅਸਲ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੀ ਨੱਕ ਦੇ ਵਿੱਚ ਦਮ ਕਰ ਰੱਖਿਆ ਔਰ ਇਸ ਦਰਮਿਆਨ ਦੁਨੀਆ ਭਰ ਦੀਆਂ ਜਿਹੜੀਆਂ ਏਵੀਏਸ਼ਨ ਕੰਪਨੀਆਂ ਨੇ ਉਹ ਮੱਧ ਪੂਰਬ ਦੇ ਵਿੱਚ, ਚਾਹੇ ਉਹ ਦੁਬਈ ਹੈ, ਚਾਹੇ ਦੋਹਾ ਹੈ, ਚਾਹੇ ਰਿਆਦ ਹੈ, ਇਹਨਾਂ ਸ਼ਹਿਰਾਂ ਦੇ ਵਿੱਚ ਜਾਣ ਤੋਂ ਬਚ ਰਹੀਆਂ ਨੇ। ਉੱਥੇ ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੱਸਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰੂਸੀ ਹਮਲਿਆਂ ਦੇ ਵਿੱਚ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਕਾਮਾਤ੍ਰੋਸਕ ਦੇ ਵਿੱਚ ਆਮ ਲੋਕਾਂ ਨੂੰ ਲੈ ਕੇ ਆ ਜਾ ਰਹੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਗਲਾਈਡਰ ਬੰਬ ਦੇ ਨਾਲ ਹਮਲੇ ਕੀਤੇ ਗਏ। ਦੋਨੇਸਕ ਖੇਤਰ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ 18 ਲੋਕ ਜ਼ਖਮੀ ਹੋਏ ਨੇ। ਰੂਸ ਦੀ ਤਰਫ ਤੋਂ ਜ਼ਿਆਦਾ ਸਿਵਿਲੀਅਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਨੇ। ਇਹ ਦੋਸ਼ ਯੂਕਰੇਨ ਦੇ ਅਧਿਕਾਰੀਆਂ ਦੀ ਤਰਫ ਤੋਂ ਰੂਸ ਦੇ ਉੱਤੇ ਮੜਿਆ ਗਿਆ ਹੈ। ਕੁਝ ਤਸਵੀਰਾਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ, ਜਿਸ ਦੇ ਵਿੱਚ ਬੱਸਾਂ ਸੜਕ ਦੇ ਲਾਗੇ ਖੜੀਆਂ ਜਲ ਰਹੀਆਂ ਨੇ ਧੂੰ ਧੂੰ ਕਰਕੇ, ਔਰ ਕਾਮਾਤ੍ਰੋਸਕ ਸ਼ਹਿਰ ਦੇ ਗੁਆਂਢੀ ਸੋਵਲੀਅੰਤ ਸ਼ਹਿਰ ਦੇ ਵਿੱਚ ਤਾਂ ਕਿਲੇਬੰਦੀ ਕਰ ਦਿੱਤੀ ਗਈ ਹੈ। ਰੂਸ ਕਬਜ਼ਾ ਕਰਨਾ ਚਾਹ ਰਿਹਾ ਹੈ ਇਸ ਇਲਾਕੇ ਦੇ ਉੱਤੇ, ਔਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੂਰੇ ਯੂਕਰੇਨੀ ਇੰਡਸਟਰੀਅਲ ਜ਼ੋਨ ਹੈ ਜਿਹੜਾ ਡੋਨਬਾਸ ਖੇਤਰ, ਉਸ ਦੇ ਉੱਤੇ ਆਪਣਾ ਦਾਅਵਾ ਅਕਸਰ ਕਰਦੇ ਰਹੇ ਨੇ। ਰੂਸ ਨੇ ਹਾਲੇ ਤੱਕ ਇਹਨਾਂ ਤਾਜ਼ਾ ਹਮਲਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਇਸ ਘਟਨਾ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਰੂਸੀ ਹਮਲਿਆਂ ਦੀ ਅਚਾਨਕ ਗਿਣਤੀ ਵੱਧ ਗਈ ਹੈ। ਕਿਉਂਕਿ ਹੁਣ ਤੱਕ ਤਾਂ ਰੂਸ ਯੂਕਰੇਨ ਦੇ ਵਿੱਚ ਕਿਸੇ ਇੱਕ ਇਲਾਕੇ ਦੇ ਵਿੱਚ ਇੱਕ ਸਮੇਂ ਹਮਲਾ ਕਰ ਰਿਹਾ ਸੀ, ਪਰ ਹੁਣ ਰੂਸ ਯੂਕਰੇਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇੱਕੋ ਹੀ ਸਮੇਂ ਦੇ ਉੱਤੇ ਅਲੱਗ ਅਲੱਗ ਹਮਲੇ ਕਰ ਰਿਹਾ ਹੈ। ਇਸ ਸਾਲ ਅਗਸਤ ਮਹੀਨੇ ਤੱਕ ਯੂਕਰੇਨ ਦੇ ਵਿੱਚ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਸਾਲ 2025 ਦੇ ਦਰਮਿਆਨ, ਪੂਰੇ ਕੈਲੰਡਰ ਈਅਰ ਦੇ ਦਰਮਿਆਨ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਤੋਂ ਵੱਧ ਗਈ ਹੈ। ਯਾਨੀ ਕਿ ਹਾਲੇ ਸਾਲ ਮੁੱਕਿਆ ਵੀ ਨਹੀਂ ਹੈ, ਪਰ ਯੂਕਰੇਨ ਦੇ ਵਿੱਚ ਜਿਹੜਾ ਜਾਨੀ ਨੁਕਸਾਨ ਲਗਾਤਾਰ ਵੱਧ ਰਿਹਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈ ਹੈ। ਅਮਰੀਕੀ ਲੇਬਰ ਮਹਿਕਮੇ ਨੇ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, HCL ਟੈਕਨੋਲੋਜੀ, ਕੋਗਨੀਜ਼ੇਟ, ਕੈਪਜੈਮਿਨੀ ਤੇ ਕਈ ਵੱਡੀਆਂ ਟੈਕਨੋਲੋਜੀ ਤੇ IT ਕੰਪਨੀਆਂ ਨੂੰ ਅਮਰੀਕਾ ਦੇ ਵਿੱਚ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਹੈ। ਅਮਰੀਕਾ ਦੇ ਲੇਬਰ ਮਿਨਿਸਟਰ ਕੀਥ ਸੌਡਰਲਿੰਗ ਦੇ ਬਿਆਨ ਦੇ ਮੁਤਾਬਕ ਮਾਈਕਰੋਸਾਫਟ ਤੇ ਐਡੋਬੀ ਨੂੰ ਵੀ ਇਸ ਪ੍ਰੋਗਰਾਮ ਤੋਂ ਫਿਲਹਾਲ ਬਾਹਰ ਰੱਖਿਆ ਗਿਆ, ਪਰ ਇਹਨਾਂ ਦੋਵਾਂ ਕੰਪਨੀਆਂ ਦੇ ਖਿਲਾਫ ਚੱਲ ਰਹੀਆਂ ਫੈਡਰਲ ਜਾਂਚ, ਜਿਹੜੀਆਂ ਅਲੱਗ ਅਲੱਗ ਕਾਰਵਾਈਆਂ ਚੱਲ ਰਹੀਆਂ ਨੇ, ਉਸ ਨੂੰ ਇਸ ਦੀ ਇੱਕ ਮੁੱਖ ਵਜ੍ਹਾ ਦੱਸਿਆ ਗਿਆ। ਸੌਡਰਲਿੰਗ ਨੇ ਕਿਹਾ ਕਿ ਮੈਂ ਦੁਨੀਆਂ ਦੀਆਂ ਕੁਝ ਸਭ ਤੋਂ ਵੱਡੀਆਂ IT ਆਊਟਸੋਰਸਿੰਗ ਕੰਪਨੀਆਂ, ਕੋਗਨੀਜ਼ੇਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੈਮਿਨੀ ਵਰਗੀਆਂ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਬਾਹਰ ਰੱਖ ਰਹੇ ਹਾਂ। ਔਰ ਸੌਡਰਲਿੰਗ ਨੇ ਦੋਸ਼ ਮੜਿਆ ਕਿ ਇਸ ਵਿਵਸਥਾ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ, ਮਾਈਕਰੋਸਾਫਟ ਨੂੰ ਸ਼ਾਇਦ ਕਿਸੇ ਵੀ ਦੂਸਰੀ ਅਮਰੀਕੀ ਕੰਪਨੀ ਤੋਂ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ। ਸੌਡਰਲਿੰਗ ਨੇ ਦੋਸ਼ ਮੜਿਆ ਕਿ ਮਾਈਕਰੋਸਾਫਟ ਨੇ 2025 ਦੇ ਵਿੱਚ ਕਰੀਬ 6,000 ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਕੰਪਨੀਆਂ ਹੋਰ ਅਮਰੀਕਾ ਦੇ ਲੇਬਰ ਮਾਰਕੀਟ ਦੇ ਵਿੱਚ ਨੁਕਸਾਨ ਕਰਨ, ਇਹਨਾਂ ਨੂੰ ਔਰ ਅਮਰੀਕਾ ਦੇ ਵਿੱਚ ਜਿਹੜੇ ਯੋਗ ਕਰਮਚਾਰੀ ਨੇ ਜੇਕਰ ਉਹਨਾਂ ਨੂੰ ਇਹ ਨਹੀਂ ਰੱਖ ਸਕਦੀਆਂ ਤਾਂ ਫਿਰ ਇਹਨਾਂ ਨੂੰ ਇਸ ਇਤਿਹਾਸਕ ਕਦਮ ਦਾ ਸਾਹਮਣਾ ਕਰਨਾ ਹੋਏਗਾ। ਉਹਨਾਂ ਕਿਹਾ ਕਿ ਵੀਜ਼ਾ ਪ੍ਰਕਿਰਿਆ ਦਾ ਦੁਰਉਪਯੋਗ ਕਰਨਾ ਵੀ ਜਿਹੜਾ ਉਹ ਖਤਮ ਕਰਨਾ ਹੋਏਗਾ। ਅਸਲ 'ਚ ਇਹਨਾਂ ਕੰਪਨੀਆਂ ਦੇ ਉੱਤੇ ਇਲਜ਼ਾਮ ਇਹੀ ਹੈ ਕਿ ਭਾਰਤ ਦੇ ਵਿੱਚੋਂ ਇਹ ਭਾਰਤੀ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਨਾਗਰਿਕਾਂ ਨੂੰ ਕਰਮਚਾਰੀ ਬਣਾ ਕੇ ਅਮਰੀਕਾ ਦੇ ਵਿੱਚ ਭੇਜਦੀਆਂ ਨੇ। ਅਮਰੀਕਾ ਨੇ ਪਿੱਛੇ ਜੇ ਲੰਮੇ ਸਮੇਂ ਤੱਕ ਦੇ ਜਿਹੜੇ H-1B ਵੀਜ਼ਾ ਨੇ ਤੇ ਉਹਨਾਂ ਦੇ ਉੱਤੇ ਰੋਕ ਲਗਾਉਣ ਦਾ ਇੱਕ ਕੰਮ ਸ਼ੁਰੂ ਕੀਤਾ ਸੀ। ਵੈਸੇ ਤਕਨੀਕ ਜਗਤ ਦੇ ਨਾਲ ਜੁੜੀ ਸਿਰਫ ਇਹੀ ਇੱਕ ਖਬਰ ਨਹੀਂ ਹੈ। ਮਸ਼ਹੂਰ ਕਾਰੋਬਾਰੀ, ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦੋਸ਼ ਮੜਿਆ ਕਿ ਕੁਝ ਖਾਸ ਕਾਰੋਬਾਰੀ, ਕੁਝ ਖਾਸ ਉਦਯੋਗਪਤੀ ਭਾਰਤ ਦੇ ਵਿੱਚ ਉਹਨਾਂ ਦੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਇੰਟਰਨੈਟ ਸੇਵਾ ਨੂੰ ਦਾਖਲ ਹੋਣ ਤੋਂ ਰੋਕ ਰਹੇ ਨੇ। ਭਾਰਤ ਸਰਕਾਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਮਸਕ ਦੇ ਇਹਨਾਂ ਦੋਸ਼ਾਂ ਦਾ ਖੰਡਨ ਵੀ ਕੀਤਾ। ਸੰਚਾਰ ਮੰਤਰਾਲੇ ਨੇ 8 ਅਕਤੂਬਰ ਨੂੰ ਕਿਹਾ ਕਿ ਭਾਰਤ ਦਾ ਸੈਟੇਲਾਈਟ ਕਮਿਊਨੀਕੇਸ਼ਨ ਰੈਗੂਲੇਟਰੀ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਨਿਰਪੱਖ ਹੈ, ਭੇਦਭਾਵ ਤੋਂ ਰਹਿਤ ਹੈ, ਕੋਈ ਵੀ ਕੰਪਨੀ ਆਪਣਾ ਦਾਅਵਾ ਕਰ ਸਕਦੀ ਹੈ। ਸਰਕਾਰ ਦੇ ਮੁਤਾਬਕ ਸਟਾਰਲਿੰਕ ਸਣੇ 3 ਕੰਪਨੀਆਂ ਇਸ ਸਮੇਂ ਸੁਰੱਖਿਆ ਜਾਂਚ ਦੇ ਘੇਰੇ ਦੇ ਵਿੱਚ ਨੇ, ਯਾਨੀ ਜਿਹਨੂੰ ਰੈਗੂਲੇਟਰੀ ਫੇਜ਼ ਕਹਿ ਲਿਆ ਜਾਂਦਾ ਹੈ। ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਰ ਇਹਨਾਂ ਨੂੰ ਇੰਡੀਆ ਦੇ ਵਿੱਚ ਆਣ ਦਿੱਤਾ ਜਾਏਗਾ। ਮਸਕ ਨੇ 8 ਅਕਤੂਬਰ ਨੂੰ ਐਕਸ ਦੇ ਉੱਤੇ ਇੱਕ ਪੋਸਟ ਕਰ ਲਿਖਿਆ ਸੀ ਕਿ ਸਟਾਰਲਿੰਕ ਨੂੰ 165 ਤੋਂ ਜ਼ਿਆਦਾ ਦੇਸ਼ਾਂ 'ਚ ਲਾਇਸੈਂਸ ਮਿਲਿਆ ਹੋਇਆ ਤੇ ਕੰਪਨੀ ਭਾਰਤ ਦੀ ਹਰ ਇੱਕ ਲੋੜ ਨੂੰ ਪੂਰਾ ਕਰਨ ਦੇ ਵਿੱਚ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੀ ਹੈ। ਫਿਰ ਵੀ ਭਾਰਤ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਕਰਨ ਦੀ ਮਨਜ਼ੂਰੀ ਕਿਉਂ ਨਹੀਂ ਮਿਲ ਰਹੀ? ਕੀ ਅੰਬਾਨੀ, ਇੰਡੀਆ ਦੇ ਅਸਲੀ ਬੌਸ ਨੇ। ਇਸ ਤੋਂ ਪਹਿਲਾਂ ਮਸਕ ਨੇ ਭਾਰਤ ਦੇ ਵਿੱਚ ਸਟਾਰਲਿੰਕ ਨੂੰ ਕਥਿਤ ਤੌਰ ਦੇ ਉੱਤੇ ਰੋਕੇ ਜਾਣ ਨੂੰ ਲੈ ਕੇ ਕਿਹਾ ਸੀ ਕਿ ਓਲੀਗਾਰਕ ਯਾਨੀ ਕਿ ਬੇਹੱਦ ਪ੍ਰਭਾਵਸ਼ਾਲੀ ਕਾਰੋਬਾਰੀ ਲੋਕ ਨੇ ਜਿਹੜੇ ਉਹ ਆਪਣੇ ਕਾਰੋਬਾਰ ਨੂੰ ਬਚਾਉਣ ਦੇ ਲਈ ਸਟਾਰਲਿੰਕ ਨੂੰ ਭਾਰਤ ਦੇ ਵਿੱਚ ਆਉਣ ਤੋਂ ਰੋਕ ਰਹੇ ਨੇ। ਉਹਨਾਂ ਨੇ ਇੱਕ ਪੋਸਟ ਦੇ ਜਵਾਬ ਚ ਲਿਖਿਆ ਸੀ ਕਿ ਬਦਕਿਸਮਤੀ ਦੇ ਵਿੱਚ ਕੁਝ ਖਾਸ ਉਦਯੋਗਪਤੀ ਹੀ ਅਜਿਹਾ ਕਰ ਰਹੇ ਨੇ ਜਿਨ੍ਹਾਂ ਦਾ ਭਾਰਤ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੌਣ ਲੋਕ ਨੇ, ਔਰ ਭਾਰਤ ਦੇ ਲੋਕਾਂ ਦੇ ਖਿਲਾਫ ਇਹ ਇੱਕ ਅਪਰਾਧ ਮੰਨਿਆ ਜਾ ਰਿਹਾ ਹੈ। ਵੈਸੇ ਇਸ ਤੋਂ ਪਹਿਲਾਂ ਮਸਕ ਨੇ ਇੱਕ ਹੋਰ ਪੋਸਟ ਵੀ ਸਾਂਝੀ ਕੀਤੀ ਸੀ, ਆਪਣੀ ਹੀ ਕੰਪਨੀ ਹੈ ਟਵਿੱਟਰ ਹੁੰਦੀ ਸੀ, ਹੁਣ ਐਕਸ ਕਹਿ ਲੈਂਦੇ ਹਾਂ, ਜਿੰਨੇ ਮਰਜ਼ੀਆਂ ਪੋਸਟਾਂ ਕਰੀ ਜਾਣ। ਇੱਕ ਪੋਸਟ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਭਾਰਤ ਦੇ ਸਟਾਰਲਿੰਕ ਜਿਹੜੀ ਹੈ ਉਸ ਦਾ ਦਾਅਵਾ ਹੈ ਕਿ ਸੈਟੇਲਾਈਟ ਤਕਨੀਕ ਅਜਿਹੇ ਇਲਾਕਿਆਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਪਹੁੰਚਾ ਸਕਦੀ ਹੈ ਜਿੱਥੇ ਫਾਈਬਰ ਤੇ ਮੋਬਾਈਲ ਨੈਟਵਰਕ ਵੀ ਨਹੀਂ ਪਹੁੰਚਦਾ। ਕੰਪਨੀ ਨੇ ਭਾਰਤ ਦੇ 20 ਗੇਟਵੇ ਸਾਈਟ ਵੀ ਤਿਆਰ ਕਰ ਲਏ ਨੇ, ਔਰ ਸਟਾਰਲਿੰਕ ਸਿੱਖਿਆ, ਟੈਲੀਮੈਡੀਸਨ ਤੇ ਛੋਟੇ ਕਾਰੋਬਾਰਾਂ ਤੋਂ ਲੈ ਕੇ ਆਪਦਾ ਦੇ ਸਮੇਂ ਯਾਨੀ ਐਮਰਜੈਂਸੀ ਦੇ ਸਮੇਂ ਕਨੈਕਟੀਵਿਟੀ ਦੇਣ ਦੇ ਵਿੱਚ ਮਦਦ ਕਰ ਸਕਦਾ ਹੈ। ਭਾਰਤ ਸਰਕਾਰ ਨੇ ਕਿਹਾ ਕਿ ਸਟਾਰਲਿੰਕ ਦੇ ਨਾਲ ਕੋਈ ਵੀ ਭੇਦਭਾਵ ਨਹੀਂ ਹੋ ਰਿਹਾ। ਭਾਰਤ ਦੇ ਵਿੱਚ ਸੈਟੇਲਾਈਟ ਕਮਿਊਨੀਕੇਸ਼ਨ ਸੇਵਾਵਾਂ ਦੇ ਨਾਲ ਜੁੜੇ ਹੋਏ ਕੁਝ ਨਿਯਮ ਨੇ, ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਦੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਕਿਹਾ ਕਿ ਟੈਲੀਕਾਮ ਸੇਵਾਵਾਂ ਜਿਸ ਦੇ ਵਿੱਚ ਸੈਟੇਲਾਈਟ ਕਮਿਊਨੀਕੇਸ਼ਨ ਵੀ ਸ਼ਾਮਲ ਹੈ, ਉਸ ਦੇ ਲਈ ਇੱਕ ਨਿਰਪੱਖ ਜਾਂਚ ਹੁੰਦੀ ਹੈ। ਤਿੰਨ ਕੰਪਨੀਆਂ ਨੂੰ ਸੈਟੇਲਾਈਟ ਕਮਿਊਨੀਕੇਸ਼ਨ ਸੇਵਾਵਾਂ ਦੇ ਲਈ ਟੈਲੀਕਾਮ ਲਾਇਸੈਂਸ ਦਿੱਤੇ ਵੀ ਗਏ ਨੇ। ਇਹਨਾਂ ਕੰਪਨੀਆਂ ਨੂੰ ਲਾਇਸੈਂਸ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਨਿਯਮਾਂ ਦਾ ਪਾਲਣ ਕਰਨਾ ਹੋਏਗਾ। ਸਰਕਾਰ ਦੇ ਮੁਤਾਬਕ ਤਿੰਨਾਂ ਕੰਪਨੀਆਂ ਦੀ ਸੁਰੱਖਿਆ ਜਾਂਚ ਹਾਲੇ ਚੱਲ ਰਹੀ ਹੈ। ਇਸ ਦੇ ਵਿੱਚ ਸਟਾਰਲਿੰਕ ਵੀ ਸ਼ਾਮਲ ਹੈ। ਸਪੈਕਟ੍ਰਮ ਦੀ ਵੰਡ ਯਾਨੀ ਕਿ ਇਹਨਾਂ ਨੂੰ ਲਾਇਸੈਂਸ ਦੀ ਵੰਡ ਜਿਹੜੀ ਆਉਣ ਵਾਲੇ ਗੇੜ ਦੇ ਵਿੱਚ ਕੀਤੀ ਜਾਏਗੀ। ਟੈਲੀਕਮਿਊਨੀਕੇਸ਼ਨ ਕੰਪਨੀ ਭਾਰਤੀ ਏਅਰਟੈੱਲ ਨੇ ਵੀ ਐਲਨ ਮਸਕ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹਨਾਂ ਦੀ ਸੈਟਕੋਮ ਕੰਪਨੀ ਵੀ ਸਟਾਰਲਿੰਕ ਨੂੰ ਭਾਰਤ ਦੇ ਵਿੱਚ ਕੰਮ ਕਰਨ ਤੋਂ ਰੋਕ ਰਹੀ ਹੈ। ਐਸਾ ਜਿਹੜਾ ਦਾਅਵਾ ਜਿਹੜਾ ਮਸਕ ਦੀ ਤਰਫ ਤੋਂ ਕੀਤਾ ਗਿਆ ਬਿਲਕੁਲ ਝੂਠਾ ਦਾਅਵਾ ਹੈ। ਉਧਰ ਵੈਸੇ ਕੁਝ ਹੋਰ ਨਾ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ। ਕੱਲ ਦੇ ਦਿਨ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਇੰਡੀਆ ਧੜਾ ਹੈ ਯਾਨੀ ਕਿ ਸੱਤਾਧਾਰੀ ਭਾਜਪਾ ਜਾਂ NDA ਤੋਂ ਉਲਟ ਜਿਹੜਾ ਧੜਾ ਹੈ ਉਸ ਦੀ ਤਰਫ ਤੋਂ ਲਗਾਤਾਰ ਜਿਹੜੇ ਪ੍ਰਦਰਸ਼ਨ ਭਾਰਤ ਦੇ ਵਿੱਚ ਕੀਤੇ ਜਾ ਰਹੇ ਨੇ। ਉਸਦੇ ਆਗੂਆਂ ਨੇ ਲਗਾਤਾਰ ਤੀਸਰੇ ਦਿਨ ਕੱਲ ਦੇ ਦਿਨ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਰੱਖਦਿਆਂ ਹੋਇਆ ਮੋਰਚਾ ਖੋਲੀ ਰੱਖਿਆ। ਆਗੂਆਂ ਨੇ ਰਾਜਘਾਟ ਜਿੱਥੇ ਮਹਾਤਮਾ ਗਾਂਧੀ ਦੀ ਸਮਾਧ ਹੈ ਉੱਥੇ ਇੱਕ ਸ਼ਾਂਤਮਈ ਮੁਜ਼ਾਰਾ ਕੀਤਾ। ਵਿਰੋਧੀ ਧਿਰਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ CEC ਗਿਆਨੇਸ਼ ਕੁਮਾਰ ਵੋਟ ਚੋਰੀ ਦੀ ਅਪਰਾਧਕ ਸਾਜਿਸ਼ ਘੜ ਕੇ ਦੇਸ਼ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ। ਵਿਰੋਧੀ ਪਾਰਟੀਆਂ ਨੇ ਆਗੂਆਂ ਨੇ ਰਾਜਘਾਟ ਦੇ ਉੱਤੇ ਭਾਜਪਾ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ ਨੂੰ ਸਦਬੁੱਧੀ ਦੇਣ ਦੀ ਪ੍ਰਾਰਥਨਾ ਵੀ ਕੀਤੀ। ਉਹਨਾਂ ਯਾਦਗਾਰ ਦੇ ਉੱਤੇ ਫੁੱਲ ਮਲਾਵਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਤੇ ਮਗਰੋਂ ਸ਼ਾਂਤਮਈ ਧਰਨੇ ਤੇ ਬੈਠ ਗਏ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਹੋਇਆਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਸਮਾਂ ਮੰਗਣ ਦੀ ਗੱਲ ਵੀ ਰੱਖੀ ਹੈ। ਲਿਹਾਜ਼ਾ ਅੱਜ ਦੇ ਦਿਨ ਯੋਜਨਾਬੰਦੀ ਦੇ ਮੁਤਾਬਕ ਰਾਸ਼ਟਰਪਤੀ ਭਵਨ ਦੇ ਵੱਲ ਮਾਰਚ ਕੀਤਾ ਜਾਏਗਾ। ਆਗੂਆਂ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਦੇ ਦਿਨ ਆਪਣਾ ਮੁਜ਼ਾਹਰਾ ਜਾਰੀ ਰੱਖਣਗੇ। ਪਹਿਲਾਂ ਸਵੇਰੇ ਪਾਰਲੀਮੈਂਟ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਫਿਰ ਇਸ ਬੈਠਕ ਦੇ ਵਿੱਚ ਵੈਸੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਵੀ ਸ਼ਾਮਲ ਹੋਣ ਦੀ ਉਮੀਦ ਹੈ। ਵੈਸੇ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਸਮਾਜਵਾਦੀ ਪਾਰਟੀ ਦੇ ਨੇਤਾ ਸ਼ਾਮਲ ਤਾਂ ਹੋ ਰਹੇ ਨੇ ਪਰ ਅਖਿਲੇਸ਼ ਯਾਦਵ ਤੇ ਦੂਸਰੇ ਸਿਖਰਲੇ ਨੇਤਾ ਇਹਨਾਂ ਧਰਨਿਆਂ ਦੇ ਵਿੱਚ ਹਾਲੇ ਤੱਕ ਨਹੀਂ ਜੁੜੇ ਨੇ। ਉਧਰ ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੋਕਾਂ ਨੂੰ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਪ੍ਰਦਰਸ਼ਨ ਚ ਸ਼ਮੂਲੀਅਤ ਕੀਤੇ ਜਾਣ ਦਾ ਸੱਦਾ ਦਿੱਤਾ ਹੈ। ਇੱਧਰ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਆਪਣੇ ਰੋਸ ਮੁਜ਼ਾਹਰਿਆਂ ਦੇ ਜ਼ਰੀਏ ਦੇਸ਼ ਦੇ ਵਿੱਚ ਨੇਪਾਲ ਤੇ ਬਾਂਗਲਾਦੇਸ਼ ਵਰਗੀ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਸੱਤਾ ਦੇ ਵਿੱਚ ਆਉਣ ਦੇ ਲਈ ਤੜਲੋ ਮੱਛੀ ਕਰ ਰਹੇ ਨੇ। ਪਾਰਟੀ ਦੇ ਬੁਲਾਰਾ ਪ੍ਰਦੀਪ ਭੰਡਾਰੀ ਨੇ ਸਿਧਾਰਥ ਯਾਦਵ ਨੇ ਭਾਜਪਾ ਹੈੱਡਕੁਆਟਰ ਦੇ ਉੱਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ ਰਾਹੁਲ ਗਾਂਧੀ ਨੇ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਸੜਕਾਂ ਦੇ ਉੱਤੇ ਕੀਤੇ ਪ੍ਰਦਰਸ਼ਨਾਂ ਦੇ ਦੌਰਾਨ ਮਹਿਲਾ ਕਾਂਸਟੇਬਲ ਨੂੰ ਗਲਤ ਤਰੀਕੇ ਦੇ ਨਾਲ ਛੋਇਆ ਸੀ। ਪ੍ਰਿਯੰਕਾ ਗਾਂਧੀ ਵਾਡਰਾ ਦੇ ਉੱਤੇ ਪੁਲਿਸ ਮੁਲਾਜ਼ਮਾਂ ਨੂੰ ਫੜਨ ਦੇ ਦਰਮਿਆਨ ਘੁਸੁੰਨ ਵੀ ਮਾਰਿਆ ਸੀ। ਭਾਜਪਾ ਨੇ ਦਾਅਵਾ ਕੀਤਾ ਕਿ ਕਾਂਗਰਸੀ ਆਗੂਆਂ ਦੀ ਇਹ ਕਾਰਵਾਈ ਉਹਨਾਂ ਦੇ ਪਿਤਾ ਪੁਰਖੀ ਸੱਤਾ ਨੂੰ ਖਤਮ ਕਰਨ ਤੇ ਨਾਰੇ ਦੇ ਨਾਲ ਮੇਲ ਨਹੀਂ ਖਾਂਦੀ। ਮੁਜ਼ਾਹਰਿਆਂ ਦੇ ਦਰਮਿਆਨ ਕਾਂਗਰਸੀ ਵਰਕਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ਦੇ ਉੱਤੇ ਸੁੱਟ ਕੇ ਠੁੱਡੇ ਮਾਰੇ ਨੇ ਕਿ ਇਹੀ ਕਾਂਗਰਸ ਦੀ ਮੁਹੱਬਤ ਦੀ ਦੁਕਾਨ ਹੈ। ਉਧਰ ਕਾਂਗਰਸੀ ਆਗੂ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਰਾਜਘਾਟ ਦੇ ਉੱਤੇ ਧਰਨਾ ਦਿੱਤਾ। ਅਸੀਂ ਇੱਕ ਸਰਕਾਰ ਤੇ ਸੀਈਸੀ ਦੇ ਖਿਲਾਫ ਹਰੇਕ ਵੋਟਰ ਤੇ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣ ਦੀ ਇੱਕ ਪ੍ਰਾਰਥਨਾ ਕੀਤੀ ਹੈ। ਇਸ ਤੋਂ ਵੀ ਭਾਜਪਾ ਨੂੰ ਇਤਰਾਜ਼ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇੰਡੀਆ ਬਲਾਕ ਦੇ ਅਹਿਮ ਭਾਈਵਾਲ ਸ਼ਿਵ ਸੈਨਾ, UBT ਤੇ NCP ਜਿਹੜੇ ਨੇ, ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਹਾਲੇ ਵੀ ਧਰਨੇ ਤੋਂ ਬਾਹਰ ਨੇ ਤਾਂ ਇਸ ਦਾ ਕੋਈ ਜਵਾਬ ਨਹੀਂ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਮੋਦੀ ਸ਼ਾਹ, RSS ਮੁਖੀ ਮੋਹਨ ਭਾਗਵਤ ਤੇ ਗਿਆਨੇਸ਼ ਕੁਮਾਰ ਨੇ ਸੰਵਿਧਾਨ ਤਬਾਹ ਕਰ ਦਿੱਤਾ ਹੈ ਤੇ ਇਸ ਸਾਜਿਸ਼ ਦੇ ਲਈ ਇਹਨਾਂ ਸਾਰਿਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਚੱਲ ਕੇ, ਵੈਸੇ ਜਿਹੜੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਪਾਣਗੇ, ਪਰ ਇੱਕ ਖਬਰ ਕੱਲ੍ਹ ਦੇ ਦਿਨ ਅਸੀਂ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਸੀ। ਗੋਆ ਦੇ ਵਿੱਚ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਜਿਹੜੇ ਮਸ਼ਹੂਰ ਅਦਾਕਾਰ ਸੀ ਨਾਨਾ ਪਾਟੇਕਰ, ਉਹਨਾਂ ਦੇ ਹੁਣ ਮ੍ਰਿਤਕ ਦੇਹ ਨੂੰ ਗੋਆ ਤੋਂ ਪੁਣੇ ਲਿਆਂਦਾ ਗਿਆ। ਪੁਣੇ ਹਵਾਈ ਅੱਡੇ ਦੇ ਉੱਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਇਸ ਦਿੱਗਜ ਕਲਾਕਾਰ ਨੂੰ ਅੰਤਮ ਸ਼ਰਧਾਂਜਲੀ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜਾ ਨਾਨਾ ਪਾਟੇਕਰ ਦਾ ਜਿਹੜਾ ਸੰਸਕਾਰ ਹੈ ਉਹ ਸਰਕਾਰੀ ਪੱਧਰ ਦੇ ਨਾਲ ਕੀਤਾ ਜਾਏਗਾ, ਸਰਕਾਰੀ ਸਨਮਾਨ ਦੇ ਨਾਲ ਕੀਤਾ ਜਾਏਗਾ। ਹਵਾਈ ਅੱਡੇ ਤੋਂ ਮ੍ਰਿਤਕ ਦੇਹ ਨੂੰ ਅੰਤਮ ਸੰਸਕਾਰ ਦੇ ਲਈ ਪੁਣੇ ਦੇ ਡੋਂਜੇ ਪਿੰਡ ਦੇ ਕੋਲ ਉਹਨਾਂ ਦੇ ਰਿਹਾਇਸ਼ ਤੇ ਫਾਰਮ ਹਾਊਸ ਦੇ ਵਿੱਚ ਲਿਆਂਦਾ ਗਿਆ। ਮੰਨੇ ਪਰਮੰਨੇ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਦੇ ਵਿੱਚ ਕੱਲ੍ਹ ਦੇ ਦਿਨ ਦੇਹਾਂਤ ਹੋ ਗਿਆ ਸੀ। ਨਾਨਾ ਪਾਟੇਕਰ ਦਾ ਦੇਹਾਂਤ ਵੀਰਵਾਰ ਤੜਕੇ ਗੋਆ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਹੀ ਹੋਇਆ ਸੀ। ਉਹਨਾਂ ਨੂੰ ਪਣਜੀ ਦੇ ਵਿੱਚ ਡੋਨਾ ਪਾਉਲਾ ਸਥਿਤ ਉਹਨਾਂ ਦੇ ਅਪਾਰਟਮੈਂਟ 'ਚ ਬੇਹੋਸ਼ ਪਾਏ ਜਾਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਲਿਜਾਇਆ ਵੀ ਗਿਆ। ਹਾਲਾਂਕਿ ਲਗਭਗ ਅੱਧਾ ਘੰਟਾ ਉਹਨਾਂ ਨੂੰ CPR ਵੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਨਾਨਾ ਪਾਟੇਕਰ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਵੀ ਆਓ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਉਹ ਖਬਰ ਜਿਸਨੇ ਹੁਣ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦਰਮਿਆਨ ਇੱਕ ਐਸਾ ਕੱਲ ਦੇ ਬੀਤੇ ਦਿਨਾਂ ਦੇ ਵਿੱਚ ਇੱਕ ਐਸਾ ਫੈਸਲਾ ਆਇਆ ਸੀ ਜਿਸਨੇ ਹੁਣ ਇੱਕ ਸਵਾਲ ਖੜੇ ਕਰ ਦਿੱਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ NSW ਨਹੀਂ ਬਲਕਿ ਆਸਟ੍ਰੇਲੀਆ ਦੇ ਵਿੱਚ ਵੀ ਇਸ ਕਿਸਮ ਦੇ ਨਾਲ ਅਦਾਲਤਾਂ ਦੇ ਵਿੱਚ ਜਾ ਕੇ ਫੈਸਲੇ ਲਏ ਜਾ ਸਕਣਗੇ। ਅਸਲ ਚ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਆਸਟ੍ਰੇਲੀਆ ਦੀ ਸਿਖਰਲੀ ਅਦਾਲਤ ਨੇ ਇੱਥੋਂ ਨਿਊ ਸਾਊਥ ਵੇਲਸ ਦੀ ਇੱਕ ਜਿਹੜੀ ਕੋਲੇ ਦੀ ਖਦਾਨ ਦੇ ਨਾਲ ਜੁੜਿਆ ਹੋਇਆ ਪ੍ਰੋਜੈਕਟ ਹੈ ਉਸਨੂੰ ਇੱਕ ਝਟਕਾ ਦਿੱਤਾ ਸੀ। ਔਰ ਇਹ ਝਟਕਾ ਅਜਿਹੇ ਸਮੇਂ 'ਚ ਆਇਆ ਸੀ ਜਦੋਂ ਆਸਟ੍ਰੇਲੀਆ ਹਾਲੇ ਇੱਕ ਹਫ਼ਤਾ ਪਹਿਲਾਂ ਹੀ ਪੈਸੀਫਿਕ ਮੁਲਕਾਂ ਦੀ ਜਿਹੜੀ COP31 ਜਿਹੜੀ ਜਲਵਾਯੂ ਸੰਮੇਲਨ ਦੀ ਬੈਠਕ ਹੈ ਉਸਦੀ ਮੇਜ਼ਬਾਨੀ ਕਰ ਰਿਹਾ ਸੀ। ਦੱਸ ਦਈਏ ਕਿ ਮੈਕ ਐਨਰਜੀ ਮਾਊਂਟ ਪਲੇਜ਼ੈਂਟ ਕੋਲਾ ਖਦਾਨ ਦੇ ਵਿਸਤਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ। ਮਾਈਨਿੰਗ ਕੰਪਨੀ ਮੈਕ ਐਨਰਜੀ ਨੇ ਇਸ ਖਦਾਨ ਦੀ ਮਿਆਦ 22 ਸਾਲ ਹੋਰ ਵਧਾਉਣ ਤੱਕ, ਯਾਨੀ 2048 ਤੱਕ ਵਧਾਉਣ ਤੇ ਉਤਪਾਦਨ ਨੂੰ ਲਗਭਗ ਦੁੱਗਣਾ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਸਥਾਨਕ ਭਾਈਚਾਰਕ ਸਮੂਹ ਨੇ ਇਸ ਦਾ ਵਿਰੋਧ ਕੀਤਾ, ਅਦਾਲਤ ਦੇ ਵਿੱਚ ਚੁਣੌਤੀ ਦਿੱਤੀ। 1 ਸਾਲ ਤੋਂ ਮਾਮਲਾ ਅਦਾਲਤ 'ਚ ਲਟਕਿਆ ਹੋਇਆ ਸੀ। ਖਾਣ ਦਾ ਪ੍ਰਭਾਵ ਜਿਹੜਾ ਇਸ ਖਦਾਨ ਦੇ ਵਿੱਚ, ਕਾਰੋਬਾਰ ਦਾ ਪ੍ਰਭਾਵ ਵਿਦੇਸ਼ਾਂ ਦੇ ਵਿੱਚ ਵੀ ਪੈ ਰਿਹਾ। ਕੋਲਾ ਜਿਹੜਾ ਸਾੜਿਆ ਜਾਂਦਾ ਹੈ ਉਸ ਦੇ ਨਾਲ Scope 3 ਨਿਕਾਸੀ ਹੁੰਦੀ ਹੈ। ਆਸਟ੍ਰੇਲੀਆ ਦੀ ਹਾਈ ਕੋਰਟ ਨੇ Scope 3 ਦੇ ਨਾਲ ਜਿਹੜੀ ਇਹ ਨਿਕਾਸੀ ਹੋ ਰਹੀ ਹੈ, ਕਾਰਬਨ ਐਮਿਟ ਹੋ ਰਹੇ, ਉਸ ਦੇ ਉੱਤੇ ਸਵਾਲ ਖੜੇ ਕੀਤੇ। ਔਰ 5 ਜੱਜਾਂ ਦੀ ਇੱਕ ਬੈਂਚ ਸੀ ਜਿਸ ਦੇ ਵਿੱਚ ਉਹ ਬਹੁਮਤ ਦੇ ਨਾਲ ਫੈਸਲਾ ਆਇਆ ਨੇ। 3 ਜੱਜ ਇਸ ਦੇ ਨਾਲ ਸਹਿਮਤ ਹੋਏ ਤੇ 2 ਹਾਲਾਂਕਿ ਸਹਿਮਤ ਨਹੀਂ ਸੀ, ਔਰ ਕਿਹਾ ਕਿ ਜਿਹੜੀ ਪਲੈਨਿੰਗ ਕਮਿਸ਼ਨ ਹੈ ਉਸ ਦੀ ਤਰਫ ਤੋਂ ਇਸ ਪ੍ਰੋਜੈਕਟ ਦੀ ਮਿਆਦ ਵਧਾਉਣ ਲੱਗੇ ਜਿਹੜਾ ਲਾਇਸੈਂਸ ਦਿੱਤਾ ਜਾਣਾ ਸੀ ਉਸ ਦੇ ਵਿੱਚ Scope 3 ਐਮਿਸ਼ਨ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਭਾਵੇਂ ਵਿਦੇਸ਼ਾਂ ਦੇ ਵਿੱਚ ਇਸ ਦਾ ਜਿਹੜਾ ਅਸਰ ਦਿਖਾਈ ਪੈਂਦਾ ਹੈ ਪਰ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਔਰ ਇਸ ਇਤਿਹਾਸਕ ਫੈਸਲੇ ਦੇ ਨਾਲ ਨਿਊ ਸਾਊਥ ਵੇਲਸ ਦੇ ਵਿੱਚ 17 ਹੋਰ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਨੇ, ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ। ਇੱਧਰ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਦੀ ਤਰਫ ਤੋਂ ਹੁਣ ਇੱਕ ਬਿਆਨ ਸਾਹਮਣੇ ਆਇਆ। ਉਹ ਬਿਆਨ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਬਾਰ ਬਾਰ ਜਿਹੜਾ Scope 3 ਐਮਿਸ਼ਨ ਦੀ ਗੱਲ ਹੋ ਰਹੀ ਹੈ, Scope 3 ਉਤਸਰਜਨ ਜਾਂ ਐਮਿਸ਼ਨ, ਐਮਿਸ਼ਨ ਯਾਨੀ ਕਿ ਜਦੋਂ ਕਾਰਬਨ ਦੀ ਨਿਕਾਸੀ ਹੁੰਦੀ ਹੈ, ਜਦੋਂ ਕੋਲੇ ਨੂੰ ਸਾੜਿਆ ਜਾਂਦਾ ਹੈ। ਸਾੜਨਾ ਤਾਂ ਖੈਰ ਬਹੁਤ ਦੂਰ ਦੀ ਗੱਲ ਹੈ, ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੀ ਖਦਾਨਾਂ ਹੁੰਦੀਆਂ ਨੇ ਇਹਨਾਂ ਖਦਾਨਾਂ ਤੋਂ ਕੋਲੇ ਨੂੰ ਕੱਢ ਕੇ ਤੇ ਫਿਰ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ। ਇਸੇ ਜਿਹੜਾ ਪ੍ਰੋਸੈਸ ਹੈ ਇਸੇ ਦੇ ਵਿੱਚ ਕਾਰਬਨ ਦੀ ਨਿਕਾਸੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਹੁੰਦੀ ਹੈ, ਉਸ ਦੇ ਉੱਤੇ ਵੀ ਸਥਾਨਕ ਵਸਨੀਕਾਂ ਨੇ ਸਵਾਲ ਉਠਾਏ ਸੀ। ਹੁਣ ਸਕੋਪ 3 ਐਮਿਸ਼ਨ ਜਿਹੜਾ ਉਹ ਗ੍ਰੀਨ ਹਾਊਸ ਗੈਸਾਂ ਦਾ, ਖਾਸ ਤੌਰ ਦੇ ਉੱਤੇ ਕਾਰਬਨ ਡਾਈਆਕਸਾਈਡ ਦਾ ਉਹ ਇਨਡਾਇਰੈਕਟ ਨਿਕਾਸ ਹੈ ਜੋ ਕਿਸੇ ਕੰਪਨੀ ਦੀਆਂ ਸਿੱਧੀਆਂ ਗਤੀਵਿਧੀਆਂ ਤੋਂ ਨਹੀਂ, ਸਗੋਂ ਉਸਦੀ ਪੂਰੀ ਦੀ ਪੂਰੀ ਸਪਲਾਈ ਚੇਨ, ਉਸਦੀ ਵੈਲਿਊ ਚੇਨ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਹੁੰਦੀਆਂ ਨੇ। ਉਹ ਪ੍ਰਦੂਸ਼ਣ ਹੈ ਜੋ ਕੰਪਨੀ ਦੀ ਆਪਣੀਆਂ ਖਦਾਨਾਂ, ਫੈਕਟਰੀਆਂ, ਦਫ਼ਤਰਾਂ ਜਾਂ ਗੱਡੀਆਂ ਤੋਂ ਨਹੀਂ ਨਿਕਲਦਾ, ਬਲਕਿ ਉਸ ਉਤਪਾਦ ਨੂੰ ਬਣਾਉਣ ਵੇਲੇ, ਉਸ ਨੂੰ ਵੇਚਣ ਵੇਲੇ, ਉਸ ਦੀ ਟਰਾਂਸਪੋਰਟੇਸ਼ਨ ਵੇਲੇ ਉਸਦੇ ਨਾਲ ਇਹ ਜੁੜਿਆ ਹੁੰਦਾ। ਤਿੰਨ ਤਰ੍ਹਾਂ ਦੇ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਕਾਰਬਨ ਐਮਿਸ਼ਨ ਮੰਨੇ ਜਾਂਦੇ ਨੇ, ਕਾਰਬਨ ਦੀ ਨਿਕਾਸੀ ਦੇ ਸਰੋਤ, ਇੱਕ ਡਾਇਰੈਕਟ, ਇੱਕ ਇਨਡਾਇਰੈਕਟ ਐਨਰਜੀ ਤੇ ਇੱਕ ਵੈਲਿਊ ਚੇਨ। ਸਕੋਪ 1 ਜਿਹੜਾ ਹੁੰਦਾ ਉਹ ਡਾਇਰੈਕਟ ਹੁੰਦਾ, ਯਾਨੀ ਫੈਕਟਰੀਆਂ ਦੀਆਂ ਚਿਮਣੀਆਂ ਜਾਂ ਕੰਪਨੀਆਂ ਦੀਆਂ ਗੱਡੀਆਂ ਦੇ ਵਿੱਚੋਂ ਨਿਕਲਣ ਵਾਲਾ ਧੂੰਆਂ। ਸਕੋਪ 2 ਜਿਹੜਾ ਉਹ ਇਨਡਾਇਰੈਕਟ ਧੂੰਆਂ ਹੋ ਗਿਆ, ਜਿਵੇਂ ਫੈਕਟਰੀਆਂ, ਦਫ਼ਤਰਾਂ ਚ ਵਰਤੀ ਜਾਂਦੀ ਬਿਜਲੀ ਬਣਾਉਣ ਸਮੇਂ ਜਿਹੜਾ ਪ੍ਰਦੂਸ਼ਣ ਨਿਕਲਦਾ ਹੈ। ਤੇ ਸਕੋਪ 3 ਯਾਨੀ ਕੰਪਨੀ ਦੇ ਜੁੜੇ ਹੋਏ ਬਾਹਰੀ ਕੰਮਾਂ ਦੇ ਨਾਲ, ਜਿਵੇਂ ਹੁਣ ਮੈਕ ਐਨਰਜੀ ਦੀ ਤਰਫ ਤੋਂ ਕੋਲੇ ਦੀ ਖਦਾਨ ਦੇ ਜ਼ਰੀਏ ਕੋਲਾ ਜਿਹੜਾ ਵਿਦੇਸ਼ਾਂ ਚ ਭੇਜਿਆ ਜਾਣਾ ਸੀ, ਉਸਦੀ ਟਰਾਂਸਪੋਰਟੇਸ਼ਨ ਦੇ ਵਿੱਚ ਹੀ, ਉਸਦੀ ਮਾਈਨਿੰਗ ਦੇ ਵਿੱਚ ਹੀ ਜਿਹੜਾ ਧੂੰਆਂ ਜਾਂ ਕਾਰਬਨ ਜਿਹੜਾ ਨਿਕਲਦਾ, ਉਹ ਆਸਟ੍ਰੇਲੀਆ ਦੇ ਚੌਗਿਰਦੇ ਨੂੰ ਖਰਾਬ ਕਰ ਰਿਹਾ। ਹੁਣ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਹਾਈ ਕੋਰਟ ਦਾ ਇਹ ਜਿਹੜਾ ਫੈਸਲਾ ਹੈ ਤਕਨੀਕੀ ਫੈਸਲਾ ਹੈ, NSW ਦੇ ਹੰਟਰ ਰੀਜਨ ਦੇ ਵਿੱਚ ਕੋਈ ਖਾਸ ਕੰਮ ਨਹੀਂ ਪ੍ਰਭਾਵਿਤ ਹੋਣ ਲੱਗਿਆ, ਤੇ ਨਾ ਹੀ ਜਿਨ੍ਹਾਂ ਲੋਕਾਂ ਨੇ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਕੇ ਜਸ਼ਨ ਮਨਾ ਰਹੇ ਨੇ ਉਹਨਾਂ ਨੂੰ ਵੀ ਕੋਈ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਸਮਝਣਾ ਹੋਏਗਾ ਕਿ ਫੈਸਲਾ ਅਸਲ ਦੇ ਵਿੱਚ ਹੈ ਕੀ। ਹੁਣ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਨੇ ਇਹ ਮਨਜ਼ੂਰੀ ਦਿੱਤੀ ਸੀ ਕਿ ਮੈਕ ਐਨਰਜੀ ਜਿਹੜਾ ਉਹ ਆਪਣੇ ਪ੍ਰੋਜੈਕਟ ਨੂੰ 2048 ਤੱਕ ਵਧਾ ਸਕਦਾ ਹੈ, ਅਗਲੇ 22 ਸਾਲਾਂ ਤੱਕ, ਔਰ 21 ਮਿਲੀਅਨ ਟਨ ਕੋਲਾ ਜਿਹੜਾ ਹੋਰ ਇੱਥੋਂ ਖੁਦਾਈ ਕੀਤੀ ਜਾਏਗੀ। ਪਰ ਅਦਾਲਤ ਨੇ ਇਸ ਦੇ ਉੱਤੇ ਰੋਕ ਲਗਾ ਦਿੱਤੀ। ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਕੰਪਨੀ ਬੰਦ ਹੋ ਗਈ। ਮੈਕ ਐਨਰਜੀ ਦੇ ਕੋਲ ਆਲਰੇਡੀ ਲਾਇਸੈਂਸ ਹੈਗਾ ਔਰ ਉਹ 2032 ਤੱਕ ਤਾਂ ਕੋਲੇ ਦੀ ਖੁਦਾਈ ਇਸੇ ਤਰੀਕੇ ਦੇ ਨਾਲ ਕਰਦੇ ਰਹਿਣਗੇ। ਕ੍ਰਿਸ ਮਿੰਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ NSW ਦੇ ਪ੍ਰੀਮੀਅਰ ਨੇ ਕਿ ਇਸ ਫੈਸਲੇ ਦੇ ਤਕਨੀਕ ਸਕੋਪਰੀ ਮਿਸ਼ਨ ਪੈਦਾ ਹੁੰਦਾ ਵਿਦੇਸ਼ਾਂ ਦੇ ਵਿੱਚ, ਤੇ ਇਸ ਦੇ ਨਾਲ ਤੁਸੀਂ ਨਿਊ ਸਾਊਥ ਵੇਲਸ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੋਲੇ ਦੀ ਖੁਦਾਈ ਹੁੰਦੀ ਹੈ ਉਸ ਨੂੰ ਝੁਠਲਾ ਨਹੀਂ ਸਕਦੇ। ਆਸਟ੍ਰੇਲੀਆ ਦੇ ਕੋਲ ਦੁਨੀਆਂ ਦਾ ਸਭ ਤੋਂ ਬਿਹਤਰੀਨ ਕੋਲਾ ਅਸੀਂ ਵੇਚਦੇ ਹਾਂ, ਦੁਨੀਆਂ ਨੂੰ ਅਸੀਂ ਸਭ ਤੋਂ ਸਾਫ਼ ਸੁਥਰਾ ਕੋਲਾ ਵੇਚਦੇ ਹਾਂ। ਹਾਲਾਂਕਿ ਸਾਫ਼ ਸੁਥਰਾ ਕੋਲਾ ਤਾਂ ਕੋਈ ਵੀ ਨਹੀਂ ਹੁੰਦਾ, ਕੋਲਾ ਜਦੋਂ ਸੜਦਾ ਹੈ ਜਲਦਾ ਹੈ ਤਾਂ ਕਾਰਬਨ ਤਾਂ ਐਮਿਟ ਹੁੰਦਾ ਹੀ ਹੈ। ਪਰ ਫਿਰ ਵੀ ਕ੍ਰਿਸਮਿਸ ਦਾ ਇਹ ਕਹਿਣ ਦਾ ਮਤਲਬ ਹੋਏਗਾ ਕਿ ਦੁਨੀਆਂ ਚ ਹੋਰ ਵੀ ਜਿੰਨੇ ਕੋਲੇ ਵਿਕਦੇ ਨੇ, ਹੋਰ ਵੀ ਜਿੱਥੇ ਜਿੱਥੇ ਕੋਲੇ ਦੀ ਖੁਦਾਈ ਹੁੰਦੀ ਹੈ ਉਹਨਾਂ ਦੇ ਨਾਲੋਂ ਇਹ ਘੱਟ ਕਾਰਬਨ ਐਮਿਟ ਕਰਦਾ ਹੋਏਗਾ, ਇਹ ਸ਼ਾਇਦ ਉਹਨਾਂ ਦਾ ਮਤਲਬ ਹੋਏਗਾ। ਪਰ ਮਾਊਂਟ ਪਲੈਜ਼ੈਂਟ ਮਾਈਨ ਦੀ ਹੁਣ ਵਿਸਤਾਰ ਨਹੀਂ ਹੋਣਾ ਔਰ ਇਸ ਦੇ ਉੱਤੇ ਜਿਹੜਾ ਫਿਲਹਾਲ ਸਵਾਲ ਉੱਠਣ ਲੱਗ ਪਏ ਨੇ ਵੀ ਕੀ ਆਸਟ੍ਰੇਲੀਆ ਦੇ ਵਿੱਚ ਦੂਸਰੇ ਪ੍ਰੋਜੈਕਟਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਐਕਸਪੈਂਸ਼ਨ ਪਲਾਨ ਆਉਣਗੇ ਸਾਹਮਣੇ ਤਾਂ ਅਦਾਲਤ ਦੇ ਵਿੱਚ ਲਿਜਾ ਕੇ ਇੱਕ ਲੜਾਈ ਲੜੀ ਜਾ ਸਕਦੀ ਹੈ, ਕਿਉਂਕਿ ਅਦਾਲਤਾਂ ਅਕਸਰ ਰੈਫਰਲ ਬੇਸ ਦੇ ਉੱਤੇ ਕੇਸਿਸ ਨੂੰ ਗੌਹ ਦੇ ਨਾਲ ਵਿਚਾਰਦੀਆਂ ਨੇ। ਯਾਨੀ ਕਿ ਇੱਕ ਪਿਛਲੇ ਕੇਸ ਦੇ ਵਿੱਚ, ਉਹੋ ਜਿਹੇ ਕੇਸ ਦੇ ਵਿੱਚ ਅਦਾਲਤ ਨੇ ਕੀ ਫੈਸਲਾ ਦਿੱਤਾ, ਇਹ ਅਦਾਲਤਾਂ ਜ਼ਰੂਰ ਧਿਆਨ ਰੱਖਦੀਆਂ ਨੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਜਿਹੜੀ NSW ਦੇ ਵਿੱਚ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਗ੍ਰੀਨ ਫਿੱਤਾ ਸ਼ਾਹੀ, ਇੱਕ ਤਾਂ ਲਾਲ ਫਿੱਤਾ ਸ਼ਾਹੀ ਅਫਸਰ ਸ਼ਾਹੀ ਹੋ ਗਈ, ਪਰ ਗ੍ਰੀਨ ਫਿੱਤਾ ਸ਼ਾਹੀ ਜਿਹੜੀ ਹੈਗੀ ਹੈ ਉਹ ਖਤਮ ਕਰ ਦਿੱਤੀ ਜਾਏਗੀ ਜੇਕਰ ਉਹ ਜਿੱਤ ਕੇ ਸੱਤਾ ਚ ਆਏ। ਵੈਸੇ NSW ਚ ਚੋਣਾਂ ਨਹੀਂ ਨੇ, ਅਗਲੇ ਮਹੀਨੇ ਤਾਂ ਵਿਕਟੋਰੀਆ ਚ ਇਲੈਕਸ਼ਨ ਹੋ ਰਹੇ ਨੇ। NSW ਤਾਂ ਅਗਲੇ ਸਾਲ ਹੋਣਗੇ, ਮਾਰਚ ਮਹੀਨੇ ਚ ਹੋਣਗੇ ਇਲੈਕਸ਼ਨ, ਉਦੋਂ ਚੱਲ ਕੇ ਤੁਹਾਨੂੰ ਖ਼ਬਰਾਂ ਜਿਹੜੀਆਂ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾ ਸੁਣਾਵਾਂਗੇ। ਅੱਜ ਵਿਕਟੋਰੀਆ ਦੇ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਸੁਣਾਵਾਂਗੇ। ਔਰ ਪਰ NSW ਦੇ ਇਲੈਕਸ਼ਨ ਤੋਂ ਪਹਿਲਾਂ ਇੱਥੇ ਵਨ ਨੇਸ਼ਨ ਪਾਰਟੀ ਨੇ ਆਪਣਾ ਆਧਾਰ ਬਣਾਉਣ ਦੇ ਲਈ ਇਹ ਫੁਰਨਾ ਜ਼ਰੂਰ ਛੱਡ ਦਿੱਤਾ ਹੈ ਕਿ ਜਿੱਤ ਕੇ ਸੱਤਾ ਦੇ ਵਿੱਚ ਆਏ 100 ਦਿਨਾਂ ਦੇ ਅੰਦਰ ਅੰਦਰ, ਦਫ਼ਤਰ ਦਾ ਅਖਤਿਆਰ ਲੈਣ ਦੇ ਅੰਦਰ ਅੰਦਰ ਅਸੀਂ ਇਹ ਸਾਰੀ ਜਿਹੜੀ ਗ੍ਰੀਨ ਟੇਪਿਜ਼ਮ ਹੈ ਇਸ ਨੂੰ ਖਤਮ ਕਰ ਦੇਵਾਂਗੇ। ਤੇ ਫਿਰ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੀਆਂ ਐਸੀਆਂ ਕੋਲੇ ਦੀਆਂ ਖਦਾਨਾਂ ਨੇ ਉਹਨਾਂ ਦੇ ਲਾਇਸੈਂਸ ਆਮ ਹੋ ਜਾਣਗੇ, ਸ਼ਰੇਆਮ ਹੋ ਜਾਣਗੇ। ਚੋਣਾਂ ਦੇ ਨਾਲ ਜੁੜੀ ਜਦੋਂ ਗੱਲ ਸਾਹਮਣੇ ਆਈ ਹੈ ਤਾਂ ਇੱਕ ਖਬਰ ਜਿਹੜੀ ਉਹ ਇਲੈਕਸ਼ਨ ਦੇ ਨਾਲ ਹੀ ਜੁੜੀ ਹੋਈ, ਬਲਕਿ ਇੱਕ ਨਹੀਂ, ਅਗਲੀਆਂ 2-3 ਖਬਰਾਂ ਇਲੈਕਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਆਸਟ੍ਰੇਲੀਆ ਦੇ ਇਲੈਕਟੋਰਲ ਕਮਿਸ਼ਨ ਦੇ ਅੱਗੇ ਇਸ ਵਕਤ ਸਭ ਤੋਂ ਵੱਡੀ ਇੱਕ ਸਮੱਸਿਆ ਬਣੀ ਹੋਈ ਉਹ ਹੈ ਇਹਨਾਂ ਚੋਣਾਂ ਦੇ ਵਿੱਚ ਪਾਰਦਰਸ਼ਤਾ ਕਿਵੇਂ ਬਣਾ ਕੇ ਰੱਖੀ ਜਾ ਸਕੇ। ਆਸਟ੍ਰੇਲੀਆ ਦੇ ਵੋਟਰਸ ਕਿਸੇ ਤਰੀਕੇ ਦੇ ਨਾਲ AI ਦੇ ਪ੍ਰਭਾਵ ਦੇ ਵਿੱਚ ਨਾ ਆ ਜਾਣ, ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਹੈ ਉਸ ਦੇ ਨਾਲ ਤਿਆਰ ਕੀਤਾ ਹੋਇਆ ਮਟੀਰੀਅਲ ਸਮਝ ਸਕਣ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਸਦੀ ਗਈ ਮੀਡੀਆ ਮਿਲਣੀ ਦੇ ਵਿੱਚ ਰੇਡੀਓ ਹਾਂਜੀ ਨੇ ਵੀ ਸ਼ਿਰਕਤ ਕੀਤੀ ਸੀ ਤੇ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਅਲੱਗ ਅਲੱਗ ਪਾਰਟੀਆਂ ਕਿਸ ਕਿਸਮ ਦੀਆਂ AI ਵੀਡੀਓਜ਼ ਸੁਨੇਹੇ ਤਿਆਰ ਕਰਦੀਆਂ ਨੇ। ਇਹ ਉਹਨਾਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ, ਬਲਕਿ ਉਹਨਾਂ ਦੀ ਚਿੰਤਾ ਦਾ ਵਿਸ਼ਾ ਸਭ ਤੋਂ ਵੱਡਾ ਇਹੀ ਹੈ ਕਿ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਦੀ ਮੋਹਰ ਜਾਂ ਉਹਨਾਂ ਦਾ ਨਾਂ ਵਰਤ ਕੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਬੇਹੱਦ ਗੈਰ ਕਾਨੂੰਨੀ ਹੈ, ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਸੈਂਟਰ ਫਾਰ AI ਟਰੱਸਟ ਐਂਡ ਗਵਰਨੈਂਸ ਸੈਂਟਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਹੁਣ ਕਿਉਂਕਿ AI ਦਾ ਪ੍ਰਭਾਵ ਇੰਨਾ ਜ਼ਿਆਦਾ ਵੱਧ ਚੁੱਕਿਆ, ਵਿਕਟੋਰੀਅਨ ਇਲੈਕਸ਼ਨਸ ਤੋਂ ਇਹ ਕੰਮ ਸ਼ੁਰੂ ਹੋ ਜਾਣਾ ਕਿ ਡੀਪ ਫੇਕ ਵੀਡੀਓ ਜਿਹੜੀਆਂ ਨੇ ਉਹ ਅਕਸਰ ਭੇਜੀਆਂ ਜਾਣਗੀਆਂ। ਤੁਹਾਨੂੰ ਇਸ ਦੇ ਬਾਰੇ ਪਤਾ ਵੀ ਨਹੀਂ ਚੱਲੇਗਾ ਕਿ ਅਸਲ ਦੇ ਵਿੱਚ ਇਸ ਵੀਡੀਓ 'ਚ ਕੀ ਸੱਚ ਹੈ ਕੀ ਗਲਤ ਹੈ, ਔਰ ਤੁਸੀਂ ਉਸ ਦੇ ਪ੍ਰਭਾਵ ਦੇ ਥੱਲੇ ਇੰਨਾ ਆ ਜਾਓਗੇ ਕਿ ਤੁਹਾਨੂੰ ਇਹੀ ਲੱਗਣ ਲੱਗ ਪਏਗਾ ਕਿ ਹਾਂ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਸੱਚ ਹੈ। ਇਹ ਅਸਲ ਦੇ ਵਿੱਚ ਬਿਆਨ ਉਦੋਂ ਸਾਹਮਣੇ ਆਏ ਨੇ ਜਦੋਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵਿਕਟੋਰੀਆ ਦੇ ਨਾਲ ਜੁੜਿਆ ਆਪਣਾ ਐਡ ਕੈਂਪੇਨ ਸਾਹਮਣੇ ਲਿਆਂਦਾ ਗਿਆ। ਜੇਕਰ ਤੁਸੀਂ ਨਹੀਂ ਦੇਖੀ ਹਾਲੇ ਤੱਕ ਤਾਂ ਖਬਰਾਂ ਦੇ ਬੁਲੇਟਿਨ ਤੋਂ ਬਾਅਦ ਜਾ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਵਨ ਨੇਸ਼ਨ ਪਾਰਟੀ ਦੇ ਯੂਟਿਊਬ ਖਾਤੇ ਤੋਂ ਇਹ ਇਸ਼ਤਿਹਾਰ ਪਾਇਆ ਗਿਆ। ਵਨ ਨੇਸ਼ਨ ਐਡ ਕੈਂਪੇਨ ਕਰਕੇ ਤੁਸੀਂ ਸਰਚ ਕਰ ਲਿਓ। 2 ਦਿਨ ਪਹਿਲਾਂ ਪੌਲਿਨ ਹੈਨਸਨ ਪਲੀਜ਼ ਐਕਸਪਲੇਨ ਨਾਮ ਦਾ ਜਿਹੜਾ ਆਫੀਸ਼ੀਅਲ ਯੂਟਿਊਬ ਅਕਾਊਂਟ ਹੈ ਉੱਥੋਂ ਇਹ ਵੀਡੀਓ ਜਿਹੜੀ ਹੈ ਪਾਈ ਗਈ ਹੈ ਕਮਿੰਗ ਆਊਟ ਐਜ ਵਨ ਨੇਸ਼ਨ ਵੋਟਰ। ਇਸ AI ਜਨਰੇਟਿਡ ਵੀਡੀਓ ਦੇ ਵਿੱਚ ਜੋ ਦਿਖਾਇਆ ਗਿਆ ਉਸ ਦੇ ਉੱਤੇ ਸਵਾਲ ਹੁਣ ਉੱਠਣ ਲੱਗ ਪਏ ਨੇ। ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਪਰਿਵਾਰ ਖਾਣੇ ਦੇ ਟੇਬਲ ਦੇ ਉੱਤੇ ਬੈਠਾ ਏ ਤੇ ਫੇਰ ਕਿਵੇਂ ਉਹ ਇਹ ਗੱਲ ਮੰਨਦੇ ਨੇ ਕਿ ਉਹ ਰੂੜੀਵਾਦੀ ਨੇ, ਉਹ ਕੱਟੜਵਾਦੀ ਜਾਂ ਕੰਜ਼ਰਵੇਟਿਵ ਨੇ, ਜੋ ਕਿ ਵਨ ਨੇਸ਼ਨ ਪਾਰਟੀ ਆਪਣੇ ਆਪ ਨੂੰ ਦੱਸਦੀ ਹੈ। ਤੇ ਫੇਰ ਇਸੇ ਵੀਡੀਓ ਦੇ ਵਿੱਚ ਇੱਕ ਅਫਰੀਕੀ ਨੌਜਵਾਨ ਹੱਥ ਦੇ ਵਿੱਚ ਮਸ਼ੈਟੀ ਫੜੀ ਘਰ ਦੇ ਵਿੱਚ ਸੰਨ ਲਗਾਉਣ ਲੱਗਿਆ ਆਪਣੇ ਆਪ ਨੂੰ, ਕਹਿੰਦਾ ਹੈ ਕਿ ਮੈਂ ਇਹ ਨਹੀਂ ਸੀ ਕਰਨਾ ਚਾਹੁੰਦਾ ਆਸਟ੍ਰੇਲੀਆ 'ਚ। ਇੱਕ ਮੱਧ ਪੂਰਬ ਦੀ ਜਿਵੇਂ ਮਿਡਲ ਈਸਟਰਨ ਜੀ ਲੁੱਕ ਵਰਗਾ ਇੱਕ ਵਿਅਕਤੀ ਹੈ, ਉਸਨੇ ਐਕਸਪਲੋਸਿਵ ਵੈਸਟ ਪਹਿਨੀ ਹੋਈ ਹੈ, ਯਾਨੀ ਕਿ ਆਤਮਘਾਤੀ ਜਿਹੜੀ ਜੈਕਟ ਹੁੰਦੀ ਹੈ ਉਹ ਪਹਿਨੀ ਹੋਈ ਹੈ, ਤੇ ਕਹਿ ਰਿਹਾ ਕਿ ਮੈਂ ਵੀ ਨਹੀਂ ਸੀ ਕਰਨਾ ਚਾਹੁੰਦਾ। ਇੱਕ ਸਿੱਖ ਨੌਜਵਾਨ, ਇੱਕ ਸਿੱਖ ਪੰਜਾਬੀ ਵਿਅਕਤੀ ਜਿਹੜਾ ਕਿ ਟੈਕਸੀ ਦੇ ਉੱਤੇ ਆਸਟ੍ਰੇਲੀਅਨ ਝੰਡਾ ਲਗਾ ਰਿਹਾ ਤੇ ਕਹਿ ਰਿਹਾ ਹੈ ਕਿ ਮਾਸ ਮਾਈਗ੍ਰੇਸ਼ਨ ਵੀ ਨਹੀਂ ਹੋਣੀ ਚਾਹੀਦੀ। ਇੱਕ ਇੰਡੀਜਨਸ ਬਜ਼ੁਰਗ, ਇੱਕ ਐਵਰੀਜਨਲ ਬਜ਼ੁਰਗ ਜਿਹੜਾ ਉਹ ਬੈਠਾ ਜ਼ਮੀਨ ਦੇ ਉੱਤੇ ਕਹਿ ਰਿਹਾ ਹੈ ਕਿ ਜਿਹੜੀ ਵਿੱਤੀ ਮਦਦ ਆਸਟ੍ਰੇਲੀਆ ਦੇ ਵਿੱਚ ਪੈਸੇ ਦੇ ਤੌਰ ਦੇ ਉੱਤੇ ਜਿਹੜੀ ਮਦਦ ਕੀਤੀ ਜਾਂਦੀ ਹੈ ਉਹ ਲੋੜਵੰਦ ਦੇ ਮੁਤਾਬਕ ਹੋਣੀ ਚਾਹੀਦੀ ਹੈ, ਆਈਡੈਂਟੀਟੀ ਦੇ ਆਧਾਰ ਦੇ ਉੱਤੇ ਨਹੀਂ। ਸੋ ਵਨ ਨੇਸ਼ਨ ਨੇ ਠੀਕ ਉਸੇ ਤਰੀਕੇ ਦੇ ਨਾਲ ਨਿਸ਼ਾਨੇ ਸਾਧੇ ਨੇ ਜਿਨ੍ਹਾਂ ਜਿਨ੍ਹਾਂ ਗਰੁੱਪਸ ਦੇ ਬਾਰੇ ਵਨ ਨੇਸ਼ਨ ਅਕਸਰ ਪਾਰਟੀ ਜਿਹੜੀ ਉਹ ਗੱਲ ਕਰਦੀ ਹੈ। ਇਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਇੱਕ ਚੰਗੀ ਬਹਿਸ ਤੁਰ ਪਈ ਹੈ, ਕਿਹਾ ਜਾ ਰਿਹਾ ਹੈ ਕਿ ਇਹ ਇੱਕ ਟਰੰਪ ਸਟਾਈਲ ਦਾ ਕੈਂਪੇਨ ਆਸਟ੍ਰੇਲੀਆ ਦੇ ਵਿੱਚ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਕੈਂਪੇਨ ਨੇ ਉਹ ਵਨ ਨੇਸ਼ਨ ਪਾਰਟੀ ਦੀ ਤਰਫੋਂ ਕਿਤੇ ਗਏ ਨੇ, ਔਰ ਹੁਣ ਇਹ ਤਾਜ਼ਾ ਤਰੀਨ ਜਿਹੜੀ ਵੀਡੀਓ, ਵੈਸੇ AI ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਦੇ ਮਦਦ ਦੇ ਨਾਲ ਵਨ ਨੇਸ਼ਨ ਨੇ ਇੱਕ ਏਜੰਡਾ ਜਾਂ ਇੱਕ ਨੈਰੇਟਿਵ ਜਿਹੜਾ ਉਹ ਜ਼ਰੂਰ ਸੈੱਟ ਕਰ ਰਹੀ ਹੈ। ਹਾਲਾਂਕਿ ਇਸ ਵੀਡੀਓ ਦੇ ਖਿਲਾਫ ਹਾਲੇ ਤੱਕ ਕੋਈ ਸ਼ਿਕਾਇਤ ਕਿਸੇ ਦੀ ਤਰਫ ਤੋਂ ਦਰਜ ਨਹੀਂ ਕਰਵਾਈ ਗਈ ਹੈ। ਉੱਥੇ ਹੀ ਜਦੋਂ ਚੋਣਾਂ ਦੀ ਖਬਰ ਤੁਰੀ ਹੋ ਹੈ ਤਾਂ ਇੱਕ ਖਬਰ ਵਿਕਟੋਰੀਆ ਤੋਂ ਹੋਰ, ਜਿੱਥੇ ਵਿਕਟੋਰੀਆ ਦੇ ਵਿੱਚ ਪ੍ਰੀਮੀਅਰ ਬੈਨ ਕੈਰਲ ਜਿਹੜੇ ਕਿ ਇੱਕ ਇਲੈਕਸ਼ਨ ਕੈਂਪੇਨ ਦੇ ਲਈ ਜਾਂਦੇ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਕੈਫੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਇਸ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਹੁਣ 50 ਕੁ ਦਿਨ ਵੀ ਸ਼ਾਇਦ ਨਹੀਂ ਬਚੇ ਹੈਗੇ, ਕਿਉਂਕਿ 17 ਨਵੰਬਰ ਤੋਂ ਤਾਂ ਅਰਲੀ ਵੋਟਿੰਗ ਸ਼ੁਰੂ ਹੋ ਜਾਏਗੀ ਤੇ ਫਿਰ 28 ਨਵੰਬਰ ਨੂੰ ਚੋਣਾਂ ਹੋਣੀਆਂ ਨੇ। ਅਜਿਹੇ ਦੇ ਵਿੱਚ ਜਿਹੜੇ ਜ਼ਿਆਦਾਤਰ ਸਰਵੇਖਣ ਨੇ ਉਹ ਤਾਂ ਇਹੀ ਦਿਖਾ ਰਹੇ ਨੇ ਕਿ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਜਿਹੜੀ ਬੈਨ ਕੈਰਲ ਦੀ ਸਰਕਾਰ ਹੈ ਉਹ ਮੈਜੋਰਿਟੀ ਦੇ ਵਿੱਚ ਬਣਦੀ ਦਿਖਾਈ ਨਹੀਂ ਦੇ ਰਹੀ। ਕੱਲ ਦੇ ਦਿਨ ਇੱਕ ਹੈਰਾਨਜਨਕ ਖੁਲਾਸਾ ਵੀ ਬੈਨ ਕੈਰਲ ਨੇ ਕੀਤਾ ਸੀ, ਉਹਨਾਂ ਕਿਹਾ ਸੀ ਕਿ ਜੇ ਮੈਜੋਰਿਟੀ ਚ ਨਾ ਬਣੀ ਗ੍ਰੀਨਸ ਪਾਰਟੀ ਦਾ ਪੱਲਾ ਨਹੀਂ ਫੜਦੇ ਅਸੀਂ ਲੇਬਰ ਪਾਰਟੀ, ਇੱਕ ਵਾਰ ਫੇਰ ਚਾਹੇ ਇਲੈਕਸ਼ਨਸ ਕਿਉਂ ਨਾ ਕਰਵਾਉਣੇ ਪੈ ਜਾਣ, ਯਾਨੀ ਸੈਕਿੰਡ ਟਰਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਉਂ ਨਾ ਜਾਣਾ ਪੈ ਜਾਵੇ। ਉਧਰ ਬਾਰ ਬਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲਿਬਰਲ ਨੈਸ਼ਨਲ ਗਠਜੋੜ ਜਿਹੜਾ ਉਸਨੂੰ ਵਨ ਨੇਸ਼ਨ ਦੇ ਨਾਲ ਜਾਣਾ ਹੋਏਗਾ, ਪਰ ਜਿਹੜੇ ਜੈਸ ਵਿਲਸਨ ਨੇ ਉਹ ਹਰ ਇੱਕ ਪ੍ਰੋਗਰਾਮ ਦੇ ਉੱਤੇ, ਹਰ ਇੱਕ ਥਾਂ ਦੇ ਉੱਤੇ ਫੁੱਲ ਮੈਜੋਰਿਟੀ ਗਵਰਨਮੈਂਟ, ਫੁੱਲ ਮੈਜੋਰਿਟੀ ਗਵਰਨਮੈਂਟ ਇਹੀ ਸ਼ਬਦ ਜਿਹੜੇ ਨੇ ਰਟੇ ਹੋਏ ਬੋਲ ਰਹੇ ਨੇ ਔਰ ਕਹਿ ਰਹੇ ਨੇ ਕਿ ਉਹਨਾਂ ਦੀ ਹੀ ਸਰਕਾਰ ਮੈਜੋਰਿਟੀ ਦੇ ਵਿੱਚ ਆਏਗੀ ਤੇ ਵਨ ਨੇਸ਼ਨ ਦੇ ਨਾਲ ਉਹ ਕੋਈ ਸਮਝੌਤਾ ਨਹੀਂ ਕਰਨਗੇ। ਜ਼ਾਹਰ ਜੀ ਗੱਲ ਹੈ ਕਿ ਜਿੰਨੇ ਵੀ ਸਰਵੇਖਣ ਨੇ ਇਸ ਵਕਤ ਵਿਕਟੋਰੀਆ 'ਚ ਇਹੀ ਇਸ਼ਾਰਾ ਕਰ ਰਹੇ ਨੇ ਕਿ ਫੁੱਲ ਮੈਜੋਰਿਟੀ ਗਵਰਨਮੈਂਟ ਤਾਂ ਕਿਸੇ ਵੀ ਪਾਰਟੀ ਦੀ ਬਣਦੀ ਦਿਖਾਈ ਨਹੀਂ ਦੇ ਰਹੀ। ਜੇਕਰ ਬਣਦੀ ਹੈ ਤਾਂ ਸਿਆਸੀ ਪੰਡਤਾਂ ਨੂੰ ਵੀ ਇਸ ਵਕਤ ਚਕਮਾ ਜਿਹੜਾ ਉਹ ਦੇ ਜਾਏਗੀ ਉਹ ਪਾਰਟੀ। ਬਹਰਹਾਲ ਕੱਲ ਦੇ ਦਿਨ ਜਿਹੜਾ ਇੱਕ ਕੈਫੇ ਦੇ ਵਿੱਚ ਇਸ ਕਿਸਮ ਦੇ ਨਾਲ ਬੈਨ ਕੈਰਲ ਨੂੰ ਬਾਹਰ ਕੱਢ ਦਿੱਤਾ ਜਾਣਾ ਤੇ ਇਹ ਕਹਿ ਦਿੱਤਾ ਜਾਣਾ ਕਿ ਤੁਸੀਂ ਚਲੇ ਜਾਓ, ਤੇ ਫਿਰ ਉਸ ਤੋਂ ਬਾਅਦ ਇਸ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਣ ਲੱਗ ਪਈਆਂ। ਉਹ ਵੀ ਇੱਕ ਕਹਾਣੀ ਦੱਸਦਾ ਹੈ ਕਿ ਛੋਟੇ ਵਪਾਰਕ ਅਦਾਰੇ ਖਾਸ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਮੌਜੂਦਾ ਲੇਬਰ ਪਾਰਟੀ ਜਾਂ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਨੇ। ਵੈਸੇ ਛੋਟੇ ਵਪਾਰੀਆਂ ਦੀ ਜਦੋਂ ਗੱਲ ਕਰਦੇ ਹਾਂ, ਸਮਾਲ ਬਿਜ਼ਨਸ ਓਨਰਸ ਦੀ, ਤਾਂ ਹੁਣ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਟੈਕਸ ਆਫਿਸ ਦੀ ਤਰਫ ਤੋਂ ਜਿਹੜਾ ਵਿਵਾਦਤ ਫੈਸਲਾ ਲਿਆ ਗਿਆ, ਯਾਨੀ ਕਿ 3 ਨਵੰਬਰ ਤੋਂ ਬਾਅਦ ਟੈਕਸ ਭੁਗਤਾਨਾਂ ਦੇ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਨਹੀਂ ਕੀਤੀ ਜਾਣੀ, ਇਸ ਦੇ ਉੱਤੇ ਟ੍ਰੈਜਰ ਜਿਮ ਚਾਮਸ ਹੁਣ ਨਿਸ਼ਾਨੇ ਦੇ ਉੱਤੇ ਨੇ। ਟ੍ਰੈਜਰ ਨੇ ਇਸ ਪੂਰਾ ਹਫਤਾ ਕਿਉਂਕਿ ਜਾਪਾਨ ਦੇ ਵਿੱਚ ਹੀ ਬਿਤਾਇਆ, ਹੁਣ ਜਦੋਂ ਵਾਪਸ ਉਹ ਪਰਤਣਗੇ ਆਸਟ੍ਰੇਲੀਆ, ਪਰਤ ਆਏ ਨੇ ਵੈਸੇ, ਅੱਜ ਤੋਂ ਇਹ ਸਵਾਲ ਉੱਠਣ ਲੱਗ ਪੈਣਗੇ, ਉਹਨਾਂ ਤੋਂ ਪੁੱਛਿਆ ਜਾਣ ਲੱਗ ਪਏਗਾ। ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਤਾਂ ਕੱਲ ਦੇ ਦਿਨ ਹੀ ਆਪਣੇ ਪਾਰਟੀ ਦੇ ਦੂਸਰੇ ਨੇਤਾਵਾਂ ਦੇ ਨਾਲ ਇਤਫਾਕ ਨਹੀਂ ਸੀ ਰੱਖ ਰਹੇ। ਕੱਲ ਦੇ ਦਿਨ ਇੱਕ ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹਨਾਂ ਕਿਹਾ ਸੀ ਕਿ ਹਾਂ ਸਮੱਸਿਆ ਤਾਂ ਜ਼ਰੂਰ ਹੈ, ਏਟੀਓ ਨੂੰ ਇਸ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ। ਜਦਕਿ ਕੈਬਨਿਟ ਸੈਕਟਰੀ ਐਂਡਰਿਊ ਚਾਰਲਟਨ ਨੇ ਇਹ ਗੱਲ ਕਹੀ ਕਿ ਨਹੀਂ, ਸਰਕਾਰ ਏਟੀਓ ਦੇ ਫੈਸਲੇ ਦੀ ਸਪੋਰਟ ਕਰਦੀ ਹੈ, ਉਹਨਾਂ ਦੀ ਹਮਾਇਤ ਕਰਦੀ ਹੈ। ਅਜਿਹੇ ਦੇ ਵਿੱਚ ਹੁਣ ਲੇਬਰ ਪਾਰਟੀ ਦੇ ਉੱਤੇ ਹੀ ਸਵਾਲ ਉੱਠਣ ਲੱਗ ਪਏ ਸੀ ਕਿ ਕੁਝ ਇੱਕ ਨੇਤਾ ਜਿਹੜੇ ਨੇ ਉਹ ਮੰਨਦੇ ਨੇ ਕਿ ਏਟੀਓ ਨੇ ਧੱਕਾ ਹੀ ਕਰਤਾ ਹੈ, ਕੋਈ ਸਹੀ ਫੈਸਲਾ ਨਹੀਂ ਸੁਣਾਇਆ। ਵੈਸੇ ਵੀ ਆਸਟ੍ਰੇਲੀਆ ਸਰਕਾਰ ਨੇ ਜਦੋਂ ਤੋਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਐਫਪੋਸ ਸਰਚਾਰਜ ਹਟਾਉਣ ਦੀ ਗੱਲ ਕੀਤੀ ਹੈ, ਉਹ ਵੀ ਜਿਹੜਾ ਇਸ ਵਕਤ ਵਪਾਰੀਆਂ ਨੂੰ ਪਸੰਦ ਨਹੀਂ ਆ ਰਹੀ ਹੈ। ਵਪਾਰੀ ਤੇ ਕਾਰੋਬਾਰੀ ਤਾਂ ਅਲੱਗ, ਬਲਕਿ ਕੰਮਕਾਜੀ ਲੋਕ ਜਿਹੜੇ ਸਰਵਿਸ ਪਰਸਨ ਲੋਕ ਨੇ, ਉਹ ਵੀ ਸਰਕਾਰ ਦੇ ਫੈਸਲਿਆਂ ਤੋਂ ਸਹਿਮਤ ਨਹੀਂ ਨੇ। ਵਿਕਟੋਰੀਆ ਦੇ ਵਿੱਚ ਪਬਲਿਕ ਹਸਪੀਟਲਸ ਦੇ ਅੰਦਰ ਜਿਹੜੇ ਡਾਕਟਰਾਂ ਦੀ ਤਰਫ ਤੋਂ ਪਿਛਲੇ ਦਿਨਾਂ ਹੜਤਾਲ ਕੀਤੀ ਗਈ ਸੀ, ਉਸ ਤੋਂ ਬਾਅਦ ਇੱਕ ਰਾਹਤ ਦੀ ਖਬਰ ਇਹ ਸਾਹਮਣੇ ਆਈ ਸੀ ਕਿ ਸਰਕਾਰ ਯੂਨੀਅਨ ਦੇ ਨਾਲ ਗੱਲਬਾਤ ਕਰ ਰਹੀ ਹੈ। ਡਾਕਟਰਾਂ ਦੀ ਇਹ ਮੰਗ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹਾਂ ਵਧਾ ਦਿੱਤੀਆਂ ਜਾਣ, ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ। ਪਰ ਹੁਣ ਕੱਲ ਦੇ ਦਿਨ ਅਚਾਨਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਵਿਕਟੋਰੀਆ ਦੇ ਡਾਕਟਰਸ ਨੇ ਬੈਨ ਕੈਰਲ ਸਰਕਾਰ ਦਾ ਜਿਹੜਾ 12 ਮਹੀਨਿਆਂ ਦੀ ਪੇ ਡੀਲ ਵਾਲਾ ਇੱਕ ਪ੍ਰਪੋਜ਼ਲ ਦਿੱਤਾ ਸੀ ਉਸਨੂੰ ਠੁਕਰਾ ਦਿੱਤਾ ਤੇ ਕਹਿ ਦਿੱਤਾ ਹੈ ਕਿ ਹੁਣ ਇਹ ਜਿਹੜੀਆਂ ਸਟ੍ਰਾਈਕਸ ਨੇ ਇਹ 2026 ਦਾ ਛੱਡੋ, ਇਹ 2027 ਤੱਕ ਵੀ ਜਾਰੀ ਰਹਿਣਗੀਆਂ। ਯਾਨੀ ਕਿ ਸਰਕਾਰ ਕੋਈ ਆਵੇ ਜਾਵੇ, ਬਦਲੇ ਕਰੇ ਨਾ ਕਰੇ, ਪਰ ਡਾਕਟਰਾਂ ਦੀ ਤਰਫ ਤੋਂ ਆਪਣੀ ਮੰਗ ਰੱਖੀ ਹੀ ਜਾਏਗੀ। ਸਰਕਾਰ ਤੱਕ ਜਿਹੜਾ ਪ੍ਰਪੋਜ਼ਲ ਸਰਕਾਰ ਤੱਕ ਕੀ, ਬਲਕਿ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸੀ, ਪਿਛਲੇ ਦਿਨਾਂ ਦੇ ਵਿੱਚ ਹੜਤਾਲ ਹੋਈ ਸੀ ਔਰ ਹੜਤਾਲ ਕੁਝ ਕੁ ਘੰਟਿਆਂ ਦੀ ਸੀ, ਪਰ ਹੁਣ ਡਾਕਟਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਹ ਇੱਕ ਵੱਡੀ ਹੜਤਾਲ ਕਰਨਾ ਚਾਹੁੰਦੇ ਨੇ, ਇੱਕ ਪੂਰੇ 24 ਘੰਟੇ ਦੀ ਹੜਤਾਲ ਕਰਨਾ ਚਾਹੁੰਦੇ ਨੇ। ਸਰਕਾਰ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਤਨਖਾਹ ਦੇ ਵਿੱਚ 10% ਦਾ ਇਜ਼ਾਫਾ, ਜੂਨੀਅਰ ਡਾਕਟਰਸ ਨੂੰ ਲਮਸਮ $25,000, ਸਪੈਸ਼ਲਿਸਟ ਨੂੰ ਵੀ ਦਿੱਤਾ ਜਾਏਗਾ ਇੱਕ ਲਮਸਮ ਅਮਾਊਂਟ, ਤੇ ਜਿਹੜੀ ਅਗਲੇ 3 ਸਾਲਾਂ ਦੇ ਦਰਮਿਆਨ ਤਨਖਾਹ ਵਾਧੇ ਦੀ ਯੂਨੀਅਨ ਦੀ ਮੰਗ ਹੈ ਉਸ ਦੇ ਉੱਤੇ ਸਰਕਾਰ ਨੇ ਕੋਈ ਵੀ ਵਿਚਾਰ ਨਹੀਂ ਸੀ ਕੀਤਾ। ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰਸ ਫੈਡਰੇਸ਼ਨ ਵਿਕਟੋਰੀਆ ਦੀ ਤਰਫ ਤੋਂ ਇਹ ਮੰਗ ਰੱਖੀ ਗਈ ਹੈ ਕਿ ਅਗਲੇ 4 ਸਾਲਾਂ ਦੇ ਦਰਮਿਆਨ 30% ਪਲੱਸ ਇਸ ਤੋਂ ਇਲਾਵਾ ਜਿਹੜਾ ਅਨਪੇਡ ਓਵਰ ਟਾਈਮ ਹੈ ਉਸ ਦੇ ਅਗੇਂਸਟ ਜਿਹੜੀ ਇੱਕ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਲਗਾਤਾਰ 12.5 ਘੰਟੇ ਜਾਂ ਇਸ ਤੋਂ ਲੰਮੀਆਂ ਸ਼ਿਫਟਾਂ ਜਿਹੜੀਆਂ ਨੇ ਉਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਤੇ ਫੈਟੀਕ ਮੈਨੇਜਮੈਂਟ ਦੇ ਕਦਮ ਜਿਹੜੇ ਨੇ ਉਹ ਚੁੱਕੇ ਜਾਣੇ ਚਾਹੀਦੇ ਨੇ। ਯੂਨੀਅਨ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਨੇ ਯੂਨੀਅਨ ਦੇ ਵਿੱਚ ਹੀ ਇੱਕ ਫੈਸਲਾ, ਇੱਕ ਵੋਟਿੰਗ ਕਰਵਾਈ ਸੀ। ਆਪਣੇ ਜਿੰਨੇ ਵੀ ਮੈਂਬਰ ਨੇ ਉਹ ਬੈਲਟ ਵੋਟਿੰਗ ਦੇ ਵਿੱਚ ਸਭ ਨੇ ਹਿੱਸਾ ਲਿਆ ਤੇ 99% ਨੇ ਸਰਕਾਰ ਦੀ ਤਰਫ ਤੋਂ ਜਿਹੜਾ ਦਿੱਤਾ ਗਿਆ ਪ੍ਰਪੋਜ਼ਲ ਹੈ ਕਿ ਇੱਕ ਲਮਸਮ ਅਮਾਊਂਟ ਦੇ ਦਿੰਦੇ ਹਾਂ, ਅਗਲੇ ਸਾਲ ਦਾ ਤਨਖਾਹ ਵਾਧਾ ਦੇ ਦਿੰਦੇ ਹਾਂ, ਉਸ ਤੋਂ 99% ਨੇ ਇਨਕਾਰ ਕੀਤਾ ਹੈ, ਨਾ ਕੀਤਾ ਹੈ ਕਿ ਨਾ, ਇਹ ਤਾਂ ਸਰਕਾਰ ਦੀ ਤਰਫ ਤੋਂ ਇੱਕ ਲੋਲੀਪੋਪ ਹੀ ਹੋ ਗਿਆ। ਉੱਥੇ ਹੀ ਆਸਟ੍ਰੇਲੀਆ ਦੇ ਨਾਲ ਜੁੜੀ ਇੱਕ ਆਖਰੀ ਖਬਰ ਕੁਇਨਜ਼ਲੈਂਡ ਤੋਂ ਵੀ ਸਾਂਝੀ ਕਰ ਲੈਂਦੇ ਹਾਂ। ਵੈਸੇ ਦੋ ਹੋਰ ਵੀ ਖਬਰਾਂ ਨੇ, ਉਹ ਤਾਂ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਨੇ, ਸ਼ਾਮ ਦੇ ਬੁਲੇਟਿਨ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਕੁਇਨਜ਼ਲੈਂਡ ਤੋਂ ਅਗਲੀ ਖਬਰ ਸਾਹਮਣੇ ਜ਼ਰੂਰ ਆਉਂਦੀ ਹੈ, ਜਿੱਥੇ ਕੁਇਨਜ਼ਲੈਂਡ ਦੇ ਵਿੱਚ ਪਿਛਲੇ ਇੱਕ ਵਿੱਤ ਵਰੇ ਦੇ ਦਰਮਿਆਨ ਜਿਹੜੇ ਲੋਕਾਂ ਨੇ ਬਲੂ ਕਾਰਡ ਸਿਸਟਮ ਦੇ ਲਈ ਅਪਲਾਈ ਕੀਤਾ ਸੀ, ਉਸ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਨਕਾਰ ਕਰ ਦਿੱਤਾ ਗਿਆ। 6,403 ਲੋਕਾਂ ਨੂੰ ਚਿਲਡਰਨ ਚੈੱਕ, ਜਿਹੜਾ ਕੁਇਨਜ਼ਲੈਂਡ ਦਾ ਬਲੂ ਕਾਰਡ ਸਿਸਟਮ ਹੈ, ਉਸ ਦੇ ਤਹਿਤ ਇਨਕਾਰ ਕੀਤਾ ਗਿਆ। ਯਾਨੀ ਉਸ ਤੋਂ ਪਿਛਲੇ ਇੱਕ ਸਾਲ ਦੇ ਨਾਲੋਂ, 2024-25 ਦੇ ਨਾਲੋਂ 2025-26 ਦੇ ਵਿੱਚ ਇਹ ਗਿਣਤੀ ਦੁੱਗਣੀ ਹੋਈ ਹੈ। 2024-25 ਚ 3,700 ਲੋਕਾਂ ਨੂੰ ਇਸ ਕਿਸਮ ਦੇ ਨਾਲ ਜਿਹੜਾ ਚਿਲਡਰਨ ਚੈੱਕ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਕੁਇਨਜ਼ਲੈਂਡ ਸੂਬਾ ਇਹ ਦਾਅਵਾ ਕਰ ਰਿਹਾ ਕਿ ਉਹ ਸਭ ਤੋਂ ਸਖਤ ਚਿਲਡਰਨ ਸਕਰੀਨਿੰਗ ਸਿਸਟਮ ਜਿਹੜਾ ਲਾਗੂ ਕਰ ਬੈਠਾ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਵਰਕਿੰਗ ਵਿਦ ਚਿਲਡਰਨ ਨਾਮ ਦਾ ਜਿਹੜਾ ਇੱਕ ਲਾਇਸੈਂਸ ਹੁੰਦਾ, ਉਸ ਦੇ ਵਿੱਚ ਖਾਮੀਆਂ ਹੋਣ ਦੇ ਚੱਲਦਿਆਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਈਲਡ ਕੇਅਰ ਜਾਂ ਦੂਸਰੀਆਂ ਸੈਟਿੰਗਸ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਨੇ। ਵੈਸੇ ਉਹ ਕੁਇਨਜ਼ਲੈਂਡ ਹੀ ਸੀ ਜਿੱਥੋਂ ਐਸ਼ਲੀ ਪੌਲ ਗ੍ਰਿਫਿਥ ਵਰਗਾ ਦੇਸ਼ ਦਾ ਸਭ ਤੋਂ ਘਿਨੌਣਾ ਜਿਹੜਾ ਪੈਰੋਫਾਈਲ ਸੀ ਉਹ ਸਾਹਮਣੇ ਆਉਂਦਾ ਸੀ, ਜਿਸਨੇ ਬਲੂ ਕਾਰਡ ਸਿਸਟਮ ਨੂੰ ਹੀ ਡਿਚ ਕਰ ਦਿੱਤਾ ਸੀ। ਇਸ ਦੀਆਂ ਖਾਮੀਆਂ ਦਾ ਫਾਇਦਾ ਚੁੱਕਦਿਆਂ ਹੋਇਆਂ ਉਸਨੇ ਅਲੱਗ ਅਲੱਗ ਚਾਈਲਡ ਕੇਅਰ ਸਰਵਿਸਿਜ਼ ਦੇ ਵਿੱਚ ਕੰਮ ਕੀਤਾ ਸੀ। ਹੁਣ ਪਤਾ ਇਹ ਚੱਲਿਆ ਹੈ ਕਿ ਜਦੋਂ ਤੋਂ ਇਹ ਬਲੂ ਕਾਰਡ ਸਿਸਟਮ ਜਾਰੀ ਹੋਇਆ 25 ਸਾਲ ਤੋਂ, ਉਦੋਂ ਤੋਂ 1.5 ਮਿਲੀਅਨ ਦੇ ਕਰੀਬ ਲੋਕਾਂ ਨੂੰ ਮੋਨੀਟਰ ਕੀਤਾ ਗਿਆ ਹੈ। ਪਰ ਕਿੰਨਿਆਂ ਲੋਕਾਂ ਨੂੰ ਰਿਜੈਕਟ ਕੀਤਾ ਗਿਆ, ਉਹ ਗਿਣਤੀ ਜਿਹੜੀ ਉਹ ਪਿਛਲੇ 1 ਤੋਂ 2 ਸਾਲਾਂ ਦੇ ਵਿੱਚ ਵਧੀ ਹੈ। ਮਹਿਕਮੇ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਹੁਣ ਵਧੇਰੇ ਪਾਰਦਰਸ਼ਤਾ ਜਿਹੜੀ ਉਹ ਲਿਆਂਦੀ ਜਾ ਰਹੀ ਹੈ, ਔਰ ਲੌਜਮੈਂਟਸ ਵੀ ਵੱਧ ਰਹੀਆਂ ਨੇ, ਪਰ ਲੌਜਮੈਂਟਸ ਦੇ ਨਾਲ ਰਿਜੈਕਸ਼ਨ ਰੇਟ ਵੀ ਜਿਹੜੀ ਹੈ ਵੱਧ ਰਹੀ ਹੈ। ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਤੁਹਾਨੂੰ ਦੱਸਾਂਗੇ ਕਿ ਇੱਕ ਬਜ਼ੁਰਗ ਜਿਹੜਾ ਏਜਡ ਕੇਅਰ ਦੀ ਉਡੀਕ ਕਰਦਾ ਕਰਦਾ ਦਮ ਤੋੜ ਗਿਆ, ਤੇ ਇੱਕ ਵਿਅਕਤੀ ਜਿਹੜਾ ਕਿ ਹਸਪਤਾਲ ਦੀ ਉਡੀਕ ਕਰਦਾ ਕਰਦਾ ਦਮ ਤੋੜ ਗਿਆ। ਸ਼ਾਮ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਆਸਟ੍ਰੇਲੀਆ ਦਾ ਇਹ ਵੀ ਸੂਰਤ ਹਾਲ ਤੁਹਾਨੂੰ ਦਿਖਾਵਾਂਗੇ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇਹਨਾਂ ਹੀ। ਦਿਓ ਇਜਾਜ਼ਤ, ਧੰਨਵਾਦ।

0: ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: This autumn, laugh out loud with Ayushman Khurana and Sada Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Woh ye border chal rahi hai?
1: Nahi ji, ye to Urda Teer chal raha hai from October 9th at cinema.

0: रेडी पुराना सोना बाय बैक एंड एक्सचेंज तुरंत कैश चाहिए गोल्ड लोन इजी एंड सेफ रिपेयर बुलियन बाइंग सेलिंग सब एक ही जगह वाजब रेट ते डेली ज्वेलर्स 310/2 मेन स्ट्रीट पॉइंट कुक कॉल 0493-536-042 किचन का स्टाइल डल लगता बाथरूम वैनिटी सिंपल जिया हुन टेंशन खत्म करो आ गया जी जे स्टोन मेसन पार्टी करनो बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
1: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
2: अमृत ए कमाल है गोल्ड लीफ डेरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
3: यार तू इत्थे इनी छेती आके पक्का भी हो गया की जुगाड़ लाया है
4: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
6: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਪਰ ਉਸੇ ਦੀ ਨਿਸ਼ਾਨੀ
7: ਪੁਲਿਸ ਬੂਸ ਬਸ ਕੇ ਲਿਏ ਬਾਈ

0: ਸੋਹਣੀਏ ਬਣ ਗਿੱਧਿਆਂ ਦੀ ਰਾਣੀ ਦੇਬੀ ਮਖਸੂਸਪੁਰੀ ਸਾਹਿਬ ਦਾ ਲਿਖਿਆ ਵੀ ਲਵ ਯੂ ਦੇਬੀ ਸਾਹਿਬ ਐਂਡ ਵੀ ਲਵ ਆਲ ਆਫ ਆਰ ਸਰੋਤੇ। ਤੋ ਜੋ ਵੀ ਸੁਣ ਰਹੇ ਹੈ ਸੁਣਦੇ ਰਹੇ, ਥੈਂਕ ਯੂ ਸੋ ਮਚ। ਅਤੇ ਅੱਜ ਮੌਜਾਂ ਕਰਨ ਲਈ, ਫਰਾਈਡੇ ਨੂੰ ਹੋਰ ਫਨ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਨੋਨੀਆ ਪੀ ਦਿਆਲ, ਜਿਹੜੇ ਰੱਖਦੇ ਨੇ ਸਾਰਿਆਂ ਦੇ ਹਾਸਿਆਂ ਦਾ ਖਿਆਲ।
1: ਲੰਬਾ ਕਿਉਂ ਕੀਤਾ ਹੈ ਕਿਆ? ਵੈਲਕਮ ਬੈਕ ਔਨ ਰੇਡੀਓ, ਹਾਂਜੀ 1674 AM। ਜੀ ਹਾਂ, ਅੱਜ ਫਰਾਈਡੇ, ਯਾਨੀ ਕਿ ਫੈਂਟੈਸਟਿਕ ਫਨ ਫਰਾਈਡੇ। ਕਰਨਾ ਕੀ ਹੁੰਦਾ ਇਸ ਵਿੱਚ? ਸਿਰਫ ਔਰ ਸਿਰਫ ਕਿਕ ਬੈਕ ਐਂਡ ਰਿਲੈਕਸ ਐਂਡ ਇੰਜੋਏ ਐਂਡ ਇੰਜੋਏ ਐਂਡ ਕੀਪ ਇੰਜੋਇੰਗ। ਮਸਤੀ ਮਸਤੀ ਮਸਤੀ ਐਂਡ ਖਰੀ ਸ਼ੁੱਧ 100% ਮਸਤੀ। ਉਹ ਮਸਤੀ ਅਸੀਂ ਕਿੱਦਾਂ ਕਰਨੀ? ਉਹ ਮਸਤੀ ਅਸੀਂ ਚੁਟਕਲਿਆਂ 'ਚ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਇੱਕ ਦੂਸਰੇ ਨਾਲ ਮਜ਼ਾਕ ਕਰਕੇ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਗਾਣੇ ਸੁਣਾ ਕੇ ਵੀ ਕਰ ਸਕਦੇ ਹਾਂ, ਉਹ ਮਸਤੀ ਅਸੀਂ ਬੁਝਾਰਤਾਂ ਵੀ ਸੁਣਾ ਕੇ ਕਰ ਸਕਦੇ ਹਾਂ। ਵਟ ਐਵਰ ਟਿਕਲ ਯੋਰ ਫੈਂਸੀ, ਆਲਰਾਈਟ, ਜੋ ਵੀ ਤੁਹਾਨੂੰ ਵਧੀਆ ਲੱਗਦਾ। ਪਰ ਹਾਂ, ਸਿਰਫ ਔਰ ਸਿਰਫ ਇੱਕ ਇਤਜ਼ਾ ਸਾਡੀ ਹੁੰਦੀ ਹੈ ਕਿ ਸਿਰਫ ਸੁਣਿਓ ਸੁਣਾਇਓ ਕਹਿਓ ਕਹਾਇਓ ਉਹੀ ਜੋ ਸਾਰਿਆਂ ਦੇ ਵਿੱਚ, ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਸੁਣ ਸਕੀਏ ਸੁਣਾ ਸਕੀਏ ਸਾਰਿਆਂ ਨੂੰ। ਕਿਸੇ ਨੂੰ ਵੀ ਯੂ ਨੋ ਇਹ ਨਾ ਪ੍ਰਟੈਂਡ ਕਰਨਾ ਪਵੇ ਕਿ ਮੈਂ ਤਾਂ ਸੁਣਿਆ ਨਹੀਂ, ਕੀ ਕਿਹਾ ਸੀਗਾ, ਕੀ ਹੋਇਆ, ਜਾਂ ਨਿਆਣੇ ਦੇ ਕੰਨਾਂ 'ਤੇ ਹੱਥ ਰੱਖੋ ਜਾਂ ਰੇਡੀਓ ਬੰਦ ਕਰੋ, ਇੱਦਾਂ ਦੀ ਸਿਚੁਏਸ਼ਨ ਨਾ ਆਵੇ। ਹਾਂ, ਬਸ ਇੱਕ ਜਿਹੜਾ ਨਾ ਇੱਕ ਹੈਲਦੀ ਮਾਹੌਲ ਚਾਲ ਹੋਵੇ ਪਰਿਵਾਰ ਦੇ ਵਿੱਚ, ਬਹਿ ਕੇ ਗੱਲਾਂ ਬਾਤਾਂ ਕਰਨ ਦਾ, ਹੱਸਣ ਦਾ, ਹਸਾਉਣ ਦਾ। ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਪਰਿਵਾਰ ਦੇ ਵਿੱਚ, ਯੂ ਨੋ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਇਕੱਠੇ ਬਹਿ ਕੇ ਹੱਸਦੇ ਬੋਲਦੇ ਹਾਂ ਮਸਤੀ ਕਰਦੇ ਹਾਂ ਉਦੋਂ ਜ਼ਿਆਦਾ ਇੰਜੋਏ ਕਰਦੇ ਹਾਂ ਰਾਦਰ ਦੈਨ ਸਿਰਫ ਆਪਣੇ ਆਪਣੇ ਘਰ ਦੇ ਵਿੱਚ। ਸੋ ਅੱਜ ਦੀ ਜਿਹੜੀ ਮਸਤੀ ਹੈ ਨਾ, ਹਾਂ ਮੈਂ ਕੀ ਦੱਸਾਂ, ਮੈਂ ਸ਼ੁਰੂ ਕਰਨੀ ਹੈ ਕਿਹਦੇ ਤੋਂ?
0: ਕਿਹਦੇ ਤੋਂ ਸ਼ੁਰੂ
1: ਕਰਨੀ?
0: ਮੈਂ ਅੱਛਾ ਕਿਹਦੇ ਤੋਂ ਸ਼ੁਰੂ ਕਰਨੀ ਹੈ?
1: ਹਾਂਜੀ,
0: ਮੈਨੂੰ ਪਤਾ ਕਿ ਤੁਸੀਂ ਬੇਚਾਰੀ ਕੋਈ ਵੀ ਲਾਚਾਰ ਬੇਬਸ ਔਰਤ ਹੈ, ਉਹਦੇ ਵਾਲ ਚ ਸ਼ੇਵ ਕਰਕੇ ਰੱਖਿਆ ਪਿਆ
1: ਗੰਜੀ ਖੁਰਕੂ ਲਹੂ ਕੱਢੂ,
0: ਸਹੀ ਹੈ ਕਿ ਨਹੀਂ?
1: ਯੈਸ,
0: ਠੀਕ ਹੈ, ਮੈਂ ਵੀ ਐਨਕਾਂ ਲਾ ਲਈਆਂ। ਤੇ ਜੀ ਆ ਜਾਓ ਸਾਰੇ, ਫਿਰ ਆਪਾਂ ਸਟਾਰਟਿੰਗ ਕਰਨੀ ਹੈ। ਜਿਸ ਤਰ੍ਹਾਂ ਸਾਨੂੰ ਨੋਨੀਆ ਜੀ ਨੇ ਕਿਹਾ ਕਿ ਤੁਸੀਂ ਫੋਨ ਵੀ ਕਰਨੇ ਆ ਸਾਨੂੰ 044-717-1674 ਤੇ, ਸਾਨੂੰ ਕਹਾਣੀਆਂ ਨਹੀਂ ਸੁਣਾਉਣੀਆਂ, ਉਹ ਸਿਰਫ ਸਾਨੂੰ ਰਣਜੋਤ ਸਿੰਘ ਜੀ ਸੁਣਾਉਂਦੇ ਨੇ, ਪਰ ਸਾਨੂੰ ਗਾਣੇ ਸ਼ਾਣੇ ਸੁਣਾਓ ਯਾਰ, ਕਵਿਤਾਵਾਂ ਸੁਣਾਓ, ਵਧੀਆ ਵਧੀਆ ਆਪਣੀ ਲਿਖੀ ਕਿਸੇ ਹੋਰ ਦੀ ਲਿਖੀ ਤੁਹਾਨੂੰ ਵੀ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਜੋ ਆਪਾਂ ਦੁਬਾਰਾ ਤੋਂ ਹਨਾ ਰੀਬਰਥ ਹੋਇਆ
1: ਥੋੜਾ ਕੁ ਟਾਈਮ, ਯੂ ਨੋ ਵਾਲਾ ਸਿਸਟਮ ਥੋੜਾ ਆਫ ਸੀਗਾ,
0: ਬਿਕਾਜ਼
1: ਆਈ ਵਾਜ਼ ਆਫ, ਮੈਂ ਛੁੱਟੀਆਂ ਤੇ ਸੀ।
0: ਓਕੇ, ਯਾ
1: ਮੈਂ ਕੀ ਕਰਾਂ, ਮੈਂ ਮੇਰੇ ਛੁੱਟੀਆਂ ਤੋਂ ਆ ਕੇ ਦਿਲ ਨਹੀਂ ਭਰਿਆ, ਮੈਂ ਸੋਚਦੀ ਮੈਂ ਫੇਰ ਇੱਕ ਛੁੱਟੀਆਂ ਲੈ ਲਾਂ।
0: ਨਹੀਂ ਨਹੀਂ ਨਹੀਂ, ਹਾਂ ਤਾਂ ਮੈਂ ਨਹੀਂ ਜਾਣਾਂਗੇ। ਰਿਟਰਨ ਆਫ ਗੰਜੀ, ਬਦਲਾ ਗੰਜੀ ਦਾ,
1: ਬਦਲਾ
0: ਗੰਜੀ 2, ਜੋ ਤੁਹਾਨੂੰ ਅੱਛਾ ਲੱਗੇ ਉਹ ਵਾਲਾ ਸੈਗਮੈਂਟ ਸ਼ੁਰੂ ਕਰਨ ਲੱਗੇ ਜੀ, ਗੰਜੀ ਖੁਰਕੂ
1: ਲਹੂ ਕੱਢੂ।
0: ਬਿਲਕੁਲ ਜੀ ਬਿਲਕੁਲ, ਤੇ ਇਹਦੇ ਅੰਦਰ ਜਿਹੜੇ ਅੱਜ ਪਹਿਲੀ ਵਾਰੀ ਜੇ ਜੁੜ ਰਹੇ ਨੇ, ਉਹਦੇ ਅੰਦਰ ਇਹ ਹੁੰਦਾ ਕਿ ਇੱਕ ਪਰਸਨੈਲਿਟੀ ਹੈ, ਇੱਕ ਸੈਲੀਬ੍ਰਿਟੀ ਹੈ ਜੋ ਨੋਨੀਆ ਜੀ ਨੇ ਮਾਇੰਡ 'ਚ ਸੋਚੀ ਹੋਈ ਹੈ, ਆਪਣੇ ਆਈਪੈਡ 'ਤੇ ਸਮੇਟ ਕੇ ਰੱਖੀ ਹੋਈ ਹੈ, ਅਤੇ ਅਸੀਂ ਸਾਰਿਆਂ ਨੇ ਰਲ ਕੇ ਬੁੱਝਣੀ ਹੈ। 10 ਸਵਾਲ ਪੁੱਛ ਸਕਦੇ ਹਾਂ ਆਪਾਂ, ਅਤੇ ਫਿਰ ਉਹ ਸਵਾਲਾਂ ਨੂੰ ਪੁੱਛਣ ਤੋਂ ਬਾਅਦ ਜੋ ਆਪਾਂ ਉਸਦਾ ਡਿਸਕੋਰਸ ਕਰਾਂਗੇ, ਜਿਸ ਹਿਸਾਬ ਨਾਲ ਆਪਾਂ ਉਹਨੂੰ ਕੱਟਾਂਗੇ ਛੱਟਾਂਗੇ, ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਜਿਨ੍ਹਾਂ ਨੇ ਪਰਸਨੈਲਿਟੀ ਪਾਈ ਹੈ ਉਹਦਾ ਨਾਮ ਧਰਮਿੰਦਰ ਹੈ ਜਾਂ ਰਜਿੰਦਰ ਹੈ ਜਾਂ ਸ਼ਕਤੀ ਕਪੂਰ ਹੈ ਜਾਂ ਹੇਮਾ ਮਾਲਿਨੀ ਹੈ। ਕਾਦਰ ਖਾਨ ਹੋ ਸਕਦਾ, ਜੋਨੀ ਲਿਵਰ ਹੋ ਸਕਦਾ, ਜਾਂ ਫਿਰ ਵੈਲ ਸੈਫ ਵੀ ਹੋ ਸਕਦਾ ਗਾਇਸ, ਜੋ ਵੀ ਹੋਏਗਾ, ਜੋ ਵੀ ਹੋਏਗਾ ਅਸੀਂ ਅਸੀਂ ਬੁੱਝਾਂਗੇ। ਸੋ ਪਹਿਲਾ ਸਵਾਲ ਹਮੇਸ਼ਾ ਦੀ ਤਰ੍ਹਾਂ ਮੈਂ ਸ਼ੁਰੂ ਕਰਦਾ
1: ਜੀ,
0: ਤੇ ਪਹਿਲਾ ਸਵਾਲ ਹੈ ਜੀ, ਕਿਆ ਇਹ ਇੱਕ ਮਰਦ ਹੈ?
1: ਨਹੀਂ
0: ਨਹੀਂ ਹੈ। ਸੋ ਹਮਾਰੀ ਹੇਮਾ ਮਾਲਿਨੀ ਫਰੋਮ ਮੀਸ਼ੋ, ਉਹਨਾਂ ਦੱਸਦਾ ਕਿ ਪਹਿਲਾ ਸਵਾਲ ਡਨ ਹੈ ਜੀ, ਇੱਕ ਔਰਤ ਹੈ ਜੀ, ਇੱਕੋ ਸਵਾਲ ਹੋਇਆ, ਤੇ ਸਾਨੂੰ ਫਿਰ ਤੁਸੀਂ ਅਗਲੇ ਜਿੰਨੇ ਵੀ ਹੈਗੇ ਨੇ ਹਨਾ ਕੁਐਸਚਨ ਪੁੱਛ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈ, ਤੇ ਤਦ ਤੱਕ ਆਪਾਂ ਖੁਦ ਵੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਤੇ ਕੀ ਹੋਇਆ ਜੀ ਇਸ ਹਫ਼ਤੇ ਬੈਸਟ ਨੋਨੀਆ ਜੀ?
1: ਬੈਸਟ ਕੀ ਹੋਇਆ ਇਸ ਹਫ਼ਤੇ?
0: ਵਾਹ, ਕੋਈ ਨੀ, ਸਭ ਠੀਕ ਹੋਏਗਾ।
1: ਅੱਜ ਮੈਂ ਡਰ ਗਈ ਫਰਾਈਡੇ ਥਰਸਡੇ ਮਾਰਨਿੰਗ ਨਾ, ਜਦੋਂ ਮੈਂ ਇੱਕ ਬਿਨ ਦੇ ਬਾਹਰ ਦੇਖਿਆ ਲੇਬਲ ਲੱਗਿਆ ਹੈ, ਅੱਛਾ ਇਹਨਾਂ ਨੇ ਬਿਨ ਨਹੀਂ ਲੈ ਕੇ ਜਾਣਾ, ਕੋਈ ਕਾਰਨਾਮਾ ਕਰ ਗਿਆ, ਪਰ ਉਹ ਬਿਨ ਲੈ ਗਏ।
0: ਵਾਓ, ਬੰਦੇ ਛੋਟੇ ਛੋਟੇ ਖੁਸ਼ੀ ਗਾਇਸ।
1: ਆਈ ਆਸਕ ਮਾਈ ਨੈਕਸਟ ਡੋਰ ਨੇਬਰ,
0: ਹਾਂ
1: ਆਈ ਸੈਡ did you happen that notice? She says, yeah, yeah, it's just a review thingy. I said, all right. So they're going to take it. She says, yeah, yeah, they'll take it. Okay.
0: Achha, good, good, good. Achha, nahin, eh, vaise na, aap bin, dekho, kya baat hai?
1: Yeah.
0: Bin bin ho gaya saada dona da.
1: Bin, bin, bin, bin, thak, dina, din, din.
0: मैं इनफैक्ट यही सोच रहा सीगा कि मैं साढ़े जाता मंगलवार नू मंगलवार जाता बुधवार जाता आ बस आही हरकत है मेरी मैं दसदा क्यों क्योंकि मैं याद ही नहीं रहा कदों जाता तो मैं आराम नाल बाहर निकलिया तो मैं देखिया आसे पासे बिन बिन बिन मैं क्या मेरा बिन बार नहीं तेरे बिन कले रह गया थक के रह गया कागजा तो लिखे सरनावे रह गए मास्टर सलीम जिंदाबाद मास्टर सलीम जिंदाबाद गाइस ते मैं क्या चलो हूं तो हार गया मैं उठाया भी मतलब जो मेरा यूजुअल टाइम है ना कि साढ़े दस बजे उठे बिन वाला ट्रक मेरे तरह ही उठा होना वह मैं अजे सोच ही रहा मेरे सामने आया मैं रुक जा रुक जा रुक जा लैके जा लैके जा इनफैक्ट ही वाज सो काइंड मैं क्या एक मिनट मैं क्या इफ यू डोंट माइंड मैं क्या अंदर भी है या यू डू व्हाट एवर यू डू मैं क्या हां तू मैं क्या कलप मेरे ते कोई गल नहीं भरा मैं सामान लेके आ रहा मैं एक्स्ट्रा बिन भी चुका था सो मेरे 20/10 हो गए
1: हाय हाय
0: क्या बात है
1: फिर दूसरी लाइन च जाते ने मैं देखा यार इधर वाली लाइन च चले गए ने पर दूजी वाली लाइन दे हले पए ने मैं व्हील भजाया अपना धूम धूम दूजे पास ले जाके खड़ा किया
0: रोक ते लिया कहिंदा बेवकूफ गवार आदमी जाहिल कहिंदा उठे आके लै मैं हुण तेरे मगर थोड़ा ना आऊंगा तेरे घर में ठीक है भाई सिंपल वड्डी गल है कहिंदा अद्धी रात तू आई है कैरोलिन स्प्रिंग्स मगर ही आ जा घंटे डेढ़ तक आप दे देना सारा कुछ तो कोई इन्नी कोई रौले वाली गल नहीं है ठीक है भाई जे कोई रौले वाली गल नहीं है तो ग्रेट गल है
1: रौला रप्पा है ही नहीं है
0: हां ते हुन गंजी वाल जे आपा रुख करिए ते गाइस थानू सारे दोबारा दसदा गंजी आपा शुरू कर चुके हैं ते पहला सवाल ही होया कि ए लेडीज है जी जिहड़ी गंजी नहीं मतलब जिहड़ी इन्होंने अज सेलिब्रिटी पाई है
1: मेरे दिमाग दी खुरापात
0: हां ओ ओ लेडीज है ते साडे कोल जेड़ा नेक्स्ट क्वेश्चन आ गया है जी ओ कंवलजीत जी ने पूछ लिता कि ओह पहले तो सारे सत श्रीकाल भेज देने
1: ते
0: कहंदे ने मस्ती स्टार्ट ऑन फ्राइडे वेरी गुड ते कहंदे ने कि जी कि ओह एक्ट्रेस है
1: यस
0: चलो गाइज सानू हुण दो सवालों तो ही पता लग गया एक फीमेल एक्टर या फिर आप एक्ट्रेस कह दिए एक्चुअली कहंदे अजकल एक्ट्रेस भी नहीं कहना चाहिए हॉलीवुड के अंदर यह चीज़ हो गया हूँ कि एक्ट्रेस इज ऑलसो की कहंदे ने सेक्सिस्ट कमेंट ने भी
1: ओह रियली
0: हाँ सो कहंदे एक्टर को फीमेल एक्टर को कोई वड्डी गल नहीं है ना नुनिया जी मेरे ख्याल काफी थावां ते जिहड़े कुछ ओवरली प्रोग्रेस कर गए ने लोग जिन्हां कोल कुछ होर है नहीं हुण करन लई फर्स्ट वर्ल्ड प्रॉब्लम्स जिद्दां आपां कह दिंदे आ ओह शायद चल भी रहा होवे वाला रुझान
1: यू नेवर नो
0: है ना सो मतलब टू ईच इट्स ओन है जी ते खैर ए एक फीमेल एक्टर या फिर आपां एक्ट्रेस कह सकदे आ ते अगला सवाल नवी कंबोज जी दा यार मैं खराब नहीं करना चाहुंदा सवाल
1: नहीं नहीं कर ला
0: मैनूं पुछना पएगा अच्छा नवी कंबोज जी पुछदे ने कि ओह मेकअप तो बिना भी सोहनी लगदी है
1: Yes.
0: भाजी ब्यूटी लाइज इन दी आई ऑफ बिहोल्डर यार नाले अजकल अजकल मेकअप दी ता खेड ही नहीं रही है अजकल तो की
1: जेड़ा नहीं इंजेक्शन लगदे ने
0: हां बस हुन ते इंजेक्शन ते काम आ गया होया
1: ग्लूटामीन
0: जो भी करांदी है ना जे बंदे भी करांदे सारे चेहरे सेम हो रहे हैं ਮਤਲਬ ਕੀ ਇੰਜੈਕਸ਼ਨ ਲਗਾ ਰਹੇ ਕਿ ਇੱਕੋ ਪੇਰੈਂਟ ਦੇ ਨਾਲ ਰਲਦੇ ਮਿਲਦੇ ਜੇ ਭੈਣ ਭਰਾ ਜੇ ਇਕੱਠੇ ਹੋਈ ਜਾਂਦੇ ਪਏ ਆ, ਹਨਾ, ਭਾਵੇਂ ਕੋਰੀਆ ਭਾਵੇਂ ਗੋਰੇ ਆ ਭਾਵੇਂ ਹਨਾ ਇੰਡੀਅਨ ਨੇ, ਉਹ ਗੱਲ ਪਿੱਛੇ ਜਾਏ ਨੂੰ ਤੇ ਆਹ ਜਿਸ ਤਰ੍ਹਾਂ ਉਹ ਕੀ ਕਹਿੰਦੇ ਸਿਰਾ ਬਾਂਦਰਾ ਦਾ ਨੀ ਅਲੱਗ ਜਿਹਾ ਫੇਸ ਕੱਟ ਬਣਿਆ ਹੁੰਦਾ, ਇੱਧਰ ਫੇਸ ਕੱਟ ਬਣਿਆ ਹੁੰਦਾ, ਸਾਰੇ ਇੱਕੋ ਜਿਹੇ ਹੋ ਰਹੇ
1: ਆ। ਇਹ ਮੈਨੂੰ ਖਬਰ ਕਿਉਂ ਸੁਣਾਈ?
0: ਕਿਉਂਕਿ
1: ਮੈਂ ਆਈ ਵਾਸ ਬਿਗ ਫੈਨ ਆਫ ਜਿਹੜੀ ਸੈਂਡਰਾ ਬੁਲਕ ਦੀਆਂ ਮੂਵੀਜ਼ ਆਈ ਸੀ ਨਾ, ਮਿਸ ਕੰਜੀਅਲਿਟੀ।
0: ਮੈਨੂੰ ਪਰ ਉਹਦੀ ਸਭ ਤੋਂ ਵਧੀਆ ਮੂਵੀ ਪਤਾ ਕਿਹੜੀ ਲੱਗਦੀ ਹੈ? ਆਹ ਦ ਪ੍ਰਪੋਜ਼ਲ, ਤੁਸੀਂ ਦੇਖੀ ਆ? ਰਾਇਨ ਰੇਨਲਡਸ ਤੇ ਸੈਂਡਰਾ ਬੁਲਕ ਦੀ, ਮਤਲਬ ਲੇਟ ਏਜ ਦੀ ਫਿਲਮ ਹੋ ਗਈ ਪਰ ਬੜੀ ਮਜ਼ੇਦਾਰ ਫਿਲਮ ਹੋ ਗਈ, ਉਹਦੀ ਸਟਾਰਟਿੰਗ ਦੀ ਆ। ਤੇ ਜੀ ਅਗਲਾ ਸਵਾਲ ਆ ਗਿਆ ਜੀ, ਹੋ ਬੜੇ ਸਵਾਲ ਆ ਗਏ ਨੇ ਤੇ ਮੈਂ ਹੁਣ ਤਰੀਕੇ ਦੇ ਨਾਲ ਖੇਲਦਾ, ਰੁਕੋ ਇੱਕ ਮਿੰਟ, ਮੈਂ ਉਸ ਹਿਸਾਬ ਨਾਲ ਕਰੂੰਗਾ।
1: ਸਵਾਲ ਹੋ ਚੁੱਕੇ ਨੇ,
0: ਤਿੰਨ ਹੋ ਚੁੱਕੇ ਨੇ ਤੇ ਪਹਿਲਾ ਸਵਾਲ ਹੈ ਜੀ ਕਿ ਉਹ ਤਿੰਨ ਹੋ ਗਏ ਆ? ਨਹੀਂ, ਦੋ ਹੋਏ ਆ ਯਾਰ।
1: ਫੀਮੇਲ ਐਕਟਰੈਸ,
0: ਚਲ ਮੈਂ ਤੇ ਰਿਕੇਟ ਕਰੂੰਗਾ, ਐਂਡ ਔਰਤ।
1: ਔਰ ਨਹੀਂ ਨਹੀਂ, ਬਿਨਾ ਮੇਕਅਪ ਤੋਂ ਸੋਹਣੀ ਲੱਗਦੀ
0: ਹੈ। ਹਾਂ ਯਾਰ, ਉਹ ਤਾਂ ਯਾਰ ਮਜ਼ਾਕ ਸੀ।
1: ਨੋ ਨੋ ਨੋ ਨੋ ਨੋ ਨੋ ਨੋ, ਮੈਂ ਕਲੂ ਤਾਂ ਦਿੱਤਾ ਨਾ।
0: ਹਾਂ ਚਲੋ ਠੀਕ ਹੈ ਬਈ, ਕਲੂ ਦਿੱਤਾ ਕਿ ਹਾਂ ਸੋਹਣੀ ਐਕਟਰੈਸ ਹੈ ਜੀ, ਤੇ ਬਾਅਦ ਚੋਂ ਜੱਜ ਨਾ ਕਰਿਓ, ਇਹ ਨਾ ਹੋਵੇ ਹਨਾ ਬਾਅਦ ਚੋਂ ਜੱਜ ਕਰਨ ਕਿ ਯਾਰ ਇਹ ਤਾਂ ਗਲਤ ਹੈ। ਬਲਜੀਤ ਵਾਲੀਆ ਜੀ ਪੁੱਛਦੇ ਨੇ ਅਗਲਾ ਸਵਾਲ ਕਿ ਇਜ਼ ਸ਼ੀ ਸਟਿਲ ਅਲਾਈਵ, ਕਿਆ ਉਹ ਹਜੇ ਵੀ ਜ਼ਿੰਦਾ ਹੈ?
1: ਜੀ
0: ਚਲੋ ਗੁੱਡ ਹੋ ਗਿਆ ਜੀ। ਕਿ ਚੌਥਾ ਸਵਾਲ ਇਹ ਹੈ ਜੀ ਕਿ ਜ਼ਿੰਦਾ ਐਕਟਰੈਸ ਤੇ ਪਹੁੰਚ ਚੁੱਕੇ ਹਾਂ ਜੀ, ਤੇ ਅੰਮ੍ਰਿਤ ਭੈਣ ਜੀ ਪੁੱਛਦੇ ਨੇ ਕਿ ਕਿਆ ਉਹ 80s ਦੀ ਐਕਟਰੈਸ ਹੈ? ਚਲੋ, ਸੋ 80s ਦੀ ਐਕਟਰੈਸ ਨਹੀਂ ਹੈ ਹੁਣ, ਪਰ ਇੱਕ ਮੈਂ ਗੱਲ ਦੱਸਾਂ, ਨੋਨੀਆ ਜੀ ਬੜੇ ਸਮਾਰਟ ਨੇ, ਪਤਾ ਲੱਗੇ ਕਹਿਣ ਕਿ ਨਹੀਂ 60s ਦੀ ਸੀ ਜਾਂ 70s ਦੀ ਸੀ। ਹਮੇਸ਼ਾ ਇੱਦਾਂ ਪੁੱਛਿਆ ਕਰੋ ਕਿ 80s ਤੋਂ ਬਾਅਦ ਦੇ ਨੇ, ਇਸ ਤਰ੍ਹਾਂ ਗਾਇਸ, ਇਸ ਤਰ੍ਹਾਂ ਪੁੱਛਿਆ ਕਰੋ, ਸਵਾਲ ਹੋਰ ਈਜ਼ੀ ਹੋ ਜਾਂਦਾ
1: ਯਾਰ। ਯੂ ਆਰ ਔਨ ਮਾਈ ਸਾਈਡ,
0: ਮੈਂ ਭੁੱਲ ਜਾਂਦਾ ਯਾਰ,
1: ਮੈਂ ਨਹੀਂ ਖੇਡਣਾ।
0: ਤੇ ਇੱਧਰੋਂ HS ਚੰਡੀ ਜੀ ਕਹਿੰਦੇ ਨੇ ਕਿ ਹੈਲੋ ਕ੍ਰਿਸ਼ਨਾ ਬਰੋ ਐਂਡ ਵੈਲਕਮ ਨੁਨੀਆ ਜੀ, ਨਾਈਸ ਹੇਅਰਿੰਗ ਯੂ ਬੋਥ। ਤੇ ਕਹਿੰਦੇ ਅਪਡੇਟ ਇਹ ਹੈ ਕਿ ਸਾਡੇ ਵੀ ਰੈੱਡ ਬਿਨ ਦਾ ਟਾਇਰ ਤੋੜ ਗਿਆ ਟਰੱਕ ਵਾਲਾ। ਓਹੋ
1: ਯਾਰ, ਆਹ ਜਿਹੜੀ ਪ੍ਰੋਬਲਮ ਆ ਨਾ, ਇਹ ਜਿਹਦੇ ਜਿਸ ਤਨ ਲੱਗੇ ਸੋ ਤਨ ਜਾਣੇ। ਇਹ ਕਾਉਂਸਲ ਨੂੰ ਫੋਨ ਕਰਨਾ, ਬਿਨ ਬਦਲਾਉਣਾ ਇਜ਼ ਅ ਬਿਗ ਡੀਲ, ਯੂ ਹੈਵ ਟੂ ਕਾਲ ਦੈਮ ਅਗੇਨ ਐਂਡ ਅਗੇਨ। ਇਟਸ ਓਕੇ, ਸਾਡੀ ਹਮਦਰਦੀ ਤੁਹਾਡੇ ਨਾਲ ਪੂਰੀ ਪੂਰੀ ਹੈਗੀ ਜੀ।
0: ਇਨਫੈਕਟ ਮੈਂ ਜਦੋਂ ਮੂਵ ਕੀਤਾ ਜਿਸ ਘਰ 'ਚ, ਤੇ ਉੱਥੇ ਗ੍ਰੀਨ ਨਹੀਂ ਸੀਗਾ ਬਿਨ, ਤੇ ਸੁੱਖ ਨਾਲ ਜਿਸ ਘਰ 'ਚ ਮੂਵ ਕੀਤਾ ਉੱਥੇ ਦਾ ਘਾਹ ਇਸ ਤਰ੍ਹਾਂ ਸੀਗਾ ਕਿ ਬਈ ਬਸ ਮਤਲਬ ਮੈਂ ਹੀ ਹਾਂ ਪੂਰੀ, ਮਤਲਬ ਇਸ ਤਰ੍ਹਾਂ ਬਸ ਉਹ ਕੀ ਕਹਿੰਦੇ ਆ,
1: ਜੰਗਲ ਹੈ, ਹਾਂ ਹਾਂ
0: ਜੰਗਲ ਆਦੀ ਰਾਤ ਹੀ ਹੈ। ਉਹ ਮਸਾ ਹੀ ਕਿਤੇ ਉਡਾਇਆ, ਤੇ ਮੈਂ ਫਿਰ ਉਹ ਕੰਪੋਸਟ ਵਾਲੀ ਜਿਹੜੀ ਸਾਈਟਸ ਹੁੰਦੀਆਂ ਉੱਥੇ ਇੱਕ ਦੋ ਵਾਰੀ ਸੁੱਟ ਕੇ ਆਇਆ, ਤੇ ਬਹੁਤ ਟਾਈਮ ਲੱਗਾ ਕਾਉਂਸਲ ਨੂੰ ਇਹ ਕਹਿ ਲੈ ਕਿ ਯਾਰ ਆਦਮੀ ਨੂੰ ਬਿਨ ਤੇ ਦੇ ਦਿਓ ਕੀ ਕਰੇਗਾ। ਸਹੀ ਗੱਲ ਆ ਤੁਹਾਡੀ, ਵੈਸੇ ਗੱਲਾਂ ਹੀ ਆ ਕਿ ਬਹੁਤ ਐਫੀਸ਼ੀਐਂਟ ਸਿਸਟਮ ਹੈ, ਬਹੁਤ ਇਹ ਉਹ ਆ, ਜਿੰਨੇ ਸਲੋ ਇਹ ਲੋਕ ਨੇ ਨਾ।
1: I must said one thing, before it used to be like you call them and straight away kam ho janda si.
0: Acha,
1: hun I think changing because population badh rahi hai and then efficiency of course thodi ji not so efficient reh chuki hai.
0: Hai gal hai,
1: yeah, but I have an experience jadon when you say bin, if not same day, next day.
0: Okay,
1: ਇਹ ਵਾਲੀ ਐਫੀਸ਼ੀਐਂਸੀ। ਪਰ ਹੁਣ ਉਹ ਵੀ ਦੇਖੀਏ ਜਿੱਥੇ ਵਨ ਆਫ ਮਾਈ ਫਰੈਂਡ ਵਾਜ਼ ਵੇਟਿੰਗ ਇਨ ਅ ਨਿਊ ਏਰੀਆ, ਦੇ ਬੋਟ ਅ ਨਿਊ ਹੋਮ ਐਂਡ ਦੈਨ ਸ਼ੀ ਸੈਡ ਸ਼ੀ ਕਾਲਡ 5-6 ਟਾਈਮ, ਦੋ ਹਫ਼ਤਿਆਂ ਬਾਅਦ ਬਿਨ ਆਇਆ ਨਵੇਂ ਘਰ ਦੇ ਵਿੱਚ ਐਂਡ ਸ਼ੀ ਹੈਜ਼ ਨੋ ਵੇਅਰ ਟੂ ਥਰੋ ਦ ਬਿਨਸ।
0: ਉਹ ਕਹਿੰਦਾ ਠੀਕ ਹੈ ਯਾਰ, ਕਿੰਨਾ ਗੰਦ ਪਾ ਲਓਗੇ ਨਵੇਂ ਘਰ ਦੇ ਅੰਦਰ, ਕਾਉਂਸਲ ਜਜਮੈਂਟ ਲਗਾਏ, ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਹੈ। ਤੇ ਜੀ ਅਗਲਾ ਤੁਹਾਡੇ ਲਈ ਜਿਹੜਾ ਸਵਾਲ ਆ ਗਿਆ, ਕਿੰਨੇ ਹੋਏ ਆਪਣੇ? ਚਾਰ ਹੋਏ ਨਾ,
1: ਚਾਰ
0: ਸਵਾਲ ਹੋ ਚੁੱਕੇ। ਤੇ ਅਗਲਾ ਸਵਾਲ ਆਉਂਦਾ ਕਿ ਉਹ 90s ਦੀ ਬਾਅਦ ਦੇ ਐਰਾ ਦੀ ਹੈ, 90s ਜਾਂ 90s ਦੇ ਬਾਅਦ ਦੇ ਐਰਾ ਦੀ ਹੈ?
1: 90s ਤੋਂ ਬਾਅਦ ਦੇ ਐਰਾ,
0: ਮਤਲਬ 90s ਮਤਲਬ 1990 ਤੋਂ ਬਾਅਦ ਦਾ ਕੰਮ ਕਰ ਰਹੀ ਹੈ ਕਿ ਨਹੀਂ?
1: ਨਹੀਂ।
0: ਅੱਛਾ, 1990 ਤੋਂ ਬਾਅਦ ਦਾ ਕੰਮ ਨਹੀਂ ਕਰ ਰਹੀ ਗਾਇਸ, ਮਤਲਬ ਕਿ ਪੁਰਾਣੀ ਐਕਟਰੈਸ ਹੈ?
1: ਨੋ, ਯੂ ਕਾਂਟ ਸੇ ਪੁਰਾਣੀ।
0: ਅੱਛਾ ਨਹੀਂ, ਹਾਂ ਨਹੀਂ, ਓਲਡ,
1: ਦੈਟ ਇਜ਼ ਆਲਸੋ ਆਫੈਂਸਿਵ।
0: ਵਿੰਟੇਜ ਐਕਟਰੈਸ ਹੈ, ਵੈਟਰਨ, ਸੌਰੀ ਵੈਟਰਨ, ਵਿੰਟੇਜ ਕਹਤਾ, ਸੌਰੀ
1: ਵਾਈਨ ਦੀ ਬੋਟਲ ਹੈ ਵਿੰਟੇਜ,
0: ਯਾ ਮਾਈ ਗੋਡ,
1: ਯਾ ਗੇ ਲੰਬਰੇਟਾ ਸਕੂਟਰ। ਅੱਜ ਕੱਲ੍ਹ ਲੰਬਰੇਟਾ ਸਕੂਟਰ ਜਿਹਨੂੰ ਕੋਈ ਕੱਟ ਕੱਖ ਕੁਆਣੀਆਂ ਨਹੀਂ ਸੀ ਆਉਣਦਾ ਨਾ, ਉਹ ਵੀ ਅੱਜ ਕੱਲ੍ਹ ਕਹਿੰਦੇ ਵਿੰਟੇਜ ਆ।
0: ਵਿੰਟੇਜ ਆ, ਉਹ ਬਹੁਤ ਚੱਲਿਆ ਸੀਗਾ ਜਦੋਂ, ਤੁਹਾਨੂੰ ਪਤਾ ਨਹੀਂ ਉਹ ਐਰਾ ਧਿਆਨ ਆ, ਤੁਸੀਂ ਇੱਥੇ ਹੀ ਰਹਿੰਦੇ ਹੋਵੋਗੇ। ਚੇਤਕ ਸਕੂਟਰ ਬਿਲਕੁਲ ਬਾਏ ਬਾਏ ਟਾਟਾ ਹੋ ਗਏ ਸੀਗੇ, ਅਖੀਰਲੇ ਦਿਨ ਸੀਗੇ ਉਹਨਾਂ ਦੇ। ਮੇਰੇ ਫਾਦਰ ਸਾਹਿਬ ਕੋਲ ਵੀ ਇੱਕ ਸੀਗਾ 9602 ਨੰਬਰ ਸੀ, ਜਾਂ ਉਹਦਾ 9608 ਨੰਬਰ ਸੀ, ਉਹਦੇ 'ਤੇ ਰਾਈਡ ਕਰਨਾ। ਐਂਡ ਖਾਸ ਕਰ ਜੇ ਸਾਡਾ ਕੋਈ ਸਟਾਫ ਤੋਂ ਮੁੰਡਾ ਆਇਆ ਹੋਵੇ ਮੈਨੂੰ ਸਕੂਲ ਤੋਂ ਲੈਣ ਲਈ, ਉਹ ਬਹੁਤ ਮਜ਼ੇਦਾਰ ਹੁੰਦਾ ਸੀ, ਕਿਉਂਕਿ ਮੈਂ ਸੀਗਾ 7ਵੀਂ 8ਵੀਂ 'ਚ, ਅਤੇ ਉਹ ਸਕੂਟਰ ਸੀਗਾ ਕਿ ਬਸ ਇਸ ਤਰ੍ਹਾਂ ਸੀ ਕਿ ਘਰੋਂ ਦੁਕਾਨ, ਦੁਕਾਨ ਤੋਂ ਘਰ, ਹੈ ਨਾ, ਇੱਦਾਂ ਦਾ। ਅਤੇ ਅੱਗੋਂ ਇੱਕ ਆ ਗਿਆ ਉਹ ਵੀ ਲੜਕੇ, ਹੈ ਨਾ, ਮਤਲਬ ਕਿ 19-20 ਸਾਲ ਦੇ, ਕਿ ਲੈ ਬਈ ਲਾ ਲਿਆ ਸਕੂਟਰ ਮਿਲਿਆ, ਪਰ ਮੈਂ ਲੈ ਵਾਪਸ ਸਕੂਟਰ ਮਿਲਿਆ। ਜਿੰਨੀ ਵਾਰੀ ਉਸਦੀ ਕਲੱਚ ਦੀ ਤਾਰ ਮੈਂ ਖਰਾਬ ਕੀਤੀ, ਅਖੀਰ ਮੇਰੇ ਫਾਦਰ ਸਾਹਿਬ ਨੂੰ ਬਹੁਤ ਨਾ ਸੈਂਟੀਮੈਂਟਲੀ ਫੀਲ ਕਰਕੇ, ਵੈਸੇ ਇੰਨਾ ਸੈਂਟੀਮੈਂਟਲ ਵਾਲੀ ਗੱਲ ਸੀ ਨਹੀਂ, ਬਸ ਇਹ ਸੀ ਸਕੂਟਰ ਸੀ, ਪਰ ਉਹਨਾਂ ਨੇ ਵੇਚਿਆ ਉਹਨੂੰ। ਉਹ ਜਿੱਦਾਂ ਹੀ ਵੇਚਿਆ, ਉਹ ਬੰਦੇ ਨੇ ਉਹਨੂੰ ਇੰਨਾ ਵਧੀਆ ਤਿਆਰ ਕਰਾ ਕੇ ਚਲਾਉਣਾ ਸ਼ੁਰੂ ਕਰਤਾ, ਉਹਨੇ ਅੱਗੋਂ ਟ੍ਰਿਪਲ ਕਰਕੇ ਵੇਚਿਆ, ਕਿਉਂਕਿ ਚੇਤਕ ਤੇ ਤਦ ਗਾਣੇ ਇੱਕ ਦੋ ਆਏ ਕਿ ਚੇਤਕ ਕਰਾਇਆ ਨਵਾਂ ਰੰਗ ਨੀ, ਹੈ ਨਾ। ਮੈਂ ਫਾਦਰ ਵਾਸ ਲਾਈਕ ਤੇਰੇ ਕਰਕੇ ਮੇਰੀ ਇਨਵੈਸਟਮੈਂਟ ਖਰਾਬ ਹੋ ਗਈ, ਚਲੋ ਮੈਂ ਕਿਹਾ
1: ਨੋ ਨੋ ਸਰ, ਮੈਂ ਡਿਡ ਆਈ ਸੈਡ ਵੈਸਪਾ,
0: ਨਹੀਂ ਤੁਸੀਂ ਲੰਬਰੇਟਾ, ਲੰਬਰੇਟਾ ਮੈਨੂੰ ਚੇਤਕ ਯਾਦ ਆ ਗਿਆ।
1: ਨਹੀਂ ਨਹੀਂ, ਲੰਬਰੇਟਾ ਇਜ਼ ਯੂ ਨੋ ਐਂਟੀਕ, ਐਡਾ ਕਾਰ ਜਿੰਨਾ ਤਾਂ ਅੱਧੀ ਕਾਰ ਜਿੰਨਾ ਤਾਂ ਲੰਬਾ ਹੁੰਦਾ ਸੀਗਾ, ਪਿੱਛੇ ਵਾਲੀ ਜਿਹੜੀ ਉਹਦੀ ਸਟੈਪਣੀ ਹੁੰਦੀ ਸੀ ਉਹ 'ਤੇ ਵੀ ਦੋ ਨਿਆਣੇ ਬਿਠਾਏ ਹੁੰਦੇ ਸੀਗੇ।
0: ਇਹ ਉਹ ਵਾਲਾ ਹੋ ਗਿਆ ਜਿੱਦਾਂ ਕੀ ਨਾਮ ਉਹਦਾ ਯਾਰ, ਉਹ ਨਹੀਂ, ਉਹ ਮੇਰੇ ਖਿਆਲ ਰਾਜਦੂਤ ਹੈ ਜਿਹੜਾ, ਇਹ ਦੋਸਤੀ ਹਮ ਨਹੀਂ ਤੋੜੇਂਗੇ, ਬੁਲਟ ਜਾਂ ਰਾਜਦੂਤ ਟਾਈਪ ਹੈ ਉਹ ਵਾਲਾ ਬਾਈਕ, ਹੈ ਨਾ। ਗਾਇਸ ਤੁਸੀਂ ਦੱਸ ਸਕਦੇ ਹੋ ਇਹ ਦੋਸਤੀ ਹਮ ਨਹੀਂ ਤੋੜੇਂਗੇ, ਉਹ ਕਿਹੜੇ ਵਾਲਾ ਬਾਈਕ ਹੈ?
1: ਯਸ ਦੀ ਯਸ ਦੀ, ਆਮ ਨੋਟ ਸ਼ੋਰ, ਆਈ ਥਿੰਕ ਇਟ
0: ਇਜ਼ ਹੈਗਾ ਇੱਕ ਸਰਤਾਜ ਦਾ, ਸੁਣ ਕੇ ਸੁਣਾਵਾਂਗੇ ਤੁਹਾਨੂੰ। ਤੇ ਅਗਲਾ ਸਵਾਲ ਜਿਹੜਾ ਤੁਹਾਡੇ ਵਾਸਤੇ,
1: ਯਸ ਦੀ ਯੂਜ਼ ਟੂ ਬੀ ਮਾਈ ਡੈਡਸ ਫੇਵਰਿਟ।
0: ਅੱਛਾ,
1: ਐਵਰੀ ਡੇ ਵਾਲਾ, ਐਵਰੀ ਜਨਮ ਦਿਨ, ਉਹ ਆਪਣੇ ਜਨਮ ਦਿਨ ਤੇ ਯੂਜ਼ ਟੂ ਬਾਈ ਅ ਨਿਊ ਬਾਈਕ ਐਵਰੀ ਈਅਰ।
0: ਓਏ ਗੁੱਡ,
1: ਰਾਜਦੂਤ ਹੀ ਕੈਪਟ ਇਟ ਐਸ ਅ ਲੱਕੀ ਚਾਰਮ, ਰਾਜਦੂਤ ਐਂਡ ਮੀ ਵਾਜ਼ ਇਜ਼ ਲੱਕੀ ਚਾਰਮ।
0: ਅੱਛਾ,
1: ਮਾਈ ਡੈਡਸ, ਐਂਡ ਦੈਨ ਦਿਸ ਜਿਹੜਾ ਕੀ ਹੁੰਦਾ ਯਾਰ ਆਪਣਾ ਬੁਲਟ,
0: ਹਾਂ,
1: ਤੇ ਉਹ ਹੁੰਦਾ ਸੀਗਾ ਕਿ ਕੱਪੜਾ ਕੁਪੜਾ ਮਾਰ ਕੇ ਸ਼ਾਮ ਨੂੰ ਗੇੜੀ ਸ਼ੇੜੀ ਮਾਰਨ ਵਾਲਾ, ਐਵਰੀ ਡੇ ਵਾਲਾ ਉਹ।
0: ਨਾਈਸ,
1: ਯੈਸ,
0: ਇਹ ਹੈ ਬੁਲਟ ਦਾ, ਮੈਨੂੰ ਵੀ ਆਪਣਾ ਯਾਦ ਆ ਗਿਆ, ਕਿੱਥੇ ਰਹਿੰਦਾ ਹੋਏਗਾ।
1: ਕੈਨ ਯੂ ਬਲੀਵ, ਜਿਹੜੀ ਰਾਜਦੂਤ ਸੀ ਨਾ, ਹੀ ਲਵਡ ਸੋ ਮਚ, ਆਲਮੋਸਟ ਦੂਜੇ ਸਾਲ ਹੀ ਵਿਲ ਬ੍ਰਿੰਗ ਇਟ ਡਾਊਨ, ਚੁਬਾਰੇ 'ਚ ਖੜਾ ਹੁੰਦਾ ਸੀਗਾ, ਹੀ ਵਿਲ ਬ੍ਰਿੰਗ ਇਟ ਡਾਊਨ, ਉਹਨੂੰ ਦੁਬਾਰਾ ਉਹਦੀ ਮੋਟਰ ਖੋਲ ਕੇ ਬੰਨ ਕੇ ਦੋ ਕੁ ਦਿਨ ਸਟਾਰਟ ਕਰਕੇ ਚਲਾ ਕੇ, ਐਂਡ ਦੈਨ ਅਗੇਨ ਉੱਪਰ।
0: Oh nice, that is so good.
1: And we were shocked after dad we find the paperwork, we were looking paperwork. Paperwork kithe labe, dad ne na bade sune oh ch na jada nahi hunda apne plastic da paper ode ch wrap karke seat de thalle secure karke rakhe hoye si. Aise wow
0: hunda hai na, ਵਹੀਕਲ ਇੱਦਾਂ ਦੀ ਚੀਜ਼ ਹੈ ਜਿਹਦੇ ਨਾਲ ਮੇਰੇ ਖਿਆਲ ਨਾਲ ਇਕੱਲੀ ਇੱਦਾਂ ਦੀ ਮਟੀਰੀਅਲਿਸਟਿਕ ਚੀਜ਼ ਹੈ ਤੁਹਾਡੀ ਕਨਵੇਂਸ ਜਿਹਦੇ ਨਾਲ ਤੁਹਾਨੂੰ ਜੁੜਾਵ ਹੁੰਦਾ। ਬਾਕੀ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਫੋਨ ਵਗੈਰਾ ਹੋ ਗਿਆ, ਹੈ ਨਾ, ਜਾਂ ਫਿਰ ਕੋਈ ਹੋਰ ਚੀਜ਼ਾਂ ਹੋ ਗਈਆਂ, ਫੋਰ ਦੈਟ ਮੈਟਰ ਆਫ ਫੈਕਟ, ਜੇ ਬਹੁਤੇ ਲੋਕ ਮੈਂ ਪਰਸਨਲ ਐਕਸਪੀਰੀਅੰਸ ਤੋਂ ਵੇਖਿਆ ਕਿ ਘਰ ਨਾਲ ਜਾਂ ਫਰਨੀਚਰ ਵਗੈਰਾ ਨਾਲ ਨਹੀਂ ਇੱਦਾਂ ਜੁੜੇ ਹੁੰਦੇ ਜਿੰਨਾ ਉਹ ਆਪਣੇ ਇੱਕ ਸਕੂਟਰ ਨਾਲ, ਆਪਣੇ ਬਾਈਕ ਨਾਲ, ਹੈ ਨਾ, ਜਿੰਨਾ
1: ਉਹਦੀ ਪੋਲਿਸ਼ਿੰਗ ਲਈ। ਆਈ ਥਿੰਕ ਇੱਕ ਗੋਰਖਾ ਤਾਂ ਸਿਰਫ ਔਰ ਸਿਰਫ ਨਾ ਡੈਡੀ ਦੇ ਵਹੀਕਲਸ ਨੂੰ ਨਾ ਸਾਫ਼ ਕਰਨ ਲਈ ਰੱਖਿਆ ਹੁੰਦਾ ਸੀ।
0: ਕਿਆ ਬਾਤ ਹੈ,
1: ਇੱਕ ਉਹਦੀ ਨਾ ਸਾਈਕਲ ਦੀ ਇੱਕ ਇੱਕ ਰਿਮ ਜਿਹੜਾ ਹੁੰਦਾ ਆ, ਰਿਮ ਐਂਡ ਰੋਡ, ਐਵਰੀਥਿੰਗ ਹੈਜ਼ ਟੂ ਬੀ ਸ਼ਾਈਨੀ, ਚਾਹੇ ਮੀਂਹ ਦਾ ਦਿਨ ਆ, ਚਾਹੇ ਕੁਛ ਵੀ ਆ, ਇਟ ਹੈਜ਼ ਟੂ ਬੀ ਸ਼ਾਈਨੀ, ਜਦੋਂ ਹੀ ਹੈਜ਼ ਟੂ ਸਟੈਪ ਆਊਟ ਸ਼ਾਈਨੀ।
0: ਵਾਹ,
1: ਕਾਰਾਂ ਤਾਂ ਹੋਣੀਆਂ ਹੋਣੀਆਂ ਨੇ ਸਵੇਰੇ ਸ਼ਾਮ ਸਾਫ਼,
0: ਪਰ
1: ਮੋਟਰਸਾਈਕਲ ਜਿਹੜਾ ਨਾ ਐਨ ਲਿਸ਼ਕ, ਮੈਂ ਰਿਮ ਇੱਕ ਇੱਕ ਚਮਕਦੇ ਹੋਣੇ ਚਾਹੀਦੇ। ਅੱਛਾ, ਸਾਡੇ ਤੇ ਵੀ ਇਹੀ ਰੂਲ ਲਾਗੂ ਹੁੰਦਾ ਸੀ,
0: ਅੱਛਾ,
1: ਜੇ ਸਾਈਕਲ ਚਲਾਉਣੀ ਆ ਤਾਂ ਸਾਈਕਲ ਦੇ ਰਿਮ ਐਨ ਚਮਕਦੇ ਹੋਣ।
0: ਵਾਹ ਗੁੱਡ, ਮੇਰੇ ਲਈ ਰੂਲ ਸੀਗਾ ਸਾਈਕਲ ਤੈਨੂੰ ਲੈ ਤੋਂ ਚਲਾ ਲਿਆ ਕਰ, ਫਿਰ ਦੇਖਦਾ ਮੈਂ ਨਹੀਂ ਜਾਣਾ ਚਲਾ ਕੇ।
1: ਮੈਨੂੰ ਬੀਇੰਗ ਅ ਗਰਲ, ਆ ਵਾਸ ਅ ਸੌਫਟ ਕੋਰਨਰ, ਆ ਵਾਸ ਡੈਡਸ ਸਪੈਸ਼ਲ, ਮੈਨੂੰ ਹੁੰਦਾ ਸੀ ਕਿ ਤੂੰ ਗੋਰਖੇ ਨੂੰ ਕਹਿ ਸਕਦੀ ਹੈ, ਬਟ ਨਾ, ਇਟ ਵਾਸਨਟ ਅਲਾਊਡ, ਸੇਮ ਪ੍ਰੋਵੀਜ਼ਨ ਫਾਰ ਮਾਈ ਬ੍ਰਦਰਸ, ਨਾ ਯੂ ਹੈਵ ਟੂ ਆਪਣੀ ਸਾਫ ਆਪ ਕਰਨੀ ਸਿੱਖੋ।
0: ਕਾਸ਼ ਤੁਹਾਡੇ ਬ੍ਰਦਰਸ ਇਹ ਸੁਣ ਰਹੇ ਹੋਣ ਤਾਂ ਮੈਂ ਉਹਨਾਂ ਨੂੰ ਤੀਲੀ ਲਾਵਾਂਗੀ, ਦੇਖੋ ਕਿਆ ਪ੍ਰਤਾੜਨਾ ਹੋਈ ਹੈ ਤੁਹਾਡੀ ਬਹਿਨ ਕੇ ਕਾਰਨ, ਤੁਹਾਡੀ
1: ਪ੍ਰਤਾੜਨਾ ਦੀ ਇੱਕ ਹੋਰ ਗੱਲ ਸੁਣ, ਮਜ਼ਾਕ ਵਾਲੀ। ਇੱਕ ਨਾ ਬਹੁਤ ਪਹਿਲਾਂ ਟੀਵੀ ਸੀਰੀਅਲ 'ਤੇ ਇੱਕ ਆਉਂਦੀ ਸੀਗੀ ਐਡਵਰਟਾਈਜ਼ਮੈਂਟ, ਆਉਂਦੀ ਹੁੰਦੀ ਸੀਗੀ, ਮੁੰਡਾ ਆਉਂਦਾ, ਮੁੰਡਾ ਕੁੜੀ ਦੋਨੋਂ ਆਉਂਦੇ ਨੇ ਸਕੂਲ ਤੋਂ, ਮੁੰਡਾ ਆਉਂਦਾ, ਮੁੰਡੇ ਨੂੰ ਨਾ ਮਾਂ ਬੜੇ ਪਿਆਰ ਨਾਲ ਥਾਲੀ 'ਚ ਪਾ ਕੇ ਫਿਰ ਉਹਨੂੰ ਖਿਲਾਉਂਦੀ ਆ, ਰੋਟੀ ਦਿੰਦੀ ਆ, ਕੁੜੀ ਨੂੰ ਨਾ ਸੁੱਕੀ ਜਿਹੀ ਰੋਟੀ ਪਾ ਕੇ ਨਾ ਥਾਲੀ ਐਂ ਬਗਾ ਕੇ ਮਾਰਦੀ ਹੈ। ਮਾਈ ਬ੍ਰਦਰ ਯੂਜ਼ ਟੂ ਸੇ ਕਿ ਜੇ ਘਰ ਇਹ ਵਾਲਾ ਹਾਲ ਸਾਡੇ ਘਰ 'ਚ ਹੋਵੇ ਨਾ, ਕਹਿੰਦਾ ਦੀਦੀ ਦੋ ਆਪਣੀਆਂ ਥਾਲੀਆਂ ਚੱਕ ਚੱਕ ਸਾਡੇ ਸਿਰਾਂ 'ਚ ਮਾਰੇ,
0: ਇੰਨਾ ਕੁ ਬਚਾ,
1: ਕਹਿੰਦਾ ਸਾਡੇ ਘਰੇ ਪੁੱਠਾ ਸਾਫਦਾ ਹੋਇਆ ਹੁੰਦਾ, ਕਹਿੰਦੇ ਸਾਨੂੰ ਬਟਰ ਚਿਕਨ ਮਿਲੇ ਨਾ ਮਿਲੇ, ਇਹਨੂੰ ਮਿਲਣਾ ਚਾਹੀਦਾ।
0: ਦੇਖੋ ਪੌਸ਼ਟਿਕ ਆਹਾਰ ਜ਼ਰੂਰੀ ਹੈ, ਠੀਕ ਹੈ ਤੇ ਇਧਰੋਂ ਤੁਹਾਡੇ ਸਵਾਲ ਜਿਹੜੇ ਆ ਉਹ ਲੋਕਾਂ ਦੇ ਭੇਜੋ ਵੀ ਪੁੱਛਣੇ ਜ਼ਰੂਰੀ ਹੈ ਤੇ ਲੋਕੀ ਪੁੱਛਦੇ ਨੇ ਕਿ ਇੱਕ ਸਵਾਲ ਅੱਛਾ ਮੈਂ ਇਹ ਮੈਂ ਪੁੱਛ ਸਕਦਾ ਤੁਹਾਨੂੰ ਕਿ ਮੈਂ ਪਹਿਲੇ ਇਹ ਸਵਾਲ ਪੁੱਛਿਆ ਕਿ ਨਹੀਂ ਇੱਦਾਂ ਮੈਂ ਕਰ ਸਕਦਾ ਕਿ
1: ਨਹੀਂ ਇਹ ਤਾਂ ਪੁੱਛ ਹੈ
0: ਨਾ ਮੈਂ ਤੁਹਾਨੂੰ ਇਹ ਪੁੱਛਿਆ ਪਹਿਲੇ ਕਿ ਉਹ ਹਜੇ ਵੀ ਕੰਮ ਕਰ ਰਿਹਾ ਕਿ ਨਹੀਂ ਐਜ਼ ਐਨ ਐਕਟਰਸ ਇਹ ਮੈਂ ਪੁੱਛਿਆ ਤੁਹਾਨੂੰ ਕਿ ਨਹੀਂ ਇਹ ਨਹੀਂ ਪੁੱਛਿਆ ਨਾ ਪਰ ਆਪਣੇ ਟੋਟਲ ਸਵਾਲ ਕਿੰਨੇ ਹੋਏ ਆ
1: ਪੰਜ ਹੋ ਚੁੱਕੇ
0: ਪੰਜ ਸੋ ਜੀ ਅਗਲਾ ਸਵਾਲ ਹੈ ਸੁਖਿੰਦਰ ਭੈਣ ਜੀ ਭੇਜਦੇ ਨੇ ਕਿ ਉਹ ਹਜੇ ਵੀ ਐਜ਼ ਐਨ ਐਕਟਰਸ ਕੰਮ ਕਰ ਰਹੇ ਨੇ
1: ਨੋ
0: ਚਲੋ ਜੀ ਨਾ ਹੋ ਗਿਆ ਤੇ ਉਸ ਤੋਂ ਅਗਲਾ ਸਵਾਲ ਹੈਗਾ ਜੀ 439 ਕਵਲਜੀਤ ਜੀ ਵੱਲੋਂ ਕਿ ਕਿਆ ਉਸਦਾ ਹਸਬੈਂਡ ਜਿਹੜਾ ਉਹ ਵੀ ਐਕਟਰ ਆ
1: ਨੋ
0: ਆਪਾਂ ਵੈਸੇ ਪੁੱਛਿਆ ਨਹੀਂ ਕਿ ਮੈਰਿਡ ਹੈ ਕਿ ਨਹੀਂ ਗਾਇਜ਼ ਸੋ ਸਾਨੂੰ ਜੋ ਪਤਾ ਹੈ ਹੁਣ ਤੱਕ ਉਹ ਇਹ ਹੈ ਕਿ ਇੱਕ ਐਕਟਰ ਜਿਹੜੀ ਅੱਜ ਦੇ ਦੌਰ 'ਚ ਕੰਮ ਨਹੀਂ ਕਰ ਰਹੀ ਜੀਵਿਤ ਹੈ ਫੀਮੇਲ ਐਕਟਰੈਸ ਅਤੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਉਹਨਾਂ ਨੇ 90s ਦੇ ਦਸ਼ਕ ਤੋਂ ਪਹਿਲੇ ਦੀਆਂ ਕੀਤੀਆਂ ਪਰ ਇਹਨਾਂ ਨੇ 80s ਕਿਹਾ ਕਿ 80s ਦੀ ਵੀ ਐਕਟਰੈਸ ਨਹੀਂ ਸੀ ਸੋ ਓਬਵੀਅਸ ਹੋ ਗਿਆ ਕਿ 80 ਦੇ ਦਸ਼ਕ ਤੋਂ ਪਹਿਲਾਂ ਦੀ ਇੱਕ ਐਕਟਰੈਸ ਜਿਹੜੀ ਅੱਜ ਵੀ ਜਿਉਂਦੀ ਹੈ ਅਤੇ ਜਿਸਦਾ ਹਸਬੈਂਡ ਕਦੀ ਫਿਲਮਾਂ 'ਚ ਆਇਆ ਨਹੀਂ ਤੇ ਬਸ ਤੇ ਬਹੁਤ ਖੂਬਸੂਰਤ ਹੈ ਉਹਨਾਂ ਨੂੰ ਮੇਕਅਪ ਲਾਉਣ ਦੀ ਲੋੜ ਪੈਂਦੀ ਨਹੀਂ ਦਸ ਤੋਂ ਬਾਅਦ ਕਰੋ
1: ਨਹੀਂ ਦੇ ਦਿੰਦੀ ਆ
0: ਅੱਛਾ ਚਲੋ ਦੋ
1: ਹਾਰਮਲੈਸ ਕਲੂ ਆ
0: ਹਾਰਮਲੈਸ ਕਲੂ ਆ ਕਿਆ
1: ਉਹਦੀਆਂ ਦੋ ਅੱਖਾਂ ਨੇ
0: ਯਾਰ ਨੋਨੀਆ ਜੀ रुला दिया मुझे नोनिया तूने माड़ी कीती है मेरे नाल रिचर्ड जी ने जी सानू दसता कि जेड़ा 75 संचाई फिल्म शोले दा आइकॉनिक गाना ये दोस्ती हम नहीं तोड़ेंगे ओ बाइक है जी 1942 सन दा BSAWM20 ओके मैनू पता नहीं सीगा ਅਤੇ ਅਗਲਾ ਸਵਾਲ ਜਿਹੜਾ ਤੁਹਾਡੇ ਲਈ ਹੈਗਾ ਉਹ ਸਾਨੂੰ ਓਕੇ ਹੁਣ ਮੇਰੇ ਕੋਲ ਆਏ ਨੇ ਤਿੰਨ ਸਵਾਲ ਪਰ ਤਿੰਨ ਮਗਰ ਦੋ ਸਵਾਲ ਸੇਮ ਨੇ ਸੋ ਮੈਂ ਸੇਮ ਵਾਲਾ ਸਵਾਲ ਪੁੱਛ ਲੈਣਾ ਕਿ ਕਿਆ ਉਸਦੇ ਬੱਚੇ ਵੀ ਫਿਲਮਾਂ 'ਚ ਕੰਮ ਕਰਦੇ
1: ਨੋਪ
0: ਅੱਛਾ ਬੱਚੇ ਫਿਲਮਾਂ 'ਚ ਕੰਮ ਨਹੀਂ ਕਰਦੇ
1: ਓਕੇ ਡਾਇਰੈਕਟਲੀ ਨਹੀਂ
0: ਡਾਇਰੈਕਟਲੀ ਨਹੀਂ ਕਰਦੇ ਪਰ ਮਤਲਬ ਫਿਲਮਾਂ ਨਾਲ ਜੁੜੇ ਹੋਏ ਆ ਫਿਲਮ ਇੰਡਸਟਰੀ ਨਾਲ ਜੁੜੇ ਹੋਏ
1: ਕਿਤੇ ਅੰਗਲੀ ਸੰਗਲੀ ਪਈ ਹੋਊਗੀ
0: ਹਾਂ ਮਤਲਬ ਪਰ ਉਹ ਕੋਈ ਇਸ ਤਰ੍ਹਾਂ ਕਹਿ ਨਹੀਂ ਸਕਦਾ ਕਿ ਫਲਾਂ ਫਲਾਂ ਦਾ ਬੱਚਾ ਮੈਂ ਜਾਣਦਾ ਫਿਲਮ 'ਚ ਕੀਤਾ ਕੰਮ ਓਕੇ ਠੀਕ ਹੈ ਡਨ ਹੋ ਗਿਆ ਵੈਰੀ ਗੁੱਡ ਯਾਰ ਅਤੇ ਕੀ ਹੋ ਸਕਦਾ ਇਹ ਹੁਣ ਸੋਚਣ ਵਾਲੀ ਗੱਲ ਆ ਕੀ ਹੋ ਸਕਦਾ ਅੱਛਾ ਯਾਰ ਇਹ ਤਾਂ ਵੈਸੇ ਮੈਨੂੰ ਤਾਂ ਕੋਈ ਐਕਟਰੈਸ ਨਹੀਂ ਆ ਜੋ ਜ਼ਿੰਦਾ ਅਤੇ ਜਿਹਦੇ ਬੱਚੇ ਕੰਮ ਨਹੀਂ ਕਰਦੇ ਮੇਰੇ ਤਾਂ ਲੈ ਦੇ ਕੇ ਮੈਂ ਸ਼ਰਮੀਲਾ ਟੈਗੋਰ ਹੀ ਆਉਂਦੀ ਹੈ ਮਾਈਂਡ 'ਚ ਪਰ ਆਪਾਂ ਉਹਦੀ ਗੱਲ ਕਹਿ ਚੁੱਕੇ ਗਾਇਸ ਸੋ
1: ਸ਼ਰਮੀਲਾ ਟੈਗੋਰ
0: ਹੈ ਨਾ ਇਹ ਫਿਰ ਮੁਸ਼ਕਿਲ ਹੋ ਜਾਂਦਾ ਇਹ ਅੱਛਾ ਬੜੇ ਸਵਾਲ ਆ ਗਏ ਅੱਛਾ ਸਤੀਸ਼ ਜੀ ਨੇ ਕਹਿ ਤਾ ਮੈਨੂੰ ਨੇਮ ਪਤਾ ਚੱਲ ਗਿਆ ਜੀ ਚਲੋ ਠੀਕ ਹੈ ਜੀ ਆਪਾਂ ਤੁਹਾਡਾ ਨਾਮ ਵੀ ਲਵਾਂਗੇ ਤੇ ਇੱਧਰੋਂ ਪਰਮਿੰਦਰ ਮਨਪ੍ਰੀਤ ਜੀ ਨੇ ਵੀ ਜੀ ਆਂਸਰ ਦੇ ਤਾ ਓ ਹਾਂ ਵਾਹ ਗੁੱਡ ਗੁੱਡ ਗੁੱਡ ਇਹ ਮੇਰੇ ਮਾਈਂਡ 'ਚ ਆਇਆ ਨਹੀਂ ਸੀ ਬਿਲਕੁਲ ਵੀ ਪਰ ਗੁੱਡ ਕਿੰਨੇ ਕੁਐਸਚਨ ਹੋ ਗਏ ਆਪਣੇ ਟੋਟਲ
1: 7
0: ਹੋ ਗਿਆ ਚਲੋ ਫਿਰ
1: ਸੌਰੀ
0: 7 ਬੋਲਿਆ ਤੁਸੀਂ
1: ਨਹੀਂ ਨਹੀਂ 8 ਤੋਂ ਬਾਅਦ ਪੁੱਛੇ ਸੀ ਨਾ ਉਹਦੇ ਬੱਚੇ
0: ਹਾਂ ਬੱਚੇ ਠੀਕ ਹੈ ਤੇ ਹੁਣ ਜੀ ਆਪਣੇ ਕੋਲ ਜਿਹੜੇ ਬਚੇ ਹੋਏ ਸਵਾਲ ਨੇ ਉਹਨਾਂ 'ਚੋਂ ਪੁੱਛਦੇ ਹਾਂ ਤੁਹਾਨੂੰ ਨੌਵਾਂ ਸਵਾਲ ਹੈ ਕਿ ਉਹਨਾਂ ਦੀ ਇੱਕ ਅੱਖ ਖਰਾਬ ਹੈ ਹੈ ਨਹੀਂ ਇਹ ਇਹ ਸਵਾਲ ਨਹੀਂ ਹੈ ਗਾਇਸ ਰੁਕੋ
1: ਯਾਰ
0: ਕ੍ਰਿਸ਼ਨਾ ਲਾਸਟ ਸਵਾਲ ਹੈ ਜਿਹੜਾ ਚਲੋ ਆਪਾਂ 10-15 ਸੈਕਿੰਡ ਦੇ ਦੇ ਕਿਉਂਕਿ ਕਈ ਵਾਰੀ ਐਪ ਤੋਂ ਲੈਗ ਚੱਲਦਾ
1: ਚਲੋ ਮੈਂ ਤੁਹਾਨੂੰ ਦੱਸਾਂ ਕਿ ਉਹ ਸ਼ੀਜ਼ ਅ ਲੀਓ ਰਾਸ਼ੀਆਂ ਹੁੰਦੀਆਂ ਨੇ ਨਾ
0: ਅੱਛਾ
1: ਸਿੰਘ ਰਾਸ਼ੀ ਹੈ
0: ਵਾਹ ਕਿਆ ਬਾਤ ਹੈ ਜੀ ਕਿਆ ਬਾਤ
1: ਇਹ ਦੇਖੋ ਜਿਹੜੇ ਜੁਲਾਈ ਬੋਰਨ ਹੁੰਦੇ ਨਾ ਲੇਟ ਜੁਲਾਈ ਬੋਰਨ ਆਫਟਰ 20th ਜੁਲਾਈ ਤੋਂ ਬਾਅਦ ਜੰਮੇ ਹੁੰਦੇ ਨੇ ਦੇ ਆਰ ਲੀਓਸ
0: ਅੱਛਾ ਨਹੀਂ ਇਹ ਤਾਂ ਠੀਕ ਹੈ ਪਰ ਟੇਵਾ ਕੌਣ ਬਣਾ ਰਿਹਾ ਮੈਨੂੰ ਕੋਈ ਦੱਸੇ ਗੰਜੀ ਤੋਂ ਬਾਅਦ ਆਪਾਂ ਕਿੱਥੇ ਚਲੇ ਗਏ ਹਾਂ ਹੁਣ ਤਾਂ ਕਾਫੀ ਲੋਕਾਂ ਨੇ ਜੀ ਦੇ ਦਿੱਤਾ ਹੋਇਆ ਆਂਸਰ ਹੀ ਸੋ ਲਾਸਟ ਸਵਾਲ ਜਿਹੜਾ ਪ੍ਰਵੀਨ ਖੁਰਾਨਾ ਜੀ ਨੇ ਮੈਨੂੰ ਕੁਐਸਚਨ ਪੁੱਛਿਆ ਹੈ ਕਾਫੀ ਟਾਈਮ ਦਾ ਕਿ ਕਿਆ ਉਹ ਬਹੁਤ ਮਤਲਬ ਬਿਕੋਜ਼ ਆਫ ਅ ਡਾਂਸਿੰਗ ਸਕਿੱਲਸ ਬਹੁਤ ਮਸ਼ਹੂਰ ਨੇ ਵਧੀਆ ਡਾਂਸਰ ਨੇ
1: ਸਮਵੇਅਰ ਯੈਸ
0: ਸਮਵੇਅਰ ਯੈਸ ਜੀ ਤੇ ਜੀ ਹੁਣ ਹੋ ਗਿਆ ਸਾਡੇ ਸਾਰੇ ਸਾਰੇ ਸਵਾਲ ਖਤਮ, ਸਾਨੂੰ ਬਸ ਇਹ ਪਤਾ ਜੋ ਮੇਜਰ ਇਨਫੋਰਮੇਸ਼ਨ ਹੈ ਤੈਨੂੰ ਨੀ ਜੀ, ਮੈਂ ਕੁਛ ਮਿਸ ਕਰ ਰਿਹਾ ਤੁਸੀਂ ਉਹਦਾ ਇਜ਼ਾਫਾ ਕਰ ਦਿਓ ਕਿ, ਪਰ ਸਾਨੂੰ ਇਹੀ ਪਤਾ ਹੈ ਕਿ ਇੱਕ ਐਕਟਰੈਸ ਜਿਸਦਾ ਹਸਬੈਂਡ ਤੇ ਬੱਚੇ ਫਿਲਮ ਇੰਡਸਟਰੀ ਦੇ ਅੰਦਰ ਕੰਮ ਨਹੀਂ ਕਰਦੇ,
1: ਓਕੇ ਸਰ, ਨਾਲ ਦੀ ਨਾਲ ਮੈਂ ਕਲੂ ਵੀ ਦਿੰਦੀ ਹਾਂ, ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਹੈ,
0: ਉਹਨਾਂ ਦਾ ਹਸਬੈਂਡ ਬਿਜ਼ਨਸਮੈਨ ਹੈ, ਠੀਕ ਹੈ ਜੀ, ਤੇ ਬੱਚੇ ਜੇ ਜੁੜੇ ਹੈ ਫਿਲਮ ਇੰਡਸਟਰੀ ਤੋਂ ਤਾਂ ਉਸ ਤਰੀਕੇ ਨਾਲ ਜੁੜੇ ਹੋਣਗੇ ਕਿ ਸ਼ਾਇਦ ਇੰਡਸਟਰੀ ਵਾਲਿਆਂ ਨੂੰ ਵੀ ਪਤਾ ਹੋਵੇਗਾ ਕੋਈ ਏਦਾਂ ਮਸ਼ਹੂਰੀਅਤ ਨਹੀਂ ਹੈ ਉਹਨਾਂ ਦੀ,
1: ਉਹਨਾਂ ਦਾ ਜਵਾਈ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ,
0: ਅੱਛਾ ਜਵਾਈ, ਓਏ ਇਹ ਕੌਣ ਹੋ ਸਕਦਾ, ਪਦਮਨੀ ਕੋਲਾਪੁਰੀ ਨਹੀਂ ਹੈ ਗਾਇਸ, ਮੇਰੇ ਮਾਈਂਡ ਚ ਨਾਮ ਵੀ ਕਿਉਂ ਆਇਆ ਪਦਮਨੀ ਕੋਲਾਪੁਰੀ, ਕੌਣ ਸੀ ਪਦਮਨੀ ਕੋਲਾਪੁਰੀ, ਪ੍ਰੇਮ ਰੋਗ ਇੰਤਜ਼ਾਰ ਕਰਦੀ, ਸ਼ੋਲ ਜੀ ਲੈ ਕੇ ਰਿਸ਼ੀ ਕਪੂਰ ਘਰ ਦੇ ਬਾਹਰ ਗਾਣਾ ਗਾ ਰਿਹਾ ਹੁੰਦਾ,
1: ਰਿਸ਼ੀ ਕਪੂਰ ਨੀ, ਰਾਜੇਸ਼ ਖੰਨਾ,
0: ਪ੍ਰੇਮ ਰੋਗ ਦੇ ਅੰਦਰ,
1: ਪ੍ਰੇਮ ਰੋਗ ਨੀ, ਦੂਸਰੀ ਫਿਲਮ ਦਾ ਗਾਣਾ ਤੁਸੀਂ ਗਾ ਰਹੇ
0: ਹੋ, ਸੌਰੀ ਗਾਇਸ ਮਿਕਸ ਹੋ ਗਿਆ, ਅੱਛਾ ਇਹ ਕਿਹੜੀ ਫਿਲਮ ਦਾ ਗਾਣਾ, ਤੂੰ ਮੇਰੇ ਕਿਸਮਤ, ਜਿਹ ਚ
1: ਟੀਨਾ ਮਨੀ, ਟੀਨਾ ਮਨੀ,
0: ਨਹੀਂ ਨਹੀਂ ਪ੍ਰੇਮ ਰੋਗ ਦਾ ਹੀ ਹੈ, ਮੈਂ ਭੁਲੇਖਾ ਨਹੀਂ ਖਾ ਰਿਹਾ,
1: ਅੱਛਾ
0: ਪੱਕੀ ਗੱਲ ਆ,
1: ਕੋਈ ਤਾਂ ਖਾ ਰਿਹਾ ਹੈ,
0: ਹਾਂ ਕੋਈ ਤਾਂ ਖਾ ਰਿਹਾ, ਸਭ ਤੋਂ ਵਧੀਆ ਜਵਾਬ ਸਤੀਸ਼ ਅੰਜਦ ਥਲੀ ਜੀ ਨੇ ਦਿੱਤਾ, ਉਹ ਉਹਨੂੰ ਮੈਂ ਮਤਲਬ ਇਹ ਆਪਾਂ ਉਹ ਨਹੀਂ ਮੰਨ ਰਹੇ, ਇਹਨੂੰ ਆਂਸਰ ਨਹੀਂ ਮੰਨ ਰਹੇ, ਠੀਕ ਹੈ, ਮੈਂ ਜਸਟ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਸੋਨਾਲੀ ਬਾਂਦਰਾ
1: ਬੇਂਦਰੇ,
0: ਸੋਨਾਲੀ, ਅੱਛਾ ਹਾਂ ਬੇਂਦਰੇ, ਹਾਂ ਬਾਂਦਰਾ ਕੀ ਕਰੀ ਜਾਂਦਾ ਸੋਨਾਲੀ, ਆਂਸਰ ਆ ਗਿਆ ਨਾ ਮੇਰੇ ਕੋਲ, ਹੁਣ ਦੱਸਾਂ ਤੁਹਾਨੂੰ ਆਂਸਰ,
1: ਯੈਸ,
0: ਅੱਛਾ ਹੁਣ ਇੱਦਾਂ ਹੈ ਕਿ ਕਾਫੀ ਲੋਕਾਂ ਨੇ ਆਂਸਰ ਦਿੱਤੇ ਹੋਏ ਨੇ ਸਿਮਿਲਰ ਜੇ, ਸੋ ਜਿਹੜੇ ਇਕੱਲੇ ਇਕੱਲੇ ਆਂਸਰ ਨੇ ਮੈਂ ਉਹ ਪਹਿਲੇ ਦੱਸ ਦੇ ਤੁਹਾਨੂੰ ਕਿ ਸੋਨਾਲੀ ਬਾਂਦਰਾ,
1: ਸਾਰੇ ਕਹਿ ਦੋ ਫਿਰ ਬਾਅਦ ਚ ਮੈਂ ਦੱਸੂਗੀ ਕਿਹੜੇ ਸਹੀ ਨੇ ਕਿਹੜੇ ਗਲਤ,
0: ਠੀਕ ਹੈ ਹਨਾ, ਤੇ ਹਰਪ੍ਰੀਤ ਜੀ ਕਹਿੰਦੇ ਨੇ ਜੂਹੀ ਚਾਵਲਾ, ਓਕੇ, ਵਿਨੋਦ ਕੁਮਾਰ ਜੀ ਕਹਿੰਦੇ ਨੇ ਡਿੰਪਲ ਕਪਾੜੀਆ, ਤੇ ਸਾਰਿਆਂ ਦਾ ਅੰਮ੍ਰਿਤਪਾਲ ਜੀ ਨੇ ਸਿਰਾ ਕਰਾਇਆ ਕਹਿੰਦੇ ਪ੍ਰੀਤੀ ਸਪਰੂ, ਟੂ ਗੁੱਡ ਯਾਰ, ਆਹੀ ਹੋਣਾ ਚਾਹੀਦਾ ਗੱਲ ਖਤਮ,
1: ਦੈਟ ਇਜ਼ ਦ ਫਨ ਥਿੰਗ ਨਾ, ਦੈਟ ਇਜ਼ ਫਨ ਫ੍ਰਾਈਡੇ,
0: ਤੇ ਨਵਦੀਪ ਸਿੰਘ ਜੀ ਕਹਿੰਦੇ ਨੇ ਕਿ ਮਾਧੁਰੀ, ਅੱਗੇ ਹੀਰੋਇਨ ਕਿਹਾ ਦੀਕਸ਼ਿਤ ਨੇ ਕਿਹਾ ਉਹਨਾਂ ਨੇ, ਆਹ ਗੁੱਡ ਹੈ ਕੰਮ, ਤੇ ਆਪਣਾ ਰਾਜ ਖੁਰਾਨਾ ਜੀ ਨੇ ਕਿਹਾ ਕਿ ਹਸਬੈਂਡ ਹੁਣ ਅਲਾਈਵ ਨੇ, ਹੁਣ ਸਵਾਲ ਹੋ ਗਏ ਜੀ ਸਾਡੇ ਸਾਰੇ, ਤੇ ਮੇਜਰਲੀ ਜਿਸ ਤਰ੍ਹਾਂ ਕਿ ਕਹਿ ਲਓ ਕਿ ਗੁਰਜ ਬਹਾਦਰ ਸੰਧੂ ਜੀ ਨੇ ਕਿਹਾ ਜੀ ਰੇਖਾ, ਤੇ ਹੋਰ ਵੀ ਆਂਸਰ ਨੇ ਕਾਫੀ, ਤੇ ਕਾਫੀ ਲੋਕਾਂ ਨੇ ਹੋਰ ਵੀ ਮੈਨੂੰ ਰੇਖਾ ਸ਼ਾਹ ਲਿਖ ਕੇ ਭੇਜਿਆ ਸੀ, ਪਰ ਮੇਜਰ ਮੈਨੂੰ ਹੁਣ ਜਿਹੜੇ ਆਂਸਰ ਆਏ ਨੇ ਨਾ 10 ਸਵਾਲਾਂ ਤੋਂ ਬਾਅਦ, ਉਹ ਆਏ ਜੀ ਪ੍ਰਵੀਨ ਖੁਰਾਨਾ ਜੀ, ਮਨਿੰਦਰ ਕੌਰ ਰੱਖੜਾ ਜੀ, ਮਨਜਿੰਦਰ ਸਿੱਧੂ ਜੀ, ਸੁਖਵਿੰਦਰ ਕੌਰ ਜੀ, ਇਹ ਸਾਰੇ ਕਹਿੰਦੇ ਪਏ ਨੇ ਕਿ ਜੀ ਸਾਡੇ ਹਿਸਾਬ ਨਾਲ ਜੋ ਤੁਸੀਂ ਪਾਇਆ ਨਾ ਅੱਜ ਦਾ, ਤੇ 439 ਜੀ ਵੀ, ਕਵਲਜੀਤ ਜੀ ਵੀ, ਇਹ ਸਾਰੇ ਕਹਿ ਰਹੇ ਨੇ ਕਿ ਆਂਸਰ ਹੈ ਜੀ ਤੁਹਾਡਾ ਮੁਮਤਾਜ਼,
1: ਯੈਸ,
0: ਓਏ
1: ਬਿੰਦੀਆ ਚਮਕੇਗੀ,
0: ਟਿੰਗ ਟਿੰਗ,
1: ਯੈਸ,
0: ਵਾਹ,
1: ਅੱਜ ਦੇ ਹੀਰੋਇਨ ਜਿਹੜੇ ਸੀ ਮੁਮਤਾਜ਼ ਜੀ ਬਾਰੇ ਮੈਂ ਸੋਚ ਰਹੀ ਸੀ, ਬਿਕਾਜ਼ ਵਾਈ ਮੁਮਤਾਜ਼, ਬਿਕਾਜ਼ ਸ਼ੀ ਇਜ਼ ਜੁਲਾਈ ਬੋਰਨ,
0: ਅੱਛਾ,
1: ਉਹਨਾਂ ਦਾ ਬੋਰਨ, ਦੇ ਆਰ ਬੋਰਨ ਔਨ 31st ਆਫ ਜੁਲਾਈ 1947, ਸ਼ੀ ਇਜ਼ 79 ਰਫਲੀ ਨਾਉ,
0: ਅੱਛਾ ਹੈਗੇ ਨੇ ਹੁਣ ਵੀ ਹੈ ਸਾਡੇ ਵਿੱਚ,
1: ਆਫ ਕੋਰਸ ਸ਼ੀ ਹੈਗੇ,
0: ਦੈਟਸ ਗੁੱਡ, ਦੈਟਸ ਗੁੱਡ, ਕਿਹੜੀ ਫਿਲਮ ਹੈ ਇਹਨਾਂ ਦੀ, ਘੈਂਟ ਜੀ ਮੈਨੂੰ ਦੱਸੋ,
1: ਬਹੁਤ ਸਾਰੀਆਂ ਫਿਲਮਾਂ ਨੇ ਉਹਨਾਂ ਦੀਆਂ, ਸਭ ਤੋਂ ਜ਼ਿਆਦਾ ਹਿੱਟਸ ਜਿਹੜੀਆਂ ਨੇ ਨਾ ਰਾਜੇਸ਼ ਖੰਨਾ ਨਾਲ ਸੀ ਉਹਨਾਂ ਦੀਆਂ, ਬਹੁਤ ਸਾਰੀਆਂ, ਚਾਈਲਡ ਆਰਟਿਸਟ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਆ, ਯੂ ਨੋ ਬਿੰਦੀਆ ਚਮਕੇਗੀ,
0: ਚੂੜੀ ਖਨਕੇਗੀ,
1: ਮੇਰੀ ਨੀਂਦ, ਤੇਰੀ ਨੀਂਦ ਉੜੇ ਤੋੜ ਜਾ,
0: ਤੇਰੀ, ਹਾਂ, ਕਾਫੀ ਸੈਲਫ ਪੋਜੈਸ਼ਨ ਹੋ ਗਈ ਗਾਇਸ, ਮੇਰੀ ਨੀਂਦ ਉੜੇ,
1: ਇੱਕ ਹੋਰ ਚੀਜ਼ ਆ, ਬਚਪਨ ਚ ਮੈਨੂੰ ਵੀ ਨਿੱਕ ਨਾਮ ਮੁਮਤਾਜ਼ ਨਾਲ ਬੁਲਾਇਆ ਜਾਂਦਾ ਸੀ, ਮੇਰੇ ਭੂਆ ਜੀ ਹੁਣੀ ਹਾਲੇ ਤੱਕ ਮੈਨੂੰ ਮੁਮਤਾਜ਼ ਕਹਿ ਕੇ ਬੁਲਾਉਂਦੇ ਨੇ ਨਿੱਕ ਨੇਮ ਚੋ, ਪਰ ਆਈ ਚੂਜ਼ ਨੋਟ ਟੂ, ਮੈਂ ਸੋਚਿਆ ਨਹੀਂ ਜਿਹੜਾ ਦੂਸਰਾ ਹੈ ਇੱਕੋ ਹੀ ਰੱਖੋ,
0: ਮੁਮਤਾਜ਼ ਹੀ ਸੀ ਜਿਸਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਦਾਰਾ ਸਿੰਘ ਨਾਲ,
1: ਯੈਸ,
0: ਹਾਂ, ਠੀਕ ਠੀਕ ਠੀਕ,
1: ਬਿਕਾਜ਼ ਸ਼ੀ ਵਾਸ ਅ ਹੀਰੋਇਨ ਵਿਦ ਅ ਲਾਈਕ ਅ ਸੋਲਿਡ ਬਿਲਡ, ਸ਼ੀ ਵਾਸਨ ਵੈਰੀ ਛੂਈ ਮੂਈ ਹੀਰੋਇਨ ਟਿਪੀਕਲ ਟਾਈਪ ਦੀ, ਤੇ ਇਟ ਵਾਸ ਸਟਰਗਲ ਫਾਰ ਹਰ ਟੂ ਗੈਟ ਇਨ ਟੂ ਦਾ ਮੇਨ ਲਾਈਨ, ਬਿਕਾਜ਼ ਇੱਕ ਵਾਰੀ ਜਿਹੜਾ ਆ ਜਾਂਦਾ ਨਾ, ਜਿਹੜਾ ਕਹਿੰਦੇ ਕਿ ਸੀ ਗ੍ਰੇਡ ਮੂਵੀਜ਼ ਦੇ ਵਿੱਚ,
0: ਹਾਂ, ਉਹ
1: ਫਿਰ ਏ ਗ੍ਰੇਡ ਚੋਣਾ ਦੁਬਾਰਾ ਫਿਰ ਮੁਸ਼ਕਲ ਹੁੰਦਾ ਆ,
0: ਪਰ
1: ਉਹਦੀ ਗੁੱਡ ਲੱਕ ਕਹਿ ਲਓ ਜਾਂ ਉਹਦੇ ਸਟਾਰਸ ਕਹਿ ਲਓ, ਇਟ ਵਾਸ ਸੋ ਗੁੱਡ ਕਿ ਸ਼ੀ ਵਾਸ ਫੇਮਸ ਫਾਰ long time for her era ch na she was good and still she is looking pretty
0: very good
1: aur unna di beti do betiyan ne unna ch ik beti di shaadi Fardeen Khan naal I think Feroz Khan da beta jo na Fardeen
0: Khan acha ohde naal
1: ohde naal hui hui hai so
0: Fardeen Khan ek ghant actor nahi reha apne time te par
1: it's okay
0: par Fardeen Khan di all the best acting bahut di all the best dekhi tusi
1: hey baby bhi bahut di
0: ha hey baby bhi ਉਹਦਾ ਨਾ ਏ ਬੇਬੀ ਦਾ ਸੀਨ ਅਕਸ਼ੇ ਕੁਮਾਰ ਦਾ ਬਹੁਤ ਵਧੀਆ ਇੱਕ ਦੂਸਰੇ ਨੂੰ ਦੇਖਦਾ ਕੁੱਤੇ ਕਮੀਨੇ ਆਪਣਾ ਬੱਚਾ ਸੰਭਾਲ ਉਹ ਬਹੁਤ ਵਧੀਆ ਅਕਸ਼ੇ ਕੁਮਾਰ ਪਤਾ ਨਹੀਂ ਹੁਣ ਕਾਮੇਡੀ ਅੱਛੀ ਕਿਉਂ ਨਹੀਂ ਕਰਦਾ ਪਰ ਖੈਰ
1: ਹੁਣ ਵੈਰੀ ਲਾਊਡ ਹੋ ਗਿਆ ਹੀ ਥਿੰਕ ਇਟਸ ਲਾਊਡ ਇਜ਼ ਦਾ ਕਾਮੇਡੀ ਬਟ ਇਟਸ ਲਾਈਕ ਇਟਸ ਲੁਕਸ ਲਾਈਕ ਯੂ ਆਰ ਨੋ ਚਲੋ ਇਟਸ ਓਕੇ
0: ਸਾਨੂੰ ਕੀ ਅਸੀਂ ਕੀ ਲੈਣਾ ਹੈ
1: ਸਾਨੂੰ ਸਾਡੀ ਦੁਕਾਨ ਚੱਲਦੀ ਹੈ ਸਾਨੂੰ ਸਹੀ ਹੈ
0: ਦੇਸ਼ ਬੰਧੂ ਭਾਰਦਵਾਜ ਸਾਹਿਬ ਨੇ ਵੀ ਬੁੱਝਤਾ ਮੁਮਤਾਜ਼ ਹੁਣ ਇਹ ਸੁਣ ਕੇ ਬੁੱਝਿਆ ਕਿ ਨਹੀਂ ਇਹ ਦੇਖੋ ਇਹ ਅਸੀਂ ਨਹੀਂ ਜਾਣਦੇ
1: ਨਹੀਂ ਨਹੀਂ ਹੀ ਇਜ਼ ਓਨੈਸਟ
0: ਹਾਂ ਇਹ ਓਨੈਸਟ ਨੇ
1: ਹਾਂ ਇਹ ਓਨੈਸਟ ਨੇ ਇਹਨਾਂ ਨੇ
0: ਭਾਰਦਵਾਜ਼ ਸਾਰੇ ਓਨੈਸਟ ਬਹੁਤ ਹੁੰਦੇ ਯਾਰ ਠੀਕ ਹੈ
1: ਆਪੇ ਨਹੀਂ ਮੈਂ ਸੁਹਾਗਣ ਭਾਗਣ ਆਪੇ ਮੇਰੇ ਜਿਉਣ ਬੱਚੇ
0: ਥੈਂਕ ਯੂ ਗਾਇਜ਼ ਐਗਜੈਕਟਲੀ ਮੇਰੀ ਵੀ ਇਹੀ ਫੀਲਿੰਗ ਹੈ ਤੇ ਰੱਖੜੇ ਭੈਣ ਜੀ ਸਾਨੂੰ ਦੱਸਦੇ ਨੇ ਕਿ ਰੋਟੀ ਖਿਲੌਣਾ ਤੇ ਆਪ ਕੀ ਕਸਮ ਹਾਂ ਆਪ ਕੀ ਕਸਮ ਮੈਂ ਦੇਖੀ ਹੋਈ ਹੈ
1: ਕਰਵਟੇ ਬਦਲਤੇ ਰਹੇ ਸਾਰੀ ਰਾਤ ਹਮ
0: ਆਪ ਕੀ ਕਸਮ ਹਾਂ ਤੇ ਜੀ ਆਪ ਕੀ ਕਸਮ ਹਮ ਕਾਲਰਸ ਕੋ ਵੀ ਜ਼ਰੂਰ ਲੇਂਗੇ ਤੇ ਆਪਾਂ ਕਾਲਰਸ ਲੈਣ ਦਾ ਹੁਣ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਕਿ ਅੱਜ ਥੈਂਕ ਗੋਡ ਇਟਸ ਫਰਾਈਡੇ ਅੱਜ ਖੁੱਲ੍ਹਾ ਅਖਾੜਾ ਤੇ ਸਾਡੇ ਨਾਲ ਸ਼ਿਰਕਤ ਕਰਨ ਲਈ ਜਿਹੜੇ ਸਾਡੇ ਪਹਿਲੇ ਕਾਲਰ ਨੇ ਘਬਰਾਣਾ ਨੀ ਹੈ ਹਮਨੇ ਆਪਕੋ ਜ਼ਰੂਰ ਕਾਲ ਪਰ ਲੈਣਾ ਹੈ ਤੇ ਇਸੇ ਕਰਕੇ ਹੁਣ ਸਾਡੇ ਨਾਲ ਬਹੁਤੀ ਦੇਰ ਨਾ ਕਰਦੇ ਹੋਏ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲ ਲਵਾਂਗੇ ਤੇ ਕਾਲਰ ਨੇ ਜੀ 201 ਤੁਸੀਂ ਔਨ ਏਅਰ ਹੋ 201 ਮੇਰਾ ਸ਼ੈਡਲੌਕ ਕਰ ਲੋ
1: ਫਿਰ ਆਪਾਂ ਦੂਸਰਾ ਰੱਖਾਂਗੇ ਹੋਰ
0: ਅੱਛਾ
1: ਉਹ ਜਿਹੜਾ ਨੀ ਪੰਕਜ ਕਪੂਰ ਕਿਹੜਾ ਸੀਗਾ
0: ਉਹ ਕਰਮਚੰਦ
1: ਕਰਮਚੰਦ ਕਰਮਚੰਦ ਦੇ ਨਾਲ ਕਿਟੀ ਹੁੰਦੀ ਹੈ ਨਾ
0: ਹਾਂ ਉਹ ਵੀ ਠੀਕ ਹੈ ਨਾਲ ਆਈ ਲਾਈਕ ਕੈਰੈਕਟਰ
2: ਸੈਮ ਸਿਲਵਾ ਵੀ ਆਇਆ ਸੀਗਾ ਸੈਮ ਸਿਲਵਾ
0: ਇਹ ਨਹੀਂ ਮੈਂ ਕਦੇ
1: ਇਹ ਨਹੀਂ ਮੈਂ ਦੇਖਿਆ
2: ਤਹਿਕੀਕਾਤ
0: ਨਹੀਂ ਇਹ ਨਹੀਂ ਮੈਂ ਦੇਖਿਆ ਕਦੇ
1: ਓ ਆਈ ਥਿੰਕ ਆਈ ਹੈਵ ਸੀਨ ਇੱਕ ਦੋ ਐਪੀਸੋਡਸ ਉਹਦੇ ਜ਼ਿਆਦਾ ਨਹੀਂ ਦੇਖੇ ਹੈਗੇ
2: ਨਹੀਂ ਇੱਕ ਜਣਾ ਜ਼ਿਆਦਾ ਬਜ਼ੁਰਗ ਇੱਕ ਜਣਾ ਜ਼ਿਆਦਾ ਯੰਗ ਤੇ ਉਸ ਘਰ ਵਾਲਾ ਸੀਗਾ ਤਹਿਕੀਕਾਤ
0: ਮਿਡਲ ਗਰਾਊਂਡ ਨਹੀਂ ਮਿਲ ਪਾ ਰਿਹਾ ਗਾਇਸ ਚਲੋ ਜੋ ਹੈ ਸੋ ਹੈ ਹਾਂਜੀ ਬਾਈ ਜੀ ਪਹਿਲੇ ਪਲੀਜ਼ ਆਪਣਾ ਨਾਮ ਦੱਸਣਾ ਜੀ
1: ਆਪ ਜੀ ਦਾ ਸ਼ੁਭ ਨਾਮ ਜੀ
2: ਜਸਪ੍ਰੀਤ ਸੰਧੂ
1: ਜਸਪ੍ਰੀਤ ਸੰਧੂ
2: ਜਸਪ੍ਰੀਤ ਕੇਡਬਲਯੂ ਟੀ
1: ਜਸਕੀਤ
0: ਜਸਕੀਤ ਉਹ ਜਸਕੀਤ ਪਹਿਲੀ ਵਾਰੀ ਮੈਂ ਸੁਣਿਆ ਯੇ ਯੇ ਨਕੀਰਤ ਹੋਇਆ ਨਾ ਪ੍ਰੀਤ ਹੋਇਆ ਨਾਈਸ
1: ਜਸਕੀਤ ਵੈਰੀ ਨਾਈਸ
0: ਨਾਈਸ ਭਾਈ ਨਾਈਸ
2: ਪਰ ਮੇਰੇ ਰਿਸ਼ਤੇਦਾਰ ਜਦੋਂ ਤੁਸੀਂ ਕਹਿੰਦੇ ਤੁਹਾਨੂੰ ਮੁਮਤਾਜ਼ ਨਾਲ ਜਾਣਦੇ ਮੇਰਾ ਕੋਈ ਰਿਸ਼ਤੇਦਾਰ ਜਸਕੀਤ ਨਾਲ ਨਹੀਂ ਜਾਂਦਾ ਉਹ ਸਾਰੇ ਗੱਬਰ ਦੇ ਨਾਂ ਤੋਂ ਜਾਂਦੇ
0: ਬੱਲੇ ਕੀ ਬਾਤ
1: ਹੈ ਯੂਨਾ ਜਸਕੀਤ ਜੀ ਆ ਸੇਮ ਐਪੀਸੋਡ ਮੇਰੇ ਨਾਲ ਹੋ ਕੇ ਹਟਿਆ ਮੇਰੀ ਭੂਆ ਓਕੇ ਜਿਹਨੇ ਮੈਨੂੰ ਸਕੂਲ ਚ ਦਾਖਲ ਕਰਾਇਆ ਉਹ ਮੈਨੂੰ ਪੁੱਛਦੇ ਪੁੱਤ ਤੇਰਾ ਨਾਮ ਕੀ ਆ
0: ਬੱਲੇ ਬੱਲੇ
2: ਮੇਰੀ ਭੂਆ ਕਹਿੰਦੇ ਮੇਰਾ ਰਿਸ਼ਤਾ ਮਤਲਬ ਚਲੋ ਸਕਦਾ ਮੇਰੇ ਜੇ ਬਟ ਫਿਰ ਵੀ ਮੇਰੀ ਭੂਆ ਵਿੱਚ ਪਈ ਸੀਗੀ ਤੇ ਉਹ ਉਹਨਾਂ ਨੂੰ ਮੈਂ ਕਿਹਾ ਮੇਰਾ ਉਹਨਾਂ ਨੂੰ ਜਸਕੀਤ ਨਾ ਪਤਾ ਤੇ ਜਸਕੀਤ ਹੀ ਦੱਸਿਓ ਆਹੋ ਗੱਬਰ ਜਸਕੀਤ ਹੀ ਦੱਸਾਂਗੇ ਨਹੀਂ ਆ ਗੱਬਰ ਵੇਟ ਕਰੋ
0: ਤੁਹਾਨੂੰ ਟੈਨਸ਼ਨ ਰਹੀ ਹੋਣੀ ਯਾਰ ਕੀ ਹੈ ਨਾ ਕੀ ਛਾਪ ਛੱਡਾਂਗੇ ਸਾਨੂੰ ਲੋਕ ਵਿੱਚ ਚਾਹੀਦੇ ਕਿਸੇ ਤਰੀਕੇ ਨਾਲ ਗੱਲ ਤੋਰਨ ਲਈ
1: ਲੋਕੀ ਕੀ
0: ਕਹਿਣਗੇ
1: ਸਾਨੂੰ ਲੋਕਾਂ ਦੀ ਬਹੁਤ ਪਰਵਾਹ ਹੁੰਦੀ ਹੈ
0: ਨਹੀਂ ਵੈਸੇ ਵੀ ਮੇਰੇ ਖਿਆਲ ਨਾਲ ਕੋਈ ਫਨਲ ਤਿਆਰ ਹੀ ਨਹੀਂ ਹੈ ਕੋਈ ਉਹ ਵਾਲਾ ਕਿ ਬੰਦਾ ਸਿੱਧਾ ਜਿਹਾ ਗੱਲ ਕਰ ਸਕੇ ਤੁਹਾਨੂੰ ਬਾਕੀ ਚਾਹੀਦਾ
1: ਹੁਣ ਹੁਣ ਜੇ ਕੋਈ ਵੀ ਤੁਹਾਨੂੰ ਕੋਈ ਕੋਈ ਮੇਰਾ ਪੇਅਰ ਦਿਖਿਆ ਨਾ ਜਿਨ੍ਹਾਂ ਨੂੰ ਵਿੱਚ ਕੋਈ ਪਾਉਣ ਨੂੰ ਚਾਹੀਦਾ ਹੋਊਗਾ ਮੇਰਾ ਨਾਮ ਸੁਜੈਸਟ ਕਰਿਓ ਮੇਰਾ ਤਾਂ ਮੇਰੀ ਤਾਂ ਉਂਗਲੀ ਖੱਟੀ ਹੋਵੇ
0: ਵਾਓ
1: ਬਿਊਟੀਫੁਲ ਮੈਨੂੰ ਵਿਚੋਲੇ ਵਾਲਾ ਛੱਲਾ ਛੁੱਲਾ ਮਿਲੇ
0: ਨਾਈਸ ਨਾਈਸ ਨਾਈਸ ਵੈਰੀ ਨਾਈਸ
2: ਇਹ ਬੜਾ ਪੰਗਾ ਹੁੰਦਾ ਜੀ। ਅੱਛਾ ਨਾ ਹਰ ਮਤਲਬ ਮੇਰੀ ਵਾਈਫ ਦਾ ਨਾਂ ਹਰਪ੍ਰੀਤ ਹੈਗਾ ਤੇ ਉਹਨਾਂ ਦੀ ਫੈਮਿਲੀ ਪੰਜਾਬ ਤੋਂ, ਅਸੀਂ ਹਰਿਆਣੇ ਤੋਂ, ਤੇ ਅਸੀਂ ਕੋਈ ਵੀ ਜਾਣਦਾ ਨੀ, ਵਿਚਕਾਰ ਕੋਈ ਨੀ, ਵਿਚੋਲਾ ਕੋਈ ਨੀ, ਹੈਨਾ। ਅਸੀਂ ਇਕੱਠੇ ਸੀਗੇ ਤੇ ਮੈਂ ਉਹਨੂੰ ਕਿਹਾ ਵੀ ਪੇਰੈਂਟਸ ਨੂੰ ਗੱਲ ਕਰ ਲਾ, ਇਹਨਾਂ ਨੇ ਕਰ ਲਈ, ਮੈਂ ਵੀ ਕਰ ਲਈ, ਪੇਰੈਂਟਸ ਕਹਿੰਦੇ ਮਿਲਣਾ ਆਪਸ ਚ। ਮੇਰੇ ਮੋਮ ਡੈਡ ਵੀ ਸ਼ਰੀਫ, ਇਹਦੇ ਮੋਮ ਡੈਡ ਵੀ ਸ਼ਰੀਫ,
1: ਤੁਹਾਨੂੰ ਕੀ ਲੱਗਦਾ ਬਾਕੀਆਂ ਦੇ ਗੁੰਡੇ ਹੁੰਦੇ ਨੇ, ਸਭ ਦੇ ਸ਼ਰੀਫ ਹੁੰਦੇ ਨੇ?
2: ਮੈਨੂੰ ਵੀ ਬਿਠਾ ਲਿਆ ਇੱਕ ਵਾਰ, ਨਾ ਮੈਂ ਕੋਈ ਬੋਲਾਂ, ਨਾ ਉਹ ਬੋਲਣ, ਨਾ ਮੇਰੇ ਮੋਮ ਡੈਡ ਬੋਲਣ। ਸਾਡੇ ਗੁਆਂਢ ਚ ਗੁਪਤਾ ਆਂਟੀ ਰਹਿੰਦੀ ਸੀਗੀ, ਉਹ ਆਈ, ਉਹ ਤਾਂ ਨਾ ਬੇਚਾਰੇ ਤੋਂ ਚੁੱਪ ਨੀ ਰਿਹਾ ਹੁੰਦਾ ਸੀਗਾ, ਬਿਲਕੁਲ ਵੀ। ਉਹ ਆਈ, ਦਰਵਾਜ਼ਾ ਖੋਲਿਆ, ਉਹਨੇ ਨੀ ਵੇਖਿਆ ਕੌਣ ਬੈਠਾ ਕੌਣ ਨੀ, ਆਉਂਦੇ ਸਰ ਮਿਸਿਸ ਸੰਧੂ ਆਪਕਾ ਕਿਆ ਬੱਚਾ ਫੋਰਨ ਮੇ ਸੈੱਟ ਹੈ, ਜ਼ਮੀਨੇ ਆਪਕੇ ਪਾਸ ਹੈ, ਕੋਠੀਆਂ ਆਪਕੇ ਪਾਸ ਹੈ, ਸਭ ਕੁਛ ਆਪਕਾ ਸੈੱਟ ਹੈ, ਮੈਂ ਕੀ ਵੱਡੀ ਡਾਕਟਰ ਹੈਗੀ ਹੈ। ਤੇ ਇਹਨੇ ਚ ਮੰਮੀ ਡੈਡੀ ਉਧਰੋਂ ਹਰਪ੍ਰੀਤ ਦੀ ਮੰਮੀ ਡੈਡੀ ਕਹਿੰਦੇ ਚਲੋ ਜੀ ਗੱਲ ਹੋ ਗਈ,
0: ਜਿਉਂਦੇ ਰਹਿਣ ਗੁਪਤਾ ਆਂਟੀ, ਛੇਤੀ ਕੰਮ ਤੋਂ ਮੁਕਾਇਆ।
2: ਜਦੋਂ ਜਦੋਂ ਉਹਨੇ ਐਂਟਰੀ ਮਾਰੀ ਨਾ ਗੁਪਤਾ ਆਂਟੀ, ਮੈਂ ਲਓ ਜੀ ਅੱਜ ਹੋ ਗਿਆ ਹੈਪੀ ਬਰਥਡੇ, ਕਿਉਂਕਿ ਉਹ ਚੁੱਪ ਨਹੀਂ ਰਹਿੰਦੀ ਸੈਕਿੰਡ ਵੀ, ਲੇਕਿਨ ਉਹ ਇਹੋ ਜਿਹੇ ਫੁੱਲ ਤਾਰ ਕੇ ਗਈ ਹੈ ਨਾ, ਆਹਾ
0: ਕੀ ਬਾਤ ਹੈ,
2: ਜ਼ਿੰਦਗੀ ਬਣਾ ਗਈ,
0: ਬਿਊਟੀਫੁਲ ਬਿਊਟੀਫੁਲ
1: ਬਈ। ਫਿਰ ਤਾਂ ਉਹਨਾਂ ਦਾ ਚੱਕਰ ਲਵਾਉਣਾ ਬਣਦਾ ਆਸਟ੍ਰੇਲੀਆ ਤੁਹਾਡਾ।
2: ਨਹੀਂ ਨਹੀਂ, ਕਿਸੇ ਹੋਰ ਦਾ ਘਰ ਬਰਬਾਦ ਕਰਨਗੇ,
1: ਅਗਲਿਆਂ ਦੀ ਦੁਕਾਨ ਨਾ ਨਾ ਬੰਦ ਕਰੋ, ਕਿਸੇ ਦੇ ਢਿੱਡ ਤੇ ਲੱਤ ਮਾਰਨੀ ਬੁਰੀ ਗੱਲ ਆ।
2: ਲਕਸ਼ਮੀ ਜਵਾਨ ਤੇ ਬਹੁਤ ਘੱਟ ਆਉਂਦੀ ਹੈ, ਪਰ ਬਹੁਤ ਚਲੋ ਬਹੁਤ ਵਧੀਆ ਕਰ ਗਿਆ ਆਂਟੀ ਸਾਡਾ, ਜਿੱਥੇ ਵੀ ਹੋਣ ਹੱਸਦੇ ਵਾਸਤੇ ਹੋਣ। ਤੇ ਉਹ ਤੁਸੀਂ ਟੋਪਿਕ ਛੇੜਿਆ ਸੀ ਰਬੀ ਸ਼ਪਿੰਦਾ, ਉਹ ਗੱਲ ਯਾਦ ਆ ਗਈ ਮੈਨੂੰ, ਇੱਥੇ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਵਿਅੰਗ ਕੇ ਬਖਸ਼ੀ ਕਿਹਾ। ਮੈਨੂੰ ਇੱਕ ਗੱਲ ਦੱਸੋ, ਜਿੱਦਾਂ ਸਾਡੇ ਬਿੰਦ ਵੈਂਸੇ ਨੂੰ ਜਾਂਦਾ
1: ਜੀ,
2: ਜੇ ਤੇ ਮੈਂ ਟਿਊਜ਼ਡੇ ਰਾਤ ਨੂੰ ਰੱਖਦਾ ਉਹ ਸ਼ਾਮੀ 3-4 ਵਜੇ ਚੱਕਣਗੇ, ਤੇ ਜੇ ਮੈਂ ਵੈਂਸੇ ਨੂੰ ਭੁੱਲ ਜਾਂ ਸਵੇਰੇ ਰੱਖਣਾ, ਸਾਲੇ 4:30-5 ਵਜੇ ਸਵੇਰੇ ਕਿਉਂ ਆ?
0: ਇਹ ਵੀ ਹੁੰਦਾ,
1: ਉਹਨਾਂ ਨੇ ਤੁਹਾਡੇ ਬਿੰਦ ਤੇ ਨਾ ਕੈਮਰੇ ਲਾਏ ਹੋਏ ਨੇ, ਉਹਨਾਂ ਨੇ ਤੁਹਾਨੂੰ ਟ੍ਰਿਕ ਕਰਨਾ ਹੀ ਕਰਨਾ ਆ।
2: ਜਿੱਦਾਂ ਆਪਾਂ ਸਿੰਗਲ ਰੋਡ ਤੇ ਜਾ ਰਹੇ ਹੁੰਦੇ ਨਾ, ਤੇ ਅੱਗੋਂ ਗਿੱਵੇ ਦੂਜੀ ਸੋਰੀ ਓਵਰਟੇਕ ਲੇਨ ਆਉਣੀ ਹੁੰਦੀ ਹੈ, ਅਗਲਾ ਸਟੋਪ ਦੇ ਜੋਨ ਚ 60 ਤੇ ਜਾ ਰਿਹਾ ਹੁੰਦਾ, ਉਹਦੇ ਚ ਪਤਾ ਨੀ ਕਿਹੜੀ ਆਤਮਾ ਜਾਂਦੀ ਹੈ, ਓਵਰਟੇਕ ਲੇਨ ਥੋੜਾ ਸੋ ਤੇ ਹੋ ਜਾਏਗਾ, ਫਿਰ ਅੱਗੇ ਜਾ ਕੇ 60 ਤੇ ਹੋ ਜਾਏਗਾ।
0: ਜਿਹੜਾ ਸ਼ਾਹਰੁਖ ਖਾਨ ਦਾ ਨੀ ਕਿ ਇਤਨੀ ਸ਼ਿੱਦਤ ਸੇ ਮੈਨੇ ਹਨਾ ਕਿਆ ਕਿਆ ਕੀ ਹੈ, ਹਰ ਜ਼ਰਰ ਨੇ ਮਿਲਾਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਨ ਰਿਵਰਸ ਹੈ, ਵਿਗਾੜਨੇ ਕੀ ਸਾਜ਼ਿਸ਼ ਕੀ ਹੈ, ਤੁਹਾਡੇ ਨਾਲ ਇਹ ਹੋ ਰਿਹਾ।
1: ਜਿਤਨੀ ਸ਼ਿੱਦਤ ਸੇ ਮੈਨੇ ਟਾਈਮ ਸੇ ਬਿਨ ਬਾਹਰ ਰੱਖਨੇ ਕੀ ਕੋਸ਼ਿਸ਼ ਕੀ ਹੈ, ਉਤਨੀ ਹੀ ਜਲਦੀ ਉਨ ਕਮੀਨੋ ਨੇ ਆਨੇ ਕੀ ਸਾਜ਼ਿਸ਼ ਕੀ ਹੈ।
0: ਸਹੀ ਹੈ, ਸਹੀ ਹੈ।
2: ਉਹਦੀ ਸ਼ਿੱਦਤ ਨਾਲ ਮੈਂ ਵੀ ਵੇਟ ਕੀਤਾ, ਬਾਈ ਨੇ ਮੈਨੂੰ ਕਿਹਾ ਅੱਧੇ ਘੰਟੇ ਬਾਅਦ 10 ਮਿੰਟ ਵੇਟ ਕਰੋ ਅਜੇ।
1: ਥੈਂਕ ਯੂ ਵੈਰੀ ਮਚ ਗੱਬਰ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ।
0: ਥੈਂਕ ਯੂ।
1: ਬਿਨਾਂ ਦੇ ਵੀ ਆਪਣੇ ਹੀ ਦੁੱਖ ਹੁੰਦੇ
0: ਨੇ। ਦੇਖੋ ਨੀ ਬਾਈ ਜੀ, ਦੇਖੋ ਅੱਕੇ ਪੂਰੇ ਭੇਜਦੇ, ਬਾਕੀ ਗੱਲਾਂ ਬਾਤਦੇ ਆ,
1: ਉਹਨਾਂ ਨੇ ਆਪਣੇ ਅੱਕੇ ਪੰਜ ਸਾਨੂੰ ਡਿਟੈਕਟਿਵ ਦਾ ਕਿਤਾਬ ਵੀ ਦਿੱਤਾ।
0: ਪਰ ਸਵੀਟ ਸਟੋਰੀ, ਪਰ ਇਹ ਨਾ ਇੱਕ ਡਾਇਲੋਗ ਖਰਾਬ ਕਰ ਗਿਆ ਆਪਣਾ, ਏਦਾਂ ਕਹਿਣਾ ਚਾਹੀਦਾ ਸੀ ਕਿ ਉਹਨਾਂ ਦੇ ਘਰ ਦੇ ਵੀ ਸ਼ਰੀਫ, ਮੇਰੇ ਘਰ ਦੇ ਸ਼ਰੀਫ, ਸਿਰਫ ਮੈਂ ਹੀ ਗੱਬਰ। ਹੈਵੀ ਡਾਇਲੋਗ ਮਿਸ ਕਰ ਗਏ ਤੇ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਪਹਿਲਾਂ ਥੋੜੇ ਥੋੜੇ ਤੁਹਾਡੇ ਮੈਸੇਜਸ ਵੱਲ ਝਾਤ ਮਾਰ ਲਈਏ। ਜਸ ਅਮਰਜੀਤ ਜੀ ਕਹਿੰਦੇ ਨੇ, ਕ੍ਰਿਸ਼ਨਾ ਵੀਰ ਜੀ ਅੱਜ ਲਾ ਦਿਓ ਸੌਂਗ ਕੋਈ ਨੀਟੂ ਸ਼ਟਰਾਂ ਵਾਲੇ ਦਾ ਜਾਂ ਅੰਡਰਟੇਕਰ ਦਾ ਯਾਰ। ਅੱਗੇ ਨੀਚੇ ਫਿਰ ਮਤਲਬ ਪੂਰੇ ਹੱਕ ਨਾਲ ਭਰਾ ਨੇ ਲਿਖਿਆ, ਕਹਿੰਦੇ ਲਾ ਦੇ ਬਾਈ ਅੱਜ ਪੱਕਾ ਹੀ ਲਾਊਂਗਾ, ਅੱਜ ਤਾਂ ਮੈਂ ਅੰਡਰਟੇਕਰ ਲਗਾ ਕੇ ਜਾਊਂਗਾ। ਬਸ ਅੰਡਰਟੇਕਰ ਜੂਸ ਮੇਕਰ ਗਾਇਸ ਪੱਕਾ। ਤੇ ਇੱਧਰ ਸੰਧੂ ਸਾਹਿਬ ਕਹਿੰਦੇ ਨੇ ਕਿ ਪਰ ਦੋ ਆਖੇ ਤਾਂ ਰੇਖਾ ਦੀ ਹੀ ਸੀ, ਨਾਲੇ ਸੈਡ ਨੇ ਥੋੜਾ, ਮੇਰੀ ਸਭ ਠੀਕ ਹੋਏਗਾ, ਕੋਈ ਗੱਲ ਨੀ। ਤੇ ਇੱਧਰੋਂ ਮੈਨੂੰ ਥੋੜਾ ਲੱਗ ਗਿਆ ਆਉਣਾ ਪੈਣਾ ਮੈਸੇਜ ਪੜ੍ਹਨ ਲਈ। ਸਿਮਰਨ ਜੀ ਕਹਿੰਦੇ ਨੇ ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਇਹਦਾ ਮਤਲਬ
1: ਵਟ ਵਟ ਵਟ
0: ਚੀਮਾ ਮਸਟ ਕਲੀ ਹੁਲ ਹੁਲ ਟੂ ਨਿੱਕਾ ਜਿੰਨਾ, ਮੇਰੇ ਖਿਆਲ ਨਾਲ ਬਾਕੀ ਦਾ ਇਹ ਬਾਕੀ ਦਾ ਮੈਸੇਜ ਆਣਾ ਹੈ ਨਹੀਂ ਆਣਾ ਹੈ ਜਾਂ ਫਿਰ ਇਹਨਾਂ ਨੇ ਵੀ ਆਪਣੇ ਵੱਲੋਂ ਗੰਜੀ ਪਾ ਦਿੱਤੀ ਗਾਇਸ ਆਈ ਡੋਂਟ ਨੋ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਸੁਰਿੰਦਰ ਕੌਰ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ ਤੁਸੀਂ ਉਹਨਾਂ ਦੀ ਗੱਲ ਸੁਣੋ ਮੈਂ ਹੁਣੇ ਹੀ ਗਿਆ ਬ੍ਰੇਕ ਲੈ ਕੇ ਤੇ ਹੁਣੇ ਹੀ ਆਇਆ
1: ਸੁਰਿੰਦਰ ਰੇਡੀਓ ਹਾਂਜੀ 1674 AM